ਨੇ ਪੜਿਆ ਮੂਰਖ ਮੁਖ ਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿੰਤੂ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰਨ ਜਾਮ ਲਾਗ ਪਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਿ ਰਾਇਆ। ਕਹੁ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ, ਕਬਿਓ ਬਾਚ ਬੇਨਤੀ ਚਉਪਈ। ਹਮਰੇ ਕਰੋ ਹਾਦੈ ਰਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਭੈ ਤੁਮ ਕਾਵੋ, ਆਪ ਹਾਨ ਦੇ ਮੋਹਿ ਬਚਾਵੋ, ਸੁਖੀ ਬਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਰ ਅੱਛਾ ਨਿਜ ਕਰਦੇ ਕਰਿਐ, ਸਭ ਰਣ ਕੋ ਵਾ ਸੰਗਰਿਐ, ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹੇ ਪਿਆਸਾ। ਤੁਮੈ ਛਾਡ ਕੋਈ ਅਵਰ ਨਾ ਤਿਆਉ, ਜੋਬਰ ਚਾਹੂੰ ਸੋ ਤੁਮ ਤੇ ਪਾਉ, ਸੇਵਕ ਸੇਖੀ ਹਮਾਰੇ ਤਾਰੀਐ, ਚੁਨ ਚੁਨ ਛਤਰ ਹਮਾਰੇ ਮਾਰੀਐ। ਆਪ ਹਾਂ ਤੇ ਮੁਝੇ ਉਬਰਿਆ, ਮਰਨ ਕਾਲ ਕਾ ਤ੍ਰਾਸਨ ਵਰਿਆ, ਹੋ ਜੋ ਸਦਾ ਹਮਾਰੇ ਪੱਛਾ, ਸ੍ਰੀ ਅਸ ਤੁਜੋ ਕਰਿਓ ਰੱਛਾ। ਰਾਖ ਲਿਓ ਮੈਂ ਰਾਖਨਹਾਰੇ, ਸਾਹਿਬ ਸੰਤ ਸਹਾਇ ਪਿਆਰੇ, ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰ ਦਸ਼ਕੰਤਾ। ਕਾਲ ਪਾਏ ਬ੍ਰਹਮਾ ਬਪ ਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰਭਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸ਼ਿਵ ਕੀਓ, ਵੇਦ ਰਾਜ ਬ੍ਰਹਮਾ ਜੂਥੀਓ, ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਏ ਹਮਾਰਾ। ਜਵਨ ਕਾਲ ਸਭ ਜਗਤ ਬਨਾਇਓ, ਦੇਵ ਦੈਤ ਜਸ਼ਨ ਉਪਜਾਇਓ, ਆਦਿ ਅੰਤ ਕਹਿ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸ ਹੀ ਕੋ ਹਮਾਰੀ, ਸਕਲ ਪ੍ਰਜਾ ਜਨੇ ਆਪ ਸਵਾਰੀ, ਸਿਵਕਨ ਕੋ ਸ਼ਿਵ ਗੁਣ ਸੁਖ ਦੀਓ, ਸ਼ਤਰਨ ਕੋ ਪਲ ਮੋਹ ਬਦ ਕੀਓ। ਕੱਢ ਕੱਢ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ ਤੇ ਕੁੰਚਰ ਸਥੂਲਾ, ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ। ਸੰਤਨ ਦੁੱਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ, ਏਕ ਏਕ ਕੀ ਪੀਰ ਪਛਾਣੈ, ਕੱਢ ਕੱਢ ਕੇ ਪਟ ਪਟ ਕੀ ਜਾਣੈ। ਜਬਦ ਕਰਖ ਕਰਾ ਕਰਤਾਰਾ, ਪਰਜਾ ਧਰ ਤਬ ਦੇ ਅਪਾਰਾ, ਜਬਿਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇ ਤਰ ਸਭ ਹੂੰ। ਜੇਤੇ ਬਦਨ ਸ੍ਰਿਟ ਸਭ ਧਾਰ, ਆਪੇ ਆਪਣੀ ਬੂਝ ਉਚਾਰ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਅਰਿਆਲਮ। ਨਿਰੰਕਾਰ ਨਿਰਵਕਾਰ ਨਿਰਲੰਬ, ਆਦਿ ਨੀਲੇ ਨਾ ਦੇ ਸੰਭ, ਤਾਕਾ ਮੂੜ ਉਚਾਰਤ ਭੇਦਾ, ਜਾ ਕੋ ਭੇਵ ਨ ਪਾਵਤ ਬੇਦਾ। ਤਾ ਕਉ ਕਰਪਾ ਹਨਿਨ ਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕਉ ਕਹਿਤ ਸਦਾ ਸ਼ਿਵ, ਨਿਰੰਕਾਰ ਕਾ ਚੀਨਤ ਨੈ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਪ੍ਰਣਤ ਭਿੰਨ ਭਿੰਨ ਤੇ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਕਿਹ ਬਿਤ ਸਜਾ ਪ੍ਰਥਮ ਸੰਸਾਰ। ਏਕੈ ਰੂਪਿਆ ਨੂਪ ਸਰੂਪਾ, ਰੰਕ ਭਇਓ ਰਾਵ ਕੀ ਪੂਪਾ, ਅੰਡਜ ਜੇਰਜ ਸੇ ਤਜ ਕੀਨੀ, ਉਤ ਭੁਜ ਖਾਨ ਬਹੁਰ ਰਚ ਦੀਨੀ। ਕਹੂੰ ਫੂਲ ਰਾਜਾ ਹੋਏ ਬੈਠਾ, ਕਹੂੰ ਸਮਟ ਪਯੋ ਸ਼ੰਕਰ ਕੈਠਾ, ਸਗਰੇ ਸ੍ਰਿਟ ਦਿਖਾਏ ਚੰਪਵ, ਆ ਜੁਗਾ ਸਰੂਪ ਸੇ ਅੰਪਵ। ਆਬ ਰੱਛਾ ਮੇਰੀ ਤੁਮ ਕਰੋ, ਸਿੱਖ ਬਾਰਿਆ ਸਿੱਖ ਸੰਗਰੋ, ਦੁਸ਼ਟ ਜਿਤੇ ਉਠਵਾ ਤੁਤ ਪਾਤਾ, ਸਕਲ ਮਲੇਸ਼ ਕਰੋ ਰਣਕਾਤਾ।
जे अस तुझ तव शरणी परे, तिनके दुष्ट दुख हैं मरे। पुरख जवन पग परे तिहारे, तिनके तुम संकट सबटारे। जो कल को एक बार ते आए हैं, ताके काल निकट नहीं आए हैं। रक्षा होए ताए सब काला, दुष्ट अरिष्ट त्रै तत्काला। कृपा दृष्ट तन जाए न हरे हो, ताके ताप तन कमो हरे हो। रिद्ध सिद्ध कर्म सब होए, दुष्ट शास सके न कोई। एक बार जिन्त मैं संभारा, काल फांस ते ताहे उबारा। जिन नर नाम तिहारो कहा, दर दुष्ट दुख तेरा।

ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਘੰਟਕ ਮਾਰਿਆ।

ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਬਸ ਵਧਾਰੋ। ਜੇ ਕੋ ਖਾਵੇ ਜੇ ਕੋ ਪੁੰਚੈ, ਤਿਸ ਕਾ ਹੋਏ ਉਧਾਰੋ। ਏ ਵਸਤ ਤਜੀ ਨ ਜਾਈ, ਨਿਤ ਨਿਤ ਰਾਖਿਓ ਰਤਾਰੋ। ਤਮ ਸੰਸਾਰ ਚਰਨ ਲਗਤ ਰਿਯੈ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹਲਾ ਪੰਜਵਾਂ। ਤੇਰਾ ਕੀਤਾ ਜਤੋ ਨਾਹੀ, ਮੈਨੂੰ ਜੋਗ ਕੀ ਤੋਈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਯੋਈ। ਤਰਸ ਪਇਆ ਮਿਹਰਾ ਮਤ ਹੋਈ, ਸਤਿਗੁਰ ਸੱਜਣ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਪਿਆਰੇ, ਗੁਰੂ ਸਵਾਰੇ, ਅਤਿ ਸਤਿਕਾਰਯੋਗ ਸਤਸੰਗੀ ਜਨੋ, ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋਦਾਰ ਰਹਿਰਾਸ ਸਾਹਿਬ ਜੀ ਦੀ ਪਾਵਨ ਬਾਣੀ ਦੇ ਪਾਠ ਸਰਵਣ ਕੀਤੇ ਨੇ। ਸੇਵਕ ਪਰਿਵਾਰ ਵੱਲੋਂ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਦੀ ਆਰੰਭਤਾ ਹੋਣ ਲੱਗੀ ਹੈ। ਸਤਿਕਾਰਯੋਗ ਭਾਈ ਲਖਵਿੰਦਰ ਸਿੰਘ ਜੀ ਆਪ ਸੰਗਤਾਂ ਨੂੰ ਸ੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਸਰਵਣ ਕਰਵਾਉਣਗੇ। ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗਉੜੀ ਸੁਖਮਣੀ ਮਹਲਾ ਪੰਜਵਾਂ, ਸਲੋਕ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮਹਿ, ਜੁਗਾਦ ਗੁਰੇ ਨਮਹਿ, ਸਤਿਗੁਰੇ ਨਮਹਿ, ਸ੍ਰੀ ਗੁਰਦੇਵ ਨਮਹਿ, ਅਸ਼ਟਪਦੀ ਸਿਮਰੋ ਸਿਮਰ ਸਿਮਰ
1: ਸਿਮਰੋ ਜਾਸ ਬਿਸੁੰਬਰ, ਇੱਕ ਨਾਮ ਜਪਤੇ ਅਗਣਤੀ ਅਨੇਕ, ਵੇਦ ਪੁਰਾਣ ਸਿਮਰਤ ਸੁਧਾਖਰ, ਕਿਨੇ ਰਾਮ ਨਾਮ ਏਕ ਆਖਰ, ਕਿਨਕਾ ਏਕ ਜਿਸ ਜੀਵ ਬਸਾਵਹਿ, ਤਾਂ ਕੀ ਮਹਿਮਾ ਗਣੀ ਨਾ ਆਵਹਿ, ਕਾਂਖੀ ਏਕ ਦਰਸ ਤੁਹਾਰੋ, ਨਾਨਕ ਉਨ ਸੰਗਮੋਹੇ ਉਧਾਰੋ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਰ ਮਨ ਬਿਸਰਾਮ ਰਹਾਓ, ਪ੍ਰਭ ਕਾ ਸਿਮਰਨ ਗਰਭਨ ਬਸਾ, ਪ੍ਰਭ ਕਾ ਸਿਮਰਨ ਦੁਖ ਜਮਨਸਾ, ਪ੍ਰਭ ਕਾ ਸਿਮਰਨ ਕਾਲ ਪਰ ਹਰਾ, ਪ੍ਰਭ ਕਾ ਸਿਮਰਨ ਦੁਸ਼ਮਣ ਟਰਾ, ਪ੍ਰਭ ਸਿਮਰਤ ਕਛ ਵਿਘਨ ਨਾ ਲਾਗਾ, ਪ੍ਰਭ ਕਾ ਸਿਮਰਨ ਅਣਦਿਨ ਜਾਗ, ਪ੍ਰਭ ਕਾ ਸਿਮਰਨ ਭਉ ਨਾ ਵਿਆਪ, ਪ੍ਰਭ ਕਾ ਸਿਮਰਨ ਦੁਖ ਨਾ ਸੰਤਪ, ਪ੍ਰਭ ਕਾ ਸਿਮਰਨ ਸਤ ਕੈ ਸੰਗ, ਸਰਬਣ ਦਾਨ ਨਾਨਕ ਹਰ ਰੰਗ, ਪ੍ਰਭ ਕਾ ਸਿਮਰਨ ਰਿਧ ਸਿਧ ਨੌ ਨਿਧ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕਾ ਸਿਮਰਨ ਜਪ ਤਪ ਪੂਜਾ, ਪ੍ਰਭ ਕਾ ਸਿਮਰਨ ਬਿਨਸੈ ਦੂਜਾ, ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਦਰਗਹ ਮਾਨੀ, ਪ੍ਰਭ ਕਾ ਸਿਮਰਨ ਹੋਏ ਸੋ ਭਲਾ, ਪ੍ਰਭ ਕਾ ਸਿਮਰਨ ਸੋ ਫਲ ਫਲਾ, ਸੇ ਸਿਮਰਹਿ ਜਿਨੇ ਆਪ ਸਿਮਰਾਏ, ਨਾਨਕ ਤਾ ਕਹਿਲਾ ਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕਾ ਸਿਮਰਨ ਉਧਰੇ ਮੂਚਾ, ਪ੍ਰਭ ਕਾ ਸਿਮਰਨ ਤ੍ਰਿਸ਼ਨਾ ਬੁਝਾ, ਪ੍ਰਭ ਕਾ ਸਿਮਰਨ ਸਭ ਕੇ ਸੁਜਾ, ਪ੍ਰਭ ਕਾ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ, ਪ੍ਰਭ ਕਾ ਸਿਮਰਨ ਮਨ ਕੀ ਮਿਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਏ, ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨਵੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮੁਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਯਾਲਾ, ਨਾਨਕ ਜਨ ਕੀ ਮੰਗਰ ਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸ ਹਰ ਨੇਰੇ, ਸੰਤ ਕਿਰਪਾ ਤੇ ਅਣਦਿਨ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬੂ ਨਾ ਝੂਰੇ, ਪ੍ਰਭ ਕਾ ਸਿਮਰਨ ਹਰ ਗੁਣ ਬਾਨੀ, ਪ੍ਰਭ ਕਾ ਸਿਮਰਨ ਸਹਿ ਸਮਾਨੀ, ਪ੍ਰਭ ਕਾ ਸਿਮਰਨ ਨਿਸ਼ਚਲ ਆਸਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ, ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੈ ਸੇਜਨ ਜਿਨ ਕੋ ਪ੍ਰਭ ਮਇਆ, ਨਾਨਕ ਤਿੰਨ ਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀ ਚੌਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮੈਂ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ, ਸਲੋਕ ਦੀਨ ਦਰਦ ਦੁਖ ਭੰਜਨਾ, ਘਟਕਣ ਨਾਥ ਅਨਾਥ, ਸਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ, ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਜਹ ਮਹਾ ਭਿਆਨ ਦੂਤ ਜਮ ਤਲਾ, ਤਹ ਕੇਵਲ ਨਾਮ ਸੰਗ ਤੇਰਾ ਚੱਲਾ। ਜਾ ਮੁਸ਼ਕਲ ਹੋਵਾ ਅਤ ਭਾਰੀ, ਹਰ ਕੋ ਨਾਮ ਖਿਨ ਮਾਹੇ ਉਧਾਰੀ। ਅਨਕ ਪੁਨਹ ਚਰਨ ਕਰਤ ਨਹੀਂ ਤਾਰਾ, ਹਰ ਕੋ ਨਾਮ ਕੋਟ ਪਾਪ ਪਰ ਹਰਾ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਲਾਖ ਕਰੋਰੀ ਬੰਧ ਨਾ ਪਰਾ, ਹਰ ਕਾ ਨਾਮ ਜਪਤ ਨਿਸਤਰਾ। ਅਣਕ ਮਾਇਆ ਰੰਗ ਤਿਖ ਨਾ ਬੁਝਾਵੈ, ਹਰ ਕਾ ਨਾਮ ਜਪਤ ਅਘਾਵੈ। ਜਿਹ ਮਾਰਗ ਜਾਤੇ ਅਕੇਲਾ, ਤਾਂ ਹਰ ਨਾਮ ਸੰਗ ਹੋਤ ਸੁਹੇਲਾ। ਐਸਾ ਨਾਮ ਮਨ ਸਦਾ ਤਿਹਾਈਐ, ਨਾਨਕ ਗੁਰਮੁਖ ਪਰਮਗਤ ਪਾਈਐ। ਛੂਟਤ ਨਹੀਂ ਕੋਟ ਲੱਖ ਬਾਹੀ, ਨਾਮ ਜਪਤ ਤਾਂ ਪਾਰ ਪਰਾਹੀ। ਅਣਕ ਬਿਗਨ ਜਾ ਆਏ ਸੰਘਾਰਾ, ਹਰ ਕਾ ਨਾਮ ਤਤਕਾਲ ਉਧਾਰ। ਅਣਕ ਜੋਨ ਜਨਮ ਮਰ ਜਾਮ, ਨਾਮ ਜਪਤ ਪਾਵੈ ਬਿਸਰਾਮ। ਹਉ ਮੈਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਦ ਕੈ ਸੰਗ। ਜਿਹ ਮਾਰਗ ਕੇ ਗਨੇ ਜਾਹੇ ਨ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਿਹ ਪੈਂਡੈ ਮਹਾਂ ਅੰਧ ਗੁਬਾਰਾ, ਹਰ ਕਾ ਨਾਮ ਸੰਗੁ ਜੀਆਰਾ। ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹ ਨਾਲ ਪਛਾਨੂ। ਜਹ ਮਹਾਂ ਭਿਆਨ ਤਪਤ ਬਹੁ ਖਾਮ, ਤਾਂ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਹਾਂ ਤ੍ਰਿਖਾ ਮਨ ਤੋਜਿਆ ਕਰਖ, ਤਹ ਨਾਨਕ ਹਰ ਹਰ ਅੰਮ੍ਰਿਤ ਬਰਖ। ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕਾ ਮਨ ਬਿਸਰਾਮ। ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਦ੍ਰਹਿ ਜਨ ਕੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖ ਸਾਧਕ ਮਾਤ। ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ। ਮਨ ਤਨ ਰੰਗ ਰਤੇ ਰੰਗ ਏਕਾ, ਨਾਨਕ ਜਨ ਕੈ ਬਿਰਤ ਬਿਬੇਕਾ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰ ਨਾ ਭੰਗ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕਾ ਨਾਮ ਜਨ ਸੋਭਾ ਪਾਈ। ਹਰ ਕਾ ਨਾਮ ਜਨ ਕੋ ਭੋਗ ਜੋਗ, ਹਰ ਨਾਮ ਜਪਤ ਕਛ ਨਾਹਿ ਵਿਯੋਗ। ਜਨ ਰਤਾ ਹਰ ਨਾਮ ਕੀ ਸੇਵਾ, ਨਾਨਕ ਪੂਜਾ ਹਰ ਹਰ ਦੇਵਾ। ਹਰ ਹਰ ਜਨ ਕੈ ਮਾਲਕ ਜੀਨਾ, ਹਰ ਧਨ ਜਨ ਕੋ ਆ ਪ੍ਰਭ ਦੀਨਾ। ਹਰ ਹਰ ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨ ਵਰ ਨਾ ਜਾਣੀ। ਓਤ ਪੋਤ ਜਨ ਹਰ ਰਸ ਰਾਤੇ, ਸੁਨ ਸਮਾਧ ਨਾਮ ਰਸ ਮਾਤੇ। ਅਠ ਪਹਿਰ ਜਨ ਹਰ ਹਰ ਜਪਾ, ਹਰ ਕਾ ਭਗਤ ਪ੍ਰਗਟ ਨਹੀਂ ਛਪਾ। ਹਰ ਕੀ ਭਗਤ ਮੁਕਤ ਬਹੁ ਕਰੇ, ਨਾਨਕ ਜਨ ਸੰਕੇਤੇ ਤਰੇ। ਪਾਰ ਜਾਤੇ ਹਰ ਕੋ ਨਾਮ, ਕੰਮ ਤਿਨ ਹਰ ਹਰ ਗੁਣ ਗਾਮ। ਸਭ ਤੇ ਉਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁਖ ਲਥਾ। ਨਾਮ ਕੀ ਮਹਿਮਾ ਸੰਤ ਰਿਦ ਵਸਾ, ਸੰਤ ਪ੍ਰਤਾਪ ਦੁਰਤ ਸਭ ਨਸਾ। ਸੰਤ ਕਾ ਸੰਗ ਵਡ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਤੇ ਆਈਐ। ਨਾਮ ਤੁਲ ਕਾ ਸ਼ਬਰ ਨਾ ਹੋਏ, ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਠੰਡੋਲ। ਪੂਜਸ ਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਖੜ ਸ਼ਾਸਤਰ ਸਿਮਰਤ ਵਖਿਆਨ। ਯੋਗ ਅਭਿਆਸ ਕਰਮ ਧਰਮ ਕਿਰਿਆ, ਸਗਲ ਤਿਆਗ ਬਣ ਮੱਦੇ ਫਿਰਿਆ। ਅਣਕ ਪ੍ਰਕਾਰ ਕੀਏ ਬਹੁ ਜਤਨਾ, ਪੁੰਨ ਦਾਨ ਹੋਮੇ ਬਹੁ ਰਤਨਾ।

ਤੇ ਹੁੱਟਾ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਬਿਖਿਆ ਟਰ ਜਲ ਧੋਵੈ ਬਹੁ ਦੇਰ ਨੀਤ ਸੁਧ ਕਹਾ ਹੋਇ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁਚ ਬਹੁਤ ਸਿਆਣਪ ਜਮਕਾ ਪਉ ਵਿਆਪ ਅਣਖ ਯਤਨ ਕਾਰ ਤਸੰਨਾ ਤਰਾਪ ਪੇਖ ਅਨੇਕ ਅਗਨੀ ਬੁਝੈ ਕੋਟੋ ਪਾਵ ਦਰਗਨ ਨਹੀਂ ਸਿਜੈ ਛੁਟਸ ਨਾਹੀ ਉਪਯਾਲ ਮੋਹ ਵਿਆਪ ਮਾਇਆ ਜਾਲ ਅਵਰ ਕਰ ਤੂਤ ਸਗਲੀ ਜਮ ਡਾਨਾ ਗੋਬਿੰਦ ਭਜਨ ਬਿਨ ਤਿਲ ਨੀ ਮਾਨਾ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਪਾਏ ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾ ਕੀ ਸੇਵਾ ਲਾਗੈ ਜੇ ਕੋ ਆਪਣਾ ਦੁਖ ਮਿਟਾਵਾ ਹਰ ਹਰ ਨਾਮ ਹਿਰਦੈ ਸਦ ਗਾਵੈ ਜੇ ਕੋ ਆਪਣੀ ਸ਼ੋਭਾ ਲੋਰਾ ਸਾਧ ਸੰਗ ਇਹ ਹਉਮੈ ਸ਼ੋਰਾ ਜੇ ਕੋ ਜਨਮ ਮਰਨ ਤੇ ਡਰਾ ਸਾਧ ਜਨਾ ਕੀ ਸਰਨੀ ਪਰਾ ਜਿਸ ਜਨ ਕਹੋ ਪ੍ਰਭ ਦਰਸ ਪਿਆਸਾ ਨਾਨਕ ਤਾ ਕੈ ਬਲ ਬਲ ਜਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਟਾਇਆ ਅਭਿਮਾਨ ਆਪਸ ਕਹੋ ਜੋ ਜਾਣਾ ਨੀਚਾ ਸੋ ਗਣੀਐ ਸਭ ਤੇ ਉੱਚਾ ਜਾ ਕਾ ਮਨ ਹੋਏ ਸਗਲ ਕੀ ਦੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮਦ੍ਰਿਸ਼ਟਿਤਾ ਨਾਨਕ ਪਾਪ ਪੁੰਨ ਨੇ ਲੇਪਾ ਨਿਰਤਨ ਕੋ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਰਨ ਕਰਾਵਨ ਹਰ ਸੁਅਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਵਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਬਰ ਨ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਹੋ ਉੱਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀ ਆਤ ਸਚੀਤ ਰੱਖ ਨਾਨਕ ਨਿਭਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚਿਤ ਪਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭਗਨ ਮੈਂ ਜਨਹਿ ਉਬਾਰਿਆ ਬਾਰ ਵਿਵਸਥਾ ਤੁਝੇ ਪਿਆਰਾ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਖ ਸੈਨ ਮੁਖ ਅਪਿਆਉ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨ ਬੂਜਾ ਬਖਸ਼ ਲਿਹੋ ਤੋ ਨਾਨਕ ਸੂਜਾ ਜਿਹ ਪ੍ਰਸਾਦ ਤਾਰੂ ਪਰ ਸੁਖ ਬੱਸਾ ਸੁਤ ਭਰਾਤ ਬੀਤ ਬਣਤਾ ਸੰਘਸਾ ਜਿਹ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਮੁੱਲਾ ਜਿਹ ਪ੍ਰਸਾਦ ਭੋਗੈ ਸਭ ਰਸਾ ਸਗਲ ਸਮੱਗਰੀ ਸੰਗ ਸਾਥ ਬੱਸਾ ਦੀਨੇ ਹਸਤ ਪੈਮ ਕਰਨ ਨੇਤਰ ਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੋਖ ਮੂੜ ਅੰਦ ਵਿਆਪੇ ਨਾਨਕ ਕੜ ਲਿਹੋ ਪ੍ਰਭਾਪੇ ਆਦਿ ਅੰਤ ਜੋ ਰਾਖਣ ਹਾਰ ਤਿਸੋ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਧ ਪਾਵੈ ਤਾਂ ਸੋ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਾਧ ਸਦਾ ਹਜੂਰੇ ਤਾਂ ਕਉ ਅੰਦਾ ਜਾਣਤ ਦੂਰੇ ਜਾ ਕੀ ਟਹਿਲ ਪਾਵੈ ਦਰਗਹ ਮਾਨ ਤਿਸੈ ਵਿਸਾਰੈ ਮੁਗਦੇ ਜਾਣ ਸਦਾ ਸਦਾ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆਗ ਕੌਡੀ ਸੰਗਰਚਾ ਸਾਧ ਛੋੜ ਝੂਠ ਸੰਗ ਮਚਾ ਜੋ ਛੱਡਣਾ ਸੋ ਅਸਥਿਰ ਕਰ ਮਾਨਾ ਜੋ ਹੋਵਣ ਸੋ ਦੂਰ ਪਰਾਨਾ ਛੋੜ ਜਾਏ ਤਿਸ ਕਾ ਸ੍ਰਮ ਕਰਾ ਸੰਗ ਸਹਾਈ ਤਿਸ ਪਰ ਹਰਾ ਚੰਦਨ ਲੇਪ ਉਤਾਰ ਧੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਬਿਖਰਾਲ ਨਾਨਕ ਕੜ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸ਼ਬਦ ਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੈ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸਵਾਹ ਗਲ ਪਾਥਰ ਕੈਸੇ ਤਰੈ ਅਥਾਹ ਜਾ ਕੈ ਅੰਤਰ ਵਸੈ ਪ੍ਰਭਾਪ ਨਾਨਕ ਤੇਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗੈ ਲਿਹ ਓੜ ਨਿਭਾਵੈ ਕਹਾ ਬੁਝਾਰਤ ਬੁਝੈ ਡੋਰਾ ਨਿਸ ਕਹੀਐ ਤਉ ਸਮਝ ਪੂਰਾ ਕਹਾ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਾ ਪਿੰਗਲ ਪਰਬਤ ਪਰ ਪਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾ

ਦੀਨ ਬੇਨਤੀ ਕਰਾ, ਨਾਨਕ ਤੁਮਰੀ ਕਿਰਪਾ ਤਰਾ, ਸੰਗ ਸਹਾਈ ਸੋ ਆਵੈ ਨਾ ਚੀਤ, ਜੋ ਬਹਿ ਰਾਈ ਤਾਂ ਸੋ ਪ੍ਰੀਤ, ਬਲੂਆ ਕੇ ਗ੍ਰਹਿ ਪੀਤਰ ਬੱਸਾ, ਆਨੰਦ ਕੇਲ ਮਾਇਆ ਰੰਗ ਰਸਾ, ਦ੍ਰਿੜ ਕਰ ਮਾਨਾ ਮਨਾ ਪ੍ਰਤੀਤ, ਕਾਲ ਨਾ ਆਵੈ ਮੂੜੇ ਚੀਤ, ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਥ੍ਰੋਹ, ਇਆਹੂੰ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਹੋ ਆਪਣ ਕਰ ਕਰਮ, ਤੂੰ ਠਾਕੁਰ ਤੁਮ ਪਏ ਅਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਕੰਢੇਰੇ, ਕੋਈ ਨ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ, ਸਗਲ ਸਮੱਗਰੀ ਤੁਮਰਹਿ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ, ਤੁਮਰੀ ਗਾਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਸਲੋਕ ਦੇਨ ਹਾਰ ਪ੍ਰਭ ਛੋਡ ਕੈ ਲੱਗ ਹੈ ਅਨ ਸੁਆਇ, ਨਾਨਕ ਕਹੁ ਨ ਸੀਜਈ ਬਿਨ ਨਾਵੈ ਪਤ ਜਾਇ, ਅਸ਼ਟਪਦੀ ਦਾਸ ਵਸਤੂ ਲੈ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ, ਏਕ ਪੀਨਾ ਦੇ ਦਸ ਪੀ ਹਿਰ ਲੇ, ਤੋ ਮੂੜਾ ਕਹੁ ਕਾਹ ਕਰੇ, ਜਿਸ ਠਾਕੁਰ ਸੁਨਾਹੀ ਚਾਰਾ, ਤਾਕੋ ਕੀਜੈ ਸਦਨਮ ਸ਼ੁਕਾਰਾ, ਜਾ ਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੁ ਮਨ ਬੂਠਾ, ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਨ ਪਾਇਆ, ਅਗਨ ਸਾਹੁ ਆਪਣੀ ਦੇ ਰਾਸ, ਖਾਤ ਪੀਤ ਵਰਤਾ ਆਨੰਦ ਉਲਾਸ, ਆਪਣੀ ਅਮਾਨ ਕਹਿ ਸ਼ਬੌਰ ਸਾਹੁ ਲੇ, ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਖੋਵੈ, ਬੌਰ ਉਸਕਾ ਵਿਸਵਾਸ ਨਾ ਹੋਵੈ, ਜਿਸ ਕੀ ਬਸਤ ਸਿਆਗਿਆ ਰੱਖ, ਟਬਕੀ ਆਗਿਆ ਮਾਨਾ ਮੱਥ, ਉਸਤੇ ਚੌਗਨ ਕਰ ਨਿਹਾਲ, ਨਾਨਕ ਸਾਹਿਬ ਸਦਾ ਦਇਆਲ, ਅਣਕ ਭਾਂਤ ਮਾਇਆ ਕੇ ਹੇਤ, ਸਾਰ ਪਰ ਹੋਵਤ ਜਾਣਾ ਨੇਤ, ਬਿਰਕੀ ਛਾਇਆ ਸਿਉ ਰੰਗ ਲਾਵੈ, ਉਹ ਬਿਨਸੈ ਉਹ ਮਨ ਪਛਤਾਵੈ, ਜੋ ਦਿਸੈ ਸੋ ਚਾਲਣ ਹਾਰ, ਲਪਟ ਰਹਿਓ ਤਹ ਅੰਧ ਅੰਧਾਰ, ਬਟਾਉ ਸਿਉ ਜੋ ਲਾਵੈ ਨੇ, ਤਾਕੋ ਹੱਥ ਨਾ ਆਵੈ ਕੇ, ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ, ਮਿਥਿਆ ਤਾਣ ਧਾਣ ਕੁਟੰਬ ਸਵਾਇਆ, ਮਿਥਿਆ ਹਉਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ, ਮਿਥਿਆ ਰੱਥ ਹਸਤੀ ਅਸਵ ਬਸਤਰਾ, ਮਿਥਿਆ ਰੰਗ ਸੰਗ ਮਾਇਆ ਭੇਖ ਹਸਤਾ, ਮਿਥਿਆ ਤ੍ਰੋਮੋ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ, ਅਸਥਿਰ ਭਗਤ ਸਾਧਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ, ਮਿਥਿਆ ਸ੍ਰਵਣ ਪਰ ਨਿੰਦਾ ਸੁਣੈ, ਮਿਥਿਆ ਹਾਸਤ ਪਰ ਦਰਬ ਕੋ ਹਿਰੈ, ਮਿਥਿਆ ਨੇਤਰ ਭੇਖਤ ਪਰਤ੍ਰ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ, ਮਿਥਿਆ ਚਰਨ ਪਰ ਬਿਕਾਰ ਕੋ ਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਝੇ ਮਿਥਿਆ ਸਭ ਪਏ, ਸਫਲ ਦੇ ਨਾਨਕ ਹਰ ਹਰ ਨਾਮ ਲਏ, ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹਿ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤ ਤਾ ਕੈ ਦੁਰਗੰਧ, ਬਿਨ ਸਿਮਰਨ ਦਿਨ ਰਣ ਬਿਰਥਾ ਬਿਹਾਇ, ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਦਾਮ, ਤਨ ਧਨ ਤੇ ਜਨ ਜੇ ਕੱਟ ਬੱਸਿਓ ਹਰ ਨਾਉ, ਨਾਨਕ ਤਾਕ ਬਲ ਬਲ ਜਾਉ, ਰਹਿ ਤਵਰ ਕ ਸ਼ਬਰ ਕਮਾਵਤ, ਮਨਿ ਪ੍ਰੀਤ ਮੋਖੋ ਗੰਢ ਲਾਵਤ, ਜਾਨਣ ਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨ ਕਾਹੂ ਭੀਨ, ਆਵਰ ਉਪਦੇਸਾ ਆਪਣਾ ਕਰ, ਆਵਤ ਜਾਵਤ ਜਨਮਾ ਮਰਾ, ਜਿਸ ਕਾ ਅੰਤਰ ਵਸਨ ਰੰਕਾਰ, ਤਿਸ ਕੀ ਸੀਖ ਧਰੈ ਸੰਸਾਰ, ਜੋ ਤੁਮ ਪਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਕਰੋ ਬੇਨਤੀ ਪਰ ਬ੍ਰਹਮ ਸਭ ਜਨ, ਆਪਣਾ ਕੀ ਆਪਹਿ ਮਨ, ਆਪਹਿ ਆਪ ਆਪ ਕਰਤ ਨਿਬੇਰਾ, ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ, ਉਪਾਮ ਸਿਆਨਪ ਸਗਲ ਤੇ ਰਹਿਤ, ਸਭ ਕਹਿ ਜਾਣਾ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲੈ ਲੜ ਲਾਏ, ਥਾਣ ਥਨੰਤਰ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ। ਸਲੋਕ ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹਮੇਵਾ, ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ। ਅਸ਼ਟਪਦੀ ਜਿਹ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਉ ਰੱਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧ ਤਨ ਲਾਵਾ, ਤਿਸ ਕੋ ਸਿਮਰਤ ਪਰਮਗਤ ਪਾਵਾ, ਜਿਹ ਪ੍ਰਸਾਦ ਬਸੈ ਸੁਖ ਮੰਦਰ, ਤਿਸਹਿ ਧਿਆਏ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰੋ ਤਿਸ ਰਸਨਾ,
ਜਿਹੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ। ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵਾ, ਤਿਸ ਤਿਆਗ ਕਾ ਤਵਰ ਲੁਭਾਵਾ। ਜਿਹ ਪ੍ਰਸਾਦ ਸੁਖ ਸੇਜ ਸੋਈਜੈ, ਮਨ ਆਠ ਪੈਰ ਤਾਕਾ ਜਸ ਗਾ ਬੀਜੈ। ਜਿਹ ਪ੍ਰਸਾਦ ਤੋਂ ਸਭ ਕੋ ਮਾਨਾ, ਮੁਖ ਤਾਕੋ ਜਸ ਰਸਨ ਬਖਾਨਾ। ਜਿਹ ਪ੍ਰਸਾਦ ਤੇਰੇ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ। ਪ੍ਰਭ ਜੀ ਜਪਤ ਦਰਗਹ ਮਨ ਪਾਵਾ, ਨਾਨਕ ਪਾਸੇ ਤੀ ਕਰ ਜਾਵਾ। ਜਿਹ ਪ੍ਰਸਾਦ ਰੋਗ ਕੰਚਨ ਦੇਹੀ, ਲਿਭ ਲਾਵੋ ਤਿਸ ਰਾਮ ਸਨੇਹੀ। ਜਿਹ ਪ੍ਰਸਾਦ ਤੇਰਾ ਓਲਾ ਰਹਿਤ, ਮਨ ਸੁਖ ਪਾਵਾ ਹਰ ਹਰ ਜਸ ਕੈਤ। ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸ਼ਰਨੀ ਪਰ ਠਾਕੁਰ ਪ੍ਰਭ ਤਾਕੈ। ਜਿਹ ਪ੍ਰਸਾਦ ਤੁਝ ਕੋ ਨਾ ਪਹੁੰਚਾ, ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ। ਜਿਹ ਪ੍ਰਸਾਦ ਪਾਈ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ। ਜਿਹ ਪ੍ਰਸਾਦ ਆਭੂਖਣ ਪਹਿਰੀਜੈ, ਮਨ ਤੇ ਸਿਮਰਤ ਕਿਉਂ ਆਲਸ ਕੀਜੈ। ਜਿਹ ਪ੍ਰਸਾਦ ਅਸਵਸਤੇ ਅਸਵਾਰੀ, ਮਨ ਤਿਸ ਪ੍ਰਭ ਕੋ ਕਬੂ ਨਾਮ ਵਿਸਾਰੀ। ਜਿਹ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰੇ ਪ੍ਰਭ ਆਪਣੇ ਮਨਾ। ਜਿਨ ਤੇਰੀ ਮਨ ਬਣਤ ਬਣਾਈ, ਉਠਤ ਬੈਠਤ ਸਤ ਸਤਿਆਈ। ਤਿਸੇ ਤੈਜੋ ਏ ਕਿਆ ਲਖਾ, ਈਹਾਂ ਊਹਾਂ ਨਾਨਕ ਤੇਰੀ ਰੱਖਾ। ਜਿਹ ਪ੍ਰਸਾਦ ਕਰਹ ਪੁੰਨ ਬਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ। ਜਿਹ ਪ੍ਰਸਾਦ ਤੂੰ ਆਚਾਰ ਵਿਵਹਾਰੀ, ਤਿਸ ਪ੍ਰਭ ਕੋ ਸਾਧ ਸਾਹ ਚਤਾਰੀ। ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰ ਸਦਾ ਅਨੂਪ। ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ। ਜਿਹ ਪ੍ਰਸਾਦ ਤੇਰੀ ਪਤ ਰਹ, ਗੁਰਪ੍ਰਸਾਦ ਨਾਨਕ ਜਸ ਕਹ। ਜਿਹ ਪ੍ਰਸਾਦ ਸੁਣੈ ਕਰਨ ਨਾਥ, ਜਿਹ ਪ੍ਰਸਾਦ ਪੇਖ ਬਿਸਮਾਦ। ਜਿਹ ਪ੍ਰਸਾਦ ਬੋਲਾ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੋ ਸਹਿਜੇ ਬਸਨਾ। ਜਿਹ ਪ੍ਰਸਾਦ ਹਸਤ ਕਰ ਚੱਲਾ, ਜਿਹ ਪ੍ਰਸਾਦ ਸੰਪੂਰਨ ਫਲਾ। ਜਿਹ ਪ੍ਰਸਾਦ ਪਰਮਗਤ ਪਾਵਾ, ਜਿਹ ਪ੍ਰਸਾਦ ਸੁਖ ਸਹਿ ਸਮਾਵਾ। ਐਸਾ ਪ੍ਰਭ ਤਿਆਗ ਬਰਕਤ ਲਾਗੋ, ਗੁਰਪ੍ਰਸਾਦ ਨਾਨਕ ਮਨ ਜਾਗੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨਹੁ ਵਿਸਾਰ। ਜਿਹ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ। ਜਿਹ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸ ਜਾਨ ਮਨ ਸਦਾ ਹਜੂਰੇ। ਜਿਹ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸਿਵਰਾਚ। ਜਿਹ ਪ੍ਰਸਾਦ ਸਭ ਕੀ ਗਤ ਹੋਵੇ, ਨਾਨਕ ਜਾਪ ਜਪੈ ਜਪ ਸੋਏ। ਆਪ ਜਪਾਏ ਜਪੈ ਸੁਨਾਓ, ਆਪ ਗਾਵਾਏ ਸਵਰ ਗੁਣ ਗਾਓ। ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੁ ਦਇਆ ਤੇ ਕਮਲ ਵਿਗਾਸ। ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਾਤੁ ਉੱਤਮ ਹੋਏ। ਸਰਬਨ ਧਨ ਪ੍ਰਭ ਤੇਰੀ ਮਇਆ, ਆਪਹੁ ਕਿਛੁ ਨ ਕਿਨ ਹੁਣ ਲਿਆ। ਜਿਤ ਜਿਤ ਲਾਭੋ ਤਿਤ ਲਗਾ ਹਰ ਨਾਥ, ਨਾਨਕ ਇਨਕਾ ਕਛੁ ਨ ਹਾਥ। ਸਲੋਕ ਅਗਮ ਅਗਾਧ ਪਰਬਮ ਸੋਏ, ਜੋ ਜੋ ਕਹ ਸੁਮੁਕਤਾ ਹੋਏ। ਸੁਨ ਮੀਤਾ ਨਾਨਕ ਬਿਨਮੰਤਾ, ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ। ਸਾਧਕ ਸੰਗ ਮੁਖ ਉਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧਕ ਸੰਗ ਮਿਠੇ ਅਭਿਮਾਨ, ਸਾਧਕ ਸੰਗ ਪ੍ਰਗਟ ਸੋ ਗਿਆਨ। ਸਾਧਕ ਸੰਗ ਬੁਝੇ ਪ੍ਰਭ ਨੇਰਾ, ਸਤਸੰਗ ਸਭ ਉਤ ਨਵੇਰਾ। ਸਾਧਕ ਸੰਗ ਪਾਏ ਨਾਮ ਰਤਨ, ਸਾਧਕ ਸੰਗ ਏਕ ਉਪਰ ਜਤਨ। ਸਤਕੀ ਮਹਿਮਾ ਵਰਨਾ ਕੁਨ ਪ੍ਰਨੀ, ਨਾਨਕ ਸਤਕੀ ਸੋਭਾ ਪ੍ਰਮ ਅਹਿ ਸਮਾਨੀ। ਸਾਧਕ ਸੰਗ ਅਗੋਚਰ ਮਿਲਾ, ਸਾਧਕ ਸੰਗ ਸਦਾ ਪਰ ਫੁੱਲਾ। ਸਾਧਕ ਸੰਗ ਅਵ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਨ, ਸਾਧਕ ਸੰਗ ਮਨੋਹਰ ਬੈਨ। ਸਾਧਕ ਸੰਗ ਨ ਕਤ ਹੂੰ ਤਾਵਾ, ਸਾਧ ਸੰਗ ਅਸਥਿਤ ਮਨ ਪਾਵਾ। ਸਾਧਕ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕਾ ਸੰਗ ਮਹਾਂਪੁਨੀਤ। ਸਾਧ ਸੰਗ ਕਿਸੇ ਨੀ ਬੈਰ, ਸਾਧਕ ਸੰਗ ਨ ਬੀਂਗਾ ਪੈਰ। ਸਾਧਕ ਸੰਗ ਨਾ ਹੀ ਕੋ ਮੰਦਾ, ਸਤਸੰਗ ਜਾਨੈ ਪਰਮਾਨੰਦਾ। ਸਾਧਕ ਸੰਗ ਨਾ ਹੀ ਹੋ ਤਾਪ, ਸਾਧਕ ਸੰਗ ਤਜੈ ਸਵਾਪ। ਆਪੇ ਜਾਨੈ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬਾਣ ਆਈ। ਸਾਧਕ ਸੰਗ ਨ ਕਬਹੁ ਤਾਵਾ, ਸਾਧਕ ਸੰਗ ਸਦਾ ਸੁਖ ਪਾਵਾ। ਸਤਸੰਗ ਬਸਤੇ ਗੋਚਰ ਲਹ, ਸਾਧੂ ਕਾ ਸੰਗ ਅਜਰ ਸਹ। ਸਾਧਕ ਸੰਗ ਬਸੈ ਥਾਣ ਉੱਚਾ, ਸਾਧੂ ਕਾ ਸੰਗ ਮਹਿਲ ਪਹੁੰਚਾ। ਸਾਧਕ ਸੰਗ ਦ੍ਰਿੜੈ ਸਭ ਧਰਮ, ਸਾਧਕ ਸੰਗ ਕੇਵਲ ਪਾਰ ਬ੍ਰਹਮ। ਸਾਧਕ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ। ਸਾਧਕ ਸੰਗ ਸਭ ਕੋਲ ਉਧਾਰਾ, ਸਾਧ ਸੰਗ ਸਾਜਨ ਮੀਤ ਕੁਟਮ ਨਿਸਤਾਰਾ। ਸਾਧੂ ਕਾ ਸੰਗ ਸੋ ਧਨ ਪਾਵਾ, ਜਿਸ ਧਨ ਤੇ ਸਭ ਕੋ ਵਰਸਾਵਾ। ਸਾਧ ਸੰਗ ਧਰਮ ਰਾ, ਸਾਧ ਸੰਗ ਅੰਮ੍ਰਿਤ ਗੁਣ ਗਾਇਨ। ਸਾਧਕ ਸੰਗ ਨਾ
ਜਿਸ ਧਨ ਤੇ ਸਭ ਗੋਬਰ ਸਾਵੈ ਸਤਸੰਗ ਧਰਮ ਰਾਇ ਕਰੇ ਸੇਵਾ ਸਦਕੇ ਸੰਗ ਸੋਭਾ ਸੁਰਦੇਵਾ ਸਾਧੂ ਕੈ ਸੰਗ ਪਾਪ ਪਲਾਇਨ ਸਤਸੰਗ ਅੰਮ੍ਰਿਤ ਗੁਣ ਗਾਇਨ ਸਦਕੇ ਸੰਗ ਸਰਬ ਥਣ ਗਮ ਨਾਨਕ ਸਦਕੇ ਸੰਗ ਸਫਲ ਜਨਮ ਸਦਕੇ ਸੰਗ ਨਹੀਂ ਕਛੁ ਘਾਲ ਦਰਸ਼ਨ ਭੇਟ ਤਹੋਤ ਨਿਹਾਲ ਸਦਕੇ ਸੰਗ ਕਲੂਖਤ ਹਰੈ ਸਦਕੇ ਸੰਗ ਨਰਕ ਪਰ ਹਰੈ ਸਦਕੇ ਸੰਗ ਈਹਾਂ ਊਹਾਂ ਸੁਹੇਲਾ ਸਤਸੰਗ ਬਿਛਰਤ ਹਰ ਮੇਲਾ ਜੋ ਇੱਛਾ ਸੋਈ ਫਲ ਪਾਵੈ ਸਾਧਕ ਸੰਗ ਨਾ ਬਿਰਥਾ ਜਾਵੈ ਪਰ ਬ੍ਰਹਮ ਸਾਦਰਿਦ ਬੱਸਾ ਨਾਨਕ ਉਦਰੈ ਸਤ ਸੁਨ ਰਸਾ ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਉ ਸਾਧਕ ਸੰਗ ਨਾ ਮਨ ਤੇ ਬਿਸਰੈ ਸਤਸੰਗ ਸਰ ਪਰ ਨਿਸਤਰਾ ਸਾਧਕ ਸੰਗ ਲੱਗੈ ਪ੍ਰਭ ਮੀਠਾ ਸਾਧੂ ਕੈ ਸੰਗ ਘੜ ਘੜ ਡੀਠਾ ਸਾਧ ਸੰਗ ਭਇਆ ਅਗਿਆਕਾਰੀ ਸਾਧ ਸੰਗ ਗਤ ਭਈ ਹਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਜੋਗ ਸਾਧਕੀ ਮਹਿਮਾ ਭੇਦ ਨ ਜਾਣਾ ਜੇਤਾ ਸੁਣੇ ਤੇਤਾ ਬਖਿਆਨਾ ਸਾਧਕੀ ਉਪਮਾ ਤੇ ਗੁਣ ਤੇ ਦੂਰ ਸਾਧਕੀ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕੀ ਸੋਭਾ ਊਚ ਤੇ ਉੱਚੀ ਸਾਧਕੀ ਸੋਭਾ ਊਚ ਤੇ ਮੂਚੀ ਸਾਧਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਭ ਭੇਦ ਨ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖ ਇਕ ਸਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੁਖ ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕੋ ਲਾਗਤ ਤੁਲ ਭਵਾਨ ਬ੍ਰਹਮ ਗਿਆਨੀ ਕਹਿ ਧੀਰਜੇਕ ਜੋ ਵਸੁਦਾ ਕੋ ਖੋਦਾ ਕੋ ਚੰਦਰ ਲੇਪ ਬ੍ਰਹਮ ਗਿਆਨੀ ਕਹਿ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਪਾਓ ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨਾ ਲਾਗੈ ਜਲਾ ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ ਜੈਸੇ ਤਾਰੂ ਉਪਰ ਆਕਾਸ ਬ੍ਰਹਮ ਗਿਆਨੀ ਕਹਿ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ ਬ੍ਰਹਮ ਗਿਆਨੀ ਊਚ ਤੇ ਉੱਚਾ ਮਨ ਆਪਣਾ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸੇ ਜਨ ਪਏ ਨਾਨਕ ਜਿਨ ਪ੍ਰਭਾਪ ਕਰੇ ਬ੍ਰਹਮ ਗਿਆਨੀ ਸਗਰ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਿਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਹਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ ਬ੍ਰਹਮ ਗਿਆਨੀ ਏਕ ਉਪਰਿਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰੋ ਮਾਹਾ ਬ੍ਰਹਮ ਗਿਆਨੀ ਕਹਿ ਨਾਹੀ ਤੰਦਾ ਬ੍ਰਹਮ ਗਿਆਨੀ ਲੇ ਧਾਵਤ ਬੰਦਾ ਬ੍ਰਹਮ ਗਿਆਨੀ ਕਹਿ ਹੋਏ ਸੁਭਲਾ ਬ੍ਰਹਮ ਗਿਆਨੀ ਸੋ ਫਲ ਫਲਾ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਬ੍ਰਹਮ ਗਿਆਨੀ ਕਹਿ ਇੱਕ ਰੰਗ ਬ੍ਰਹਮ ਗਿਆਨੀ ਕਹਿ ਵਸੈ ਪ੍ਰਭ ਸੰਗ ਬ੍ਰਹਮ ਗਿਆਨੀ ਕਹਿ ਨਾਮ ਆਧਾਰ ਬ੍ਰਹਮ ਗਿਆਨੀ ਕਹਿ ਨਾਮ ਪਰਵਾਰ ਬ੍ਰਹਮ ਗਿਆਨੀ ਸਦਾ ਸਦ ਜਾਗਤ ਬ੍ਰਹਮ ਗਿਆਨੀ ਅਹੰ ਬੁੱਧ ਤਿਆਗਤ ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਹਿ ਨਹੀਂ ਬਿਨਾਸ ਬ੍ਰਹਮ ਗਿਆਨੀ ਬ੍ਰਹਮ ਕਹਿ ਬੇਤਾ ਬ੍ਰਹਮ ਗਿਆਨੀ ਏਕ ਸੰਹਿਤਾ ਬ੍ਰਹਮ ਗਿਆਨੀ ਕਹਿ ਹੋਇ ਅਚਿੰਤ ਬ੍ਰਹਮ ਗਿਆਨੀ ਕਹਿ ਨਿਰਮਲ ਮੰਤ ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ ਬ੍ਰਹਮ ਗਿਆਨੀ ਕਾ ਦਸ ਬੜ ਭਾਗੀ ਪਾਈਐ ਬ੍ਰਹਮ ਗਿਆਨੀ ਕਉ ਬਲ ਬਲ ਜਾਈਐ ਬ੍ਰਹਮ ਗਿਆਨੀ ਕਉ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕਾ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕਉ ਸਦਾ ਆਦੇਸ਼ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਆਦਾਖਰ ਬ੍ਰਹਮ ਗਿਆਨੀ ਸਰਬ ਕਾ ਠਾਕੁਰ ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨਾ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਨਾਨਕ ਬ੍ਰਹਮ ਗਿਆਨੀ ਕਉ ਸਦਾ ਨਮਸਕਾਰ ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਤਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਕਾ ਸਗਲੇ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ ਉਰ ਧਾਰਾ ਜੋ ਅੰਤਰ ਨਾਮ
ਸਰਬ ਮੈਂ ਭੇਖ ਭਗਵਾਨ, ਨਿਮਖ ਨਿਮਖ ਠਾਕੁਰ ਨਮਸਕਾਰ। ਨਾਨਕ ਉਹ ਅਪਰਸ ਸਗਲ ਨਿਸਤਾਰ, ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ਼, ਪਰਤ੍ਰਿਆ ਰੂਪ ਨਾ ਭੇਖੈ ਨੇਤਰ, ਸਾਧਕੀ ਟਹਿਲ ਸੰਸੰਗ ਹੇਤ, ਕਰਨ ਨਾ ਸੁਨਾ ਕਾਹੂ ਕੀ ਨਿੰਦਾ, ਸਭ ਤੇ ਜਾਨਾ ਆਪਸ ਕਉ ਮੰਦਾ, ਗੁਰਪ੍ਰਸਾਦ ਭਿਖਿਆ ਪਰਹਰ, ਮਨ ਕੀ ਵਾਸਨਾ ਮਨ ਤੇ ਟਰੈ, ਇੰਦਰੀ ਜਿਤ ਪੰਚ ਦੁਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਪਰਸ, ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ, ਬਿਸਨ ਕੀ ਮਾਇਆ ਤੇ ਹੋਏ ਭਿੰਨ, ਕਰਮ ਕਰਤ ਹੋਵੈ ਨਿਹ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਂਚ, ਕੇਵਲ ਭਗਤ ਕੀਰਤਨ ਸੰਗ ਰਚ, ਮਨ ਤਨ ਅੰਤਰ ਸਿਮਰਨ ਗੋਪਾਲ, ਸਭ ਉਪਰ ਹੋਵਤ ਕਿਰਪਾਲ, ਆਪ ਦ੍ਰਿੜ ਅਵਰਹ ਨਾਮ ਜਪਾਵਾ, ਨਾਨਕ ਉਹ ਬੈਸਨੋ ਪਰਮਗਤ ਪਾਵਾ, ਭਗਵਤੀ ਭਗਵੰਤ ਭਗਤ ਕਾ ਰੰਗ, ਸਗਲ ਤਿਆਗੈ ਦੁਸ਼ਟ ਕਾ ਸੰਗ, ਮਨ ਤੇ ਬਿਨਸਾ ਸਗਲਾ ਪਰਮ, ਕਰ ਪੂਜੈ ਸਗਲ ਪਾਰ ਬ੍ਰਹਮ, ਸਤਸੰਗ ਪਾਪਾਂ ਮਲ ਖੋਵੈ, ਤਿਸ ਭਗਵਤੀ ਕੀ ਮਾਤ ਉੱਤਮ ਹੋਵੈ, ਭਗਵੰਤ ਕੀ ਟਹਿਲ ਕਰੈ ਨਿਤ ਨੀਤ, ਮਨ ਤਨ ਅਰਪੈ ਵਿਸਨ ਪ੍ਰੀਤ, ਹਰ ਕੇ ਚਰਨ ਹਿਰਦੈ ਬਸਾਵੈ, ਨਾਨਕ ਐਸਾ ਭਗਵਤੀ ਭਗਵੰਤ ਕਉ ਪਾਵੈ, ਸੋ ਪੰਡਤ ਜੋ ਮਨ ਪਰਬੋਧਾ, ਰਾਮ ਨਾਮ ਆਤਮ ਸੋਧਾ, ਰਾਮ ਨਾਮ ਸਰ ਰਸ ਪੀਵੈ, ਉਸ ਪੰਡਤ ਕਾ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੈ ਬਸਾਵੈ, ਸੋ ਪੰਡਤ ਫਿਰ ਜੋਣ ਨਾ ਆਵੈ, ਵੇਦ ਪ੍ਰਾਣ ਸਿਮਰਤ ਬੂਝ ਮੂਲ, ਸੂਖਮ ਮੈਂ ਜਾਨਾ ਅਸਥੂਲ, ਚਉ ਵਰਨਾ ਕਉ ਦੇ ਉਪਦੇਸ਼, ਨਾਨਕ ਉਸ ਪੰਡਤ ਕਉ ਸਦਾ ਆਦੇਸ਼, ਬੀਜ ਮੰਤਰ ਸਰਬ ਕੋ ਗਿਆਨ, ਚਉ ਵਰਨਾ ਮੈਂ ਜਪੈ ਕੋ ਨਾਮ, ਜੋ ਜੋ ਜਪੈ ਤਿਸ ਕੀ ਗਤ ਹੋਵੇ, ਸਾਧ ਸੰਗ ਪਾਵੈ ਜਨ ਕੋਏ, ਕਰ ਕਿਰਪਾ ਅੰਤਰ ਉਰ ਤਾਰਾ, ਪਸ ਪ੍ਰੇਤ ਮੁਗਦ ਪਾਥਰ ਕਉ ਤਾਰਾ, ਸਰਬ ਰੋਕਾ ਔਖਦ ਨਾਮ, ਕਲਿਆਣ ਰੂਪ ਮੰਗਲ ਗੁਣ ਗਾਮ, ਕਾਹੂ ਜੁਗਤ ਕਿਤੈ ਨਾ ਪਾਈਏ ਧਰਮ, ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ, ਜਿਸ ਕੈ ਮਨ ਪਰਮ ਕਾ ਨਿਵਾਸ, ਤਿਸ ਕਾ ਨਾਮ ਸਤਿ ਰਾਮਦਾਸ, ਆਤਮ ਰਾਮ ਤਿਸ ਨਦਰੀ ਆਇਆ, ਦਾਸ ਦਸੰਤਨ ਭਾਏ ਤਿਨ ਪਾਇਆ, ਸਦਾ ਨਿਕਟ ਨਿਕਟ ਹਰ ਜਾਨ, ਸੋ ਦਾਸ ਦਰਗਹ ਪਰਵਾਨ, ਆਪਣੇ ਦਾਸ ਕੋ ਆਪ ਕਿਰਪਾ ਕਰੈ, ਤਿਸ ਦਾਸ ਕੋ ਸਭ ਸੋਜੀ ਪਰੈ, ਸਗਲ ਸੰਗ ਆਤਮ ਉਦਾਸ, ਐਸੇ ਜੁਗਤ ਨਾਨਕ ਰਾਮਦਾਸ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੂਖ ਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬੇਖ ਖਾਟੀ, ਤੈਸਾ ਮਾਣ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ, ਪਾਰ ਬਮ ਕੇ ਸਗਲੇ ਠਾਉ, ਜਿਤ ਜਿਤ ਕਰ ਰਾਖੈ ਤੈਸਾ ਤਿਨਾਉ, ਆਪੇ ਕਰਨ ਖਰਾਵਨ ਜੋਗ, ਪ੍ਰਭ ਭਾਵੈ ਸੋਈ ਫਨ ਹੋਗ, ਪਸਰੁ ਆਪ ਹੋਇਣ ਤਤਰੰਗ, ਲਖਨ ਜਾਹੇ ਪਾਰ ਬਮ ਕੇ ਰੰਗ, ਜੈਸੀ ਮਤ ਦੇ ਤੈਸਾ ਪ੍ਰਗਾਸ, ਪਾਰ ਬ੍ਰਹਮ ਕਰਤਾ ਅਵਿਨਾਸ਼, ਸਦਾ ਸਦਾ ਸਦਾ ਦਯਾਲ, ਸਿਮਰ ਸਿਮਰ ਨਾਨਕ ਭਏ ਨਿਹਾਲ, ਸਲੋਕ ਉਸਤਤ ਕਰਹਿ ਅਨੇਕ ਜਾਨ, ਅੰਤ ਨ ਪਾਰਾ ਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁ ਬਿਧ ਅਣਕ ਪ੍ਰਕਾਰ, ਅਸ਼ਟਪਦੀ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭਏ ਤੀਰਥ ਵਾਸੀ, ਕਈ ਕੋਟ ਬਨ ਭਰਮ ਹੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀਸਰ ਹੋਤੇ, ਕਈ ਕੋਟ ਆਤਮ ਧਿਆਨ ਤਾਰਾ, ਕਈ ਕੋਟ ਕਵ ਕਾਵ ਵਿਚਾਰ, ਕਈ ਕੋਟ ਨਵਤਨ ਨਾਮ ਥਿਆਵਾ, ਨਾਨਕ ਕਰਤੇ ਕਾਂਤ ਨਾ ਪਾਵਾ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗਾਤਮ ਨਿਕੋਰ, ਕਈ ਕੋਟ ਪਰ ਦਰਬ ਕੋਹਿਰਾ, ਕਈ ਕੋਟ ਪਰ ਦੁੱਖ ਨਾ ਕਰਹ, ਕਈ ਕੋਟ ਮਾਇਆ ਸ਼ਰਮ ਮਾਹੇ, ਕਈ ਕੋਟ ਪਰਦੇਸ ਪ੍ਰਮਾਹੇ, ਜਿਤ ਜਿਤ ਲਾਭੋ ਤਿਤ ਤਿਤ ਲੱਗਣਾ, ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸਭੋਗੀ, ਕਈ ਕੋਟ ਪੰਖੀ ਸਿਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਪ ਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਿਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣਾ ਸੂਤ ਤਾਰਾ, ਨਾਨਕ ਜਿਸ ਜਿਸ ਭਾਵਾ ਤਿਸ ਤਿਸ ਨਿਸਤਾਰਾ, ਕਈ ਕੋਟ ਰਾਜਸ ਤਾਮਸ ਸਤਕ, ਕਈ ਕੋਟ ਵੇਦ ਪ੍ਰਾਣ ਸਿਮਰ ਤਰਸਾਸਤ, ਕਈ ਕੋਟ ਕੀਰਤਨ ਸਮੁੱਧ, ਕਈ ਕੋਟ ਨਾਨਾ ਪ੍ਰਕਾਰ ਜੰਤ,
ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਜਖ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜਖ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ, ਸਭ ਤੇ ਨੇਰਾ ਸਭ ਹੁਤੇ ਦੂਰ, ਨਾਨਕ ਆਪ ਅਲਿਪਤ ਰਹਿਆ ਪਾਰ ਪੂਰ, ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਈ ਕੋਟ ਜਨਮਹਿ ਜੀਵਹਿ ਮਰਹਿ, ਕਈ ਕੋਟ ਬੋ ਜੋਨੀ ਫਿਰਹਿ, ਕਈ ਕੋਟ ਬੈਠਦੀ ਖਾਹੇ, ਕਈ ਕੋਟ ਘਲ ਥਕ ਪਾਹੇ, ਕਈ ਕੋਟ ਕੀਏ ਤਨਵੰਤ, ਕਈ ਕੋਟ ਮਾਇਆ ਮੈਂ ਚਿੰਤ, ਜਹ ਜਹ ਪਾਣਾ ਤਹ ਤਹ ਰਾਖੇ, ਨਾਨਕ ਸਭ ਕਿਛੁ ਪ੍ਰਭ ਕੈ ਹੱਥੇ, ਕਈ ਕੋਟ ਪੈ ਬੈਰਾਗੀ, ਰਾਮ ਨਾਮ ਸੰਗ ਤਿੰਨ ਲਿਵ ਲਾਗੀ, ਕਈ ਕੋਟ ਪ੍ਰਭ ਕੋ ਖੋਜੰਤੇ, ਆਤਮ ਮੈਂ ਪਾਰਵਮ ਲਹੰਤੇ, ਕਈ ਕੋਟ ਦਰਸ਼ਨ ਪ੍ਰਪਿਆਸ, ਤਿਨ ਕੋ ਮਿਲਿਓ ਪ੍ਰਭ ਅਵਿਨਾਸ, ਕਈ ਕੋਟ ਮੰਗ ਸਤਸੰਗ, ਪਾਰ ਬ੍ਰਹਮ ਤਿਨ ਲਾਗਾ ਰੰਗ, ਜਿਨ ਕੋ ਹੋਏ ਆਪ ਸੋ ਪ੍ਰਸੰਨ, ਨਾਨਕ ਤੇ ਜਨ ਸਦਾ ਧਨ ਧਨ, ਕਈ ਕੋਟ ਖਾਣੀ ਅਰਖੰਡ, ਕਈ ਕੋਟ ਆਕਾਸ ਬ੍ਰਹਿਮੰਡ, ਕਈ ਕੋਟ ਹੋਏ ਅਵਤਾਰ, ਕਈ ਜੁਗਤ ਕਿਨੋ ਵਿਸਥਾਰ, ਕਈ ਬਾਹਰ ਪਸਰੂ ਪਸਾਰ, ਸਦਾ ਸਦਾ ਇੱਕ ਏਕੰਕਾਰ, ਕਈ ਕੋਟ ਕੀਨੇ ਬਹੁ ਭਾਂਤ, ਪ੍ਰਭ ਤੇ ਹੋਏ ਪ੍ਰਮਾਹਿ ਸਮਾਤ, ਤਾਕਾ ਅੰਤ ਨ ਜਾਣੈ ਕੋਏ, ਆਪੇ ਆਪ ਨਾਨਕ ਪ੍ਰਭ ਸੋਏ, ਕਈ ਕੋਟ ਪਾਰਵਮ ਕੇ ਦਾਸ, ਤਿਨ ਹੋਵਤ ਆਤਮ ਪ੍ਰਗਾਸ, ਕਈ ਕੋਟ ਤਤ ਕੇ ਬੇਤੇ, ਸਦਾ ਨਿਹਾਰੈ ਏਕੋ ਨੇਤਰੇ, ਕਈ ਕੋਟ ਨਾਮ ਰਸ ਪੀਵੈ, ਅਮਰ ਪਏ ਸਦ ਸਦ ਹੀ ਜੀਵੈ, ਕਈ ਕੋਟ ਨਾਮ ਗੁਣ ਗਾਵੈ, ਆਤਮ ਰਸ ਸੁਖ ਸਹਿਜ ਸਮਾਵੈ, ਆਪਣੇ ਜਨ ਕਉ ਸਾਹ ਸਾਹ ਸਮਾਰੇ, ਨਾਨਕ ਕੋਏ ਪਰਮੇਸ਼ਰ ਕੇ ਪਿਆਰੇ, ਇਸ ਲੋਕ ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਨਾ, ਜਲ ਥਲ ਮਹੀਲ ਸੋਇ ਅਸ਼ਟਪਦੀ, ਕਾਰਨ ਕਰਾਵਨ ਕਰਨੈ ਜੋਗ, ਜੋ ਤਿਸ ਭਵੈ ਸੋਈ ਹੋਗ, ਖਿਨਮੈ ਥਾਪ ਥਾਪਨਹਾਰਾ, ਅੰਤ ਨਹੀਂ ਕਿਛੁ ਪਾਰਾ ਬਾਰਾ, ਹੁਕਮੇ ਧਰ ਅਧਰ ਰਹਾਵਾ, ਹੁਕਮੇ ਉਪਜੈ ਹੁਕਮ ਸਮਾਵਾ, ਹੁਕਮੇ ਉੱਚ ਨੀਚ ਵਿਵਹਾਰ, ਹੁਕਮੇ ਅਣਖ ਰੰਗ ਪ੍ਰਕਾਰ, ਕਰ ਕਰ ਦੇਖਾ ਆਪਣੀ ਵਡਿਆਈ, ਨਾਨਕ ਸਭ ਮੈਂ ਰਹਿਆ ਸਮਾਈ, ਪ੍ਰਭ ਭਾਵੈ ਮਾਨੁਖ ਗਤ ਪਾਵੈ, ਪ੍ਰਭ ਭਾਵੈ ਤਾਂ ਪਾਥਰ ਤਰਾਵਾ, ਪ੍ਰਭ ਭਾਵੈ ਬਿਨ ਸਾਸ ਤੇ ਰੱਖ, ਪ੍ਰਭ ਭਾਵੈ ਤਾਂ ਹਰ ਗੁਣ ਪੱਖ, ਪ੍ਰਭ ਭਾਵੈ ਤਾਂ ਪਤ ਤੇ ਉਧਾਰ, ਆਪ ਕਰੇ ਆਪਣੇ ਵਿਚਾਰ, ਦੋਹਾਂ ਸਿਰਿਆਂ ਕਾ ਆਪ ਸੁਆਮੀ, ਖੇਲੈ ਬਿਗਸੈ ਅੰਤਰ ਜਾਮੀ, ਜੋ ਭਾਵੈ ਸੋ ਕਾਰ ਕਰਾਵੈ, ਨਾਨਕ ਦ੍ਰਿਸ਼ਟੀ ਅਵਰ ਨਾ ਆਵੈ, ਕੋਹ ਮਾਨੁਖ ਤੇ ਕਿਆ ਹੋਇਆ ਆਵੈ, ਜੋ ਤਿਸ ਭਾਵੈ ਸੋਈ ਕਰਾਵੈ, ਇਸ ਕਾ ਹਾਥ ਹੋਏ ਤਾਂ ਸਭ ਕਿਛ ਲੇ, ਜੋ ਤਿਸ ਭਾਵੈ ਸੋਈ ਕਰੇ, ਅਣਜਾਨਤ ਵਿਖਿਆ ਮੈਂ ਰਚਾ, ਜੇ ਜਾਣਤ ਆਪਣ ਆਪ ਬਚਾ, ਪਰ ਮੈਂ ਪੂਲਾ ਦੰਦ ਦਿਸਤਾਵਾ, ਨਿਮਖ ਮਾਹੇ ਚਾਰ ਕੁੰਟ ਫਿਰਾਵਾ, ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੇ, ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਿਵਾਜ, ਜਾ ਕਾ ਦ੍ਰਿਸ਼ਟ ਕਛੂ ਨਾ ਆਵਾ, ਤਿਸ ਤਤਕਾਲ ਦਸ ਦਿਸ ਪ੍ਰਗਟਾਵਾ, ਜਾ ਕੋ ਆਪਣੀ ਕਰੈ ਬਖਸ਼ੀਸ਼, ਤਾਂ ਕਾ ਲੇਖਾ ਨਾ ਗਣੈ ਜਗਦੀਸ਼, ਜੀਓ ਪਿੰਡ ਸਭ ਤਿਸਕੀ ਰਾਸ, ਘਾਟ ਘਾਟ ਪੂਰਨ ਬ੍ਰਹਮ ਪ੍ਰਗਾਸ, ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਵੱਡਾਈ, ਇਸ ਕਾ ਬਲ ਨਾਹੀ ਇਸ ਹਾਥ, ਕਰਨ ਕਰਾਵਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਵੈ ਸੋਈ ਫੁਨ ਥੀਓ, ਕਬਹੁ ਊਚ ਨੀਚ ਮੈਂ ਬੱਸਾ, ਕਬਹੁ ਸੋ ਗਰਖ ਰੰਗ ਹੱਸਾ, ਕਬਹੁ ਨਿੰਦ ਚਿੰਦ ਵਿਵਹਾਰ, ਕਬਹੁ ਊਬ ਆਕਾਸ ਭਿਆਲ, ਕਬਹੁ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲ ਲਾਵਨ ਹਾਰ, ਕਬਹੁ ਨਿਰਤ ਕਰੈ ਬਹੁ ਪਾਂਤ, ਕਬਹੁ ਸੋਏ ਰਹਿ ਦਿਨ ਰਾਤ, ਕਬਹੁ ਮਹਾਂ ਕ੍ਰੋਧ ਬਿਕਰਾਲ, ਕਬਹੁ ਸਰਬ ਕੀ ਹੋ ਤਰਵਾਲ, ਕਬਹੁ ਹੋਏ ਬਹਿ ਬਡ ਰਾਜਾ, ਕਬਹੁ ਭੇਖਾਰੀ ਨੀਚ ਕਾ ਸਾਜਾ, ਕਬਹੁ ਅਪ ਕੀਰਤ ਮਹਿ ਆਵੈ, ਕਬਹੁ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਿਵ ਹੀ ਰਹਿ, ਗੁਰਪ੍ਰਸਾਦ ਨਾਨਕ ਸਚ ਕਹਿ, ਕਬਹੁ ਹੋਏ ਪੰਡਿਤ ਕਰ ਬਖਿਆਨ, ਕਬਹੁ ਮੋਣ ਧਾਰੀ ਲਾਵੈ ਧਿਆਨ, ਕਬਹੁ ਤਟ ਤੀਰਥ ਇਸ਼ਨਾਨ, ਕਬਹੁ ਸੇ ਸਾਧਕ ਮੁਖ ਗਿਆਨ, ਕਬਹੁ ਕੀਟ ਹਸਤ ਪਤੰਗ ਹੋਏ ਜੀਆ, ਅਣਕ ਜੋਨ ਭਰਮੈ ਪਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵਾ, ਜੋ ਜੋਤਿਸ ਭਾਵੈ ਸੋ ਜੋ ਪ੍ਰਭ ਭਾਵੈ ਤਿਵੈ ਨਚਾਵੈ, ਜੋਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੁ ਸਾ ਸੰਗਤ ਤੇ ਹੋ ਪਾਵੈ, ਉਸਾ ਸਥਾਨ ਤੇ ਬੌਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸਾ ਸਥਾਨ ਕਾ ਨਹੀਂ ਬਿਨਾਸ, ਮਨ ਤਨ ਨਾਮ ਰਤੇ ਇੱਕ ਰੰਗ, ਸਦਾ ਬੱਸੈ ਪਾਰਬਮ ਕੈ ਸੰਗ,
ਜੋ ਜਲ ਮੈਂ ਜਲ ਆਏ ਖਟਾਨਾ ਤੇ ਉਹ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਨਕ ਪ੍ਰਭ ਕਾ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਰਕ ਪਤੀ ਹੋਵਤ ਸਵਾਨ ਜੋ ਜਾਣੈ ਮੈਂ ਜੋਬਨ ਮੰਤ ਸੋ ਹੋਵਤ ਬਿਸ਼ਟਾ ਕਾ ਜੰਤ ਆਪਸ ਕਉ ਕਰਮ ਮੰਤ ਕਹਾਵੈ ਜਨਮ ਮਰੈ ਬੋ ਜੁਨ ਪਰਮਾਵੈ ਤਾਣ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖਨ ਦਾ ਅਗਿਆਨ ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕੀਹਾ ਮੁਕਤਾ ਗੈ ਸੁਖ ਪਾਵੈ ਤਨਵੰਤਾ ਹੋਈ ਕਰ ਗਰਬਾਵੈ ਤ੍ਰਿਣ ਸਮਾਨ ਕਹਿ ਸੰਗ ਨ ਜਾਵੈ ਬਹੁ ਲਸ਼ਕਰ ਮਾਨਖੂ ਪ੍ਰਕਿਰਿਆਸ ਪਲ ਪੀਤਰ ਤਾਕਾ ਹੋਏ ਬਿਨਾਸ ਸਭ ਤੇ ਆਪ ਜਾਨਾ ਬਾਲਵੰਤ ਖਿਨਮੈ ਹੋਈ ਜਾਏ ਪਸਮੰਤ ਕਿਸੈ ਨਾ ਬਦਾ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗਾਹ ਪਰਵਾਨ ਕੋਟ ਕਰਮ ਕਰੈ ਹਉ ਤਾਰੇ ਸ੍ਰਮ ਪਾਵੈ ਸਗਲੇ ਬਿਰਥਾਰੇ ਅਣਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਣਕ ਜਤਨ ਕਰ ਆਤਮ ਨਿਦਰਵਾ ਹਰ ਦਰਗਹਿ ਕਉ ਕੈਸੇ ਗਵੈ ਆਪਸ ਕਉ ਜੋ ਭਲਾ ਕਹਾਵੈ ਤਿਸੈ ਭਲਾਈ ਨਿਕਟ ਨਾ ਆਵੈ ਸਰਬ ਕਿਰਨ ਜਾ ਕਾ ਮਨ ਹੋਏ ਕਹੁ ਨਾਨਕ ਤਾ ਕੀ ਨਿਰਮਲ ਸੋਏ ਜਬ ਲਗ ਜਾਨਾ ਮੁਝ ਤੇ ਕਛੁ ਹੋਏ ਤਾਬ ਇਸ ਕੋ ਸੁਖ ਨਾਹੀ ਕੋਏ ਜਬ ਇਹ ਜਾਨਾ ਮੈਂ ਕਿਛ ਕਰਤਾ ਤਾਬ ਲਗ ਗਰਭ ਜੁਨ ਮੈਂ ਫਿਰਤਾ ਜਬ ਤਾਰੈ ਕੋ ਬੈਰੀ ਮੀਤ ਤਬ ਲਗ ਨੇਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਜ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੁੱਟ ਗੁਰਪ੍ਰਸਾਦ ਨਾਨਕ ਹਉ ਛੂਟ ਸਹਿਸ ਖੱਟੇ ਲਖ ਕੋਠ ਤਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵਾ ਅਣਕ ਭੋਗ ਭਿਖਿਆ ਕੇ ਕਰਨ ਤ੍ਰਿਪਤਾਵਾ ਖਪ ਖਪ ਮਰਾ ਬਿਨਾ ਸੰਤੋਖ ਨਹੀਂ ਕੋ ਰਾਜਾ ਸੁਪਨ ਮਨੋਰਥ ਬਿਰਥੇ ਸਭ ਕਾਜ ਨਾਮ ਰੰਗ ਸਰਬ ਸੁਖ ਹੋਏ ਵੱਡ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਵਣ ਕਰਨ ਹਾਰ ਇਸ ਕਾ ਹਾਥ ਕਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕਿਨੋ ਸੁਪਨਾ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੂਝ ਦੇਖਾ ਕਰਹਿ ਵਿਵੇਕ ਆਪਹੇ ਕਪਹਿ ਅਨੇਕ ਮਰਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕਿਨੋ ਆਪਣ ਵਿਸਥਾਰ ਸਭ ਕਾ ਸ਼ੁਸਕਾ ਉਹ ਕਰਨ ਹਾਰ ਉਸ ਤੇ ਭਿੰਨ ਕਹੋ ਕਿਛੁ ਹੋਏ ਥਾਣ ਥਨੰਤਰ ਇਕ ਸੋਏ ਆਪਣੇ ਚਲ ਤਿਆਪ ਕਰਨ ਹਾਰ ਕੌਤਕ ਕਰ ਰੰਗ ਅਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਬਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੈ ਬਿਰਲੈ ਚੀਨਾ ਪਲਾ ਪਲਾ ਪਲਾ ਤੇਰਾ ਰੂਪ ਅਤ ਸੁੰਦਰ ਅਪਾਰ ਅਨੂਪ ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੜ ਘੜ ਸੁਣੀ ਸ੍ਰਵਣ ਬਖਿਆਣੀ ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪਾ ਨਾਨਕ ਮਨ ਪ੍ਰੀਤ ਸਲੋਕ ਸੰਤ ਸਰਨ ਜੋ ਜਨ ਪਰਾ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰਜਾ ਕਟਾ ਸੰਤ ਕੈ ਦੁਖਨ ਜਾਮ ਤੇ ਨਹੀਂ ਛੁਟਾ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੁਖਨ ਨਰਕ ਮੈਂ ਪਾਏ ਸੰਤ ਕੈ ਦੁਖਨ ਮੈਂ ਤੁਹੇ ਮਿਲੀਨ ਸੰਤ ਕੈ ਹਰ ਦੁਖਨ ਸੋ ਬਾਤੇਹੀਨ ਸੰਤ ਕੈ ਹੱਤੇ ਕੋ ਰੱਖੇ ਨ ਕੋਏ ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰ ਨਾਨਕ ਸੰਸੰਗ ਨਿੰਦਕ ਪੀ ਤਰ ਸੰਤ ਕੈ ਦੁਖਨ ਤੇ ਮੁਖ ਪਵਾ ਸੰਤਨ ਕੈ ਦੁਖਨ ਕਾਗਜੋਂ ਲਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤ ਕੈ ਦੁਖਨ ਤ੍ਰਿਗਤ ਜੋਨ ਕਿਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲਾ ਸੰਤ ਕੈ ਦੁਖਨ ਸਭ ਕੋ ਚਲਾ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਕੈ ਦੁਖਨ ਨੀਚ ਨੀਚਾਏ ਸੰਤ ਦੁਖੀ ਕਾ ਥਾਉ ਕੋ ਨਾਹੀ ਨਾਨਕ ਸੰਤ ਭਾਵੈ ਤਾਂ ਓਏ ਪੀਗਤ ਪਾਹੇ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ
ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤਹੀਨ, ਸੰਤ ਕਾ ਨਿੰਦਕ ਦੁਖੀਆ ਅਰਦੀਨ, ਸੰਤ ਕੇ ਨਿੰਦਕ ਕਹੋ ਸਰਬ ਰੋਗ, ਸੰਤ ਕੇ ਨਿੰਦਕ ਕਹੋ ਸਦਾ ਵਿਜੋਗ, ਸੰਤ ਕੇ ਨਿੰਦਾ ਦੁਖ ਮੈਂ ਦੋਖ, ਨਾਨਕ ਸੰਤ ਭਾਵੈ ਤਾ ਉਸ ਕਾ ਭੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਣ ਲਾਗਾ, ਸੰਤ ਕੇ ਦੁਖੀ ਕੋ ਸਭ ਤਿਆਗਾ, ਸੰਤ ਕਾ ਦੁਖੀ ਮਹਾਂਕਾਰੀ, ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮ ਮਰਾ, ਸੰਤ ਕੀ ਦੁੱਖ ਨਾ ਸੁਖ ਤੇ ਟਰਾ, ਸੰਤ ਕੇ ਦੁਖੀ ਕੋ ਨਾਹੀ ਠਾਓ, ਨਾਨਕ ਸੰਤ ਭਾਵੈ ਥੱਲੈ ਮਿਲਾਏ, ਸੰਤ ਕਾ ਦੁਖੀ ਅੱਧ ਬੀਜ ਤੇ ਟੁੱਟ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚ, ਸੰਤ ਕੇ ਦੁਖੀ ਕਹੋ ਉਦਯਨ ਪਰਮ ਹਈਏ, ਸੰਤ ਕਾ ਦੁਖੀ ਉਜੜ ਪਾਈਏ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮ੍ਰਿਤ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਸ਼ ਨਾਹੇ, ਆਪਣ ਵੀ ਜਾਪੇ ਹੀ ਖਾਹੇ, ਸੰਤ ਕੇ ਦੁਖੀ ਕਾਓ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੈ ਤਲੈ ਉਭਾਰ, ਸੰਤ ਕਾ ਦੁਖੀ ਇਉਂ ਬਿਲ ਲਾਏ, ਜੋ ਜਲ ਬਿਹੂਨ ਮਛਲੀ ਤੜ ਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜਾ, ਜੋ ਪਾਵਕ ਇੰਧਨ ਨਹੀਂ ਧਰਾਪਾ, ਸੰਤ ਕਾ ਦੁਖੀ ਛੁੱਟੇ ਅਕੇਲਾ, ਜੋ ਬੁਆੜ ਤਿਲ ਖੇਤ ਮਸ ਦੁਹੇਲਾ, ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕੈਤ, ਕਿਰਤ ਨਿੰਦਕ ਕਾ ਤੁਰਹੀ ਪਿਆ, ਨਾਨਕ ਜੋਤਿਸ ਭਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕਾਉ ਦਰਗਹ ਮਿਲੈ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਨਾ ਮਰੈ ਨਾ ਜੀਵਾਈਐ, ਸੰਤ ਕੇ ਦੁਖੀ ਕੀ ਪੁੱਜੈ ਨਾ ਆਸਾ, ਸੰਤ ਕਾ ਦੁਖੀ ਉੱਠ ਚੱਲੈ ਨਿਰਾਸਾ, ਸੰਤ ਕਾ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ, ਪਇਆ ਕੀਰਤਨ ਮੇਠੈ ਕੋਏ, ਨਾਨਕ ਖਜ਼ਾਨਾ ਸੱਚਾ ਸੋਏ, ਸਾਭ ਗੜ ਤਿਸਕੇ ਉਹ ਕਰਨ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗ੍ਰਾਸ, ਸਭ ਕਛੁ ਵਰਤੈ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੁਥੀਆ, ਆਪਣਾ ਖਿਲਾਪ ਕਰਨ ਹਾਰ, ਦੂਸਰ ਕੌਣ ਕਹੇ ਵਿਚਾਰ, ਜਿਸਨੋ ਕਿਰਪਾ ਕਰੇ ਤਿਸ ਆਪਣ ਨਾਮ ਦੇ, ਵੱਡ ਭਾਗੀ ਨਾਨਕ ਜਨ ਸੇ, ਸਲੋਕ ਤਜੋ ਸਿਆਨਪ ਸੁਰਜਨੋ, ਸਿਮਰੋ ਹਰ ਹਰ ਰਾਹ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਪਰਮ ਪਉ ਜਾਇ। ਅਸ਼ਟਪਦੀ ਮਾਨੁਕ ਕੀ ਟੇਕ ਬਿਰਤੀ ਸਭ ਜਾਣ, ਦੇਵਨ ਕੋ ਏਕ ਭਗਵਾਨ, ਜਿਸ ਕੈ ਦੀਏ ਰਹਾ ਅਗਾਏ, ਬੌਰ ਨਾ ਤ੍ਰਿਸ਼ਨਾ ਲੱਗ ਆਏ, ਮਾਰਾ ਰਾਖੈ ਕੋ ਆਪ, ਮਾਨੁ ਕਹਿ ਕਿਛ ਨਾਹੀ ਹਾਥ, ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨਾ ਲਾਗੈ ਕੋਏ, ਉਸਤਤ ਮਨ ਮੈਂ ਕਰਨ ਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ, ਨੈਨੋ ਪੇਕ ਠਾਕੁਰ ਕਾ ਰੰਗ, ਸਤਸੰਗ ਬਿਨਸਤ ਸਭ ਸੰਗ, ਚਰਨ ਚੱਲੋ ਮਾਰਗ ਗੋਬਿੰਦ, ਮਿਟਾ ਪਾਪ ਜਪੀਏ ਹਰ ਬਿੰਦ, ਕਰ ਹਰ ਕਰਮ ਸ੍ਰਵਨ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ, ਵੱਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਣੀ ਸੰਸਾਰ, ਮਨ ਤਨ ਮੁਖ ਬੋਲੈ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ, ਏਕੋ ਏਕ ਏਕ ਪਛਾਨਾ, ਇਤ ਉਤ ਕੀ ਉਹ ਸੋਝੀ ਜਾਨਾ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਨਿਆ, ਗੁਰਪ੍ਰਸਾਦ ਆਪਣ ਆਪ ਸੁਜਾ, ਤਿਸ ਕੀ ਜਾਨੋ ਤ੍ਰਿਸ਼ਨਾ ਬੁਝਾ, ਸਤਸੰਗ ਹਰ ਹਰ ਜਸ ਕੇਤ, ਸਰਬ ਰੋਗ ਤਿਉ ਹਰ ਜਨ ਰਹਿਤ, ਅਣਦਿਨ ਕੀਰਤਨ ਕੇਵਲ ਬਖਿਆਣ, ਗ੍ਰਸਤ ਮੈਂ ਸੋਈ ਨਿਰਬਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਆ ਜਮ ਕੀ ਫਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਨ ਅਲੱਗ ਹੈ ਦੁਖ, ਜਿਸ ਕੋ ਹਰ ਪਵ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਉ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟਾਇਆ, ਆਪਣੇ ਕਾਰਜ ਮਹਿਆਵ ਸਮਾਇਆ, ਸੋਧਤ ਸੋਧਤ ਸੋਧਤ ਸੀਝਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕਿਛ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ, ਨਾ ਕਿਛ ਜਨਮੈ ਨਾ ਕਿਛ ਮਰੈ, ਆਪਣ ਚਲ ਤੇ ਆਪ ਹੀ ਕਰੈ, ਆਵਣ ਜਾਵਣ ਦ੍ਰਿਸ਼ਟ ਅਣਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿਆਪ, ਅਣਕ ਜੁਗਤ ਰਚ ਥਾਪ ਥਾਪ, ਅਬਨਾਸੀ ਨਾਹੀ ਕਿਛ ਖੰਡ, ਤਾਰਨ ਤਾਰ ਰਹੁ ਬ੍ਰਹਿਮੰਡ, ਅਲੱਖ ਅਭੇਵ ਪੁਰਖ ਪ੍ਰਤਾਪ,
आप जपाए नानक जाप, जिन प्रभ जाता सो सुभवंत, सगल संसार उदरहत नमंत, प्रभ के सेवक सगल उद्धारण, प्रभ के सेवक दुख बिसारण, आपे मेल लय किरपाल, गुर का शब्द जाप भय निहाल, उनकी सेवा सोई लाग, जिसनो कृपा कर बड भग, नाम जपत पाव बिश्राम, नानक तन पुरुख का उत्तम करमान, जो किश कर सो प्रभ कर रंग, सदा सदा बस हर संग, सह सुपाए हो वह सो होए, करण हार पछाण सोए, प्रभ का किया जन मीठ लगाना, जैसा सा तैसा दृष्टाना, जिस ते उपजे तिस माह समाए, ओए सोखन दान उन्हों बनियाए, आपस को आप दीनो मान, नानक प्रभ जन एको जान, सलोक सर्व कला पारपूर प्रभ, बिरथा जानन हार, जाक सिमरन उधरिया, नानक तिस बलहार, अष्टपदी टूटी गांडन हर गोपाल, सर्व जिया आपे प्रतपाल, सगल की चिंता जिस मन माहे, तिस ते बिरथा कोई नाहे, रेमन मेरे सदा हर जाप, अवनासी प्रभ आपे आप, आपन किया कशु न होए, जे सौ प्राणी लोच कोए, तिस बिन नाही तेरा किश काम, गत नानक जाप एक हर नाम, रूपवंत हो नाही मोहा, प्रभ की जोत सगल कट सोहा, तन मंता हुए क्या कु गरबा, जा सब किस तिसका दिया दरबा, आत सूरा जे को कहावा, प्रभ की कला बिना कहतावा, जे को हुए पहदा तार, तिस दिन हर जान गवार, जिस गुर पर सा टूट रोग, नानक सोजन सदा अरोग, जे मंदर जो मंदर को थम थमन, तो गुर का शब्द मना अस्थमन, जो पाखान नाव चढ़ तरा, प्राणी गुर चरण लगत निस्तरा, जो अंधकार दीपक प्रगास, गुर दर्शन देख मन हुए विगास, जो महा उद्यान में मार्ग पावा, तो साधु संग मिल जोत प्रगटावा, तिन संतन की बांछो धूर, नानक की हर लोचा पूर, मन मूर्ख काहे बिल लाइया, पुरब लिखे का लिखिया पाइया, दुख सुख प्रभ देवन हार, अवर त्याग तू तसह चतार, जो कष कर सोई सोख मान, पूला काहे फिरे अजान, कौन बस्त आई तेरा संग, लपट रहो रस लोभी पतंग, राम नाम जप हृदय माहे, नानक पथ से तीखर जाहे, जिस वखर को लैन तू आया, राम नाम संतन कर पाया, ताजे वे मान लिहो मन मोल, राम नाम हृदय में तोल, लाद खेप संतन संग चाल, अवर त्याग विख्या जंजाल, तन तन कह सब कोय, मुख उज्जल हर दरगाह सोए, एह वापार विरला वापारा, नानक ताक सद बलहारा, चरण साध के तुय तुय पियो, अर्प साध कहो अपना जियो, साध की तूर करो इशनान, साध ऊपर जाइए कुर्बान, साध सेवा बड़ भागी पाइए, साध संग हर कीर्तन गाइए, अनक बिघन ते साधु रख, हर गुण गाए अमृत रस चख, ओट गही संत दर आया, सर्व सुख नानक तेह पाया, मृता कौ जीवालन हार, भूखे कौ देवत आधार, सरबन दान जाकी दृष्टि माहे, पुरब लिखे का लह ना पाहे, सब किस तिसका ओह करन जोग, तिस बिन दूसर हुआ ना होग, जप जन सदा सदा तिन रहनी, सब ते ऊच निर्मल एह करनी, कर कृपा जिसको नाम दिया, नानक सो जन निर्मल थिया, जाक मन गुर की प्रतीत, तिस जन आवा हर पवचीत, भगत भगत सुनिया तिह लोए, जाक हिरदा एको होए, सच करनी सच ता की रहत, सच हिरदा सत मुख कहत, साची दृष्ट साचा आकार, सच वरता सचा पसार, पार ब्रह्म जिन सच कर जाता, नानक सोजन सच समाता, सलोक रूप न रेख न रंग किश, त्रिह गुण ते प्रभ भिन्न, तिस बुझाए नानका, जिस होवै सो परसाना, अष्टपदी अविनाशी ब्रह्मन में राख, मानो की तू प्री त्याग, तिस ते पर नाही किश कोय, सर्वन निरंतर को सोए, आपे बीना आपे दाना, गैर गंभीर गहीर सुजाना, पार ब्रह्म परमेश्वर गोबिंद, कृपा निधान दयाल बख्शंद, साध तेरे की चरणी पाओ, नानक कह मन एहो अनराओ, मनसा पूरन सरना जोग, जो कर पाया सोई होग, हरन भरन जाका नेत्र फोर,
ਤਿਸਕਾ ਮੰਤਰ ਨਾ ਜਾਣਾ ਹੋਰ, ਆਨੰਦ ਰੂਪ ਮੰਗਲ ਸਦ ਜਾਕਾ, ਸਰਬ ਥੋਕ ਸੁਣੀਐ ਕਰਤਾ ਕਾ, ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪੀਸਰ ਗ੍ਰਸਤ ਮਹਿ ਭੋਗੀ, ਤਿਆਏ ਤਿਆਏ ਭਗਤਾਂ ਸੁਖ ਪਾਇਆ, ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ, ਜਾ ਕੀ ਲੀਲਾ ਕੀ ਮਿਤ ਨਾਹੀ, ਸਗਲ ਦੇਵ ਹਾਰੇ ਅਵਗਾਹੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣਾ ਸੂਤ, ਸੋ ਮਤ ਗਿਆਨ ਧਿਆਨ ਜਿਨ ਦੇ, ਜਨ ਦਾਸ ਨਾਮ ਤੇ ਹਵੈ ਸੇ, ਤਿਹ ਗੁਣ ਮੈਂ ਜਾ ਕੋ ਪਰਮਾਏ, ਜਨਮ ਮਰੈ ਫਿਰ ਅਵਸ ਜਾਏ, ਊਚ ਨੀਚ ਤਿਸਕੇ ਅਸਥਾਨ, ਜੈਸਾ ਜਨਾਵੈ ਤੈਸਾ ਨਾਨਕ ਜਾਨ, ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਪੇਹ ਕਰੇ ਇਕ ਰੰਗ, ਨਾਨਾ ਬਿਦ ਕੀਨੋ ਬਿਸਥਾਰ, ਪ੍ਰਭ ਬਨਾਸੀ ਏਕ ਓਂਕਾਰ, ਨਾਨਾ ਚਲਤ ਕਰੇ ਖਿਨ ਮਾਹੇ, ਪੂਰ ਰਹਿਓ ਪੂਰਨ ਸਭ ਠਾਏ, ਨਾਨਾ ਬਿਦ ਕਰ ਬਣਤ ਬਣਾਈ, ਆਪਣੀ ਕੀਮਤ ਆਪੇ ਪਾਈ, ਸਭ ਕਾੜ ਤਿਸਕੇ ਸਭ ਤਿਸਕੇ ਠਾਉ, ਜਪ ਜਪ ਜੀਵੈ ਨਾਨਕ ਹਰ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪ੍ਰਿਯਸ ਭਵਨ, ਨਾਮ ਕੇ ਸੰਗ ਉਧਰੇ ਸੁਨ ਸ੍ਰਵਨ, ਕਰ ਕਿਰਪਾ ਜਿਸ ਸਪਣੇ ਨਾਮ ਲਾਹੇ, ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ, ਰੂਪ ਸਤ ਜਾਂਕਾ ਸਤਿ ਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸਭ ਮਾਹਿ ਸਮਾਣੀ, ਸਤ ਕਰਮ ਜਾਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਨੀ ਨਿਰਮਲ ਨਿਰਮਲੀ, ਜਿਸੈ ਬੁਝਾਏ ਤਿਸੈ ਸਭ ਭਲੀ, ਸਤਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾਕਰ ਹਿਰਦੈ ਪ੍ਰਵੇਸ਼, ਸਤ ਨਿਰਤ ਬੂਝ ਜੇ ਕੋਏ, ਨਾਮ ਜਪਤ ਤਾ ਕੀ ਗਤ ਹੋਏ, ਆਪ ਸਤ ਕੀ ਹੈ ਸਭ ਸਤ, ਆਪੇ ਜਾਨਾ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨ ਹਾਰ, ਅਵਰ ਨਾ ਬੂਝ ਕਰਤ ਵਿਚਾਰ, ਕਰਤੇ ਕੀ ਮਿਤ ਨਾ ਜਾਨਾ ਕੀ ਆ, ਨਾਨਕ ਜੋ ਤਿਸ ਭਾਵੈ ਸੋ ਵਰਤੀ ਆ, ਬਿਸਮਣ ਬਿਸਮ ਭਏ ਬਿਸਮਾਦ, ਜਿਨ ਬੂਝਿਆ ਤਿਸਾਇਆ ਸਵਾਦ, ਪ੍ਰਭ ਕਾ ਰੰਗ ਰਾਚ ਜਨ ਰਹੇ, ਗੁਰ ਕੈ ਬਚਨ ਪਦਾਰਥ ਲਹੇ, ਉਹ ਦਾਤੇ ਦੋਹ ਕਟਨ ਹਾਰ, ਜਾ ਕੈ ਸੰਗ ਤਰਾ ਸੰਸਾਰ, ਜਨ ਕੈ ਸੇਵਕ ਸੋ ਵੱਡ ਪਹੱਗੀ, ਜਨ ਕੈ ਸੰਗ ਏਕ ਲਿਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵਾ, ਗੁਰ ਪ੍ਰਸਾਦ ਨਾਨਕ ਫਲ ਪਾਵਾ, ਹੈ ਸਲੋਕ ਆਦਿ ਸੱਚ ਜੁਗਾਦ ਸੱਚ, ਹੈ ਭੇ ਸੱਚ ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪ੍ਰਸੰਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਪੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭ ਤਿਹਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਸ ਸੁਨਤਾ, ਬੁਝਣ ਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾ ਕਰ ਹਿਰਦੈ ਵਿਸਵਾਸ ਪ੍ਰਭਾਇਆ, ਤਾਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੇ ਨਿਰਭ ਹੋਏ ਬਿਸਾਨਾ, ਜਿਸ ਤੇ ਉਪਜਿਆ ਤਿਸ ਮਾਹਿ ਸਮਾਨਾ, ਬਸਤ ਮਾਹਿਲੇ ਬਸਤ ਗਡਾਈ, ਤਾ ਕੋ ਭਿੰਨ ਨਾ ਕਹਿ ਨਾ ਜਾਈ, ਬੂਝੈ ਬੂਝਣ ਹਾਰ ਵਿਵੇਕ, ਨਾਰਾਇਣ ਵੇਲੇ ਨਾਨਕ ਏਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੂਜਾਰੀ, ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਾਨਾ ਸੰਗ, ਪ੍ਰਭ ਕਾ ਸੇਵਕ ਨਾਮ ਕਾ ਰੰਗ, ਸੇਵਕ ਕਉ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਤਾਰਾ, ਨਾਨਕ ਸੋ ਸੇਵਕ ਸਾਧ ਸਾਧ ਸਮਾਰਾ, ਆਪਣੇ ਜਨਕਾ ਪਰਦਾ ਟਾਕਾ, ਆਪਣੇ ਸੇਵਕ ਕੀ ਸਰਪਰ ਰੱਖ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰੱਖ, ਤਾਂ ਕਿ ਗਤਮਿਤ ਕੋਈ ਨਾ ਲੱਖ, ਪ੍ਰਭ ਕੇ ਸੇਵਕ ਕੋ ਨਾ ਪਹੁੰਚਾ, ਪ੍ਰਭ ਕੇ ਸੇਵਕ ਉਥੇ ਉੱਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਸ ਦਿਸ ਪ੍ਰਗਟਾਇਆ, ਨੀਕੀ ਕੀਰੀ ਮਹਿਕਲ ਰੱਖ, ਭਸਮ ਕਰੇ ਲਸ਼ਕਰ ਕੁੱਟ ਲੱਖ, ਜਿਸ ਕਾ ਸਾਸ ਨ ਕੱਢਤ ਆਪ, ਤਾਂ ਕੋ ਰੱਖ ਦੇ ਕਰ ਹਾਥ, ਮਾਨਸ ਜਤਨ ਕਰਤ ਪਹੰਤ, ਤਿਸਕੇ ਕਰਤਵ ਬਿਰਥੇ ਜਾਤ, ਮਾਰਹਿ ਨਾ ਰੱਖੈ ਵਰਨਾ ਕੋਏ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲੱਖ ਵਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ,
ਪੀ ਅੰਮ੍ਰਿਤੇ ਮਨਤੰਤ੍ਰ ਪੀਅ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕੇ ਸ਼ਬਰ ਨਾਹੀ ਦ੍ਰਿਸ਼ਟਾਇਆ ਨਾਮ ਧਨ ਨਮੋ ਰੂਪ ਰੰਗ ਨਾਮੋ ਸੁਖ ਹਰ ਨਾਮ ਕਾ ਸੰਗ ਨਾਮ ਰਸ ਜੋਜਨ ਤ੍ਰਿਪਤਾਨੇ ਮਨ ਤਨ ਨਾਮਹ ਨਾਮ ਸਮਾਨੇ ਉਠਤ ਬੈਠਤ ਸੋਬਤ ਨਾਮ ਕਹੁ ਨਾਨਕ ਜਨਕ ਸਦਕਾਮ ਬੋਲੋ ਜਸ ਜੇ ਬਹਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸੁ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਨਾ ਪ੍ਰਭ ਆਪਣੇ ਕਾ ਹੁਕਮ ਪਛਾਨਾ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ ਆਠ ਪਹਿਰ ਪ੍ਰਭ ਵਸਾ ਹਜੂਰੇ ਕਹੁ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨ ਕੀ ਉਠ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਥੋਕਾ ਦਾਤਾ ਤਿਸ ਕੀ ਸਰਨ ਸਰਬ ਸੁਖ ਪਾਵਾ ਤਿਸ ਕਾ ਦਰਸ ਸਭ ਪਾਪ ਮਿਟਾਵਾ ਅਵਰ ਸਿਆਣਪ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਣ ਜਾਣ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕਾ ਸੰਗ ਸਿਖ ਉਦਰਾ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰਹਿ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਿਆਲ ਸਿੱਖ ਕੀ ਗੁਰ ਦੁਰਮਤ ਮਲ ਹਿਰਾ ਗੁਰ ਬਚਨੀ ਹਰ ਨਾਮ ਉਚਰਾ ਸਤਿਗੁਰ ਸਿੱਖ ਕੇ ਬੰਧਨ ਕਾਟਾ ਗੁਰ ਕਾ ਸਿੱਖ ਬਿਕਾਰ ਤੇ ਹਾਟਾ ਸਤਿਗੁਰ ਸਿੱਖ ਕੋ ਨਾਮ ਤਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰਾ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਹਰ ਗੁਰ ਕੈ ਗ੍ਰਹਿ ਸੇਵਕ ਜੋ ਰਹ ਗੁਰ ਕੀ ਆਗਿਆ ਮਨ ਮੈਂ ਸਹ ਆਪਸ ਕਉ ਕਰ ਕਛੁ ਨਾ ਜਨਾਵ ਹਰ ਹਰ ਨਾਮ ਹਿਰਦੈ ਸਤਿ ਹਵ ਮਨ ਬੇਚੈ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨੇ ਕਾਮੀ ਤਿਸ ਕਉ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਸ ਵਿਸਵੇ ਗੁਰ ਕਾ ਮਨ ਮਾਨਾ ਸੋ ਸੇਵਕ ਪਰਮੇਸ਼ਰ ਕੀ ਗਤ ਜਾਨਾ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਣਕ ਬਾਰ ਗੁਰ ਕੋ ਭਲ ਜਾਉ ਸਰਬਨ ਧਨ ਜੀ ਕਾ ਦਾਤਾ ਅਠ ਪੈਰ ਪਾਰ ਬ੍ਰਹਮ ਰੰਗ ਰਤਾ ਬ੍ਰਹਮ ਜਨ ਜਨਮ ਪਾਰ ਬ੍ਰਹਮ ਏਕ ਆਪ ਨਹੀਂ ਕਛੁ ਭਰਮ ਸਹਿਜ ਸਿਆਣਪ ਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਾਤ ਨਿਰਮਲ ਰੀਤ ਪੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹ ਗਵੇ ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀ ਆਨੇ ਪੂਰਾ ਗੁਰ ਅਖਿਓ ਜਾਖਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜਿਹ ਭਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਬਹੁਬੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਆਖਮੇ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ ਅਣਕ ਭਗਤ ਬੰਧਨ ਨਿਤ ਕਰਹ ਚਰਨ ਕਮਲ ਹਿਰਦਾ ਸਿਮਰਹ ਸਦਬਲਿਹਾਰੀ ਸਤਿਗੁਰ ਅਪਨੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹੋ ਹਰ ਰਸ ਪਾਵੈ ਜਨ ਖੋਏ ਅੰਮ੍ਰਿਤ ਪੀਵਾ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾਹੀ ਕਦੇ ਬਿਨਾਸ ਜਾ ਕਾ ਮਨ ਪ੍ਰਗਟੇ ਗੁਣ ਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਉਪਦੇ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰਾਖੈ ਹਰ ਹਰੇਕ ਅੰਧਕਾਰ ਦੀਪਕ ਪਰਗਾਸੇ ਨਾਨਕ ਪਰਮ ਮੋਹ ਦੁਖ ਤਹ ਤੇ ਨਾਸੇ ਤਪਤ ਮਾਹੇ ਠੰਡ ਵਰਤਾਈ ਆਨੰਦ ਭਇਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੂਕਾ ਨਿਰਪ ਹੋਏ ਬੱਸੇ ਸਗਲ ਵਿਆਦ ਮਨ ਤੇ ਖੈ ਨੱਸੇ ਜਿਸ ਕਾ ਸਾਧ ਤਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੂਕੇ ਪ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰ ਗੁਣ ਪੀ ਓਹੀ ਕਲਾ ਤਾਰਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰੇ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪਏ ਪ੍ਰਗਾਸ ਸਾਧ ਕਰ ਸੰਗ ਰਚ ਰਚਨਾ ਆਪਣੀ ਕਲ ਤਹਾਰੀ ਅਣਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨ ਚਾਲ ਬਿਨ ਭਜਨ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕ ਇਹ ਤਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੋ ਪਾਮ ਸਭ ਮੀਤ ਵਿਸਾਰੋ ਚਰਨ ਕਮਲ ਰਿਦ ਮੈਂ ਉਰਥਾਰੋ
ਕਰਨ ਕਾਰਨ ਸੋ ਪ੍ਰਭ ਸਮਰੱਥ, ਦ੍ਰਿੜ ਕਰ ਗਹੁ ਨਾਮ ਹਰਵਥ, ਇਹ ਤਨ ਸੰਚੋ ਹੋਵੋ ਭਗਵੰਤ, ਸੰਤ ਜਨਾਂ ਕਾ ਨਿਰਮਲ ਮੰਤ, ਏਕ ਆਸ ਰਾਖੋ ਮਨ ਮਾਹੀ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਟ ਉੱਠ ਤਵਾ, ਸੋ ਧਨ ਹਰ ਸੇਵਾ ਤੇ ਪਾਵਾ, ਜਿਸ ਸੁਖ ਕੋ ਨਿਤ ਬਾਂਛੈ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰਹ ਭਲੀ ਕਰਨੀ, ਸਾਧ ਸੋਭਾ ਭਜ ਹਰ ਕੀ ਸ਼ਰਨੀ, ਅਣ ਕਿਉ ਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬਣ ਦਾਨ ਮੈਂ ਹਰ ਨਾਮ ਨਿਧਾਨ, ਜਪ ਨਾਨਕ ਦਰਗਹ ਪਰਵਾਨ, ਮਨ ਪ੍ਰਬੁੱਧ ਹਰ ਕੈ ਨਾਏ, ਤਦ ਸਤਾਵਤ ਆਵੈ ਠਾਏ, ਤਾਕੋ ਬਿਘਨ ਨ ਲਾਗੈ ਕੋਏ, ਜਾ ਕੈ ਹਿਰਦੈ ਬਸਾ ਹਰ ਸੋਏ, ਕਲ ਤਾਤੀ ਠੰਡਾ ਹਰ ਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਪਾਉ ਬਿਨਸੈ ਪੂਰਨ ਹੋਇ ਆਸ, ਭਗਤ ਪਾਏ ਆਤਮ ਪ੍ਰਗਾਸ, ਤਿਤ ਕਰ ਜਾਏ ਬਸਾ ਅਬਿਨਸੀ, ਕਹੋ ਨਾਨਕ ਕਾਟੀ ਜਮ ਫਸੀ, ਤਤ ਵਿਚਾਰ ਕਹੈ ਜਨ ਸਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਵਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ, ਇਉਂ ਰਤਨ ਜਨਮ ਕਾ ਹੋਇ ਉਧਾਰ, ਹਰ ਹਰ ਸਿਮਰ ਪ੍ਰਾਣ ਅਧਾਰ, ਨਨਕਿਉ ਪਾਪ ਨਾ ਛੁਟਨ ਹਾਰੇ, ਸਿਮਰ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ, ਸੰਗ ਨਾ ਚਾਲਸ ਤੇਰਾ ਤਣਾ, ਤੂੰ ਕਿਆ ਲਪਟਾਵ ਹੈ ਮੂਰਖ ਮਣਾ, ਸੁੱਤ ਮੀਤ ਕੁਟਾਂ ਬਿਰ ਬਣਤਾ, ਇੰਤੇ ਕਹੋ ਤੁਮ ਕਵਨ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹੋ ਕਵਨ ਛੁਟਕਾਰ, ਅਸ ਹਸਤੀ ਰਥ ਸਵਾਰੀ, ਝੂਠਾ ਡੰਫ ਝੂਠ ਪਾਸਾਰੀ, ਜਿਨ ਦੀਏ ਤਿਸ ਬੁੱਝ ਨਾਮ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੇਹ ਇਹ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੂ ਚੀਤ, ਚਰਨ ਕਮਲ ਰਾਖੋ ਮਨ ਮਾਹੀ, ਜਨਮ ਜਨਮ ਕੇ ਕਿਲ ਵਿਖ ਜਾਹੇ, ਆਪ ਜਪੋ ਅਵਰਾ ਨਾਮ ਜਪਾਵੋ, ਸੁਣਤ ਕਹਿਤ ਰਹਿਤ ਗਤ ਪਾਵੋ, ਸਾਰ ਪੂਤ ਸਤਰਕੋ ਨਾਓ, ਸਹਿ ਸੁਭਾਏ ਨਾਨਕ ਗੁਣ ਗਾਓ, ਗੁਣ ਗਾਵਤ ਤੇਰੀ ਉਤਰ ਸਮੈਲ, ਬਿਨ ਸਜਾਏ ਹੋਮਾ ਵਿਖ ਫੈਲ, ਹੋਹੇ ਅਚਿੰਤ ਬਸਾ ਸੁਖ ਨਾਲ, ਸਾਸ ਗ੍ਰਾਸ ਰਨਾਮ ਸਮਾਲ, ਛਾੜ ਸਿਆਨਪ ਸਗਲੀ ਮਨਾ, ਸਤਸੰਗ ਪਾਵਾ ਸਚ ਤਨਾ, ਹਰ ਪੂੰਜੀ ਸੰਚ ਕਰੋ ਵਿਵਹਾਰ, ਇਹਾਂ ਸੁਖ ਦਰਗਹ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੈ ਮਸਤਕ ਲੇਖ, ਏਕੋ ਜਪ ਏਕੋ ਸਾ ਲਾਹੇ, ਏਕ ਸਿਮਰ ਏਕੋ ਮਨ ਆਹੇ, ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਾਪ, ਪੂਰਨ ਪੂਰ ਰਹੋ ਪ੍ਰਭਿਆਪ, ਅਣਕ ਵਿਸਥਾਰ ਏਕ ਤੇ ਭਏ, ਏਕ ਰਾਧ ਪ੍ਰਾਸ਼ਿਤ ਗਏ, ਮਨ ਤਨ ਅੰਤਰ ਏਕ ਪ੍ਰਵਰਾਤਾ, ਗੁਰ ਪ੍ਰਸਾਦ ਨਾਨਕ ਏਕ ਜਾਤਾ, ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਇ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ ਅਸ਼ਟਪਦੀ, ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰਨਾਮ, ਸਾਧ ਜਨਾ ਕੀ ਮੰਗੋ ਤੂਰ, ਪਾਰ ਬ੍ਰਹਮ ਮਿਰ ਸ਼ਰਧਾ ਪੂਰ, ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਧ ਸਾਧ ਪ੍ਰਭ ਤੁਮੈ ਧਿਆਵੋ, ਚਰਨ ਕਮਲ ਸੋ ਲਾਗੈ ਪ੍ਰੀਤ, ਭਗਤ ਕਰੋ ਪ੍ਰਭ ਕੀ ਨਿਤ ਨੀਤ, ਏ ਕੋਟ ਏਕੋ ਆਧਾਰ, ਨਾਨਕ ਮਾਂਗੈ ਨਾਮ ਪ੍ਰਭ ਸਾਰ, ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ, ਹਰ ਰਸ ਪਾਵੈ ਬਿਰਲਾ ਕੋਏ, ਜਿਨ ਚਾਖਿਆ ਸੇ ਜਨ ਤ੍ਰਿਪਤਾਨੇ, ਪੂਰਨ ਪੁਰਖ ਨਹੀਂ ਡੋਲਾਨੇ, ਸੋ ਪਰ ਪਰੇ ਪ੍ਰੇਮ ਰਸ ਰੰਗ, ਉਪਜੈ ਚਾਓ ਸਦ ਕੈ ਸੰਗ, ਕਰੇ ਸ਼ਰਨ ਆਣ ਸਭ ਤਿਆਗ, ਅੰਤਰ ਪ੍ਰਗਾਸ ਅਣ ਦਿਨ ਲਿਵਲਾਗ, ਬਾਢ ਭਾਗੀ ਜਪਿਆ ਪ੍ਰਭ ਸੋਏ, ਨਾਨਕ ਨਾਮ ਰਤੇ ਸੁਖ ਹੋਏ, ਸੇਵਕ ਕੀ ਮਨਸਾ ਪੂਰੀ ਪਈ, ਸਤਿਗੁਰ ਤੇ ਨਿਰਮਲ ਮਤ ਲਈ, ਜਨ ਕੋ ਪ੍ਰਭ ਹੋਇਓ ਦਇਆਲ, ਸੇਵਕ ਕੀਨੋ ਸਦਾ ਨਿਹਾਲ, ਬੰਧਨ ਕਾਟ ਮੁਕਤ ਜਨ ਪਹਿਆ, ਜਨਮ ਮਰਨ ਦੁਖ ਭ੍ਰਮ ਗਇਆ, ਇਸ਼ ਪੁਨੀ ਸਰਧਾ ਸਭ ਪੂਰੀ, ਰਬ ਰਹਿਆ ਸਦ ਸੰਗ ਹਜੂਰੀ, ਜਿਸ ਕਾ ਸਾਥ ਤਿਨ ਲਿਆ ਮਿਲਾਏ, ਨਾਨਕ ਭਗਤੀ ਨਾਮ ਸਮਾਏ, ਸੋ ਕਿਉਂ ਬਿਸਰਾ ਜੇ ਕਾਲ ਨਾ ਪਾਨਾ, ਸੋ ਕਿਉਂ ਬਿਸਰਾ ਜੇ ਕੀ ਅਹਜਾਨਾ, ਸੋ ਕਿਉਂ ਬਿਸਰਾ ਜਨ ਸਭ ਕਿਛ ਦੀਆ, ਸੋ ਕਿਉਂ ਬਿਸਰਾ ਜੇ ਜੀਵਨ ਜੀਆ, ਸੋ ਕਿਉਂ ਬਿਸਰਾ ਜੇ ਅਗਨ ਮੈਂ ਰਾਖਾ, ਗੁਰ ਪ੍ਰਸਾਦ ਕੋ ਬਿਰਲਾ ਲਾਖਾ, ਸੋ ਕਿਉਂ ਬਿਸਰਾ ਜੇ ਬਿਖ ਤੇ ਕਾਢਾ, ਜਨਮ ਜਨਮ ਕਾ ਟੂਟਾ ਗਾਂਢਾ, ਗੁਰ ਪੂਰਾ ਤਾਤੇ ਹੈ ਬੁਝਾਇਆ, ਪ੍ਰਭ ਆਪਣਾ ਨਾਨਕ ਜਨ ਤਿਹਾਇਆ, ਸਾਜਨ ਸੰਤ ਕਰੋ ਕਾਮ, ਆਣ ਤਿਆਗ ਜਪੋ ਹਰਨਾਮ,
ਸਿਮਰ ਸਿਮਰ ਸਿਮਰ ਸੁਖ ਪਾਵੋ, ਆਪ ਜਪੋ ਅਵਰਹ ਨਾਮ ਜਪਾਵੋ। ਭਗਤ ਭਾਏ ਤਰੀਐ ਸੰਸਾਰ, ਬਿਨ ਭਗਤੀ ਤਨ ਹੋਸੀ ਸ਼ਾਰ। ਸਰਬ ਕਲਿਆਣ ਸੂਖ ਨਿਧ ਨਾਮ, ਬੂਡਤ ਜਾਤ ਪਾਏ ਬਿਸਰਾਮ। ਸਗਲ ਦੁਖ ਕਾ ਹੁਬਤ ਨਾਸ, ਨਾਨਕ ਨਾਮ ਜਪੋ ਗੁਣਤਾਸ। ਉਪਜੀ ਪ੍ਰੀਤ ਪ੍ਰੇਮ ਰਸ ਚਾਓ, ਮਨ ਤਨ ਅੰਤ।

ਮਨ ਹੀਤ ਹਮ ਨਿਰਗੁਣ ਯਾਰ ਨੀਚੇ ਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮਖ ਹਰਿ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰਿ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੋਭਾ ਤਨਵੰਤ ਹਿਰਦਹ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪਰਗਾਸ ਸਲੋਕ ਸਾਰਗੋ

ਦਿਨ ਮਾਰਾ, ਸੋ ਮੂਆ ਜਿਸ ਮਨੋਂ ਵਿਸਾਰਾ, ਤਿਸ ਤਾਜ ਅਵਰ ਕਹਾਂ ਕੋ ਜਾਏ, ਸਭ ਸਿਰ ਏਕ ਨਿਰੰਜਨ ਰਾਏ, ਜੀ ਕੀ ਜੁਗਤ ਜਾ ਕਾ ਸਭ ਹਾਥ, ਅੰਤਰ ਬਾਹਰ ਜਾਨੋ ਸਾਥ, ਗੁਣ ਨਿਧਾਨ ਬੇਅੰਤ ਅਪਾਰ, ਨਾਨਕ ਦਾਸ ਸਦਾ ਬਲਿਹਾਰ, ਪੂਰਨ ਪੂਰ ਰਹੇ ਦਇਆਲ, ਸਭ ਉੱਪਰ ਹੋਵਤ ਕਿਰਪਾਲ, ਆਪਣੇ ਕਰਤਵ ਜਾਨ ਆਪ, ਅੰਤਰ ਜਾਮੀ ਰਹੋ ਬਿਆਪ, ਪ੍ਰਤਪਾਲਾ ਜੀਅਨ ਪਉ ਭਾਂਤ, ਜੋ ਜੋ ਰਚਿਓ ਸੋ ਤਿਸ ਇਤਿਹਾਤ, ਜਿਸ ਭਾਵੈ ਤਿਸ ਲੈ ਮਿਲਾਏ, ਭਗਤ ਕਰ ਹਰ ਕੇ ਗੁਣ ਗਾਏ, ਮਨ ਅੰਤਰ ਵਿਸਵਾਸ ਕਰ ਮਾਨਿਆ, ਕਰਨ ਹਰ ਨਾਨਕ ਇੱਕ ਜਾਨਿਆ, ਜਨ ਲਾਗਾ ਹਰ ਏਕ ਨਾਏ, ਤਿਸ ਕੀ ਆਸ ਨ ਬਿਰਥੀ ਜਾਏ, ਸੇਵਕ ਕਉ ਸੇਵਾ ਬਨ ਆਈ, ਹੁਕਮ ਬੂਝ ਪਰਮ ਪਦ ਪਾਈ, ਇਸ ਤੇ ਉੱਪਰ ਨਹੀਂ ਵਿਚਾਰ, ਜਾ ਕਾ ਮਨ ਵਸਿਆ ਨਿਰੰਕਾਰ, ਬੰਧਨ ਤੋਰ ਪਏ ਨਿਰਵੈਰ, ਆਣ ਦਿਨ ਪੂਜਹ ਗੁਰ ਕੇ ਪੈਰ, ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪਹਿ ਮੇਲੇ, ਸਾਧ ਸੰਗ ਮਿਲ ਕਰੋ ਆਨੰਦ, ਗੁਣ ਗਾਵੋ ਪ੍ਰਭ ਪਰਮਾਨੰਦ, ਰਾਮ ਨਾਮ ਤਤ ਕਰੋ ਵਿਚਾਰ, ਦੁਰਲਭ ਦੇਹ ਕਾ ਕਰੋ ਉਧਾਰ, ਅੰਮ੍ਰਿਤ ਬਚਨ ਹਰ ਕੇ ਗੁਣ ਗਾਓ, ਪ੍ਰਾਣ ਧਰਨ ਕਾ ਇਹ ਸੁਆਓ, ਆਠ ਪਹਿਰ ਪ੍ਰਭ ਵੇਖੋ ਨੇਰਾ, ਮਿਟਿਆ ਗਿਆਨ ਬਿਨਸਾ ਅੰਧੇਰਾ, ਸੁਣ ਉਪਦੇਸ਼ ਹਿਰਦੈ ਵਸਾਵੋ, ਮਨ ਇੱਛੇ ਨਾਨਕ ਫਲ ਪਾਵੋ, ਹਲਤ ਪਲਤ ਦੋ ਲਿਹ ਸਵਾਰ, ਰਾਮ ਨਾਮ ਅੰਤਰ ਉਰਥਾਰ, ਪੂਰੇ ਗੁਰ ਕੀ ਪੂਰੀ ਦੀਖਿਆ, ਜਿਸ ਮਨ ਬਸਾ ਤਿਸ ਸਚ ਪਰੀਖਿਆ, ਮਨ ਤਨ ਨਾਮ ਜਪੋ ਲਿਵ ਲਾਏ, ਦੁਖ ਦਰਦ ਮਨ ਤੇ ਪਹੁ ਜਾਏ,

ਨਾ ਆਵਹਿ ਜਾਹੇ, ਤਿਸ ਤੇ ਦੂਰ ਕਹਾਂ ਕੋ ਜਾਏ। ਉਭਰੈ ਰਾਖਨ ਹਾਰ ਧਿਆਏ, ਨਿਰਭਉ ਜਪਾ ਸਗਲ ਭਉ ਮਿਟਾ। ਪ੍ਰਭ ਕਿਰਪਾ ਤੇ ਪ੍ਰਾਣੀ ਛੁਟਾ, ਜਿਸ ਪ੍ਰਭ ਰਾਖੈ ਤਿਸ ਨਾਹੀ ਦੂਖ। ਨਾਮ ਜਪਤ ਮਨ ਹੋਵਤ ਸੂਖ, ਚਿੰਤਾ ਜਾਏ ਮਿਟੈ ਅਹੰਕਾਰ। ਤਿਸ ਜਨ ਕੋ ਕੋਈ ਨ ਪੁੱਛ ਨਹਾਰ, ਸਿਰ ਉਪਰ ਠਾਡਾ ਗੁਰ ਸੂਰਾ। ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ। ਦਰਸ਼ਨ ਪੇਖਦ ਉਧਰਤ ਸ੍ਰਿਸ਼ਟ, ਚਰਨ ਕਮਲ ਜਾ ਕੇ ਅਨੂਪ। ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ। ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਬਸੈ ਸੁਹੁਤ ਨਿਹਾਲ। ਤਾਕੈ ਨਿਕਟ ਨਾ ਆਵਤ ਕਾਲ, ਅਮਰ ਪਏ ਅਮਰਾ ਪਦ ਪਾਇਆ। ਸਤ ਸੰਗ ਨਾਨਕ ਹਰਿ ਧਿਆਇਆ, ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਿਮਕਰੀ ਏਕਸ ਘਟ ਮਾਹੇ, ਅਣਕ ਰੰਗ ਨਾਨਾ ਦ੍ਰਿਸ਼ਟਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਵਿਸਰਾਮ। ਸੁਨ ਸਮਾਧ ਅਨਹਤ ਤਹਨਾਦ, ਕਹਿ ਨਾ ਜਾਈ ਅਚਰਜ ਬਿਸਮਾਦ। ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ। ਤਰਨ ਮਾਹਿ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ। ਬਾਣ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ। ਪੌਣ ਪਾਣੀ ਬੈ ਸੰਤਰ ਮਾਹੀ, ਚਾਰ ਕੁੰਟ ਦੰ ਦਿਸ ਸਮਾਹੇ। ਤਿਸ ਤੇ ਭਿੰਨ ਨਹੀਂ ਕੋ ਠਾਉ, ਗੁਰਪ੍ਰਸਾਦ ਨਾਨਕ ਸੁਖ ਪਾਉ। ਵੇਦ ਪ੍ਰਾਣ ਸਿਮਰਤ ਮੈਂ ਦੇਖ, ਸਸਿਅਰ ਸੂਰ ਨਖੇਤਰ ਮੈਂ ਏਕ। ਬਾਣੀ ਪ੍ਰਭ ਕੀ ਸਭ ਕੋ ਬੋਲਾ, ਆਪ ਅਡੋਲ ਨ ਕਬਹੁ ਡੋਲਾ। ਸਰਬ ਕਲਾ ਕਰ ਖੇਲੈ ਖੇਲ, ਮੋਲ ਨ ਪਾਈਐ ਗੁਣਾ ਅਮੋਲ। ਸਰਬ ਜੋਤ ਮੈਂ ਜਾ ਕੀ ਜੋਤ, ਤਰ ਸਵਾਮੀ ਓਤ ਪੋਤ। ਗੁਰਪ੍ਰਸਾਦ ਪਰਮ ਕਾ ਨਾਸ, ਨਾਨਕ ਤਿਨ ਮੈਂ ਇਹੋ ਵਿਸਾਸ। ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ। ਸੰਤ ਜਨਾ ਸੁਣੈ ਸੁਭ ਬਚਨ, ਸਰਬਵਿਆਪੀ ਰਾਮ ਸੰਗ ਰਚਨ। ਜਿਨ ਜਾਤਾ ਤਿਸ ਕੀਏ ਰਹਿਤ, ਸਤ ਬਚਨ ਸਾਧੂ ਸਭ ਕਹਿਤ। ਜੋ ਜੋ ਹੋਏ ਸੋਈ ਸੁਖ ਮਨ, ਕਰਨ ਕਰਾਵਨ ਹਾਰ ਪ੍ਰਭ ਜਨ। ਅੰਤਰ ਬਸੇ ਬਾਹਰ ਪੀ ਉਹੀ, ਨਾਨਕ ਦਰਸ਼ਨ ਦੇ ਸਭ ਮੋਹੀ। ਆਪ ਸਤ ਕੀਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ। ਤਿਸ ਭਾਵਹਿਤਾ ਕਰੇ ਵਿਸਥਾਰ, ਤਿਸ ਭਾਵਹਿਤਾ ਏਕੰਕਾਰ। ਅਣਕ ਕਲਾ ਲਖੀ ਨਹਿ ਜਾਏ, ਜਿਸ ਭਾਵਾ ਤਿਸ ਲੈ ਮਿਲਾਏ। ਕਵਣ ਨਿਕਟ ਕਵਣ ਕਹੀਐ ਦੂਰ, ਆਪੇ ਆਪ ਆਪ ਭਰਪੂਰ। ਅੰਤਰ ਗਾਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ। ਸਰਬ ਭੂਤ ਆਪ ਵਰਤਾਰਾ, ਸਰਬ ਨੈਣਾ ਪੇਖਣ ਹਾਰਾ। ਸਗਲ ਸਮੱਗਰੀ ਜਾ ਕਾ ਤਨਾ, ਆਪਣ ਜਸ ਆਪ ਹੀ ਸੁਣਾ। ਆਪਣ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕੀਨੀ ਮਾਇਆ। ਸਭ ਕਾ ਮੱਧ ਅਲਿਪਤੋ ਰਹਾ, ਜੋ ਕਿਛ ਕਹਿਣਾ ਸੋ ਆਪੇ ਕਹ। ਆਗਿਆ ਆਵੈ ਆਗਿਆ ਜਾਏ, ਨਾਨਕ ਜਾ ਭਾਵੈ ਤਲ ਸਮਾਏ। ਇਸ ਤੇ ਹੋਏ ਸੋ ਨਾਹੀ ਬੁਰਾ, ਔਰਾ ਕਹੋ ਕਿਨੈ ਕਸ਼ ਕਰਾ। ਆਪ ਭਲਾ ਕਰ ਤੂਥਤ ਨੀਕੀ, ਆਪੇ ਜਾਣੈ ਆਪਣੇ ਜੀ ਕੀ। ਆਪ ਸਾਚ ਧਾਰੀ ਸਭ ਸਾਚ, ਓਤ ਪੋਤ ਆਪਣ ਸੰਗ ਰਾਚ। ਤਾਂ ਕਿ ਗਤ ਮਿਤ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋਝੀ ਪਾਏ। ਤਿਸ ਕਾ ਕੀਆ ਸਭ ਪਰਵਾਨ, ਗੁਰਪ੍ਰਸਾਦ ਨਾਨਕ ਇਹੋ ਜਾਨ। ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ। ਉਹ ਧਨਵੰਤ ਕੁਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦਾ ਭਗਵੰਤ। ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਧਰਾਇਆ। ਜਨ ਆਵਨ ਕਹੇ ਸੁਆਉ, ਜਨ ਕੈ ਸੰਗ ਚਿਤ ਆਵੈ ਨਾਉ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਉ ਸਦਾ ਨਮਸਕਾਰ।

ਗਾਹ ਅਸ਼ਟਪਦੀ ਪੂਰੇ ਗੁਰ ਕਾ ਸੁਨ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰ ਚਿੰਦ ਆਸ ਅਨਿਤ ਅਗੁੱਤ ਰੰਗ ਸੰਤ ਜਨਾ ਕੀ ਧੂਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਤ ਸੰਗ ਅਗਨ ਸਾਗਰ ਤਰਹੋ ਹਰ ਤਨ ਕੇ ਪਰ ਲਿਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ ਸਦ ਸੰਗ ਭਜ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅੰਮ੍ਰਿਤ ਰਸ ਪੀਓ ਚਿਤ ਚਿਤਵ ਨਾਰਾਇਣ ਏਕ ਏਕ ਰੂਪ ਜਾ ਕੇ ਰੰਗ ਅਨੇਕ ਗੋਪਾਲ ਦਮੋਦਰ ਦੀਨ ਦਯਾਲ ਦੁਖ ਭੰਜਨ ਪੂਰਨ ਕਿਰਪਾਲ ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ ਉੱਤਮ ਸਲੋਕ ਸਾਧ ਕੇ ਬਚਨ ਅਮੁਲੀਕ ਲਾਲ ਇਹ ਰਤਨ ਸੁਣਤ ਕਮਾਵਤ ਹੋਤੇ ਉਧਾਰ ਆਪ ਤਰਹਿ ਲੋਕ ਨਿਸਤਾਰ ਸਫਲ ਜੀਵਨ ਸਫਲ ਤਾਂ ਕਾ ਸੰਗ ਜਾ ਕਾ ਮਨ ਲਾਗਾ ਹਰ ਰੰਗ ਜੈ ਜੈ ਸ਼ਬਦ ਅਨਹਦ ਵਾਜਾ ਸੁਣ ਸੁਣ ਆਨੰਦ ਕਰੈ ਪ੍ਰਭ ਗਾਜਾ ਪ੍ਰਗਟੇ ਗੋਪਾਲ ਮਹਾਂਤ ਕਮਾਥੇ ਨਾਨਕ ਉਧਰੇ ਤਿੰਨ ਕੈ ਸਾਥੇ ਸਰਨ ਜੋਗ ਸੁਨ ਸਰਨੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਪਏ ਸਬਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁਨ ਰਸਨਾ ਕਹਿਤੇ ਕਰ ਪ੍ਰਸਾਦ ਦਇਆ ਪ੍ਰਭ ਤਾਰੀ ਨਾਨਕ ਨਿਭ ਹੀ ਖੇਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਭ ਧਨ ਇਕਾਗਰ ਚੀਤ ਸੁਖ ਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੁਹੋਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਊਚ ਪਾਏ ਅਸਥਾਨ ਬਹੁਰ ਨ ਹੋਵਹ ਆਵਣ ਜਾਨ ਹਰ ਤਨ ਖਾਟ ਚਲੈ ਜਨ ਸੋਏ ਨਾਨਕ ਜਿਸ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬਤਾ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਵਿਤਾ ਸਾਮਦਰਸੀ ਏਕ ਦ੍ਰਿਸ਼ਟਿਤਾ ਇਹ ਫਲ ਤਿਸ ਜਨ ਕੈ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਅਪਰਾਧ ਸਤ ਸੰਗ ਮਿਟਾ ਸੰਤ ਕਿਰਪਾ ਤੇ ਜਮ ਤੇ ਛੁੱਟ ਜਾ ਕੈ ਮਸਤ ਕਰਮ ਪ੍ਰਭ ਪਾਏ ਸਾਧ ਸਰਨ ਨਾਨਕ ਤੇ ਆਏ ਜਿਸ ਮਨ ਬਸ ਸੁਨੈ ਲਾਏ ਪ੍ਰੀਤ ਤਿਸ ਜਨ ਆਵ ਹਰ ਪ੍ਰਭ ਚੀਤ ਜਨਮ ਮਰਨ ਤਾਂ ਕਾ ਦੁਖ ਨਿਵਾਰਾ ਦੁਰਲਭ ਦੇ ਤਤਕਾਲ ਉਧਾਰਾ ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ ਏਕ ਨਾਮ ਮਨ ਮਾ

ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਏ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੈ ਕਰਨੋ ਨਿਧਾਵੇ ਧਾਏ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੁੰਗੇ, ਜਗੋ ਜੋਗੇ ਅਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰੱਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇਸ ਦਾ ਸਹਾਈ ਦਾ ਤਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ, ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼ ਦੇ ਮਾਂ ਵਾਕਾਂ ਅਨੁਸਾਰ, ਤਰ ਘਰ ਦੇ ਪ੍ਰੀਤਵਾਨ ਭਾਈ ਕੁਲਦੀਪ ਸਿੰਘ, ਬੀਬੀ ਬਲਜਿੰਦਰ ਕੌਰ ਬਾਸੀ ਪਰਿਵਾਰ ਵੱਲੋਂ ਆਪਣੇ ਪੋਤੇ ਭਾਈ ਗੁਰਮੀਤ ਸਿੰਘ, ਬੀਬੀ ਮਨਜਿੰਦਰ ਕੌਰ ਸਿੱਧੂ ਪਰਿਵਾਰ ਵੱਲੋਂ ਆਪਣੇ ਦੋਹਤੇ ਭਾਈ ਜਤਿੰਦਰ ਸਿੰਘ, ਬੀਬੀ ਸੁਖਵੀਰ ਕੌਰ ਬਾਸੀ ਪਰਿਵਾਰ ਵੱਲੋਂ ਆਪਣੇ ਬੇਟੇ ਕਾਕਾ ਭਵਨਜੋਤ ਸਿੰਘ ਬਾਸੀ ਦੇ ਜਨਮ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਆਪ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਧੰਨਵਾਦ ਕਰਦਿਆਂ, ਪਾਤਸ਼ਾਹ ਜੀ ਉਸ ਸੇਵਕ ਪਰਿਵਾਰ ਨੇ ਸੰਧਿਆ ਸਮੇਂ ਨੂੰ ਮੁੱਖ ਰੱਖਦਿਆਂ ਸੋ ਦਰ ਹਰਾ ਸਾਹਿਬ ਜੀ ਦੀ ਪਾਵਨ ਬਾਣੀ ਤੋਂ ਉਪਰੰਤ ਸ੍ਰੀ ਸੁਖਮਣੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕਰਵਾਏ ਇੰਨੇ ਅਰਸੇ ਦੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਗਾਂ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਬਾਸੀ ਪਰਿਵਾਰ ਸਿੱਧੂ ਪਰਿਵਾਰ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਕਾ ਭਵਨਜੋਤ ਸਿੰਘ ਬਾਸੀ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਦੁੱਖਾਂ ਕਲੇਸ਼ਾਂ ਦਰਿਦਰਾਂ ਵਿਘਨਾਂ ਦੇ ਨਾਸ ਸੁੱਖਾਂ ਦੇ ਪ੍ਰਕਾਸ਼, ਚੜ੍ਹਦੀਆਂ ਕਲਾ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ। ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪੋਸ਼ਾਕੇ ਭੇਟ ਕੀਤੇ ਗਏ, ਆਪ ਜੀ ਨੇ ਅੰਗੀਕਾਰ ਕੀਤੇ ਹਨ, ਪਵਿੱਤਰ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਈ ਅਕਾਲ ਕੀ ਤਬਹਿ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ,
गुरु ग्रंथ जी मान्यो प्रगट गुरां जो प्रभ को मिल बोच है।

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧਨ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ, ਭਰਮ ਦਾ ਭਰਮ ਭੁਲਾਇਆ। ਧੰਨ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਧਾਰੇ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਕ ਨਿਮਕ ਤੁਮ ਹੀ ਪ੍ਰਤਪਾਲੋ, ਹਮ ਬਾਰਿਕ ਤੁਮਰੇ ਤਾਰੇ। ਜਿਹਵਾ ਏਕ ਕਵਨ ਗੁਣ ਕਹੀਐ, ਬੇਸ਼ੁਮਾਰ ਬੇਅੰਤ ਸੁਆਮੀ,

0: ਗੁਰੂ ਸਾਹਿਬ ਕਿਰਪਾ ਕਰਨ। ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ ਬੇਨਤ ਭੁੱਲਾਂ ਦੀ ਮੁਆਫ਼ੀ ਗੁਰੂ ਕੀ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਹਨ। ਇੱਥੇ ਹੀ ਦਾਸਰਿਆਂ ਵੱਲੋਂ ਕੀਰਤਨ ਦੀ ਸਮਾਪਤੀ ਹੈ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ, ਹਜ਼ੂਰੀ ਰਾਗੀ ਜਥਾ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲੇ ਅਤੇ ਉਹਨਾਂ ਦੇ ਸਮੁੱਚੇ ਕੀਰਤਨੀ ਜਥੇ ਦਾ। ਭਾਈ ਸਾਹਿਬ ਜੀ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰ ਰਿਹਾ ਸੀ। ਗੁਰੂ ਸਾਹਿਬ ਜੀ ਦੀ ਬੜੀ ਬਖਸ਼ਿਸ਼ ਹੈ, ਬਹੁਤ ਚੜ੍ਹਦੀ ਕਲਾ ਵਾਲਾ ਜਥਾ ਹੈ। ਪਿਛਲੇ ਕੁਝ ਦਿਨਾਂ ਤੋਂ ਆਪ ਜੀ ਤਿੰਨਾਂ ਨੂੰ ਦੋਨੋਂ ਵਕਤ ਸਾਜੇ ਹੋਏ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਸਰਵਣ ਕਰ ਰਹੇ ਹੋ। ਤੋ ਜਥੇ ਦੀ ਚੜ੍ਹਦੀ ਕਲਾ ਦੀ ਅਰਦਾਸ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਕਰਦੇ ਹਾਂ। ਗੁਰੂ ਪਿਆਰਿਓ, ਨਗਰ ਨਡਾਲਾ ਡਿਸਟ੍ਰਿਕਟ ਕਪੂਰਥਲਾ ਦੀਆਂ ਸੰਗਤਾਂ ਵੱਲੋਂ ਅੱਜ ਗੁਰਦੁਆਰਾ ਸਾਹਿਬ ਵਿੱਚ ਧੁਰਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ ਜੀ ਕਿ ਮਹਾਨ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ ਹੈ। ਆਈਆਂ ਹੋਈਆਂ ਸੰਗਤਾਂ ਦੀ ਸੇਵਾ ਗੁਰੂ ਕੇ ਲੰਗਰਾਂ ਦੁਆਰਾ ਇਹਨਾਂ ਸੇਵਕ ਪਰਿਵਾਰਾਂ ਵੱਲੋਂ ਕੀਤੀ ਜਾ ਰਹੀ ਹੈ। ਜਿੱਥੇ ਨਗਰ ਨਡਾਲਾ ਦੀਆਂ ਸੰਗਤਾਂ ਵੱਲੋਂ ਜੋ ਅਖੰਡ ਪਾਠ ਸਾਹਿਬ ਆਰੰਭ ਨੇ ਜੀ ਦੇ ਭੋਗ ਪਰਸੋਂ ਨੂੰ ਸੰਡੇ ਲਗਭਗ 9:30 ਵਜੇ ਪਾਏ ਜਾਣੇ ਹੈ, ਉੱਥੇ ਅੱਜ ਸ਼ਾਮ ਦੇ ਦੀਵਾਨਾਂ ਦੀਆਂ ਸੇਵਾਵਾਂ ਗੁਰੂ ਚਰਨਾਂ 'ਚ ਉੱਭਰ ਉਸਾਏ ਹੋਏ ਸੇਵਕ ਪਰਿਵਾਰ ਵਾਸੀ ਪਰਿਵਾਰ ਵੱਲੋਂ ਜੀ ਸ੍ਰੀ ਸੁਖਮਣੀ ਸਾਹਿਬ ਜੀ ਕੇ ਪਾਠ ਗੁਰਬਾਣੀ ਕੀਰਤਨ ਅਤੇ ਲੰਗਰਾਂ ਦੀ ਸੇਵਾ ਵਾਸੀ ਪਰਿਵਾਰ ਵੱਲੋਂ ਵੀ ਹੋ ਰਹੀ ਹੈ। ਤੋ ਇਹਨਾਂ ਪਰਿਵਾਰਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਦੀਆਂ ਸੇਵਾਵਾਂ ਗੁਰੂ ਕੇ ਲੰਗਰਾਂ ਦੁਆਰਾ ਕੀਤੀਆਂ ਜਾ ਰਹੀਆਂ ਨੇ। ਆਓ, ਜਿੱਥੇ ਆਪ ਜੀ ਨੇ ਗੁਰੂ ਸਾਰਿਆਂ ਪਾਸੋਂ ਗੁਰਬਾਣੀ ਕੀਰਤਨ ਸਰਵਣ ਕੀਤਾ ਹੈ, ਸਮਾਂ ਹੈ ਗੁਰਬਾਣੀ ਸ਼ਬਦ ਵਿਚਾਰ ਦਾ। ਆਪ ਜੀ ਨੂੰ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ। ਤਿੰਨਾਂ ਦੇ ਪਾਸੋਂ ਗੁਰਮਤਿ ਵਿਚਾਰਾਂ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਗੁਰੂ ਕਰਕੇ ਰਾਗੀ ਸਿੰਘਾਂ ਪਾਸੋਂ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸਰਵਣ ਕਰ ਰਹੇ ਸੀ। ਤੋ ਆਓ ਸਾਧ ਸੰਗਤ, ਸਮਾਂ ਹੈ ਗੁਰਬਾਣੀ ਵਿਚਾਰ ਦਾ। ਵਿਚਾਰਾਂ ਨੂੰ ਆਰੰਭਣ ਤੋਂ ਪਹਿਲਾਂ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ, ਫਤਿਹ ਦੀ ਸਾਂਝ ਪਾਈਏ। ਇੱਕੇ ਵਾਰੀ ਕਹਿਣ ਤੇ ਆਖਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਿੰਨ ਸਮੇਂ ਗੁਰੂ ਘਰ ਦੇ ਵਿੱਚ ਗੁਰਬਾਣੀ ਦੀ ਵਿਚਾਰ ਹੁੰਦੀ ਹੈ। ਅੰਮ੍ਰਿਤ ਵੇਲੇ ਜੋ ਸਤਿਗੁਰੂ ਬਖਸ਼ਿਸ਼ ਕਰਕੇ ਹੁਕਮਨਾਮਾ ਆਵਾਜ਼ਾਂ ਬਖਸ਼ਦੇ ਨੇ ਉਸ ਦੀ ਵਿਚਾਰ, ਉਸ ਤੋਂ ਬਾਅਦ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ, ਤੇ ਸ਼ਾਮ ਦੇ ਦੀਵਾਨਾਂ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨਾਂ ਦੀ ਆਪਾਂ ਵਿਚਾਰ ਕਰਦੇ ਹਾਂ। ਤੋ ਉਸੇ ਲੜੀ ਤਹਿਤ ਕਬੀਰ ਸਾਹਿਬ ਦੇ ਦੋ ਸਲੋਕਾਂ ਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ, 193 ਅਤੇ 194 ਨੰਬਰ। ਕਬੀਰ ਸਾਹਿਬ ਆਪਣੇ ਸਲੋਕਾਂ ਦੇ ਵਿੱਚ ਜਿਹੜੇ ਬ੍ਰਾਹਮਣੀ ਕਰਮ ਕਾਂਡ ਨੇ ਉਹਨਾਂ ਦਾ ਬੜਾ ਜ਼ੋਰ ਸ਼ੋਰ ਨਾਲ ਖੰਡਨ ਕਰਦੇ ਨੇ। ਦੁਨੀਆਂ ਨੂੰ ਪੁਜਾਰੀ ਨੇ ਜਿੱਧਰ ਉਲਝਾਇਆ ਹੋਇਆ ਏ, ਉਸ ਸਾਰੇ ਕਰਮ ਕਾਂਡ ਦਾ ਉਹ ਜਿਹੜਾ ਭਾਂਡਾ ਹੈ ਉਹ ਬੜੀ ਬੇਬਾਕੀ ਦੇ ਨਾਲ ਭੰਨਦੇ ਨੇ। ਤੋ ਉਸੇ ਲੜੀ ਤਹਿਤ ਇਹ ਸਲੋਕ ਚੱਲਦੇ ਨੇ, ਜਿਵੇਂ ਆਪਾਂ ਪਿੱਛੇ ਵੀ ਪਹਿਲਾਂ ਪੜ੍ਹਿਆ ਸੀ। ਇਹ ਹਰ ਮਤ ਦੇ ਹਰ ਧਰਮ ਦੇ ਪੁਜਾਰੀ ਨੇ ਕੁਝ ਕੁ ਕਰਮ ਕਾਂਡ ਜਿਹੜੇ ਨੇ ਉਹ ਪ੍ਰਚਲਿਤ ਕਰ ਲਏ, ਉਹਨਾਂ ਉੱਤੇ ਇੰਨਾ ਕੁ ਫੋਕਸ ਕਰ ਲਿਆ ਵੀ ਲੋਕਾਂ ਨੂੰ ਲਾਇਆ ਹੀ ਉਧਰਲੇ ਬੰਨੇ ਜਾਂਦਾ ਹੈ, ਗਿਆਨ ਵਾਲੇ ਬੰਨੇ ਸਮਝ ਵਾਲੇ ਬੰਨੇ ਆਉਣ ਹੀ ਨਹੀਂ ਦਿੱਤਾ ਜਾਂਦਾ। ਤੋ ਬੰਦਾ ਵੀ ਕੁਝ ਕੁ ਰਿਚੁਅਲ ਕੁਝ ਕੁ ਕਰਮ ਕਾਂਡ ਕਰਕੇ ਇਹ ਸਮਝਣ ਲੱਗ ਪੈਂਦਾ ਹੈ ਵੀ ਮੈਂ ਤੇ ਧਾਰਮਿਕ ਕਰਮ ਜਿਹੜਾ ਹੈ ਉਹ ਕਰ ਲਿਆ ਹੈ। ਤੇ ਸੁਭਾਵਿਕ ਜੀ ਗੱਲ ਇਹ ਵੀ ਹੈ ਸਾਧ ਸੰਗਤ, ਜਦੋਂ ਅਸੀਂ ਕੋਈ ਕਰਮ ਲੰਮੇ ਸਮੇਂ ਤੋਂ ਕਰ ਰਹੇ ਹੋਈਏ ਫਿਰ ਉਹਦੇ ਨਾਲ ਆਪਣੀ ਇੱਕ ਸਾਂਝ ਬਣ ਜਾਂਦੀ ਹੈ, ਫਿਰ ਉਹ ਛੱਡਣਾ ਵੀ ਬੜਾ ਔਖਾ ਲੱਗਦਾ ਹੈ। ਤੇ ਇੱਕ ਸਾਡੀ ਸਾਈਕੀ ਇੱਥੇ ਹੋਰ ਵੀ ਬਣਦੀ ਹੈ, ਜਦੋਂ ਉਸ ਕਰਮ ਕਾਂਡ ਨੂੰ ਛੱਡਣ ਦੀ ਗੱਲ ਆਉਂਦੀ ਹੈ ਤੇ ਆਪਾਂ ਨੂੰ ਇੱਦਾਂ ਲੱਗਦਾ ਜਿਵੇਂ ਮੈਂ ਤੇ ਸਿੱਖ ਹੀ ਛੱਡ ਚੱਲਿਆ, ਕਿਉਂਕਿ ਉਹ ਜਿਹੜਾ ਕਰਮ ਕਾਂਡ ਹੁੰਦਾ ਹੈ ਉਹਨੂੰ ਸਿੱਖੀ ਦੇ ਰੂਪ ਦੇ ਵਿੱਚ ਪ੍ਰਭਾਸ਼ਿਤ ਕਰ ਦਿੱਤਾ ਜਾਂਦਾ। ਤੋ ਹੁੰਦਾ ਐਸਾ ਕੁਝ ਨਹੀਂ ਹੈ, ਸਿੱਖੀ ਤੇ ਗੁਰੂ ਗ੍ਰੰਥ ਸਾਹਿਬ ਦੇ ਸਿਰ ਉੱਤੇ ਹੈ, ਬਾਣੀ ਦੇ ਗਿਆਨ ਦੇ ਸਿਰ ਉੱਤੇ। ਉਹ ਕਿਸੇ ਕਰਮ ਕਾਂਡ ਨੂੰ ਛੱਡ ਦੇਣਾ, ਉਹਦੇ ਪ੍ਰਤੀ ਅਵੇਅਰ ਹੋ ਜਾਣਾ ਕੋਈ ਮਾੜੀ ਗੱਲ ਨਹੀਂ ਹੁੰਦੀ। ਮੰਨ ਲਓ ਮੈਂ ਇੱਕ ਦੋ ਉਦਾਹਰਨਾਂ ਦੇਵਾਂਗਾ ਤਾਂ ਕਿ ਗੱਲ ਥੋੜ੍ਹੀ ਜਿਹੀ ਸਪਸ਼ਟ ਹੋਵੇ ਜੋ ਮੈਂ ਕਹਿਣਾ ਚਾਹੁੰਦਾ। ਕਿ ਕੋਈ ਬੰਦਾ ਲੰਮੇ ਸਮੇਂ ਉੱਤੋਂ ਕੋਈ ਘਿਓ ਦੇ ਦੀਵੇ ਜਗਾ ਕੇ, ਜੋਤਾਂ ਜਗਾ ਕੇ ਮੱਥੇ ਟੇਕ ਰਿਹਾ ਹੈ, ਪਰਿਕਰਮਾ ਕਰ ਰਿਹਾ ਹੈ, ਤੇ ਜੇ ਉਹ 100 ਸਾਲ ਤੋਂ ਕਰਮ ਕਰਦਾ ਆ ਰਿਹਾ ਹੈ ਤੇ ਉਹ ਹੁਣ ਉਹਦੇ ਲਈ ਕਿਹੜਾ ਕਰਮ ਬਣ ਗਿਆ? ਸਿੱਖੀ ਦਾ ਕਰਮ ਬਣ ਗਿਆ। ਤੇ ਜਦੋਂ ਉਹ ਅਚਾਨਕ ਸੁਣਦਾ ਹੈ ਵੀ ਇਹ ਕਰਮ ਸਿੱਖੀ ਦਾ ਨਹੀਂ ਹੈ ਤੇ ਉਹਨੂੰ ਇੱਦਾਂ ਲੱਗਣ ਲੱਗ ਪੈਂਦਾ ਵੀ ਜਿਵੇਂ ਮੇਰੀ ਸ਼ਰਧਾ ਨੂੰ ਬਹੁਤ ਵੱਡੀ ਸੱਟ ਵੱਜੀ ਹੈ ਤੇ ਮੇਰੇ ਕੋਲੋਂ ਕਿਸੇ ਨੇ ਸਿੱਖੀ ਖੋਲੀ ਹੈ। ਉਹ ਸਿੱਖੀ ਨੂੰ ਇੰਨਾ ਸਸਤਾ ਵੀ ਨਾ ਸਮਝ ਗਏ ਵੀ ਕੋਈ ਕਿਸੇ ਤੋਂ ਖੋ ਸਕਦਾ ਹੈ। ਤੋ ਜਿਹੜੀ ਚੀਜ਼ ਗਿਆਨ ਦੀ ਕਸਵੱਟੀ ਉੱਤੇ, ਗੁਰਮਤ ਦੀ ਕਸਵੱਟੀ ਉੱਤੇ ਖਰੀ ਨਹੀਂ ਨਾ ਉਤਰਦੀ, ਉਹ ਕੋਈ ਵੀ ਚੀਜ਼ ਸਿੱਖੀ ਨਹੀਂ ਹੈਗੀ। ਸਿੱਖੀ ਦੇ ਨਾਂ 'ਤੇ ਉਹ ਚੀਜ਼ਾਂ ਸਾਨੂੰ ਦੇ ਦਿੱਤੀਆਂ ਗਈਆਂ ਪਰ ਸਿੱਖੀ ਨਹੀਂ ਹੈਗੀ ਉਹ। ਤੋ ਸਿੱਖੀ ਦੀ ਬੜੀ ਸਿੱਧੀ ਜੀ ਪਰਿਭਾਸ਼ਾ ਹੈ ਵੀ ਸਿੱਖੀ ਸਿੱਖਿਆ ਗੁਰ ਵਿਚਾਰ, ਗੁਰੂ ਦੀ ਵਿਚਾਰ ਸਿੱਖੀ ਹੈ। ਸਿੱਖੀ ਦੀ ਬੜੀ ਸਿੱਧੀ ਜੀ ਪਰਿਭਾਸ਼ਾ ਹੈ ਜਦੋਂ ਮਹਾਰਾਜ ਕਹਿੰਦੇ ਨੇ ਵੀ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਤੋ ਜਦੋਂ ਕੋਈ ਕਚਿਆਈ ਵਾਲੇ ਕੰਮ ਕਰਦਾ ਹੈ ਤੇ ਮਹਾਰਾਜ ਉੱਥੇ ਕਹਿੰਦੇ ਨੇ ਫਿਰ ਸਤਿਗੁਰ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਵਜੋਂ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਤੋ ਕੱਚੀ ਬਾਣੀ ਦਾ ਵੀ ਮਹਾਰਾਜ ਨੇ ਜ਼ਿਕਰ ਕੀਤਾ। ਇਸੇ ਤਰੀਕੇ ਨਾਲ ਜਿਨ੍ਹਾਂ ਪਰੰਪਰਾਵਾਂ ਨੂੰ ਕਈ ਵਾਰ ਅਸੀਂ ਫੋਲੋ ਕਰਕੇ ਚੱਲਦੇ ਹਾਂ, ਜੇ ਕਿਸੇ ਮਰਿਆਦਾ ਨੂੰ ਵੀ ਬੰਦਾ ਫੋਲੋ ਕਰਕੇ ਚੱਲ ਰਿਹਾ ਹੈ, ਵਕਤ ਦੀ ਹੁੰਦੀ ਹੈ ਮਰਿਆਦਾ। ਇਹਨੂੰ ਥੋੜ੍ਹਾ ਜਿਹਾ ਮੈਂ ਐਕਸਪਲੇਨ ਕਰਾਂਗਾ ਤਾਂ ਕਿ ਗੱਲ ਸਮਝ ਲੱਗੇ। ਜਿਵੇਂ ਸਮਾਂ ਬਦਲਦਾ ਹੈ ਨਾ, ਤੇ ਸਮੇਂ ਦੇ ਮੁਤਾਬਕ ਮਨੁੱਖ

ਸਿੱਖੀ ਲੋੜਾਂ ਵੀ ਬਦਲਦੀਆਂ ਨੇ। ਜਦੋਂ ਸਿੱਖ 18ਵੀਂ ਸਦੀ ਵਿੱਚ ਜੀ ਰਹੇ ਸਨ ਉਹ ਦੌਰ ਕਿਹੜਾ ਸੀ? ਉਹ ਦੌਰ ਸੀ ਘੋੜਿਆਂ ਦਾ, ਉਹ ਦੌਰ ਸੀ ਸਰਕਾਰਾਂ ਦੇ ਨਾਲ ਜੂਝਣ ਦਾ, ਲੜਾਈ ਲੜਨ ਦਾ। ਤੇ ਉਹਨਾਂ ਨੇ ਸਰਵਾਈਵ ਕਰਨ ਦੇ ਲਈ ਆਪਣੇ ਜਥਿਆਂ ਲਈ ਕੁਝ ਚੀਜ਼ਾਂ ਬਣਾ ਲਈਆਂ। ਜਿਵੇਂ ਮੰਨ ਲਓ, ਇਹਨੂੰ ਉਦਾਹਰਣ ਦੇ ਰੂਪ ਵਿੱਚ ਸਮਝਿਓ, ਮਰਿਆਦਾ ਇਹ ਬਣੀ ਵੀ ਕਦੀ ਵੀ ਤੁਸੀਂ ਆਪਣੇ ਤਨ ਨਾਲੋਂ ਸ਼ਾਸਤਰ ਵੱਖਰਾ ਨਹੀਂ ਕਰਨਾ, ਹਥਿਆਰ ਜਿਹੜਾ ਇਹ ਵੱਖਰਾ ਨਹੀਂ ਕਰਨਾ। ਅੱਜ ਵੀ ਦਲ ਪੰਥ ਜਿਹੜੇ ਨੇ ਉਹਨਾਂ ਵਿੱਚ ਰੀਤੀ ਰਿਵਾਜ਼ ਬੜਾ ਜ਼ੋਰ ਦੇ ਨਾਲ ਚੱਲਦਾ ਹੈ ਵੀ ਕਦੀ ਵੀ ਜਿਹੜਾ ਸਿੱਖ ਹੈ ਉਹਨੇ ਸ਼ਾਸਤਰ ਜਿਹੜਾ ਆਪਣਾ ਉਹ ਵੱਖਰਾ ਨਾਲ ਨਹੀਂ ਕਰਨਾ। ਉਹਦਾ ਰੀਜ਼ਨ ਕੀ ਹੈ, ਕਾਰਨ ਕੀ ਹੈ? ਕਾਰਨ ਇਹ ਹੈ ਵੀ ਤੁਸੀਂ ਇੰਨੇ ਅਵੇਸਲੇ ਨਹੀਂ ਹੋਣਾ ਵੀ ਇੱਕ ਪਾਸੇ ਤੁਹਾਡੀ ਟੱਕਰ ਵਕਤ ਦੀ ਸਰਕਾਰ ਨਾਲ ਹੈ, ਜ਼ਕਰੀਆ ਖਾਨ ਵਰਗਿਆਂ ਨਾਲ ਹੈ, ਤੇ ਤੁਸੀਂ ਇੰਨੇ ਅਵੇਸਲੇ ਹੋ ਜਾਓ ਵੀ ਤੁਹਾਡੇ ਸੁੱਤਿਆਂ ਉੱਤੇ ਵੀ ਜੇ ਹਮਲਾ ਕਰ ਦੇਵੇ ਤੇ ਤੁਹਾਡਾ ਸ਼ਾਸਤਰ ਤੁਹਾਡੇ ਕੋਲ ਹੋਣਾ ਚਾਹੀਦਾ। ਸਮਝ, ਇਹਦਾ ਇੱਕ ਲੌਜਿਕ ਸੀ, ਇਹਦਾ ਇੱਕ ਕਾਰਨ ਸੀ, ਰੀਜ਼ਨ ਸੀ ਇਹਦਾ। ਤੇ ਮੈਂ ਬੜੇ ਵੱਡੇ ਉਹ ਕਥਾਵਾਚਕ ਵੀ ਸੁਣੇ ਨੇ ਜਿਨ੍ਹਾਂ ਨੇ ਮਤਲਬ ਲੋਕਾਂ ਦੇ ਵਿੱਚ ਇਹ ਪ੍ਰਚਾਰ ਬੜੇ ਜ਼ੋਰ ਦੀ ਕੀਤਾ, ਅੱਜ ਦੇ ਸਮੇਂ ਦੇ ਵਿੱਚ ਵੀ ਇੱਥੋਂ ਤੱਕ ਸਟੇਜਾਂ 'ਤੇ ਉਹਨਾਂ ਨੇ ਸ਼ਬਦ ਬੋਲੇ ਵੀ ਤੁਸੀਂ ਬਾਹਰ ਜਾਂਦੇ ਹੋ ਵਿਦੇਸ਼ਾਂ ਵਿੱਚ, ਤੁਸੀਂ ਗੁਰੂ ਘਰ ਦੇ ਦੁਖੀ ਹੋ। ਪੁੱਛਿਆ ਕਿਉਂ? ਆਖਿਆ ਵੀ ਤੁਸੀਂ ਜਿਹੜਾ ਸ਼ਾਸਤਰ ਹੈ ਉਹ ਤਨ ਦੇ ਨਾਲੋਂ ਜੁਦਾ ਕਰਕੇ ਜਾਂਦੇ ਹੋ, ਕਿਉਂਕਿ ਤੁਹਾਨੂੰ ਪਤਾ ਹੈ ਵੀ ਜਿਹੜੇ ਏਅਰ ਦੇ ਨਿਯਮ ਨੇ, ਜਿਹੜੇ ਹਵਾਈ ਯਾਤਰਾ ਦੇ ਨਿਯਮ ਨੇ, ਉਹਨਾਂ ਦੇ ਵਿੱਚ ਤੁਸੀਂ ਇੰਟਰਨੈਸ਼ਨਲ ਫਲਾਈਟ ਦੇ ਵਿੱਚ ਜਿਹੜਾ ਹਥਿਆਰ ਹੈ, ਸ਼ਾਸਤਰ ਹੈ, ਉਹਨੂੰ ਕੈਰੀ ਨਹੀਂ ਕਰ ਸਕਦੇ। ਤੇ ਫਿਰ ਮੈਂ ਉਹ ਵੀ ਵੇਖੇ ਵੀ ਕਿਉਂਕਿ ਅਜੇ ਉਹਨਾਂ ਦਾ ਵੀਜ਼ਾ ਨਹੀਂ ਸੀ ਲੱਗਾ, ਅਜੇ ਉਹਨਾਂ ਨੂੰ ਕੋਈ ਕੈਨੇਡਾ ਤੋਂ ਅਮੈਰੀਕਾ ਤੋਂ ਸਪੋਂਸਰ ਨਹੀਂ ਸੀ ਗਈ, ਅਜੇ ਉਹਨਾਂ ਨੂੰ ਕੋਈ ਇੰਗਲੈਂਡ ਤੋਂ ਸਪੋਂਸਰ ਨਹੀਂ ਸੀ ਗਈ। ਜਿੱਦਣ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੇ ਉਹਨਾਂ ਤੱਕ ਅਪਰੋਚ ਕੀਤੀ ਵੀ ਆਓ ਤੁਸੀਂ ਵੀ ਆਓ ਇੱਥੇ ਪ੍ਰਚਾਰ ਕਰਨ ਦੇ ਲਈ, ਉਦਣ ਉਹ ਵੀ ਉਸੇ ਫੇਸ ਵਿੱਚੋਂ ਲੰਘ ਕੇ ਆਏ, ਕਿਉਂਕਿ ਉੱਥੇ ਤੇ ਕੋਈ ਇੱਦਾਂ ਦੀ ਗੱਲ ਨਹੀਂ ਹੈ ਵੀ ਉਹਨਾਂ ਨੂੰ ਕੋਈ ਛੋਟ ਹੈ। ਤੋ ਮਰਿਆਦਾ ਵਕਤ ਦੇ ਅਕੋਰਡਿੰਗ ਬਣਦੀ ਹੈ, ਮਰਿਆਦਾ ਜਿਹੜੀ ਹੁੰਦੀ ਹੈ ਨਾ ਇਹ ਵਕਤ ਦੇ ਅਕੋਰਡਿੰਗ ਨਵੀਆਂ ਨਵੀਆਂ ਚੀਜ਼ਾਂ ਐਡ ਵੀ ਹੁੰਦੀਆਂ ਨੇ ਤੇ ਪੁਰਾਣੀਆਂ ਉਹਦੇ ਵਿੱਚੋਂ ਕੱਟੀਆਂ ਵੀ ਜਾਂਦੀਆਂ। ਤੋ ਕੋਈ ਸਮਾਂ ਸਾਡੇ ਉੱਤੇ ਉਹ ਸੀ, ਸਾਡੇ ਬਜ਼ੁਰਗਾਂ ਦੇ ਉੱਤੇ ਜਦੋਂ ਜੰਗਲਾਂ ਦੇ ਵਿੱਚ ਉਹ ਬੈਠੇ ਹੋਏ ਸਨ, ਤਿਆਰ ਬਰ ਤਿਆਰ ਸਨ ਉਹ ਕਿਹਦੇ ਲਈ ਵੀ ਕਿਸੇ ਵੇਲੇ ਵੀ ਤੁਹਾਡੇ ਉੱਤੇ ਕੋਈ ਹਮਲਾ ਹੋ ਸਕਦਾ ਹੈ, ਕੋਈ ਜ਼ਕਰੀਆ ਖਾਨ ਵਰਗਾ, ਕੋਈ ਨਾਦਰ ਸ਼ਾਹ ਦੁਰਾਨੀ ਵਰਗਾ, ਕੋਈ ਅਹਿਮਦ ਸ਼ਾਹ ਅਬਦਾਲੀ ਵਰਗਾ ਚੜ੍ਹ ਕੇ ਆ ਸਕਦਾ ਹੈ, ਅਤੇ ਤੁਸੀਂ ਤਿਆਰ ਬਰ ਤਿਆਰ ਰਹਿਣਾ ਹੈ ਉਸ ਸਿਚੁਏਸ਼ਨ ਨੂੰ ਫੇਸ ਕਰਨ ਦੇ ਲਈ। ਤੋ ਉਸ ਦੌਰ ਦੇ ਵਿੱਚ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਣਾਈਆਂ ਵੀ, ਆ ਜਿਹੜੀ ਅਖੰਡ ਪਾਠ ਦੀ ਮਰਿਆਦਾ ਹੈ ਨਾ ਜੀ, ਇਹ ਵੀ ਉੱਥੇ ਹੀ ਬਣੀ ਹੈ, ਉਹਦਾ ਵੀ ਇੱਕ ਰੀਜ਼ਨ ਸੀ, ਕਾਰਨ ਸੀ। ਅਖੰਡ ਪਾਠ ਨਿਰੰਤਰ ਸਿੰਘ ਪੜ੍ਹਦੇ ਹੁੰਦੇ ਸੀ ਜੰਗਲ ਵਿੱਚ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲੈਣਾ। ਆ ਜਿਹੜੇ ਅੱਜ ਮਰਿਆਦਾ ਦੇ ਠੇਕੇਦਾਰ ਬਣਦੇ ਨੇ ਕਈ ਸਤਿਕਾਰ ਦੇ ਨਾਂ ਦੇ ਉੱਤੇ, ਤੇ ਮੈਂ ਤੇ ਕਹਿੰਦਾ ਹੁੰਦਾ ਵੀ ਜੇ ਇਹ ਗੁਰੂ ਕਾਲ ਦੇ ਵੇਲੇ ਹੁੰਦੇ ਜਾਂ ਇਹ ਸਿੰਘਾਂ ਦੇ ਵੇਲੇ ਹੁੰਦੇ, ਉਦੋਂ 18ਵੀਂ ਸਦੀ ਦੇ ਵਿੱਚ ਇਹਨਾਂ ਇਹ ਕਹਿ ਦੇਣਾ ਸੀ ਵੀ ਜੰਗਲ 'ਚ ਪ੍ਰਕਾਸ਼ ਕਰਕੇ ਇਹਨਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰ ਦਿੱਤੀ ਹੈ। ਇਸ ਕਰਕੇ ਬੀ ਅਵੇਅਰ, ਸਾਨੂੰ ਸਮਝਣ ਦੀ ਲੋੜ ਹੈ ਵੀ 18ਵੀਂ ਸਦੀ ਦਾ ਉਹ ਦੌਰ ਜਦੋਂ ਘੋੜਿਆਂ ਦੀਆਂ ਕਾਠੀਆਂ ਉੱਤੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹਨਾਂ ਨੇ ਆਪਣੇ ਨਾਲ ਰੱਖਿਆ। ਹੁਣ ਅਜੋਕੀ ਪੀੜ੍ਹੀ ਨੂੰ ਇਹ ਚੀਜ਼ਾਂ ਪਤਾ ਨਹੀਂ, ਇੱਕ ਬੀੜ ਹੁੰਦੀ ਹੈ ਜੀ ਉਹਨੂੰ ਸਫਰੀ ਬੀੜ ਕਹਿੰਦੇ ਨੇ। ਸਫਰੀ ਬੀੜ ਦਾ ਮਤਲਬ ਪਤਾ ਮੇਰੇ ਹਿਸਾਬ ਨਾਲ ਕਈਆਂ ਨੇ ਨਾ ਹੀ ਪਲੀਅਰ ਸੁਣਿਆ ਹੋਣਾ। ਸਫਰੀ ਬੀੜ ਦਾ ਉਹ ਅਰਥ ਹੁੰਦਾ ਜਿਹੜੀ ਸਫ਼ਰ ਦੇ ਵਿੱਚ ਲੈ ਕੇ ਜਾਂਦੀ ਹੈ, ਸਫ਼ਰ ਦੇ ਵਿੱਚ, ਸਫ਼ਰ ਵਿੱਚ, ਉਹਨੂੰ ਸਫਰੀ ਬੀੜ ਕਹਿੰਦੇ ਨੇ। ਤੋ ਜਿਹੜੀ ਸਫਰੀ ਬੀੜ ਹੁੰਦੀ ਸੀ ਉਹ ਸਿੰਘਾਂ ਦੇ ਨਾਲ ਹੀ ਰਹਿੰਦੀ ਸੀ। ਆ ਨਿਹੰਗ ਸਿੰਘ ਜਿਹੜੇ ਦੋ ਪਾਉਂਦੇ ਨੇ ਨਾ, ਉਹ ਕਦੀ ਨਿਹੰਗ ਸਿੰਘਾਂ ਦਾ ਵੇਖਿਓ ਤੁਸੀਂ, ਚੋਲਾ ਉੱਤੋਂ ਦੀ ਉਹਨਾਂ ਨੇ ਪਾਇਆ ਹੁੰਦਾ, ਤੇ ਉਹਨਾਂ ਦੇ ਦੋ ਪੌਕਟਾਂ ਹੁੰਦੀਆਂ ਨੇ, ਏਦਾਂ ਦੋ ਪੌਕਟਾਂ ਹੁੰਦੀਆਂ ਉਹਨਾਂ ਦੇ। ਉਹਨਾਂ ਨੇ ਇੱਕ ਪਾਸੇ ਦੀ ਤਾਂ ਕਿਰਪਾਨ ਪਾਈ ਹੁੰਦੀ ਹੈ, ਇੱਕ ਗਾਤਰਾ ਪਾ ਕੇ ਕਿਰਪਾਨ ਪਾਈ, ਇੱਕ ਗਾਤਰੇ ਦੇ ਨਾਲ ਇੱਕ ਪੌਕਟ ਹੈ ਵੱਡੀ ਸਾਰੀ, ਉਹਨੂੰ ਉਹਦੇ ਲਈ ਸ਼ਬਦ ਕੀ ਵਰਤਦੇ ਨੇ, ਖਜ਼ਾਨਾ। ਤੇ ਖਜ਼ਾਨਾ ਕਿਉਂ ਵਰਤਦੇ ਨੇ? ਉਹਦੇ ਵਿੱਚ ਦੋ ਤਰ੍ਹਾਂ ਦੇ ਖਜ਼ਾਨੇ ਨਿਹੰਗ ਸਿੰਘ ਦੇ ਕੋਲ ਹੁੰਦੇ ਨੇ। ਇੱਕ ਤੇ ਹੁੰਦਾ ਹੈ ਜਿਵੇਂ ਕੋਈ ਪੈਸਾ ਟਕਾ ਥੋੜਾ ਬਹੁਤਾ ਕੋਈ ਹੋ ਗਿਆ, ਉਹ ਖਜ਼ਾਨਾ। ਤੇ ਖਜ਼ਾਨੇ ਵੀ ਉਦੋਂ ਕਿਹੜੇ ਹੁੰਦੇ ਸਨ? ਭੁੱਜੇ ਛੋਲੇ ਹੋ ਗਏ, ਇਹਨਾਂ ਨੂੰ ਉਹ ਖਜ਼ਾਨੇ ਕਹਿ ਕੇ ਛਕਦੇ ਸਨ। ਤੇ ਦੂਜਾ ਖਜ਼ਾਨਾ ਨਿਹੰਗ ਸਿੰਘਾਂ ਦੇ ਕੋਲ ਹੁੰਦਾ ਸੀ ਬਾਣੀ ਦਾ, ਉਹਨੂੰ ਖਜ਼ਾਨਾ ਕਹਿੰਦੇ ਸੀ। ਤੋ ਸਫਰੀ ਬੀੜਾਂ ਹੁੰਦੀਆਂ ਸਨ, ਸਫਰੀ ਬੀੜਾਂ ਜਿਨ੍ਹਾਂ ਨੂੰ ਤੁਸੀਂ ਸਫ਼ਰ ਦੇ ਵਿੱਚ ਨਾਲ ਲੈ ਕੇ ਜਾਂਦੇ ਹੋ, ਤੁਸੀਂ ਨਾਲ ਕੈਰੀ ਕਰਕੇ ਤੁਰਦੇ ਹੋ।
ਤੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਜਿਹੜੀਆਂ ਬੀੜਾਂ ਸਨ ਉਹ ਸਾਡੇ ਜਿਹੜੇ ਪੁਰਾਤਨ ਸਿੰਘ ਸਨ ਉਹਨਾਂ ਘੋੜਿਆਂ ਦੇ ਉੱਤੇ ਨਾਲ ਕੈਰੀ ਕਰਕੇ ਉਤਰੇ। ਕਿਹੜਾ ਉੱਤੇ ਛਤਰ ਲੱਗਾ ਸੀ ਘੋੜੇ ਦੇ ਉੱਤੇ, ਉੱਥੇ ਆਪਣੀ ਜਾਨ ਨੂੰ ਲਾਲੇ ਪਏ ਹੋਏ ਨੇ। ਪਰ ਉਹਨਾਂ ਦੇ ਜੀਵਨ ਵਿੱਚ ਖੂਬੀ ਇਹ ਸੀ ਵੀ ਉਹਨਾਂ ਨੇ ਬਾਣੀ ਨੂੰ ਜੀਵਨ ਵਿੱਚ ਜਿਉਇਆ ਹੈ, ਉਹਨਾਂ ਨੇ ਬਾਣੀ ਨੂੰ ਜੀਵਨ ਵਿੱਚ ਕਮਾਇਆ ਹੈ। ਤੇ ਫਿਰ ਜੰਗਲ ਦੇ ਵਿੱਚ ਉਹਨਾਂ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ, ਉੱਥੇ ਘੜੇ ਦੀ ਵੀ ਲੋੜ ਪੈਣੀ ਕਿਉਂਕਿ ਪਾਣੀ ਲਾ ਕੇ ਭਰ ਕੇ ਰੱਖਣਾ ਹੈ, ਜਿੰਨੇ ਵੀ ਕੋਈ ਹੈ, ਕਿਉਂਕਿ ਜੰਗਲਾਂ ਵਿੱਚ ਕਿਹੜਾ ਪਾਣੀ ਹੈ, ਨਾਲ ਸਾਰਾ ਪ੍ਰਬੰਧ ਕਰਕੇ ਉਹ ਤੁਰਦੇ ਨੇ। ਤੋ ਉੱਥੇ ਸਿੰਘਾਂ ਨੇ ਲਗਾਤਾਰ ਨਿਰੰਤਰ ਪਾਠ ਕਰਨਾ ਵੀ ਇੱਕ ਸਿੰਘ ਬੈਠਾ ਹੈ, ਉਹਨੇ ਆ ਜਿਹੜਾ ਅਖੰਡ ਪਾਠ ਦਾ ਪ੍ਰੋਸੈਸ ਉੱਥੇ ਸ਼ੁਰੂ ਹੋਇਆ ਵੀ ਇੱਕ ਸਿੰਘ ਬੈਠਾ ਹੈ, ਉਹ ਉੱਠਿਆ ਤੇ ਫਿਰ ਉਹਦੀ ਜਗ੍ਹਾ ਦੂਜਾ ਬਹਿ ਗਿਆ, ਦੂਜੇ ਦੀ ਜਗ੍ਹਾ ਤੀਜਾ ਬਹਿ ਗਿਆ। ਅੱਜ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਾਲੀ ਰਹਿਤ ਮਰਿਆਦਾ ਨੂੰ ਪੜ੍ਹ ਕੇ ਵੇਖੋ, ਬਾਬਿਆਂ ਦੀਆਂ ਮਰਿਆਦਾ ਤੋਂ ਥੋੜਾ ਜਿਹਾ ਬਾਹਰ ਨਿਕਲੋ ਤੇ ਸਾਨੂੰ ਪਤਾ ਲੱਗੇ। ਖਿਮਾ ਚਾਹੁੰਦਾ ਮੈਂ, ਆ ਬਾਹਰੋਂ ਲੈ ਕੇ ਜਾਇਓ ਰਹਿਤ ਮਰਿਆਦਾ ਪਈ ਹੈ ਕਾਊਂਟਰ ਦੇ ਉੱਤੇ, ਉਹਦੇ ਵਿੱਚ ਲਿਖਿਆ ਹੈ ਵੀ ਅਖੰਡ ਪਾਠ ਦੋ ਵੇਲਿਆਂ ਵਿੱਚ ਕੀਤਾ ਜਾਂਦਾ ਹੈ। ਪਤਾ ਕਿਹੜੇ ਕਿਹੜੇ ਵੇਲੇ ਨੇ? ਇੱਕ ਹੈ ਭੀੜ ਸਮੇਂ, ਬਿਪਤਾ ਦੇ ਸਮੇਂ, ਜਦੋਂ ਬਿਪਤਾ ਹੈ, ਭੀੜ ਹੈ, ਉਹ ਸਿੰਘਾਂ ਉੱਤੇ ਕੀ ਪਈ ਹੋਈ ਹੈ, ਬਿਪਤਾ ਪਈ ਹੈ, ਭੀੜ ਪਈ ਹੈ, ਉਹ ਕੀ ਕਰਦੇ ਨੇ ਫਿਰ ਗੁਰੂ ਦਾ ਉਹਨਾਂ ਐਸਾ ਆਸਰਾ ਲਿਆ, ਉਹ ਲਗਾਤਾਰ ਬਾਣੀ ਪੜ੍ਹੀ ਜਾਂਦੇ ਨੇ, ਲਗਾਤਾਰ ਬਾਣੀ ਪੜ੍ਹੀ ਜਾਂਦੇ ਨੇ, ਲਗਾਤਾਰ ਕੰਟੀਨਿਊ। ਤੇ ਦੂਜਾ ਉੱਥੇ ਲਿਖਿਆ ਸਿੱਖ ਰਹਿਤ ਮਰਿਆਦਾ ਵਿੱਚ ਉਤਸ਼ਾਹ ਵੇਲੇ, ਉਤਸ਼ਾਹ ਸਮਝਦੇ, ਜਦੋਂ ਕੋਈ ਚਾਅ ਹੋਵੇ, ਉਤਸ਼ਾਹ ਹੋਵੇ, ਮੰਨ ਲਓ ਕੋਈ ਪ੍ਰੋਗਰਾਮ ਹੀ ਇੱਦਾਂ ਦਾ ਆ ਗਿਆ ਵੀ ਆਪਾਂ ਹੁਣ ਸਹਿਜ ਪਾਠ ਰੱਖ ਕੇ ਉਦੋਂ ਸਮਾਪਤੀ ਨਹੀਂ ਕਰ ਸਕਦੇ, ਆਪਾਂ ਨੂੰ ਇਹ ਲੱਗਦਾ ਵੀ ਪਰਸੋਂ ਆਪਾਂ ਆਹ ਪ੍ਰੋਗਰਾਮ ਲੀਕਿਆ ਹੈ ਤੇ ਅੱਜ ਸ਼੍ਰੀ ਅਖੰਡਪੜ ਸਾਹਿਬ ਜਿਹੜਾ ਹੈ ਉਹ ਪ੍ਰਾਰੰਭ ਕਰ ਲਓ। ਮੰਨ ਲਓ ਕਿਸੇ ਦੇ ਘਰ ਵਿੱਚ ਅਚਾਨਕ ਬੱਚੇ ਦਾ ਵਿਆਹ ਧਰਿਆ ਗਿਆ, ਉਤਸ਼ਾਹ ਆ ਗਿਆ, ਉਹਨਾਂ ਨੂੰ ਲੱਗਾ ਵੀ ਭਾਈ ਬੱਚੇ ਦਾ ਵਿਆਹ ਆ ਗਿਆ, ਪਹਿਲਾਂ ਆਪਣੀ ਕੋਈ ਇੱਦਾਂ ਦੀ ਪਲੈਨਿੰਗ ਨਹੀਂ ਸੀ, ਤੇ ਚਲੋ ਮਹਾਰਾਜ ਦਾ ਸਰੂਪ ਲੈ ਕੇ ਆਓ। ਤੇ ਫਿਰ ਉੱਥੇ ਇੱਕ ਗੱਲ ਹੋਰ ਲਿਖੀ ਹੈ ਵੀ ਜਦੋਂ ਅਖੰਡ ਪਾਠ ਸਾਹਿਬ ਕਰਾਉਣਾ ਹੋਵੇ, ਪਹਿਲੀ ਗੱਲ ਹੈ ਵੀ ਪਰਿਵਾਰ ਆਪ ਕਰੇ, ਅਖੰਡ ਪਾਠ ਸਾਹਿਬ ਦੇ ਆਹ ਚੀਜ਼ ਲਿਖੀ ਉੱਥੇ, ਮਦ ਆਖਿਆ ਪਹਿਲੀ ਗੱਲ ਹੈ ਪਰਿਵਾਰ ਆਪ ਕਰੇ, ਤੇ ਦੂਜੀ ਉੱਥੇ ਗੱਲ ਇਹ ਲਿਖੀ ਹੈ ਵੀ ਜੇ ਪਰਿਵਾਰ ਕਰ ਨਹੀਂ ਨਾ ਸਕਦਾ ਤੇ ਚੰਗੇ ਪਾਠੀ ਸਿੰਘਾਂ ਨੂੰ ਲਿਆ ਕੇ ਪਾਠ ਉਹਨਾਂ ਕੋਲ ਕਰਾ ਕੇ ਸੁਣੇ। ਆਹ ਦੋ ਚੀਜ਼ਾਂ ਨੇ। ਤੋ ਸਾਡੇ ਗੁਰੂ ਸਾਹਿਬ ਨੇ ਸ਼ਬਦ ਗੁਰੂ ਦੇ ਸਾਨੂੰ ਲੜ ਲਾਇਆ, ਤੇ ਸਾਡੇ ਸਿੱਖਾਂ ਨੇ ਸ਼ਬਦ ਦਾ ਪੱਲਾ ਜਿਹੜਾ ਉਹ ਕਦੀ ਵੀ ਆਪਣੇ ਜੀਵਨ ਵਿੱਚੋਂ ਛੱਡਿਆ ਨਹੀਂ, ਸ਼ਬਦ ਨੂੰ ਉਹਨਾਂ ਪਕੜ ਕੇ ਰੱਖਿਆ। ਤੋ ਘੋੜਿਆਂ ਦੇ ਉੱਤੇ ਜਦੋਂ ਕਾਠੀਆਂ ਦੇ ਉੱਤੇ ਸਿੰਘ ਸਫ਼ਰ ਕਰ ਰਹੇ ਨੇ, ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਉਹਨਾਂ ਦੇ ਨਾਲ ਹਨ, ਕਿਸੇ ਸਿੱਖ ਨੇ ਨਹੀਂ ਆਖਿਆ ਵੀ ਇਹਨਾਂ ਬੀੜ ਦੀ ਕੀ ਕਰ ਦਿੱਤੀ, ਬੇਅਦਬੀ ਕਰ ਦਿੱਤੀ। ਅੱਜ ਤੇ ਚਲੋ ਪ੍ਰਬੰਧ ਹੀ ਬੜੇ ਵੱਖਰੇ ਹੋ ਗਏ, ਅੱਜ ਤੇ ਉਹ ਸਵਾਲ ਹੀ ਪੈਦਾ ਨਹੀਂ ਹੁੰਦਾ, ਅੱਜ ਤੇ ਉਹ ਸਿਚੁਏਸ਼ਨ ਸੀ ਨਹੀਂ ਹੈਗੀਆਂ। ਉਹ ਤੋੜ ਦਿੱਤਾ ਗਿਆ ਕਿਸੇ ਤਰੀਕੇ ਦੇ ਨਾਲ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਨ ਤੋਂ, ਕਿਉਂਕਿ ਅੱਜ ਆਮ ਸਿੱਖ ਇਹ ਸੋਚਦਾ ਹੈ ਵੀ ਜੇ ਅਸੀਂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਲਿਆ ਵੀ ਪਤਾ ਨਹੀਂ ਚਾਰ ਬੰਦੇ ਡਾਂਗਾਂ ਵਾਲੇ ਇਕੱਠੇ ਹੋ ਕੇ ਆਉਣ ਵੀ ਤੁਹਾਨੂੰ ਤੇ ਤੁਸੀਂ ਤੇ ਸਿੱਖ ਹੀ ਨਹੀਂ ਹੈਗੇ, ਤੁਹਾਡੇ ਘਰੋਂ ਚੁੱਕ ਕੇ ਲੈ ਜਾਵਾਂਗੇ ਅਸੀਂ। ਤੋੜ ਦਿੱਤਾ ਗਿਆ। ਤੋ ਸਫਰੀ ਬੀੜਾਂ ਦਾ ਇਤਿਹਾਸ ਰਿਹਾ ਹੈ। ਫਿਰ ਚਮੜੇ ਦੀਆਂ ਜਿਹੜੀਆਂ ਜਿਲਦਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਣੀਆਂ ਜਿਹੜੀਆਂ ਬੀੜਾਂ ਨੇ, ਪੁਰਾਤਨ ਜਿਹੜੀਆਂ ਬੀੜਾਂ ਨੇ, ਚਮੜੇ ਦੀਆਂ ਜਿਲਦਾਂ ਉਹਨੂੰ ਵਾਹੀਦੀਆਂ ਸਨ। ਹੱਥੀ ਸਿੱਖ ਜਿਹੜੇ ਸੀ, ਇੱਕ ਪਾਸੇ ਸਾਖੀ ਸੁਣਾਉਂਦੇ ਨੇ, ਮਤਲਬ ਇਹ ਸੰਪਰਦਾਇ ਸਾਖੀ ਸੁਣਾਉਂਦੇ ਨੇ, ਕਹਿੰਦੇ ਨੇ ਵੀ ਜਦੋਂ ਨਾ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਮੁਕੰਮਲ ਕੀਤਾ ਨਾ ਜੀ, ਆਦਿ ਬੀੜ ਜਦੋਂ ਗੁਰੂ ਅਰਜਨ ਸਾਹਿਬ ਨੇ ਪ੍ਰਕਾਸ਼ ਕਰਨੀ ਸੀ, ਤੇ ਕਹਿੰਦੇ ਭਾਈ ਬੰਨੋ ਨੂੰ ਬੀੜ ਦੇ ਕੇ ਤੋਰ ਦਿੱਤਾ ਵੀ ਜਾ ਇਹਦੀ ਜਿਲਦ ਬਣਵਾ ਕੇ ਲਿਆ, ਉਦੋਂ ਕਿਉਂ ਨਹੀਂ ਸੁਣਾਉਂਦੇ ਵੀ ਪੰਜ ਸਿੰਘ ਨਾਲ ਤੋਰੇ ਸੀ ਉਹਨਾਂ ਨੇ ਭਾਈ ਬੰਨੋ ਦੇ ਨਾਲ? ਹਾਲਾਂਕਿ ਇੱਦਾਂ ਨਹੀਂ ਹੋਇਆ, ਗੁਰੂ ਸਾਹਿਬ ਨੇ ਸਾਰਾ ਪ੍ਰਬੰਧ ਉੱਥੇ ਕੀਤਾ ਸੀ, ਦਰਬਾਰ ਸਾਹਿਬ ਦੇ ਵਿੱਚ ਸਾਰਾ ਪ੍ਰਬੰਧ ਮਹਾਰਾਜ ਨੇ ਕੀਤਾ ਸੀ। ਤੋ ਜਿਹੜਾ ਗਿਆਨ ਦਾ ਪੱਖ ਸੀ ਉਹ ਸਾਡਾ ਜਿਹੜਾ ਹੌਲੀ ਹੌਲੀ ਘਟਦਾ ਘਟਦਾ ਘਟਦਾ ਘਟਦਾ ਘਟਾ ਲਿਆ ਗਿਆ, ਤੇ ਅੱਜ ਜਿਹੜਾ ਇਹ ਸ਼ਰਧਾ ਦਾ ਪੱਖ ਇੰਨਾ ਵੀ ਕਰ ਦਿੱਤਾ ਗਿਆ ਵੀ ਅਸੀਂ ਗਿਆਨ ਵਾਲੇ ਬੰਨੇ ਹੋ ਵੇਸਲੇ ਹੋ ਗਏ। ਉਹ ਚਾਹੁੰਦੇ ਸੀ ਕਾਮਯਾਬ ਹੋ ਗਏ। ਅੱਜ ਸਿੱਖ ਵੀ ਮੂਰਤੀ ਪੂਜਾ ਵਾਂਗੂ ਗੁਰੂ ਗ੍ਰੰਥ ਸਾਹਿਬ ਨੂੰ ਕੀ ਕਰ ਰਿਹਾ, ਪੂਜ ਹੀ ਰਿਹਾ ਹੈ ਨਾ। ਵੀ ਜਿਨ੍ਹਾਂ ਨੂੰ ਅਜੇ ਤੱਕ ਇੰਨਾ ਨਹੀਂ ਪਤਾ ਲੱਗਾ ਵੀ ਗੁਰੂ ਗ੍ਰੰਥ ਸਾਹਿਬ ਦੀ ਦੇਹ ਤੇ ਮੇਰੀ ਦੇਹ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਮਨੁੱਖੀ ਦੇਹ ਦਾ ਕੰਪੈਰੀਜ਼ਨ ਜਿਹੜਾ ਹੈ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇਹ ਦੇ ਨਾਲ ਕੀਤਾ ਨਹੀਂ ਜਾ ਸਕਦਾ। ਮਨੁੱਖੀ ਦੇਹ ਨੂੰ ਪਾਣੀ ਦੀ ਪਿਆਸ ਲੱਗਦੀ ਹੈ, ਮਨੁੱਖੀ ਦੇਹ ਨੂੰ ਗਰਮੀ ਲੱਗਦੀ ਹੈ, ਠੰਡ ਲੱਗਦੀ ਹੈ, ਪਰ ਗੁਰੂ ਸ਼ਬਦ ਨੂੰ ਕਦੀ ਵੀ ਠੰਡ ਤੇ ਗਰਮੀ ਨਹੀਂ ਲੱਗਦੀ।
ਤੋ ਇਹ ਗੱਲਾਂ ਕਹਿਣ ਦਾ ਮੇਰਾ ਪ੍ਰਯੋਜਨ ਇਹ ਸੀ ਵੀ ਥੋੜ੍ਹਾ ਜਿਹਾ ਅਸੀਂ ਉਹ ਜਿਹੜੀ ਬ੍ਰਾਹਮਣਵਾਦੀ ਬਿਰਤੀ ਜਿਹਦੇ ਵਿੱਚੋਂ ਸਾਡੇ ਗੁਰੂ ਸਾਹਿਬ ਨੇ ਸਾਨੂੰ ਲੰਮਾ ਸਮਾਂ ਲਾ ਕੇ ਕੱਢਿਆ ਨਾ, ਥੋੜ੍ਹਾ ਜਿਹਾ ਇਹਦੇ ਵਿੱਚੋਂ ਆਪਾਂ ਬਾਹਰ ਨਿਕਲੀਏ। ਤੋ ਕੀ ਕਰਾਂਗੇ? ਅੱਜ ਤੇ ਗੁਰੂ ਗ੍ਰੰਥ ਸਾਹਿਬ ਤੁਹਾਡੇ ਫੋਨਾਂ ਦੇ ਵਿੱਚ ਪਏ ਨੇ, ਨਹੀਂ ਹੈਗੇ ਤੇ ਦੱਸੋ, ਫੋਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਪਏ ਹੋਏ ਨੇ। ਤੋ ਠੀਕ ਹੈ, ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਰਹਿਤ ਮਰਿਆਦਾ ਹੈ ਉਹਦੇ ਅਕੋਰਡਿੰਗ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਸੰਭਾਲ ਜਿੱਦਾਂ ਹੋਣੀ ਚਾਹੀਦੀ ਹੈ ਉੱਦਾਂ ਕਰਨੀ ਹਰ ਸਿੱਖ ਨੂੰ ਚਾਹੀਦੀ ਹੈ। ਪਰ ਸਾਨੂੰ ਡਰਾ ਕੇ ਅਗਲਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਕੀ ਕਰ ਦਿੱਤਾ? ਦੂਰ ਕਰ ਦਿੱਤਾ। ਇੱਕ ਸ਼ਬਦ ਵਾਰ ਵਾਰ ਬਦਲਿਆ, ਕਿਹਾ ਜਾਂਦਾ ਲਓ ਜੀ ਬੇਅਦਬੀ ਹੋ ਗਈ, ਲਓ ਜੀ ਬੇਅਦਬੀ ਹੋ ਗਈ, ਏਦਾਂ ਦੇ ਸ਼ਬਦ। ਜੇ ਕੋਈ ਸਿੱਖ ਵਿਚਾਰਾ ਬਾਣੀ ਪੜ੍ਹਨ ਬੈਠਾ ਉਹਨੇ ਕੋਈ ਅੱਖਰ ਗਲਤ ਪੜ੍ਹ ਦਿੱਤਾ ਤੇ ਕਹਿਣ ਲੱਗੇ ਇਹ ਬੇਅਦਬੀ ਹੋ ਗਈ। ਇੱਦਾਂ ਦੇ ਕੋਈ ਬੰਦਾ ਤੁਰੇਗਾ ਹੀ ਨਹੀਂ ਵੀ ਮੈਂ ਆਪ ਵੀ ਕਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ੍ਹਾਂ, ਵਿਚਾਰਾਂ, ਸਮਝਾਂ। ਤੋ ਮੂਰਤੀ ਪੂਜਾ ਵਾਲੀ ਖੇਡ ਬਿਲਕੁਲ ਉੱਦਾਂ ਬਣ ਗਈ। ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਇੱਕ ਪੇਪਰ ਵਿੱਚ ਖਬਰ ਲੱਗੀ ਸੀ, ਨਿਊਜ਼ ਲੱਗੀ ਸੀ, ਉਹ ਲੱਗੀ ਸੀ ਹਿੰਦੁਸਤਾਨ ਦੇ ਇੱਕ ਮੰਦਿਰ ਦੀ, ਉੱਥੋਂ ਦੇ ਪੁਜਾਰੀਆਂ ਨੇ ਲਾਈ ਸੀ। ਪੁਜਾਰੀਆਂ ਨੇ ਇਹ ਲਾਈ, ਉਹਨਾਂ ਨੇ ਆਖਿਆ ਭਗਵਾਨ ਨੂੰ ਲੂਜ਼ ਮੋਸ਼ਨ ਹੋ ਗਏ, ਭਗਵਾਨ ਜਿਹੜਾ ਹੈ ਉਹਦਾ ਪੇਟ ਖਰਾਬ ਹੋ ਗਿਆ। ਕਿਉਂਕਿ ਪੁਜਾਰੀ ਕਹਿੰਦਾ ਹੈ ਵੀ ਭਗਵਾਨ ਕੁਝ ਖਾਂਦਾ ਹੈ, ਸਮਝੋ ਬੇਨਤੀ ਨੂੰ, ਜਿਹੜਾ ਖਾਵੇਗਾ ਉਹਦਾ ਪੇਟ ਵੀ ਖਰਾਬ ਹੋਵੇਗਾ, ਲਾਜ਼ਮੀ ਗੱਲ ਹੈ। ਤੇ ਉਸ ਪੇਪਰ ਦੀ ਨਿਊਜ਼ ਇਹ ਸੀ ਵੀ ਕਿਉਂਕਿ ਅੰਬ ਜ਼ਿਆਦੇ ਚੜ੍ਹਾਏ, ਅੰਬ ਸਤਿਗੁਰ ਦੀ ਬਾਣੀ ਦਾ ਇੱਕ ਵਾਕ ਹੈ, ਗੁਰਦੇਵ ਮਹਾਰਾਜ ਨੇ ਉੱਥੇ ਬਖਸ਼ਿਸ਼ ਕੀਤੀ, ਆਖਿਆ ਵੀ ਭਾਤ ਪੀਹਤ ਅਰ ਲਾਪਸੀ ਕਰ ਕਰਾ ਕਾ ਸਾਰ। ਇਹ ਬੇਸ਼ੱਕ ਤੁਸੀਂ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ ਆਪਣੇ ਫੋਨ ਉੱਤੇ ਕੱਢ ਕੇ ਵੇਖ ਲਿਓ, ਭਾਤ ਪੀਹਤ ਅਰ ਲਾਪਸੀ ਕਰ ਕਰਾ ਕਾ ਸਾਰ। ਹੁਣ ਪੁਜਾਰੀ ਕੀ ਕਰਦਾ ਹੈ ਵੀ ਉਹਨੇ ਇੱਦਾਂ ਮੰਦਿਰ ਦੇ ਵਿੱਚ ਮੂਰਤੀ ਲਾਈ ਹੋਈ ਹੈ, ਕੋਈ ਸ਼ਰਧਾਲੂ ਉੱਥੇ ਮਿੱਠੇ ਦਾ ਡੱਬਾ ਲੈ ਕੇ ਗਿਆ, ਕੋਈ ਹੋਰ ਚੌਲ ਲੈ ਕੇ ਗਿਆ, ਕੋਈ ਵੀ ਜਿਹੜੀ ਰਸਦ ਹੈ ਖਾਣ ਪੀਣ ਲਈ, ਕੋਈ ਕੇਲੇ ਲੈ ਕੇ ਗਿਆ, ਸੇਬ ਲੈ ਕੇ ਗਿਆ। ਉਹਨੇ ਕੀ ਕਰਨਾ? ਉਹਨੇ ਲਿਆਂਦੀ ਹੋਈ ਰਸ ਦੇ ਵਿੱਚੋਂ ਥੋੜ੍ਹਾ ਜਿਹਾ ਕੁਝ ਚੁੱਕਣਾ ਤੇ ਮੂਰਤੀ ਦੇ ਮੂੰਹ ਨੂੰ ਲਾ ਦੇਣਾ, ਉਹਦਾ ਕੰਮ ਇਹ ਹੈ, ਥੋੜ੍ਹਾ ਜਿਹਾ ਚੁੱਕਣਾ ਤੇ ਮੂਰਤੀ ਦੇ ਮੂੰਹ ਨੂੰ ਲਾ ਦੇਣਾ। ਜਦੋਂ ਉਹਨੇ ਮੂਰਤੀ ਦੇ ਮੂੰਹ ਨੂੰ ਲਾਉਣਾ ਤੇ ਉਹਨੇ ਸ਼ਰਧਾਲੂ ਨੂੰ ਕਹਿਣਾ ਵੀ ਜੋ ਤੂੰ ਲਿਆਂਦਾ ਹੈ ਉਹ ਮੂਰਤੀ ਨੇ ਹੁਣ ਖਾ ਲਿਆ। ਹਾਲਾਂਕਿ ਤੁਸੀਂ ਬੜੀ ਨੰਗੀ ਅੱਖ ਨਾਲ ਵੇਖ ਰਹੇ ਹੋ ਕਿ ਮੂਰਤੀ ਨੇ ਕੁਝ ਨਹੀਂ ਖਾਧਾ, ਉਹਨੇ ਕੁਝ ਨਹੀਂ ਖਾਧਾ। ਪਿੱਛੇ ਜੇ ਇੱਕ ਗੱਲ ਚੱਲੀ ਸੀ, ਕਹਿੰਦੇ ਗਣੇਸ਼ ਦੀਆਂ ਮੂਰਤੀਆਂ ਦੁੱਧ ਪੀਣ ਲੱਗ ਪਈਆਂ, ਉਹਨਾਂ ਨੇ ਸਕੀਮ ਇਹ ਲਾਈ ਸੀ ਵੀ ਮੂੰਹ ਥਾਣੀ ਦੁੱਧ ਪਾਉਂਦੇ ਸੀ, ਪੈਪ ਲੱਗੇ ਹੋਏ ਸੀ ਥੱਲਿਓ ਥੱਲੇ ਤੇ ਬਾਹਰ ਜਾ ਕੇ ਦੁੱਧ ਨਦੀ ਦੇ ਵਿੱਚ ਰੁੜ ਰਿਹਾ ਸੀ ਤੇ ਭੋਗ ਭੋਲੇ ਲੋਕ ਉੱਧਰ ਤੁਰੇ ਹੋਏ ਸੀ। ਹੁਣ ਪੁਜਾਰੀ ਨੇ ਕੀ ਕੀਤਾ ਜੀ? ਲੱਡੂ ਆਇਆ, ਮਿੱਠਾ ਆਇਆ, ਉਹਨੇ ਲੱਡੂ ਚੁੱਕਿਆ ਤੇ ਮੂਰਤੀ ਦੇ ਮੂੰਹ ਨੂੰ ਲਾ ਦਿੱਤਾ। ਜਦੋਂ ਮੂੰਹ ਨੂੰ ਲਾਇਆ ਨਾ ਤੇ ਉਹ ਡੱਬਾ ਉਹਨੇ ਆਪਣੇ ਘਰੇ ਭੇਜ ਦਿੱਤਾ, ਉਹਦੇ ਬੱਚਿਆਂ ਨੇ ਖਾ ਲਿਆ, ਜਿਵੇਂ ਹੁਣ ਇੱਥੇ ਵੀ ਆਉਂਦੇ ਨੇ, ਸਾਰਾ ਕੁਝ ਹੀ ਆਉਂਦਾ ਹੈ, ਇੱਦਾਂ ਹੀ ਹੁੰਦਾ, ਸੰਗਤ ਖਾ ਜਾਂਦੀ ਹੈ, ਕੋਈ ਗ੍ਰੰਥੀ ਆਪਣੇ ਘਰੇ ਲੈ ਜਾਵੇਗਾ, ਇਹੋ ਕੁਝ ਹੀ ਹੋਣਾ, ਹੋਰ ਤੇ ਕੁਝ ਨਹੀਂ ਹੋਣਾ। ਤੋ ਉਹ ਜਦੋਂ ਮੂੰਹ ਨੂੰ ਲਾਇਆ ਜੀ, ਉਹਨੇ ਕੀ ਕੀਤਾ ਵੀ ਕੀ ਵੇਖਿਆ ਵੀ ਮਿੱਠਾ ਲੱਗਾ ਹੋਇਆ ਮੂਰਤੀ ਦੇ ਮੂੰਹ ਨੂੰ ਤੇ ਜਿਹੜੀ ਮੱਖੀ ਹੈ ਉਹ ਉੱਡ ਕੇ ਆਈ ਤੇ ਉਹ ਕਿੱਥੇ ਆਣ ਕੇ ਬਹਿ ਗਈ? ਉਹਦੇ ਮੂੰਹ ਦੇ ਉੱਤੇ ਜਿੱਥੇ ਮਿੱਠਾ ਲੱਗਾ ਹੈ, ਤੁਹਾਡੇ ਲਈ ਭਗਵਾਨ ਹੋਵੇਗਾ, ਮੱਖੀ ਨੇ ਤੇ ਉੱਡ ਕੇ ਆਉਣਾ ਤੇ ਜਿੱਥੇ ਮਿੱਠਾ ਲੱਗਾ ਉਹਨੇ ਬਹਿ ਜਾਣਾ। ਇਹਦਾ ਮਤਲਬ ਹੈ ਵੀ ਉਹਨੇ ਮੱਖੀ ਵੀ ਖਾਧੀ ਫਿਰ ਭਗਵਾਨ ਨੇ, ਜੇ ਉਹ ਮੂੰਹ ਨੂੰ ਲਾਇਆ ਹੋਇਆ ਲੱਡੂ ਖਾਧਾ ਤੇ ਫਿਰ ਜਿਹੜੀ ਉਹਦੇ ਉੱਤੇ ਮੱਖੀ ਲੱਗੀ ਸੀ ਫਿਰ ਉਹਦਾ ਵੀ ਅਸਰ ਉਹਦੇ ਉੱਤੇ ਹੋਇਆ, ਉਹਨੇ ਉਹ ਵੀ ਖਾਧੀ। ਹੁਣ ਪੁਜਾਰੀ ਨੂੰ ਲੱਗਾ ਵੀ ਮੱਖੀਆਂ ਜ਼ਿਆਦੀਆਂ ਬਹਿੰਦੀਆਂ ਜਾਂਦੀਆਂ, ਉਹਨੇ ਕੀ ਕੀਤਾ? ਲਾਗੇ ਸਵਾਹ ਭਰ ਕੇ ਰੱਖੀ ਇੱਕ, ਤੇ ਤੁਹਾਨੂੰ ਪਤਾ ਹੈ ਵੀ ਪੁਰਾਣੇ ਸਮਿਆਂ ਦੇ ਵਿੱਚ ਆਪਾਂ ਭਾਂਡੇ ਕਾਹਦੇ ਨਾਲ ਮਾਂਜਦੇ ਹੁੰਦੇ ਸੀ? ਸਵਾਹ ਦੇ ਨਾਲ, ਲੀਕੁੜ ਲੂਕੜ ਤੇ ਹੋਣਾ ਇਹਨੇ ਸਾਰੇ। ਉਹਨੇ ਕੀ ਕੀਤਾ? ਉਹਨੇ ਸਵਾਹ ਦੀ ਮੁੱਠ ਭਰੀ ਤੇ ਮੂਰਤੀ ਦੇ ਮੂੰਹ ਦੇ ਉੱਤੇ ਲੱਗਾ ਹੋਇਆ ਮਿੱਠਾ ਜਿਹੜਾ ਸੀ ਉਸ ਮੁੱਠ ਦੇ ਨਾਲ ਕੀ ਕਰ ਦਿੱਤਾ? ਸਾਫ਼ ਕਰ ਦਿੱਤਾ। ਇਹਦਾ ਮਤਲਬ ਫਿਰ ਉਹਨੇ ਸਵਾਹ ਵੀ ਖਾਧੀ, ਇਹਦਾ ਅਰਥ ਤੇ ਇਹੋ ਹੀ ਹੋਇਆ ਨਾ। ਹੁਣ ਇਹ ਮੈਂ ਨਹੀਂ ਕਹਿ ਰਿਹਾ, ਮੇਰਾ ਸ਼ਬਦ ਨਹੀਂ ਹੈ, ਇਹ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਚਨ ਦਰਜ ਹੈ। ਮਹਾਰਾਜ ਨੇ ਆਖਿਆ ਭਾਤ ਪੀਹਤ ਅਰ ਲਾਪਸੀ ਕਰ ਕਰਾ ਕਾ ਸਾਰ, ਭੋਗਣ ਹਾਰੈ ਭੋਗਿਆ ਇਸ ਮੂਰਤ ਕੈ ਮੁੱਖ ਛਾਰ। ਛਾਰ ਕਿਹਨੂੰ ਕਹਿੰਦੇ ਨੇ? ਸਵਾਹ ਨੂੰ। ਆਖਿਆ ਜਿਹੜਾ ਭੋਗਣ ਵਾਲਾ ਸੀ ਉਹਨੇ ਆਪਣੇ ਲੱਡੂ ਵੀ ਖਾ ਲਏ, ਉਹਨੇ ਸੇਬ ਵੀ ਖਾ ਲਏ, ਉਹਨੇ ਕੇਲੇ ਵੀ ਖਾ ਲਏ, ਤੇ ਮੂਰਤੀ ਦੇ ਮੂੰਹ ਦੇ ਉੱਤੇ ਇਹਨੇ ਕੀ ਮਿਲੀ? ਸਵਾਹ ਜਿਹੜੀ ਉਹਨੇ ਆਪ ਨਹੀਂ ਖਾਧੀ, ਮੂਰਤੀ ਦੇ ਮੂੰਹ ਨੂੰ ਲੱਡੂ ਲਾ ਕੇ ਲੱਡੂ ਆਪ ਖਾ ਗਿਆ,
ਪਰ ਮੂਰਤੀ ਦੇ ਮੂੰਹ ਨੂੰ ਸਵਾਹ ਲਾ ਕੇ ਸਵਾਹ ਪੁਜਾਰੀ ਨੇ ਆਪ ਨਹੀਂ ਖਾਧੀ। ਤੋ ਕੱਢ ਦਿੱਤਾ ਨਾ ਬਾਬੇ ਨੇ ਇਸ ਗੱਲ ਦੇ ਵਿੱਚੋਂ, ਆਖਿਆ ਵੀ ਨਹੀਂ ਭਾਈ ਏਦਾਂ ਨਹੀਂ ਹੈ। ਤੋ ਜਦੋਂ ਉੱਥੇ ਇਹ ਗੱਲ ਕਹੀ ਗਈ ਵੀ ਭਗਵਾਨ ਨੂੰ ਇੰਨੇ ਕੁ ਅੰਬ ਲੋਕਾਂ ਨੇ ਭੇਟ ਕਰ ਦਿੱਤੇ, ਜਦੋਂ ਉਹਨੇ ਕਿਹਾ ਵੀ ਭਗਵਾਨ ਅੰਬ ਖਾਂਦਾ ਏ ਤੇ ਲੋਕਾਂ ਵਿੱਚ ਇੱਕ ਪ੍ਰਭਾਵ ਪਾਉਣ ਲਈ ਉਹਨੇ ਕਿਹਾ ਵੀ ਜੀ ਲਓ ਜੀ ਭਗਵਾਨ ਨੂੰ ਕੀ ਲੱਗ ਗਈਆਂ, ਲੂਜ਼ ਮੋਸ਼ਨ ਲੱਗ ਗਏ ਉਹਨੂੰ, ਜਿਹੜਾ ਹੈ ਉਹਦਾ ਪੇਟ ਖਰਾਬ ਹੋ ਗਿਆ। ਤੋ ਗੌਰ ਕਰਨ ਵਾਲੀ ਗੱਲ ਇਹ ਹੈ ਵੀ ਜੇ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਾਰੇ ਵੀ ਇੱਦਾਂ ਦੀ ਸੋਚਣੀ ਰੱਖਦੇ ਹਾਂ ਤੇ ਫਿਰ ਮੈਨੂੰ ਦੱਸੋ ਵੀ ਪੰਡਿਤ ਦੇ ਵਿੱਚ ਤੇ ਸਾਡੇ ਵਿੱਚ ਕੀ ਫਰਕ ਹੈ? ਕਾਹਦਾ ਢੰਡੋਰਾ ਪਿੱਟ ਰਹੇ ਹਾਂ ਵੀ ਨਾ ਹਮ ਹਿੰਦੂ ਨਾ ਮੁਸਲਮਾਨ, ਵੀ ਕਰਮ ਤੁਹਾਡੇ ਸਾਰੇ ਉਹ ਨੇ ਕੰਮ ਤੇ। ਜੇ ਸਾਨੂੰ ਕੋਈ ਹਿੰਦੂ ਵੀਰ ਆਣ ਕੇ ਸਵਾਲ ਕਰੇ ਵੀ ਤੁਸੀਂ ਸਾਡੀਆਂ ਮੂਰਤੀਆਂ ਬਾਰੇ ਕਹਿੰਦੇ ਹੋ ਜਿੱਦਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਬਾਰੇ, ਤੇ ਮੈਂ ਸੋਚ ਰਿਹਾ ਸੀ ਹੁਣ ਸਰੂਪ ਆਏ ਸੀ ਨਾ ਜਦੋਂ ਮਹਾਰਾਜ ਦੇ, ਉਹ ਕਈ ਬੜੀਆਂ ਇਮੋਸ਼ਨਲ ਸਪੀਚਾਂ, ਉਹ ਜੀ ਮਹਾਰਾਜ ਨੂੰ ਕੈਦ ਕਰ ਲਿਆ, ਮਹਾਰਾਜ ਤੇ ਕੈਨੇਡਾ ਜਦੋਂ ਵੀ ਹੈਗੇ ਸੀ, ਹਰਿਮੰਦਰ ਸਾਹਿਬ ਵੀ ਹੈਗੇ ਸੀ, ਮਹਾਰਾਜ ਤੇ ਹਰ ਜਗ੍ਹਾ ਹੀ ਹੈ, ਕੋਈ ਗੁਰੂ ਨੂੰ ਕੈਦ ਕਰ ਸਕਦਾ? ਤੋ ਗੱਲ ਵਿਚਾਰਨ ਵਾਲੀ ਹੈ ਵੀ ਸਾਡਾ ਗੁਰੂ ਸ਼ਬਦ ਹੈ, ਸ਼ਬਦ ਦਾ ਸਤਿਕਾਰ ਜਿਹੜੇ ਤਰੀਕੇ ਨਾਲ ਰੱਖਿਆ ਜਾ ਸਕਦਾ ਉਸ ਤਰੀਕੇ ਨਾਲ ਰੱਖਣਾ ਚਾਹੀਦਾ ਹੈ, ਪਰ ਤੁਸੀਂ ਗੁਰੂ ਸਾਹਿਬ ਦੀ ਦੇਹ ਦਾ ਕੰਪੈਰੀਜ਼ਨ ਮਨੁੱਖੀ ਦੇਹ ਦੇ ਨਾਲ ਨਹੀਂ ਕਰ ਸਕਦੇ। ਜੇ ਤੁਸੀਂ ਇਹ ਕਹਿੰਦੇ ਹੋ ਗੁਰੂ ਨੂੰ ਗਰਮੀ ਲੱਗਦੀ ਹੈ, ਗੁਰੂ ਨੂੰ ਠੰਡ ਲੱਗਦੀ ਹੈ, ਫਿਰ ਜ਼ੁਕਾਮ ਵੀ ਹੋਵੇਗਾ, ਬਿਮਾਰੀ ਵੀ ਫੈਲੇਗੀ। ਤੋ ਗੁਰੂ ਕਿਰਪਾ ਕਰੇ ਥੋੜ੍ਹਾ ਜਿਹਾ ਗਿਆਨ ਅਸੀਂ ਲੈਣ ਦੀ ਕੋਸ਼ਿਸ਼ ਕਰੀਏ, ਜਦੋਂ ਅਸੀਂ ਗੁਰਦੁਆਰੇ ਆਉਂਦੇ ਹਾਂ ਗੁਰੂ ਦੀ ਮੱਤ ਨੂੰ ਜੀਵਨ ਵਿੱਚ ਧਾਰਨ ਕਰੀਏ। ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬਹੁ ਡੁੱਬੇ ਸਿਆਣੇ, ਮੱਤ ਗੁਰੂ ਦੀ ਧਾਰਨ ਕਰੀਏ, ਪੁਜਾਰੀਵਾਦ ਤੇ ਬ੍ਰਾਹਮਣਵਾਦ ਵਾਲੀ ਸੋਚ ਵਿੱਚੋਂ ਬਾਹਰ ਆਈਏ। ਤੋ ਗੁਰੂ ਕਿਰਪਾ ਕਰੇ ਜੀ, ਧੰਨਵਾਦ, ਭੁੱਲਾ ਚੁੱਕਾਂ ਦੀ ਖਿਮਾ। ਆਓ ਅਗਲੇ ਸਮੇਂ ਲਈ ਸਾਡੇ ਸਤਿਕਾਰਯੋਗ ਢਾਡੀ ਜੱਥੇ ਨੂੰ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

اول حمد جناب اللہ دی نو جیڑا قدرتی کھیل بناوندا اے. بہت ہی پڑھے لکھے تے سیانے آڈینس سیانے میرے سروتے سامنے بیٹھے نے. گرو پیارے اول دا مطلب ہے سب تو پہلا, حمد دا مطلب ہے نمسکار تے جناب آکھے اس واہگرو پرماتما. میرا سب تو پہلا سجدہ, میری سب تو پہلی نمسکار اس واہگرو پرماتما دے چرنا دے وچ جیڑا قدرتی کھیل بناوندا اے. 14 تپکاں دی نقشو رگار کر کے رنگ رنگ دے باغ لگاوندا اے. سفا پچھلیاں سب لپیٹ لیندا, اگوں ہور ہی ہور وشامدا اے. شاہ محمد اس تو سدا ڈریے جو بادشاہاں تو پیک منگواوندا اے. ایتھے آیا نو دنیا موہ لیندی, دگے باجاں دا تار کے پیس میاں. سدا نہیں جوانی تے عیش ماپے, سدا نہیں جے بال وریش میاں, سدا نہیں جے دولتاں فیل کوڑے, سدا نہیں جے راجیاں دیش میاں. شاہ محمد سدا نے روپ دنیا, تے سدا رہنے نی کالڑے کیس میاں. اے جگ سرائے مسافراں دی, اے جگ سرائے مسافراں دی. ایتھے جور والے کئی آئے گئے, شہداد نمرود فریون جے دعوی بن خدائے کہائے گئے. اکبر شاہ جے وچ دلی دی جی پھیری وانگ ون جاریاں پائے گئے. شاہ محمد رہے گا رب سچا, وجے کوڑ دے کئی وجائے گئے, وجے کوڑ دے کئی وجائے گئے. شہنشاہ دو عالم سرور کائنات فقر مجداد, دساں پادشاہیاں جی دے آتمک سروپ جوت موجودہ گرگدی دے مالک, حاضرہ حضور زہرا ظہور سرب کلا بھرپور جگو جگ اٹل, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ. ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ. ਸਤਿਗੁਰਾਂ ਦੇ ਸਜੇ ਦਰਬਾਰ ਦੇ ਅੰਦਰ ਤੁਸੀਂ ਬੜੀ ਪ੍ਰੇਮ ਭਾਵਨਾ ਦੇ ਨਾਲ ਬੈਠੇ ਹੋ. ਸਤਿਗੁਰ ਕਿਰਪਾ ਕਰਨ, ਸਭ ਦੀਆਂ ਹਾਜ਼ਰੀਆਂ ਚਰਨਾਂ 'ਚ ਪ੍ਰਵਾਨ ਕਰਨ. ਅੰਮ੍ਰਿਤ ਵੇਲੇ ਤੋਂ ਲੈ ਕੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਦਰਸ਼ਨ ਦਦਾਰੇ ਦੇ ਕੇ ਨਿਹਾਲ ਕਰ ਰਹੇ ਨੇ, ਔਰ ਐਸੇ ਹੀ ਭਾਵਨਾ ਦੇ ਨਾਲ ਸੰਗਤਾਂ ਆਉਂਦੀਆਂ ਜਾਂਦੀਆਂ ਕਿ ਸਤਿਗੁਰਾਂ ਦੇ ਦਰਸ਼ਨ ਦਦਾਰੇ ਕਰਕੇ ਆਈਏ. ਗੁਰੂ ਪਿਆਰਿਓ, ਕਦੀ ਸੋਚਿਆ ਜੇ ਕਿਤੇ ਜ਼ਿੰਦਗੀ ਵਿੱਚ ਗੁਰੂ ਨਾ ਵਰਤੇ ਫੇ ਕੀ? ਗੁਰੂ ਵਰਤ ਰਿਹਾ ਸਾਡੇ ਦਿਨ ਰਾਤ ਸਾਡੇ ਅੰਦਰ ਵਰਤ ਰਿਹਾ ਹੈ. ਜੇ ਗੁਰੂ ਨਾ ਵਰਤੇ ਤੇ ਫੇ ਕੀ ਹੋਵੇ? ਬੰਦਾ ਲਾਪਰਵਾਹ ਹੈ, ਬੜਾ ਬੰਦਾ ਬੰਦੇ ਜਿੰਨਾ ਲਾਪਰਵਾਹ ਹੋਰ ਕੌਣ ਹੈ? ਕਈ ਵਾਰ ਗੁਰੂ ਪਿਆਰੇ, ਉਹ ਬੰਦਾ ਕਹਿੰਦਾ ਵੀ ਤਾਂ ਕੀ ਹੋਇਆ, ਜੇ ਮੈਂ ਗੁਰੂ ਵਾਲਾ ਨਹੀਂ ਵੀ ਬਣਿਆ ਤਾਂ ਕਿਹੜੀ ਗੱਲ ਹੈ? ਜੇ ਮੈਂ ਗੁਰੂ ਵਾਲਾ ਨਹੀਂ ਹੈ ਤਾਂ ਕੀ ਹੋ ਗਿਆ? ਜੇ ਮੇਰੇ ਕੋਲ ਸਭ ਕੁਛ ਹੈ, ਸਭ ਕੁਛ ਹੁੰਦਾ ਮੇਰੇ ਕੋਲ, ਕਿਹੜੀ ਚੀਜ਼ ਦੀ ਮੇਰੇ ਕੋਲ ਘਾਟ ਹੈ? ਮੈਂ ਗੁਰੂ ਵਾਲਾ ਨਹੀਂ ਵੀ ਹੈਗਾ ਤੇ ਤਾਂ ਕੀ ਹੋ ਚੱਲਿਆ? ਇਹ ਬੰਦਾ ਇਦਾਂ ਦੀਆਂ ਦਲੀਲਾਂ ਦਿੰਦਾ. ਪਰ ਸਤਿਗੁਰ ਕਹਿੰਦੇ ਨੇ ਨਹੀਂ, ਤੈਨੂੰ ਗੁਰੂ ਵਾਲਾ ਬਣਨਾ, ਗੁਰੂ ਵਾਲਾ ਹੋਣਾ, ਗੁਰੂ ਕੇ ਸਿੱਖਾ ਬੜਾ ਜ਼ਰੂਰੀ ਹੈ. ਔਰ ਉਹਦਾ ਕਾਰਨ ਦੱਸਦੇ ਨੇ ਕਿ ਜੇ ਤੂੰ ਗੁਰੂ ਵਾਲਾ ਨਹੀਂ ਬਣਦਾ, ਜੇ ਤੂੰ ਆਪਣੇ ਅੰਦਰ ਗੁਰੂ ਨੂੰ ਨਹੀਂ ਵਸਾਉਂਦਾ, ਜ਼ਿੰਦਗੀ ਵਿੱਚ ਹਨੇਰਾ ਹੀ ਹਨੇਰਾ, ਬਿਲਕੁਲ ਧੁੰਦ ਪਈ ਹੋਈ ਹੈ. ਔਰ ਗੁਰੂ ਮਹਾਰਾਜ ਇੱਥੋਂ ਤੱਕ ਕਹਿੰਦੇ ਨੇ ਵੀ ਜੇ ਭਾਵੇਂ ਲੱਖਾਂ ਹਜ਼ਾਰਾਂ ਸੂਰਜ ਵੀ ਚੜ ਜਾਣ, ਫੇਰ ਵੀ ਗੁਰੂ ਤੋਂ ਬਗੈਰ ਬਖਸ਼ਿਸ਼ ਨਹੀਂ ਹੁੰਦੀ, ਇਹ ਧੁੰਦ ਹਨੇਰਾ ਨਹੀਂ ਮਿਟ ਸਕਦਾ. ਆਪ ਤੁਸੀਂ ਬਾਣੀ ਪੜ੍ਹਦੇ ਹੋ, ਜੇ 100 ਚੰਦਾ ਉਗਵੈ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ. ਇਸ ਕਰਕੇ ਗੁਰੂ ਪਿਆਰਿਓ, ਗੁਰੂ ਸ਼ਹਿਨਸ਼ਾਹ ਦੇ ਦਰ ਦੇ ਉੱਤੇ ਆਈਦਾ. ਸਤਿਗੁਰੂ, ਜਿਹੜੇ ਸਾਡੇ ਅੰਦਰ ਅਗਿਆਨਤਾ ਦਾ ਹਨੇਰਾ, ਹੁਣ ਜਦੋਂ ਗੁਰੂ ਮਹਾਰਾਜ ਪ੍ਰਗਟ ਹੁੰਦੇ ਧੰਨ ਗੁਰੂ ਨਾਨਕ ਮਹਾਰਾਜ, ਉਦੋਂ ਭਾਈ ਗੁਰਦਾਸ ਜੀ ਕੀ ਕਹਿੰਦੇ ਆ ਕਿ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਚੋਂ ਧੁੰਦ ਜੱਗ ਚਾਨਣ. ਤੇ ਕਿਹੜੀ ਧੁੰਦ ਸੀ ਪਿਆਰਿਓ? ਅੱਜ ਕਿਹੜੀ ਇੰਡੀਆ 'ਚ ਧੁੰਦ ਨਹੀਂ ਪੈਂਦੀ? ਇੱਥੇ ਵੀ ਕਈ ਏਰੀਆ ਦੇ ਵਿੱਚ ਧੁੰਦ ਪੈਂਦੀ ਹੈ. ਉਹ ਕਿਹੜੀ ਧੁੰਦ ਸੀ? ਉਹ ਸੀ ਬੰਦੇ ਦੇ ਅੰਦਰ ਦੀ ਅਗਿਆਨਤਾ, ਅੰਦਰ ਵਹਿਮ ਬੈਠੇ ਹੋਏ ਸੀ. ਔਰ ਉਹਨਾਂ ਵਹਿਮਾਂ ਨੂੰ ਦੂਰ ਕਰਨ ਵਾਸਤੇ ਗੁਰੂ ਨਾਨਕ ਇਸ ਦੁਨੀਆਂ ਦੇ ਉੱਤੇ ਪ੍ਰਗਟ ਹੁੰਦੇ ਨੇ. ਹੁਣ ਉਹ ਵਹਿਮ, ਸਤਿਗੁਰੂ ਹਲੇ 10 ਕੁ ਸਾਲ ਦੇ ਨੇ, ਜਦੋਂ ਉਹਨਾਂ ਦੇ ਗਲ ਦੇ ਵਿੱਚ ਜਨੇਊ ਪਾਉਣ ਦੀ ਰਸਮ ਹੋਣ ਲੱਗੀ ਹੈ ਨਾ, ਤੇ ਗੁਰੂ ਬਾਬਾ ਨਾਨਕ ਜੀ ਪੰਡਿਤ ਜੀ ਨੂੰ ਆਖਦੇ, ਕਹਿੰਦੇ ਇਹ ਕੀ ਕਰਨ ਲੱਗੇ ਹੋ? ਪਹਿਲੀ ਵਾਰ ਕਿਸੇ ਮਨੁੱਖ ਨੂੰ, ਏਡੇ ਉਸ ਗਿਆਨੀ ਪੰਡਿਤ ਨੂੰ
ਕਿਸੇ ਨੇ ਪਹਿਲੀ ਵਾਰ ਇਦਾਂ ਦਾ ਚੈਲੰਜ ਕੀਤਾ ਸੀ, ਪੰਡਿਤ ਜੀ ਤੁਸੀਂ ਕੀ ਕਰ ਰਹੇ ਹੋ? ਨਹੀਂ ਤੇ ਬੱਚਿਆਂ ਨੇ ਅੱਜ ਤੱਕ ਕਦੀ ਕਿਸੇ ਨੇ ਸਵਾਲ ਨਹੀਂ ਕੀਤਾ। ਧੰਨ ਗੁਰੂ ਨਾਨਕ ਮਹਾਰਾਜ ਕਹਿੰਦੇ ਇਹ ਕੀ ਕਰਨ ਲੱਗੇ ਹੋ? ਕਹਿੰਦੇ ਤੁਹਾਡੇ ਗਲ ਵਿੱਚ ਜਨੇਊ ਪਾਉਣ ਲੱਗੇ ਆ। ਕਹਿੰਦੇ ਇਹ ਕਾਹਦੇ ਵਾਸਤੇ? ਜਦੋਂ ਪੰਡਿਤ ਦੇ ਉੱਤੇ ਦੂਸਰਾ ਹੀ ਨਾਲ ਲੱਗਦਾ ਸਵਾਲ ਹੋ ਗਿਆ ਨਾ, ਤੇ ਪੰਡਿਤ ਮਾੜਾ ਜਿਹਾ ਹਿੱਲ ਗਿਆ। ਪਹਿਲਾਂ ਤੇ ਅਚਾਨਕ ਪੁੱਛਿਆ ਹੋ ਸਕਦਾ ਵੀ ਇਹ ਕੀ ਆ, ਆਖਿਆ ਜਨੇਊ ਆ, ਇਹ ਕਾਹਦੇ ਵਾਸਤੇ ਪਾਉਣ ਲੱਗੇ? ਇਹ ਬੜਾ ਗਹਿਰਾ ਸਵਾਲ ਸੀ ਗੁਰੂ ਮਹਾਰਾਜ ਜੀ ਦਾ, ਔਰ ਹਰ ਮਨੁੱਖ ਨਹੀਂ ਕਰ ਸਕਦਾ, ਹਰ ਬੱਚਾ ਨਹੀਂ ਕਰ ਸਕਦਾ, ਇਹ ਸਿਰਫ ਕੋਈ ਰੱਬੀ ਰੂਹ ਹੀ ਕਰ ਸਕਦੀ ਸੀ। ਇੱਕ ਚੈਲੰਜ ਕੀਤਾ, ਇਹ ਕਾਹਦੇ ਵਾਸਤੇ ਆ? ਕਹਿੰਦੇ ਕਹਿੰਦੇ ਤੁਸੀਂ ਧਰਮ ਦੇ ਵਿੱਚ ਪ੍ਰਵੇਸ਼ ਕਰਨਾ, ਕਿ ਤੁਸੀਂ ਅੱਜ ਹਿੰਦੂ ਧਰਮ ਦੇ ਵਿੱਚ ਪ੍ਰਵੇਸ਼ ਕਰ ਰਹੇ ਹੋ। ਕਹਿੰਦੇ ਜੇ ਮੈਂ ਨਾ ਪਾਵਾਂ ਫਿਰ ਨਹੀਂ ਧਰਮ ਦੇ ਵਿੱਚ ਪ੍ਰਵੇਸ਼? ਨਹੀਂ ਨਹੀਂ, ਕਹਿੰਦੇ ਇਹ ਤੇਰੇ ਅਗਲੀ ਦਰਗਾਹ ਦੇ ਵਿੱਚ ਕੰਮ ਆਉਣਾ ਹੈ, ਇਹ ਅਗਲੀ ਦਰਗਾਹ ਦੇ ਵਿੱਚ ਕੰਮ ਆਉਣਾ। ਤੇ ਗੁਰੂ ਮਹਾਰਾਜ ਕਹਿੰਦੇ ਕਿਹੜੀ ਦਰਗਾਹ ਦੀ ਪੰਡਿਤ ਜੀ ਤੁਸੀਂ ਗੱਲ ਕਰ ਦਿਓ? ਜਦੋਂ ਬੰਦਾ ਆਖਰੀ ਸਵਾਸ ਪੂਰੇ ਕਰਕੇ ਇਸ ਦੁਨੀਆਂ ਤੋਂ ਚਲੇ ਜਾਵੇਗਾ ਨਾ, ਪਹਿਲੀ ਤੇ ਗੱਲ ਇਹ ਦੋਵਾਂ ਚੌ ਮਹੀਨਿਆਂ ਦੇ ਵਿੱਚ ਗਲ ਸੜਾ ਸੜ ਜਾਣਾ, ਟੁੱਟ ਜਾਣਾ। ਤੇ ਪੰਡਿਤ ਜੀ ਕਹਿੰਦੇ ਕੋਈ ਗੱਲ ਨਹੀਂ, ਫੇਕੜੀ ਸਣ ਮੁੱਕ ਗਈ ਆ, ਫੇਕੜਾ ਸੂਤ ਮੁੱਕ ਗਿਆ, ਤੇਰੇ ਹੋਰ ਪਾ ਦਾਂਗੇ। ਸਤਿਗੁਰ ਕਹਿੰਦੇ ਇਦਾਂ ਦੇ ਕੱਚੇ ਕੰਮ ਨਹੀਂ ਸਾਨੂੰ ਚਾਹੀਦੇ, ਇਹ ਕੱਚੇ ਸੌਦੇ ਅਸੀਂ ਨਹੀਂ ਕਰਨਾ ਚਾਹੁੰਦੇ। ਤੇ ਗੁਰੂ ਮਹਾਰਾਜ ਗੁਰੂ ਪਿਆਰਿਓ ਇੱਥੇ ਇਹ ਬਹੁਤ ਵੱਡਾ ਗਿਆਨ ਦਿੰਦੇ ਸੀ ਉਸ ਵੇਲੇ ਦੇ ਮਨੁੱਖ ਨੂੰ। ਇਹੀ ਅੰਦਰ ਹਨੇਰਾ ਸੀ ਕਿ ਅੰਤ ਵਾਰ ਇਹ ਤੇਰੇ ਧਾਗਾ ਕੰਮ ਆਉਣਾ। ਗੁਰੂ ਮਹਾਰਾਜ ਕਹਿੰਦੇ ਅੰਤ ਸਮੇਂ, ਹਾਂ ਠੀਕ ਹੈ ਮੈਂ ਮਹੀਨੇ ਮਹੀਨੇ ਬਾਅਦ ਨਵਾਂ ਪਾ ਲਿਆ ਕਰੂੰਗਾ, ਪਰ ਅੰਤ ਦੇ ਸਮੇਂ ਤੇ ਮੇਰਾ ਇਹ ਚਿਖਾ ਦੇ ਵਿੱਚ ਸੜ ਕੇ ਖਤਮ ਹੋ ਜਾਣਾ, ਫਿਰ ਦਰਗਾਹ ਦੇ ਵਿੱਚ ਕਿਹੜੇ ਜਾਣ ਦੀ ਗੱਲ ਕਰਦੇ ਹੋ? ਕਹਿੰਦੇ ਪੰਡਿਤ ਜੀ ਅਸੀਂ ਜਨੇਊ ਪਾਉਣ ਤੋਂ ਇਨਕਾਰੀ ਨਹੀਂ, ਪਾਉਣ ਵਾਸਤੇ ਤਿਆਰ ਹਾਂ, ਪਰ ਜਿੱਦਾਂ ਦਾ ਜਨੇਊ ਸਾਨੂੰ ਚਾਹੀਦਾ ਇੱਦਾਂ ਦਾ ਪਾ ਦਿਓ। ਫਿਰ ਗੁਰੂ ਮਹਾਰਾਜ ਨੂੰ ਪੁੱਛਦਾ ਤੂੰ ਨਾਨਕ ਕਿਹੜੇ ਜਨੇਊ ਦੀ ਗੱਲ ਕਰਦਾ? ਤੇ ਸਤਿਗੁਰ ਫਿਰ ਬੜੀ ਗੰਭੀਰਤਾ ਦੇ ਨਾਲ ਕਹਿੰਦੇ ਨੇ ਕਿ ਦਇਆ ਕਪਾਹ ਸੰਤੋਖ ਸੂਤ ਜੱਤ ਗੰਢੀ ਸੱਤ ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਨਾ ਇਹ ਟੁੱਟੇ ਨਾ ਮਲ ਲੱਗੇ, ਨਾ ਇਹ ਜਲੇ ਨਾ ਜਾਏ, ਧੰਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ, ਐਦਾਂ ਦਾ ਜਨੇਊ ਹੈ ਤੇ ਦੱਸ। ਗੁਰੂ ਪਿਆਰਿਓ ਪੰਡਿਤ ਬੜਾ ਸਿਆਣਾ ਸੀ, ਉਦੋਂ ਤੇ ਗੁਰੂ ਬਾਬੇ ਨਾਨਕ ਦੇ ਸਾਹਮਣੇ ਚੁੱਪ ਕਰ ਗਿਆ, ਹੁਣ ਸਤਿਗੁਰਾਂ ਨੇ ਜਨੇਊ ਨਹੀਂ ਸੀ ਪਹਿਨਿਆ ਨਾ, ਚੁੱਪ ਕਰ ਗਿਆ, ਸ਼ਾਂਤ ਹੋ ਗਿਆ। ਕੁਝ ਸਮੇਂ ਲਈ ਸ਼ਾਂਤ ਹੋਇਆ, ਸਦਾ ਵਾਸਤੇ ਸ਼ਾਂਤ ਨਹੀਂ ਹੋਇਆ। ਉਸ ਪੰਡਿਤ ਨੇ ਦਿੱਲੀ ਤੱਕ, ਮਥੁਰੇ ਤੱਕ, ਕਾਂਚੀ ਤੱਕ ਤਾਰਾਂ ਖੜਕਾਤੀਆਂ, ਕਹਿੰਦਾ ਜਾਗੋ ਜਾਗੋ। ਕਹਿੰਦੇ ਅੱਜ ਤੁਹਾਡੇ ਧਰਮ ਨੂੰ ਕੋਈ ਚੈਲੰਜ ਕਰਨ ਵਾਲਾ ਦੁਨੀਆਂ ਦੇ ਉੱਤੇ ਆ ਗਿਆ ਜੀ, ਉਹ ਸੁੱਤੇ ਨਾ ਰਹੋ ਕਿਤੇ। ਗੁਰੂ ਪਿਆਰਿਓ ਪੰਡਿਤ ਜਾਗ ਗਏ, ਬ੍ਰਾਹਮਣ ਜਾਗ ਗਿਆ, ਅਫਸੋਸ ਜਿਨ੍ਹਾਂ ਤੇ ਸਤਿਗੁਰਾਂ ਦੀ ਕਿਰਪਾ ਹੋਈ ਸੀ ਉਹ ਸੁੱਤੇ ਰਹਿ ਗਏ, ਅੱਜ ਅਸੀਂ ਸੁੱਤੇ ਹਾਂ। ਸਿੱਖ ਕੌਮ ਦੇ ਉੱਤੇ, ਸਿੱਖ ਕੌਮ ਗੁਰੂ ਮਹਾਰਾਜ ਜੀ ਦੀ ਇਹ ਬਣਾਈ ਹੋਈ ਕੌਮ, ਇਹਨੂੰ ਜਾਗਣ ਦਾ ਸੰਦੇਸ਼ ਸੀ। ਗੁਰੂ ਪਿਆਰਿਓ ਜਿਨ੍ਹਾਂ ਨੂੰ ਜਾਗਣ ਦੀ ਇਹ ਪਵਿੱਤਰ ਬਾਣੀ ਰਚੀ ਸੀ ਨਾ, ਉਹ ਸੌਂ ਗਏ, ਤੇ ਜਿਹਨਾਂ ਨੂੰ ਚੈਲੰਜ ਕੀਤਾ ਸੀ ਉਹ ਅੱਜ ਜਾਗ ਗਏ। ਉਹ ਨਵੇਂ ਨਵੇਂ ਚੈਲੰਜ ਸਾਡੀ ਇਸ ਕੌਮ ਨੂੰ ਕਰ ਰਹੇ ਨੇ। ਸਤਿਗੁਰ ਸਮਤ ਬਖਸ਼ੇ, ਅਸੀਂ ਇਕੱਲੇ ਮੱਥੇ ਟੇਕਣ ਨਹੀਂ ਆਉਣਾ, ਅਸੀਂ ਇਸ ਅਗਿਆਨਤਾ ਦੇ ਹਨੇਰੇ ਨੂੰ ਦੂਰ ਕਰਨ ਵਾਸਤੇ ਇਸ ਚਾਨਣ ਲੈਣ ਆਉਣਾ ਗੁਰੂ ਦੇ ਪਾਸੋਂ। ਗੁਰੂ ਦਾ ਮਤਲਬ ਹੈ ਗਿਆਨ, ਚਾਨਣ, ਹਨੇਰੇ ਚੋਂ ਰਸਤੇ ਨੂੰ ਪਾਰ ਕਰਵਾਉਣ ਵਾਲਾ, ਉਹਨੂੰ ਗੁਰੂ ਆਖਦੇ ਨੇ। ਤੇ ਸਤਿਗੁਰ ਕਿਰਪਾ ਕਰੇ ਸਾਡੀ ਕੌਮ ਦੇ ਬੀਬੀਆਂ, ਬੱਚੇ, ਨੌਜਵਾਨ ਜਿਹੜੇ ਵੀ ਗੁਰੂ ਘਰ ਦੇ ਵਿੱਚ ਆਉਂਦੇ ਆ, ਇਹਨਾਂ ਕੁ ਸਤਿਗੁਰਾਂ ਦੇ ਨਾਲ ਪ੍ਰਣ ਕਰਕੇ ਜਾਈਏ, ਸਤਿਗੁਰੂ ਕਿਰਪਾ ਕਰਿਓ ਸਾਨੂੰ ਆਪਣਾ ਬਣਾ ਲਿਓ। ਹੁਣ ਅਗਿਆਨਤਾ ਦੀਆਂ ਗੱਲਾਂ ਕਰਦੇ ਕਰਦੇ ਸਤਿਗੁਰੂ ਅੱਠਵੇਂ ਪਹਿਰੇ ਦੇ ਵਿੱਚ ਪਹੁੰਚ ਜਾਂਦੇ ਨੇ, ਅੱਠਵੇਂ ਜਾਮੇ ਵਿੱਚ ਪਹੁੰਚ ਜਾਂਦੇ ਨੇ। ਇੱਥੋਂ ਆਪਾਂ ਕੱਲ ਪ੍ਰਸੰਗ ਛੱਡਿਆ ਸੀ, ਉੱਥੋਂ ਹੀ ਮੈਂ ਲੜੀ ਨੂੰ ਤੁਹਾਡੇ ਨਾਲ ਜੋੜਨ ਦਾ ਯਤਨ ਕਰਾਂ। ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ, ਉਹਨਾਂ ਦੇ ਜੀਵਨ ਦੀਆਂ ਕੁਝ ਘਟਨਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀ, ਤੇ ਕੁਝ ਬਾਕੀ ਘਟਨਾਵਾਂ ਸਾਂਝੀਆਂ ਕਰਕੇ ਇਤਿਹਾਸ ਨੂੰ ਮੈਂ ਅੱਗੇ ਤੋਰਨ ਦਾ ਯਤਨ ਕਰਾਂ। ਹੁਣ 5.5 ਸਾਲ ਦਾ ਉਮਰ ਸੀ ਸੱਚੇ ਸਤਿਗੁਰਾਂ ਦੀ ਜਦੋਂ ਇਸ ਗੁਰਤਾ ਗੱਦੀ ਦੇ ਉੱਤੇ ਸਵਾਇਮਾਨ ਹੁੰਦੇ। ਗੁਰੂ ਪਿਆਰਿਓ ਬਾਹਰਲੀ ਨਜ਼ਰਾਂ ਦੇ ਨਾਲ ਇਹ ਲੋਕ ਦੇਖ ਰਿਹਾ ਸੀ ਬਈ ਇਹ 5.5 ਸਾਲ ਦਾ ਬੱਚਾ ਏਡੀ ਵੱਡੀ ਸਿੱਖ ਕੌਮ ਦੀ ਅਗਵਾਈ ਕਿਵੇਂ ਕਰ ਲਏਗਾ, ਅਗਵਾਈ ਕਿੱਥੋਂ ਕਰ ਲਏਗਾ, 5 ਸਾਲ ਦੇ ਬੱਚੇ ਨੂੰ ਕੀ ਗਿਆਨ ਹੈ। ਪਰ ਨਹੀਂ ਸੀ ਪਤਾ ਕਿ ਸਤਸੰਗ ਜੀ ਤਕਰੀਬਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 1469 ਈਸਵੀ ਦੇ ਵਿੱਚ ਇੱਥੇ ਪ੍ਰਕਾਸ਼ ਹੁੰਦਾ ਹੈ, ਤੇ 1656 ਦੇ ਵਿੱਚ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਤੇ ਸਤਸੰਗ ਜੀ ਦੇਖ ਲਓ
तकरीबन 150-200 साल का यह आरजू सी, और जिहड़ा 150-200 साल का यह समा सी ना, यह दरअसल उस धन गुरु हर गोबिंद धन गुरु हर कृष्ण जी महाराज जी के अंदर वह जोत जगी सी 150 साल की, और फिर वह जाके उन्होंने गुरता गद्दी नसीब होंगी है। हुण वह आम बच्चे नहीं सन, आम बच्चों वर्गे नहीं, और कहिंदे लंघ रहे ने पालकी विच, सतगुरु हमेशा पालकी विच विराजिया करते सन, बाल अवस्था सी, ते जिथे भी जाना संगत दे कोल जाया करते सी उपदेश देना, ते पालकी संगत उठा के लेके जाया करते सन। पालकी जा रही है एक नगर दे कोल दी, ते गुरु प्यारे उत्थे किसी कोड़े नूं पता लगा कि गुरदेव पातशाह इस धरती दे उत्तों दी लंघ रहे ने, ते कोड़े ने उस जगह दे उत्ते जिथे सतगुरां ने लंघना सी ना उस दर गेट दर अपने रास्ते दे विच दी बह गया कोड़ा। वैसे अज जमाने बदल चुके हैं, बड़ा डाक्टरी इलाज हो गया, कोड़ होया करता सी गुरु प्यारे उन्हां गरीब देशां दे विच जिथे एक बीमारी का इलाज ना होवे ते बीमारी वधदी वधदी वधदी वधदी जोर फड़ जांदी सी, शरीर दे उत्ते जख्म हो जाने, एक जख्म तो वधदा वधदा लाग लग लग के नाल पानी टच हो के ते सारा शरीर गल जाना, इहनू कोड़ कहिंदे सी। और उस बंदे दे कोलों बदबू आउण लग पैंदी सी, उहदे कोल कोई बैठण लई तैयार नहीं सी हुंदा, ते सतसंग जी की हुंदा सी उहो जिहे बंदियां दे नाल लोकी मिल वरतण छड दिंदे सी, पिंडां तों बाहर उहनां नूं छड्डे आउंदे हुंदे सी, ते धन गुरु नानक दा दरबार इहो जिहे कोड़िआं नूं वी गल दे नाल लाउंदा है। धन गुरु नानक देव जी महाराज उह इक दपालपुर दे कोड़े नूं राजी करदे ने दवाई दारू दे नाल, ते धन गुरु अमरदास महाराज जी दे चरणां दे विच मैं तुहाडे नाल इतिहास साझा कीता सी, याद होवे कि एक प्रेमा कोड़ी आउंदा है, प्रेमा वह भी गलिया पिया, कोड़ होया होया, ते सतसंग जी सच्चे सतगुरु उहनूं राजी करदे ने। धन गुरु अर्जन देव जी महाराज जी ने तां तरन तारण दे विच कोड़ खाना, क्योंकि गुरु पैर यह बीमारी उदों आम सी, यह लाग दी बीमारी सी, इलाज इहदे कोई बहुते नहीं सी हुंदे, ते सतसंग जी फिर धन गुरु अर्जन देव जी महाराज जी ने एक कोड़ खाना स्पैशल खोलता, इन्हां लोकां नूं इलाज करके ठीक तंदुरुस्त करके ते इन्हां नूं घरां नूं भेजिया जांदा सी। दवाई ते दवा यह दोवें चीजां गुरु नानक दे दरबार दे विचों मिलदियां सी, और इदां दे एक कोड़ा धन गुरु हरकृष्ण जी महाराज दे रस्ते दे विच आके बैठ जांदा। रौड़ी पाउण लग पिया, पालकी जा रही सी रौड़ी पाउण लग पिया, ते गुरदेव पातशाह ने हुक्म कीता, कहिंदे रुको एक मिंट, इहनूं पुछिए की गल है। ते सतसंग जी वह कोड़ जदों गुरदेव पातशाह उतरे, कहिंदे हाँ की गल है भाई, कहिंदा सतगुरु दीन दुनी दे मालक तुसी दुख हरन वाले हो, कृपा करो मेरा कोड़ दूर कर दिओ, लोकां ने मैनू अपने गल लाउणों छड़ दिता है। ते सच्चे सतगुरु अपने जेब दे विचों एक रुमाल कढ़दे ने, और इहदे पिंडे दे इहदे उत्ते इहदे मुखड़े दे उत्ते सहिजे सहिजे फेरदे ने, ते गुरु प्यारिओ फिर सतगुरां ने हुक्म दिता, कहिंदे इहनां नूं डेरे लै आओ। कुछ दिनों के विच इस कोड़े का कोड़ दूरी हो जाता, दवाई दारू दी जाती है, अपना पवित्र हाथ उन्होंने ये शरीर के उत्ते फोरिया, तो यह कोड़े का रोग दूर हो गया। ऐसिया बख्शिशा सन धन गुरु हरकृष्ण जी महाराज, एवें थोड़ा आख्या जाता है कि श्री हरकृष्ण जी ध्याई है जिस डिठे सब दुख जाए, वह दुख दूर कर देंदे सन। हुण सतसंग जी दिल्ली सद्दा आउंदा है, बादशाह का सद्दा आउंदा है, ते सच्चे सतगुरु उधर नूं रवाना हुंदे ने, पहला ना भी करदे, कहिंदे असीं नहीं जाणा। ते दूसरी बार राजा जय सिंह वह बेनती लिख के भेजदा गुरदेव पातशाह, मेरी बेनती नूं स्वीकार करके तुसीं आयो, बेशक तुसीं राजे नूं दर्शन दिओ चाह ना दिओ। ते गुरदेव पातशाह जांदे ने, ते हुण रस्ते दे विच एक जगह आउंदी है पंजोखड़ा, पिंड सी पंजोखड़ा, पर अज साडा सिख जगत सत्कार दे नाल पंजोखड़ा साहिब कहिंदा, क्यों? क्योंकि उत्थे हर गुरु कृष्ण जी महाराज जी दे चरण पै सन, और इत्थे एक हंकारी पंडित आउंदा, उहदे कोल गड्डे लदे हुए किताबां दे, ते सच्चे सतगुरां नूं आ के सवाल करदा है। हुण इहनूं पता लगा भी इत्थे दुनिया बड़ी आ जा रही है, इत्थे कौण है? कहिंदे गुरु पातशाह आए ने, गुरु नानक दी गद्दी दे अठवें वारसा आए ने, ते दर्शन करन जांदा, ते सच्चे सतगुरां नूं देख के हक्का बक्का रह जांदा। उस वेले सतगुरां दी उम्र तकरीबन 7 साल दी हो चुकी सी, हक्का बक्का रह गया, ते एक सवाल कर दिता, कहिंदे दुआपर समें दा साडे कृष्ण भगवान होया
ਤੇ ਮਹਾਰਾਜ ਤੁਸੀਂ ਬੜਾ ਵੱਡਾ ਨਾਂ ਰਖਵਾਇਆ ਹੋਇਆ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ, ਤੇ ਮਹਾਰਾਜ ਮੇਰੇ ਇੱਕ ਗੀਤਾ ਦੀ ਆਇਤ ਦੇ ਗੀਤਾ ਦੇ ਇੱਕ ਸਲੋਕ ਦੇ ਤੁਸੀਂ ਅਰਥ ਕਰਕੇ ਦੱਸੋਗੇ? ਤੇ ਸਤਿਗੁਰ ਕਹਿੰਦੇ ਜੇ ਕਿਤੇ ਅਸੀਂ ਅਰਥ ਕਰਦੇ ਹਾਂ ਨਾ ਤੇ ਤੁਸੀਂ ਸ਼ਾਇਦ ਸ਼ੱਕ ਕਰੋਗੇ, ਤੇ ਹਾਂ ਕੋਈ ਬੰਦਾ ਲੈ ਆ ਤੇ ਉਹ ਤੁਹਾਨੂੰ ਅਰਥ ਕਰਕੇ ਦੇਵੇਗਾ। ਤੇ ਸਤਸੰਗ ਇੱਕ ਛੱਜੂ ਝੀਵਰ ਨੂੰ ਲੈ ਕੇ ਆਉਂਦਾ ਤੇ ਸੱਚੇ ਸਤਿਗੁਰਾਂ ਦੀ ਉਸ ਛੱਜੂ ਝੀਵਰ ਦੇ ਉੱਤੇ ਰਹਿਮਤ ਹੁੰਦੀ ਹੈ, ਤੇ ਕਿਵੇਂ ਉਹ ਗੀਤਾ ਦੇ ਅਰਥ ਕਰਦਾ ਤੁਹਾਡੀ ਜਥਾ ਸੁਣੋ।

0: ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬੜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ ਹੈ, ਰਹਿਮਤ ਹੋਈ ਹੈ, ਤੁਸੀਂ ਸਤਿਗੁਰਾਂ ਦੇ ਦਰਸ਼ਨ ਦਾਰੇ ਕਰਨ ਵਾਸਤੇ ਆਏ। ਇਹ ਪੰਡਿਤ ਦਾ ਨਾਂ ਸੀ ਲਾਲ ਚੰਦ, ਤੇ ਗੁਰੂ ਪਿਆਰਿਓ ਆਪਣੇ ਆਪ ਨੂੰ ਬਹੁਤ ਵੱਡਾ ਗਿਆਨੀ ਸਮਝਦਾ ਸੀ। ਮਨ ਵਿੱਚ ਹੰਕਾਰ ਆ ਗਿਆ ਵੀ ਮੈਂ ਇੰਨੀਆਂ ਪੁਸਤਕਾਂ ਪੜ੍ਹੀਆਂ ਤੇ ਮੈਂ ਪਤਾ ਕਰਦਾ ਵੀ ਇਹ ਹਰ ਕ੍ਰਿਸ਼ਨ ਹਰ ਧੰਨ ਗੁਰੂ ਹਰ ਕ੍ਰਿਸ਼ਨ ਮਹਾਰਾਜ ਆਪਣਾ ਨਾਂ ਰਕਵਾਉਂਦੇ ਆ, ਤੇ ਕ੍ਰਿਸ਼ਨ ਭਗਵਾਨ ਦੀ ਰਚੀ ਹੋਈ ਗੀਤਾ ਦੇ ਅਰਥ ਕਰਕੇ ਦਿਖਾਲਦੇ ਆ ਕਿ ਨਹੀਂ। ਸੋ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਸ ਛੱਜੂ ਝੀਵਰ ਨੇ ਇਹਦੀ ਤਸੱਲੀ ਕਰਾਈ ਆ। ਮੈਂ ਕਹਿੰਦਾ ਉਹ ਪੰਡਿਤ ਫੇਰ ਚੰਗਾ, ਬਹੁਤ ਵਧੀਆ ਸਿਆਣਾ, ਉਹ ਸਤਿਗੁਰਾਂ ਦੇ ਚਰਨੀ ਲੱਗ ਗਿਆ, ਸਾਰਾ ਆਪਣਾ ਜਨੇਊ ਤੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਰੱਖਦਾ। ਕਹਿੰਦਾ ਸਤਿਗੁਰੂ ਕਿਰਪਾ ਕਰੋ, ਮੈਨੂੰ ਸਿੱਖੀ ਦੀ ਦਾਤ ਬਖਸ਼ੋ, ਤੇ ਸਤਿਗੁਰੂ ਇਹ ਤੇ ਰਹਿਮਤ ਕਰਦੇ ਨੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਇਸ ਤੋਂ ਅੱਗੇ ਗੁਰਦੇਵ ਪਾਤਸ਼ਾਹ ਦਿੱਲੀ ਜਾਂਦੇ ਨੇ, ਜਿਹੜਾ ਗੁਰਦੁਆਰਾ ਬਗਲਾ ਸਾਹਿਬ ਹੈ ਨਾ, ਇਹ ਸਤਿਗੁਰਾਂ ਦੀ ਯਾਦ ਦੇ ਵਿੱਚ ਬਣਿਆ, ਔਰ ਉੱਥੇ ਵੀ ਉਸ ਗੁਰਦੁਆਰਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਣ ਨੂੰ ਆਉਣ ਵਾਲੇ ਟਾਈਮ ਵਿੱਚ ਅਸੀਂ ਯਤਨ ਕਰਾਂਗੇ। ਸੋ ਗੁਰੂ ਮਹਾਰਾਜ ਭਲਾ ਕਰੇ। ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬਖਸ਼ਣ ਯੋਗ ਹੈ। ਦਿਓ ਪਿਆਰ ਦਾ ਸਬੂਤ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੈ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੇ ਸੂਤਰ ਤਾਰੀ, ਤੁਮ ਤੇ ਹੋਏ ਸੋ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਏ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋਂ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰਿਆ ਘਰ ਨੌ ਨਿਧਿ ਆਵੈ ਧਾਏ। ਸਭ ਥਈ ਹੋਏ ਸਹਾਏ, ਸਭ ਥਈ ਹੋਏ ਸਹਾਏ, ਦਸਵਾਂ ਪਾਤਸ਼ਾਹ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਸਭ ਥਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ, ਤੇਗ ਵਾਹੀ ਦੇਖ ਕੇ ਅਣਡਿੱਟ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਜੀ ਕੀ ਨੇਕ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਾਨਾਰਿਆਂ ਨਲ ਚੁਰਵਾਏ, ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਤਨਾ ਸਿਰਕਬਾਨਾ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਜੀ ਕੀ ਨੇ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਰਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਥਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮਦਾਨ, ਸ਼੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਾਨ ਨੀਵਾਂ, ਮਤ ਉੱਚੀ, ਮਤ ਦਾ ਰਾਖਾ ਆਪ, ਵਾਹਿਗੁਰੂ ਹੇ ਅਕਾਲ ਪੁਰਖ ਅੰਤਰਜਾਮੀ, ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿਨ੍ਹਾਂ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ, ਖਾਲਸਾ ਜੀ ਨੂੰ ਬਖਸ਼ੋ ਜੀ ਹੇ, ਨੇ ਮਾਣਿਆਂ ਦੇ ਮਾਣ, ਨੇ ਤਾਣਿਆਂ ਦੇ ਤਾਣ, ਨੇ ਓਟਿਆਂ ਦੀ ਓਟ, ਨੇ ਆਸਰਿਓਂ ਕੇ ਆਸਰੇ, ਅਕਾਲ ਪੁਰਖ ਅੰਤਰਜਾਮੀ ਪਿਤਾ ਵਾਹਿਗੁਰੂ ਜੀ ਆਪ ਜੀ ਕੇ ਪਵਿੱਤਰ ਚਰਨ ਕਮਲਾਂ ਪਾਸਰਦਾਸ ਬੇਨਤੀ ਜੋਦੜੀ ਹੇ ਕਿਰਪਾਲੂ ਸ਼ਹਿਨਸ਼ਾਹ ਜੀ ਕੀ ਮੇਰ ਸਦਕਾ, ਆਪ ਜੀ ਕੀ ਪਵਿੱਤਰ ਹਜ਼ੂਰੀ ਦੇ ਅੰਦਰ ਸੰਧਿਆ ਕਾਲ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾ ਅੰਦਰ ਰੱਬੀ ਬਾਣੀ ਦੇ ਪਠਨ ਪਾਠ, ਗੁਰਬਾਣੀ ਕੀਰਤਨ, ਕਥਾ ਵਿਚਾਰਾਂ, ਢਾਡੀ ਵਾਰਾਂ, ਗੁਰਤਿਹਾਸਕ ਵਿਚਾਰਾਂ ਹੋਈਆਂ ਨੇ ਮਹਾਰਾਜ, ਸਮੁੱਚਾ

ਗੁਰ ਸਿੱਖੀ ਸਿਰਕ ਭਰੋਸਾ ਨਾਮ ਦਾਨ ਮਿਹਰ ਕਰਕੇ ਬਖਸ਼ਿਸ਼ ਕਰਨਾ ਸਰਬੱਤ ਸੰਗਤਾਂ ਦੇ ਪਰਿਵਾਰਾਂ ਦੇ ਕਿਰਤ ਕਮਾਈਆਂ ਚ ਬਰਕਤਾਂ ਕਾਰੋਬਾਰੀ ਤਰੱਕੀਆਂ ਵਾਧੇ ਮਿਹਰ ਕਰਕੇ ਬਖਸ਼ਿਸ਼ ਕਰਨੇ ਦੁੱਖਾਂ ਦਰਦਾਂ ਦਲਿੱਦਰਾਂ ਵਿਘਨਾਂ ਦਾ ਨਾਸ਼ ਕਰਕੇ ਘਰਾਂ ਵਿੱਚ ਸੁੱਖਾਂ ਦੇ ਪ੍ਰਕਾਸ਼ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਵਾਲਾ ਜੀਵਨ ਮਿਹਰ ਕਰਕੇ ਬਖਸ਼ਿਸ਼ ਕਰਨਾ ਦਰੋਂ ਘਰੋਂ ਸਰੀਰਕ ਤੰਦਰੁਸਤੀ ਦੇ ਅਰੋਗਤਾ ਚੜ੍ਹਦੀ ਕਲਾ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਦੇਸ਼ਾਂ ਵਿਦੇਸ਼ਾਂ ਵਿੱਚ ਸਿਰ ਤੇ ਮੇਰ ਭਰਿਆ ਹੱਥ ਰੱਖਣਾ ਅਰੰਭੇ ਕਾਰਜਾਂ ਦੇ ਵਿੱਚ ਸੇਵਕਾਂ ਨੂੰ ਸਫਲਤਾਵਾਂ ਬਖਸ਼ਣੀਆਂ ਬੱਚਿਆਂ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਦਿਆਂ ਹੋਇਆਂ ਬੱਚਿਆਂ ਨੂੰ ਲੰਬੀ ਆਯੂ ਬੱਚੇ ਮਾਤਾ ਪਿਤਾ ਦੇ ਆਗਿਆਕਾਰ ਦੇਸ਼ ਕੌਮ ਦਾ ਪਿਆਰ ਨਾਮ ਬਾਣੀ ਦੀਆਂ ਰਹਿਮਤਾਂ ਚੜ੍ਹਦੀ ਕਲਾ ਦਾ ਜੀਵਨ ਨੇਕ ਮਾਰਗ ਤੇ ਚੱਲਣ ਦੀ ਪ੍ਰੇਰਨਾ ਗੁਰੂ ਗ੍ਰੰਥ ਗੁਰੂ ਪੰਥ ਆਸ਼ੇ ਮੁਤਾਬਕ ਜੀਵਨ ਜਾਚ ਮਿਹਰ ਕਰਕੇ ਬਖਸ਼ਿਸ਼ ਕਰਨੀ ਮਹਾਰਾਜ ਇਸ ਵਕਤ ਆਪ ਜੀ ਕੇ ਪਵਿੱਤਰ ਚਰਨਾਂ ਦੇ ਵਿੱਚ ਸੰਧਿਆ ਕਾਲ ਦੇ ਸਜੇ ਹੋਏ ਦੀਵਾਨਾਂ ਦੀ ਸੰਪੂਰਨਤਾ ਦੀ ਅਰਦਾਸ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨਾ ਬਖਸ਼ੋ ਪਵਿੱਤਰ ਹੁਕਮਨਾਮੇ ਸਹੀ ਪਿਆਰੇ ਮੇਲੋ ਜਿਨ ਮਿਲਿਆ ਆਪ ਜੀ ਕਾ ਨਾਮ ਚੇਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹਿਣਾ।

ਸਤਨਾਮ ਵਾਹਿਗੁਰੂ ਸਾਹਿਬ ਜੀ ਜਗ ਔਰ ਨ ਜਾਹਿ ਮਹਾਤਮ ਅਵਤਾਰੇ ਅਜਾਗਰ ਤਿਨਕੇ ਦੁੱਖ ਕੁਟਕ ਦੂਰ ਗਏ ਮਥੁਰਾ ਜਿਨ ਅੰਮ੍ਰਿਤ ਨਾਮ ਪੀਓ ਇਹ ਪਦਤ ਤੇ ਮਤ ਚੁਕੈ ਰੇ ਮਨ ਭੇਦ ਵਿਭੇਦ ਨ ਜਾਣ ਬਿਓ ਪਰਤਾ ਸ਼ਿਰਦੈ ਗੁਰ ਅਰਜਨ ਕੈ ਹਰ ਪੂਰਨ ਬ੍ਰਹਮ ਨਿਵਾਸ ਲਿਓ ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮ ਤੇ ਫਿਰ ਤੇ ਬਹੁਤਾਇਓ ਕਲ ਕੋਰ ਸਮੁਦਰ ਮੇ ਬੂਢਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕਉ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਸਤਨਾਮ ਵਾਹਿਗੁਰੂ ਸਾਹਿਬ ਜੀਓ ਧਨਾਸੁਰੀ ਮਹਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਕ ਨਿਮਕ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਗੁਰੂ ਸਾਹਿਬ ਜੀਆਂ ਦੇ ਸਜੇ ਹੋਏ ਆਲਮਾਨਾ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਹਜ਼ੂਰੀ ਅੰਦਰ ਜੁੜਮਿਲ ਬੈਠੀ ਮਾਣਯੋਗ ਸਾਧ ਸੰਗਤ, ਸਤਿਗੁਰਾਂ ਦੀ ਮੇਰ ਸਦਕਾ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ, ਜੁੜਮਿਲ ਬੈਠੇ ਹੋ। ਧੰਨਵਾਦ ਹੈ ਗੁਰੂ ਸਵਾਰੇ ਢਾਡੀ ਜਥੇ ਦਾ। ਆਪ ਜੀ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਸਰਵਣ ਕਰਵਾ ਰਹੇ ਸੀ। ਜਥੇ ਦਾ ਧੰਨਵਾਦ ਹੈ। ਗੁਰੂ ਚਰਨਾਂ ਦੇ ਵਿਦਵਾਨ ਦੀ ਸਮਾਪਤੀ ਦੀ ਅਰਦਾਸ ਹੋਈ ਹੈ। ਬਖਸ਼ਿਸ਼ ਰੂਪ ਪਾਵਨ ਹੁਕਮਨਾਮਾ ਗੁਰੂ ਸਾਹਿਬ ਜੀ ਨੇ ਬਖਸ਼ਿਆ। ਪੰਚਮ ਪਾਤਸ਼ਾਹ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਇਹਨਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਅੰਦਰ ਦਰਜ ਰਾਗ ਧਨਾਸਰੀ ਵਿੱਚ ਲਾਏ ਸ਼ਬਦ ਜੋ ਆਪ ਜੀ ਨੇ ਮੁੱਖ ਵਾਕ ਦੇ ਰੂਪ ਵਿੱਚ ਸਰਵਣ ਕੀਤਾ ਹੈ। ਪਾਤਸ਼ਾਹ ਮਿਹਰ ਕਰਨ ਬਖਸ਼ਿਆ ਪਾਵਨ ਉਪਦੇਸ਼ ਸਾਡੀ ਜ਼ਿੰਦਗੀ ਦਾ, ਜੀਵਨ ਦਾ ਆਧਾਰ ਬਣੇ, ਗੁਰੂ ਚਰਨਾਂ ਵਿੱਚ ਅਰਦਾਸ ਹੈ। ਔਰ ਇਹਦੇ ਨਾਲ ਹੀ ਸਜੇ ਦੀਵਾਨ ਦੀ ਸਮਾਪਤੀ ਹੈ, ਸੰਪੂਰਨਤਾ ਹੈ। ਨਗਰ ਨਡਾਲਾ ਡਿਸਟ੍ਰਿਕਟ ਕਪੂਰਥਲਾ ਦੀ ਸੰਗਤ ਵੱਲੋਂ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬ ਵਿੱਚ ਆਰੰਭ ਕਰਵਾਏ ਗਏ ਨੇ, ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਹੈ। ਇਸੇ ਤਰ੍ਹਾਂ ਗੁਰੂ ਚਰਨਾਂ 'ਚੋਂ ਵਰਸਾਇਆ ਹੋਇਆ ਸੇਵਕ ਪਰਿਵਾਰ, ਬਾਸੀ ਪਰਿਵਾਰ, ਮੇਰਾ ਖਿਆਲ ਪਰਿਵਾਰ ਚਲਿਆ ਗਿਆ, ਪਰਿਵਾਰ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਸੀ, ਲੰਗਰ ਅਤੇ ਕੀਰਤਨ ਦੀਆਂ ਸੇਵਾਵਾਂ ਇਹਨਾਂ ਪਰਿਵਾਰਾਂ ਵੱਲੋਂ ਹੋ ਰਹੀਆਂ ਨੇ। ਤੋ ਜੋ ਅਖੰਡ ਪਾਠ ਸਾਹਿਬ ਅੱਜ ਆਰੰਭ ਹੋਏ ਨੇ, ਉਹਨਾਂ ਦੇ ਭੋਗ ਪਰਸੋਂ ਨੂੰ ਸਵੇਰੇ ਲਗਭਗ 9:30 ਵਜੇ ਸੰਡੇ ਐਤਵਾਰ ਵਾਲੇ ਦਿਨ ਪੈਂਦੇ ਆ। ਉਪਰੰਤ ਹਫ਼ਤਾਵਾਰੀ ਸਮਾਗਮ ਸਜਣਗੇ, ਉਹਨਾਂ ਸਮਾਗਮਾਂ ਵਿੱਚ ਵੀ ਆਪ ਜੀ ਨੇ ਜ਼ਰੂਰ ਹਾਜ਼ਰੀਆਂ ਭਰਨੀਆਂ। 3 ਦਿਨ ਇਸੇ ਤਰ੍ਹਾਂ ਦਰਸ਼ਨ ਦੀ ਦਾਰੇ ਬਖਸ਼ਣੇ। ਜੁੜਮਿਲ ਬੈਠੀ ਸਾਰੀ ਸੰਗਤ ਦਾ ਧੰਨਵਾਦ ਹੈ। ਤੋ ਆਓ ਹੁਣ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਸਰੂਪ ਦੇ ਸੁਖਾਸਨ ਦੀ ਟਹਿਲ ਸੇਵਾ ਹੋਵੇਗੀ। ਪਾਵਨ ਸਰੂਪ ਨਿੱਜ ਸਥਾਨਾਂ ਵੱਲ ਜਾਣਗੇ। ਉਪਰੰਤ ਆਪਾਂ ਸਾਰਿਆਂ ਨੇ ਗੁਰੂ ਚਰਨਾਂ ਵਿੱਚੋਂ ਖੁਸ਼ੀ ਪ੍ਰਾਪਤ ਕਰਨੇ ਨੇ, ਲੰਗਰ ਤਿਆਰ ਨੇ, ਸਾਰੀ ਸੰਗਤ ਨੇ ਆਪੋ ਆਪਣੀ ਲੋੜ ਮੁਤਾਬਕ ਛੱਕ ਕੇ ਜਾਣਾ ਜੀ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਗੌੜੀ ਦੀਪ ਕੀ ਮਹਲਾ ਪਹਿਲਾ। ਜੈ ਕਰ ਕੀਰਤਿ ਆਖੀਐ ਕਰਤੇ ਕਾ ਹੋਇ ਵਿਚਾਰੋ, ਤਿਤ ਕਰ ਗਾਵੋ ਸੋਹਿਲਾ, ਸਿਵਰ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਮਾਰੀ ਜੇ ਸੋਹਿਲਾ ਸਦਾ ਸੁਖ ਹੋਇ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ ਦੇਖੇ ਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾ ਤੇ ਕਮਲ ਸ਼ੁਮਾਰ, ਸੰਭਵ ਸਾਹਾ ਲਿਖਿਆ ਮਿਲ ਕਰ ਪਾਓ ਤੇ ਲੇਹ ਸੱਜਣ ਸੀ ਸੜੀਆਂ ਜੋ ਹੋਇ ਸਭ ਸ਼ਮੇਲ, ਘਰ ਘਰ ਹੋ ਪਾਉ ਚਾਰ ਤੜੇ ਨਿਤ ਪਵਨ, ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹ ਵਨ ਰਾਗ ਆਸਾ, ਮਹਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ ਬਾਬਾ, ਜੈ ਘਰ ਕਰਤੇ ਕੀਰਤ ਹੋਏ ਸੋ ਘਰ ਆਖ ਵਡਾਈ ਤੋਏ ਰਹਾਓ। ਵਿਸੋਏ ਚਸਿਆ ਘੜੀਆਂ ਪੈਰਾਂ, ਤਿੱਤੀ ਬਾਰੀ ਮਾਉ ਹੁਆ, ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੀਤੇ ਵੇਸ ਰਾਗ ਧਨਾਸਰੀ ਮਹਲਾ ਪਹਿਲਾ। ਗਗਨ ਮੈਂ ਥਾਲ ਰਵ ਚੰਨ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ ਧੂਪ, ਮੱਲਿਆਂ ਨਲੋ ਪਵਨ ਚਵਰੂ ਕਰੇ ਸਗਲ, ਬੰਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ, ਭਾਵ ਖੰਡਾਂ ਤੇਰੀ ਆਰਤੀ ਅਨਹਤਾ, ਸ਼ਬਦ ਵਜੰਤ ਭੇਰੀ ਰਹਾਓ। ਸਹਿਸਤਵ ਨੈਨ ਨਨ ਨੈਨ ਹੈ ਤੁਹੇ ਕੋ, ਸਹਿਸ ਮੂਰਤ ਨਾਇਕ ਤੁਹੀ, ਸਹਿਸ ਪਦ ਬਿਮਾਲ ਨਾਨੀਕ ਪਦ, ਗੰਧ ਬਿਨ ਸਹਿਸਤਵ ਗੰਧਿਆਂ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੁਆਰਤੀ ਹੋਏ, ਹਰ ਚਰਨ ਕਮਲ ਮਕਰਾਂਦ ਲੋਭਤ ਮਨੋ, ਅਨਦਿਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਕ ਹੋਏ, ਜਾਂ ਤੇ ਤ੍ਰਿਣਾਏ ਵਾਸਾ, ਰਾਗ ਗੌੜੀ ਪੂਰਬੀ ਮਹਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰਪਾਇ, ਮਨ ਹਰ ਲਿਓ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁੰਨ ਵੱਡਾ ਹੇ, ਕਰ ਡੰਡੌਤ ਪੁੰਨ ਵੱਡਾ ਹੇ ਰਹਾਓ। ਸਾਕਤ ਹਰ ਰਸ ਸਾਧਨ ਜਾਣਿਆ, ਤਿੰਨ ਅੰਤਰ ਹੋ ਮੈਂ ਕੰਡਾ ਹੇ, ਜਿਉਂ ਜਿਉਂ ਚੱਲੈ ਚੁੱਭੈ ਦੁੱਖ ਪਾਵੈ, ਜਮਕਾਲ ਸਹਿਸਰ ਡੰਡਾ ਹੇ, ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨ ਮਰਨ ਭਵ ਖੰਡਾ ਹੇ, ਅਵਨਾਸੀ ਪੁਰਖ ਪਾਇਆ ਪਰਮੇਸ਼ਵਰ, ਬਹੁ ਸੋਭ ਖੰਡ ਬ੍ਰਹਿ ਮੰਡਾ ਹੇ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ,
राग गौड़ी पूर्बी महला पंजवां। करो बेनंती सुनो मेरे मीता, संत टहल की बेला, यहाँ खाट चलो हर ला, अग बसन सुहेला। आउद कट है दिन सरैना रे, मन गुर मिल काज सुवारे रहा। ओए संसार बेकार संसे मैं, तारे ओ ब्रह्म ज्ञानी, जिसे जगाए पियावै हे रस, अकथ कथा तिन जानी। जाको आए सोई बिहाजो, हर गुर ते मन बसेरा, निज कर महल पावो सुख सहजे, बहुर न होए गो फेरा। अंतर जामी पुरख बिदाते, शरदा मन की पूरे, नानक दास एह सुख मंग, मोको कर संतन की तूरे। अंतर जामी पुरख बिदाते, शरदा मन की, नानक दास एह सुख मांग, मोको कर संतन की। वाहिगुरु तो दे आ गए।

ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟ ਕਰ ਜਾਣੈ, ਕਪਟੇ ਖਪੇ ਕਪਾਏ। ਸਤਿਗੁਰ ਕਾ ਪਾਲਣ ਚੇਤਨ ਆਇਆ ਥਾ ਮਨਮੁਖ ਮਾਇਆ ਮੋਹੇ ਵਿਆਪੇ। ਦੂਜੇ ਪਾਏ ਮਨੁਆ ਤਿਰਨਾ ਹੈ, ਅਣ ਦਿਨ ਜਲ ਤ੍ਰਹਿ ਦਿਨ ਰਾਤੀ। ਹੋਮੈ ਖਪੈ ਕਪਾਏ ਅੰਤਰ ਲੋਮਾ, ਗੁਬਾਰਾ ਤਿਨ ਕਹਿ ਨਿਕ ਨਾ ਕੋਈ ਜਾਏ। ਆਪ ਦੁਖੀ ਸੁਖ ਕਬੂ ਨਾ ਪਾਵੈ, ਜਿਨ ਮਰੈ ਮਰ ਜਾਏ। ਨਾਨਕ ਬਖਸ ਲਏ ਪ੍ਰਭ ਸਾਚਾ, ਜੇ ਗੁਰਚਰਨੀ ਚਿਤ ਲਾਏ ਪੌੜੀ। ਸੰਤ ਭਗਤ ਪ੍ਰਵਾਨ ਜੋ ਪ੍ਰਭਾਇਆ, ਸੇ ਵਿਚੱਖਣ ਜੰਤ ਜਿਨੇ ਹਰ ਪਿਆਇਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਸੰਜਨਾ ਕੀ ਧੂਰ ਮਸਤਕ ਲਾਇਆ। ਨਾਨਕ ਪੈ ਪੁਨੀਤ ਹਰ ਤੀਰਥ ਨਾਇਆ। ਸਲੋਕ ਮਹਲਾ ਚੌਥਾ। ਗੁਰਮੁਖੀ ਅੰਤਰ ਸਾਂਤ ਹੈ, ਮੰਤਰ ਨਾਮ ਸਮਾਏ। ਨਾਮ ਉਚਿਤ ਵੈ ਨਾਮ ਪੜੈ, ਨਾਮ ਰਹਿ ਲਿਵ ਲਾਏ। ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ। ਸਤਿਗੁਰ ਮਿਲਿਆ ਨਾਮ ਉਪਜੈ, ਤਿਸਨਾ ਭੁਖ ਸਭ ਜਾਏ। ਨਾਨਕ ਨਾਮ ਰਤੇ ਨਾਨਕ ਨਾਮੇ ਰਤਿਆ, ਨਾਮ ਪੱਲੈ ਪਾਏ। ਮਹੱਲਾ ਚੌਥਾ। ਸਤਿਗੁਰੂ ਪੁਰਖ ਜੇ ਮਾਰਿਆ, ਭਰਮ ਭਰਮਿਆ ਕਰ ਛੋੜ ਗਿਆ। ਉਸ ਪਿੱਛੇ ਵੱਜਿਆ ਫੱਕੜੀ, ਮੋਹ ਕਾਲਾ ਗਿਆ ਭਇਆ। ਉਸ ਅਰਲ ਬਰਲ ਮੋਹ ਨਿਕਲੈ, ਇਹਨੇ ਤੇ ਝੱਗੂ ਸੁੱਟਦਾ ਮੂਆ। ਕਿਉਂ ਹੋਵੇ ਕਿਸੈ ਹੀ ਦੈ ਕੀਤਾ, ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ। ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੈ, ਕਿਸੇ ਨਾ ਭਾਵੈ। ਬੇਚਾਰ ਹੋਵੇ ਦਰ ਸਾਚਾ, ਗੁਦੇ ਜਨ ਨਾਨਕ ਅਗ ਸੁਣਾਵੈ। ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੈ, ਕਿਸੇ ਨਾ ਭਾਵੈ। ਵੇਖੋ ਪਾਏ ਵਡਿਆਈ, ਹਰ ਸੰਤੋਖ ਸੁਆਮੀ ਆਪਣੇ ਕੀ। ਜੈਸਾ ਕੋਈ ਕਰੈ ਤੈਸਾ ਕੋਈ ਪਾਵੇ, ਉਹ ਬ੍ਰਹਮ ਵਿਚਾਰ ਹੋਵੇ ਦਰ ਸਾਚੈ। ਅੱਗੋ ਦੀ ਜਣ ਨਾਨਕ ਆਗ ਸੁਣਾਵੈ ਪੌੜੀ। ਗੁਰ ਸਚੈ ਬੱਦਾ ਥਿਉ ਰਖਵਾਲੈ, ਗੁਰਦਿੱਤੇ ਪੂਰਨ ਹੋਈ ਆਸ। ਗੁਰ ਚਰਨੀ ਮੰਦਰ ਅਤੇ ਗੁਰ ਕਿਰਪਾਲ ਬੇਅੰਤ, ਅਵਗੁਣ ਸਭ ਹੱਤੇ। ਗੁਰੇ ਆਪਣੀ ਕਿਰਪਾ ਧਾਰ ਆਪਣੇ ਕਰ ਦਿੱਤੇ, ਨਾਨਕ ਸਦਬਲੇ ਹਾਰ ਜਿਸ ਗੁਰ ਕੇ ਗੁਣ ਇੱਤੇ। ਸਲੋਕ ਮਹਲਾ ਤੀਜਾ। ਤਾਂ ਕਿ ਰਜਾਏ ਲੇਖਿਆ ਪਾਏ, ਅਬ ਕਿਆ ਕੀਜੈ ਪਾਂਡੇ। ਹੁਕਮ ਵਾ ਹਾਸਲ ਤਦੇ ਹੋਏ, ਨਿਬੜਿਆ ਹਾਂਡੇ ਜੀ ਕਮਾਂਦੇ। ਮਹਲਾ ਦੂਜਾ। ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ, ਜਾਂ ਦਾਣੇ ਤਾਂ ਖਾਣੇ। ਨਾਨਕਾ ਸੱਚ ਹੇ ਪੌੜੀ, ਸਭੇ ਗੱਲਾਂ ਆਪ ਥਾੜ ਬਹਾਲੀ। ਉਹਨਿਆ ਪੇ ਰਚਨ ਰਚਾਇਆ ਪਈ ਘਾਲੀ, ਉਹਨਿਆ ਪੇ ਜੰਤਿਓ ਪਾਇਆ ਪ੍ਰਤਪਾਲੀ। ਉਹਨਾਂ ਦਾਸ ਰੱਖੇ ਕੰਠ ਲਾਏ, ਨਦਰ ਨਿਹਾਲੀ। ਉਹਨ ਨਾਨਕ ਭਗਤ ਦੱਸਦਾ ਆਨੰਦ, ਪਾਓ ਦੂਜਾ ਜਾਲੀ ਉਹਨ। ਸਲੋਕ ਮਹਲਾ ਤੀਜਾ। ਏ ਮਨ ਹਰ ਜੀ ਧਿਆਏ, ਤੂੰ ਇੱਕ ਮਨ ਇੱਕ ਚਿਤ ਭਾਏ। ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਹਾਉ ਹਰ ਕਿਆ ਸਦਬਲੇ ਹਾਰ, ਨੈ ਜਿਤ ਸੇਵੀਐ ਸੁਖ ਪਾਏ। ਨਾਨਕ ਗੁਰਮੁਖ ਮਿਲ ਰਹਿ, ਹੁਮੈ ਸਬਦ ਜਲਾਏ। ਮਹਲਾ ਤੀਜਾ। ਆਪੇ ਸੇਵਾ ਲਾਈ ਅਣੇ, ਆਪੇ ਬਖਸ ਕਰੇ। ਸਭ ਨਾ ਕੰਮ ਆਪੇ ਹੋ, ਆਪ ਹੈ ਆਪੇ ਸਾਰ ਕਰੇ। ਨਾਨਕ ਨਾਮ ਧਿਆਇਨ, ਤਿੰਨ ਰਿੰਜ ਕਰ ਵਾਸ ਹੈ। ਜੁਗ ਜੁਗ ਸੁਭਾ ਹੋਏ ਪੌੜੀ, ਤੂੰ ਕਰਨ ਕਰਨ ਸਮਰੱਥ ਹੈ ਕਰਤੇ। ਮੈਂ ਤੁਝ ਬਿਨਾਂ ਵਰਨਾ ਕੋਈ, ਉਦਿਆ ਪੈ ਸਿਸ਼ਟ ਸਿਰਜੀਆਂ ਆਪੇ ਫਣਗੋਈ। ਸਭੀ ਕੋ ਸ਼ਬਦ ਵਰਤਦਾ, ਜੋ ਕਰੈ ਸੋ ਹੋਈ ਵਡਿਆਈ। ਗੁਰਮੁਖ ਦੇ ਪ੍ਰਭ ਹਰ ਪਾਵੈ ਸੋਈ, ਗੁਰਮੁਖ ਨਾਨਕ ਆਰਾਧਿਆ। ਸਭ ਆਖੋ ਧੰਨ ਧੰਨ ਧੰਨ, ਗੁਰ ਸੋਈ ਸੁਧ ਰਾਗ ਸੁਰਠ। ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ, ਇੱਕ ਓੰਕਾਰ ਸਤ ਗੁਰਪ੍ਰਸਾਦ। ਬੁੱਤ ਪੂਜ ਪੂਜ ਹਿੰਦੂ ਮੋਏ, ਤੁਰਕ ਮੋਏ ਸਰਨਾਈ। ਓਏਲੇ ਜਾਰੇ ਓਏਲੇ ਗਾਡੇ, ਤੇਰੀ ਗੱਤ ਦੁਹੂ ਨਾ ਪਾਈ। ਮਨ ਰੇ ਸੰਸਾਰ ਅੰਦ ਗਹਿਰਾ, ਚੌਦ ਸਪਸਰ ਹੈ ਜਮ ਜੇ ਵਰਾ ਰੋਹਾਓ। ਕਵਿਤ ਪੜੇ ਪੜ ਕਵਿਤਾ ਮੂਏ, ਕਪੜ ਕੇ ਦਾਰੈ ਜਾਈ। ਜਟਾ ਧਾਰ ਧਾਰ ਜੋਗੀ ਮੂਏ, ਤੇਰੀ ਗਾਤੀ ਨੇ ਨਾ ਪਾਏ। ਦਰਬ ਸੰਚ ਸੰਚ ਰਾਜੇ ਮੂਏ, ਗੜਲੇ ਕੰਚਨ ਭਾਰੀ। ਬੇਦ ਪੜੇ ਪਟ ਪੰਡਿਤ ਮੂਏ, ਰੂਪ ਦੇਖ ਦੇਖ ਨਾਰੀ। ਰਾਮ ਨਾਮ ਬਿਨ ਸਭੈ ਬਿਗੂਤੇ, ਦੇਖੋ ਨਿਰਖ ਸਰੀਰਾ। ਹਰ ਕੇ ਨਾਮ ਬਿਨ ਕਿਨ ਗਤ ਪਾਈ, ਕਹਿ ਉਪਦੇਸ਼ ਕਬੀਰਾ। ਜਬ ਜਰੀਆ ਤਬ ਹੋਏ ਪਸਮ, ਧਨ ਰਹਿ ਕਿਰਮ ਦਲ ਖਾਈ। ਕਾਚੀ ਗਾਗਰ ਨੀਰ ਪਰਤੈ, ਇਹ ਤਨ ਕੀ ਹੈ ਬਿੜਾਈ। ਕਾਹੇ ਪਈਆ ਫਿਰ ਤੋ ਫੁੱਲਿਆ ਫੁੱਲਿਆ, ਜਬ ਦਸ ਮਾਸ ਉਰਦ ਮੁਖ ਰਹਿਤਾ। ਸੋ ਦਿਨ ਕੈਸੇ ਭੁੱਲਿਆ ਰਹਾਓ। ਜੋ ਮਦਮਾ ਕੀ ਤਿਉ ਸਠੋਰ ਰਸ, ਜੋੜ ਜੋੜ ਤਨ ਕੀ ਆ ਮਰਤੀ ਬਾਲ। ਲਿਹੋ ਲਿਹੋ ਕਰੀਐ ਭੂਤ ਰਹਿਣ ਕਿਉਂ ਦੀ ਆ। ਦੇਹਰੀ ਲੋ ਬਰੀ ਨਾਲ ਸੰਗ ਭਈ, ਆ ਗਿਆ ਸਜਣ ਸੁਹੇਲਾ। ਮਰਕਟ ਲੋ ਸਭ ਲੋਕ ਕੁਟੰਬ ਭਇਓ, ਆ ਗਿਆ ਅੰਸਿਆ ਅਕੇਲਾ। ਕੈਦ ਕਬੀਰ ਸਨੋਰੇ ਪ੍ਰਾਣੀ, ਪਰੇ ਕਾਲ ਗ੍ਰਸਕੂਗਾ। ਝੂਠੀ ਮਾਇਆ ਆ ਬੰਦਾ ਆ, ਜੋ ਨਲਨੀ ਭਰਮ ਸੂਗਾ। ਵੇਦ ਪੁਰਾਣ ਸਭੈ ਮਤ ਸੁਣ ਕੇ, ਕਰੀ ਕਰਮ ਕੀ ਆਸਾ। ਕਾਲ ਗ੍ਰਸਤ ਜਬ ਸਭ ਲੋਕ ਸਿਆਣੇ, ਉੱਠ ਪੰਡਿਤ ਪਛ ਲੈ ਨਿਰਾਸਾ। ਮਨ ਰੇ ਸਰੁਣੈ ਕਹਿ ਕਾ ਜਾ, ਭਜਿਓ ਨਰਗੁਪਤ ਰਾਜਾ ਰਹਾਓ।
बनखंड जाए जोग तब कीनो कंद मूल चुन खाया ना दे बेदी सबदी मोनी जम के पटैले खाए राग राग ने डिंब हुए मैं लिखे परम ज्ञानी को कबीर पे कल से न और न देखा नैन रहे अंगा यब बेगल कह न जाई हमरा परम गया पो पागा जब राम नाम चित लागा रहाऊ बाजीगर डंक बजाई स्थिर ही लुकाई आको गुरमुख्या बुझाई ताके हृदय रे समाई जाके निगम दूध के ठाटा समुद बिलोवन को माटा ताकि हो बिलोवन हारी क्यों मिटैगो छाछ तुहारी चेरी तू राम ना कर पर तारा जग जीवन प्राणे दारा रहाओ तेरे गलै थोक बग बेरी तू कर कर रमैया फेरी तू अजुना चेतस चेरी तू जम बपरी है हेरी प्रभ करन करावन हारे क्या चेरी हाथ बिचाए सोए सोए जागी जित लाई तित लागी चेरी तैस मत कहां ते पाए जाते भ्रमकी लिख मिटाए सो रस कबीर जाने मेरो गुर प्रसाद मन मानिया जे बाजना जे आ जाई जो मिले ता काले खाई सब जीवन पलो कहा ही मुए बिन जीवन नाही अब क्या कथिया ज्ञान है अब क्या कथिया ज्ञान बिचारा निज निरखत गत व्यवहारा रहाओ कस कुंकम चंदन गारिया बिन नैनो जगत निहारिया पूत पिता एक जाया बिन ठहर नगर बसाया जाचक जनदाता पाया सो दिया न जाए खाया छोड़िया जाए न मौका उरण पै जाना चूका जो जीवन मरना जाना है सो पंच सैल सुख माना कबीरा सोतन पाया हर पेट त्या मिटाया क्या पढ़िया क्या गुणिया है क्या वेद पुराना सुनिया पढ़े गुने क्या हुई पढ़ा सुना क्या हुई जो सजना मिलो सोई हर का नाम न जब सगवारा क्या सोचा बारम बारा रहा अंधियारे दीपक चाहिए एक बस्तिया गोचर लही है बस्तिया गोचर पाए कट दीप करिया समाए कह कबीर जब अब जाने आ, जब जाने तो मन मान्या मन मान्या लोग ना भतीजा ना भतीजा तो क्या कीजा हृदय कपट मुख ज्ञानी झूठ है कह बलोस पानी काया मां जिस कौन गुना जो कट पीतर है मलना रहाओ लोकीड़ सर तीर्थ नाई कौरापण तऊ तो ना जाई कह कबीर बिचारी पवसागर तार मुरारी सोरठ एक ओंकार सतगुर प्रसाद मोह प्रपंच कर परतन लियावै सुत दारा पैण लुटावै मन मेरे भूलै कटना किए जाय तन मेरा तेरे जी पै लीजे रहाओ छिन छिन तन छीजै जरा जनावै तब तेरी ओख कोई पानी ना पावै कैद कबीर कोई नहीं तेरा हिरदै राम की न जपै सवेरा संतो मन पवन सुख बनया किछ जोग प्राप्त गणिया रहाओ गुर दिखलाई मोरी जित मिर्ग पड़त है चोरी मूंदलिए दरवाजे बाजी ले अनहद बाजे कुंभ कमल जल भरिया जल मेटिया उबा करिया कह कबीर जन जानिया जो जानिया तो मन मानिया राग सूरठ भूख है भगत न की जय या माला अपनी ली जय हो मांगो संत न रेना मैं ना किसी का देना माधो कैसी बने तुम संगे अपना दियो ता ले वो मंगे रहाओ दूसर मांगो चूना पाओ कि यो संग लूना आदु सिर मांगो दाले मुको दोनों वक्त जीवा ले खाट मांगो चौपाई सरहाना वर तुलाई ऊपर को मांगो खीदा तेरी भगत करे जन थीदा मैं ना ही कीता लभो एक नाउ तेरा मैं फबो कह कबीर मन माने आ तो हर जाने आ राग सूरठ बाणी भगत नाम दे जी की कर दूजा एक ओंकार सत गुर प्रसाद जब देखा तब गावा तो जन तीरज पावा नाद समाइलो रे सदगुर पेटले देवा रहाव जा चिलमिल कारद संता ता अनहद शब्द बा जनता ज्योति जो समाने मैं गुर प्रसाद जा निरतन कमल कोठरी चमकाल चमकार बीजल तही नेरै नाही दूर निज आत्मै रहया भरपूर जानत सूर उजियारा ता दीपक जलै छंछारा गुर प्रसादि जानिया जन नामा सह समान्या कर चौथा सूरठ पड़ पड़ोसन पूछ ले नामा का पहचान सवाई हो तो

ਕਰਤਾ ਜੁਗ ਜੁਗ ਸੋਏ ਨਦਰ ਕਰੇ ਮੇਲਾ ਵਾ ਹੋਏ ਗੁਰਬਾਣੀ ਤੇ ਹਰ ਮਨ ਵਡਾਏ ਗੁਰਬਾਣੀ ਤੇ ਹਰ ਮਨ ਵਸਾਏ ਨਾਨਕ ਸਾਚਰ ਤੇ ਪ੍ਰਭ ਆਪ ਮਿਲਾਏ ਤਨਾ ਸ੍ਰੀ ਮਹਲਾ ਤੀਜਾ ਜਗ ਮੈਲਾ ਮੈਲ ਹੋਏ ਜਾਏ ਆਵੈ ਜੈ ਦੂਜੈ ਲੋ ਪਾਏ ਦੂਜਾ ਪਾਏ ਸਪਰ ਜਬ ਗੋਈ ਮਨਮੁਖ ਚੋਟਾ ਖਾਏ ਆਪਣੀ ਪਤ ਖੋਈ ਗੁਰ ਸੇਵਾ ਤੇ ਜਨ ਨਿਰਮਲ ਹੋਏ ਅੰਤਰ ਨਾਮ ਸਹਿ ਪਤਿ ਉਤਮ ਹੋਏ ਰਹਾਉ ਗੁਰਮੁਖੀ ਬੁਰੇ ਹਰ ਸਰਨ ਆਈ ਰਾਮ ਨਾਮ ਰਾਤੇ ਭਗਤ ਦ੍ਰਿੜਾਈ ਭਗਤ ਕਰੇ ਜਨ ਵਡਿਆਈ ਪਾਏ ਸਾਚ ਰਤੇ ਸੁਖ ਸਹਿਤ ਸਮਾਏ ਸਾਚੇ ਕਾ ਗਾ ਕੇ ਵਿਰਲਾ ਕੋ ਜਾਣ ਗੁਰ ਕੈ ਸਬਦ ਆ ਪਛਾਣ ਸਾਚੀ ਰਾਸ ਸਾਚਾਵਾ ਪਾਰ ਸੋ ਧਨ ਪੁਰਖ ਜਿਸ ਨਾਮ ਪੇ ਯਾਰ ਤਿੰਨ ਪ੍ਰਭ ਸਾਚੇ ਇੱਕ ਸਚ ਲਾਏ ਉਤਮ ਬਾਣੀ ਸਬਦ ਸੁਣਾਏ ਪ੍ਰਭ ਸਾਚੇ ਕੀ ਸਾਚੀ ਕਾਰ ਨਾਨਕ ਨਾਮ ਸਵਾਰਨ ਹਾਰ ਧਨਾਸਰੀ ਮਹੱਲਾ ਤੀਜਾ ਜੋ ਹਰ ਸੇਵੇ ਤਿਨ ਬਲ ਜਾਉ ਤਿਨ ਹਿਰਦੈ ਸਾਚ ਸਚਾ ਮੁਖ ਨਾਉ ਸਾਚੋ ਸਾਚ ਸਮਾ ਲਿਓ ਦੁਹ ਜਾਏ ਸਾਚੈ ਸਬਦ ਵਸੈ ਮਨੇ ਆਏ ਗੁਰਬਾਣੀ ਸੁਣ ਮੈ ਲਗਵਾਏ ਸਹਿਜੇ ਹਰ ਨਾਮ ਮਨ ਵਸਾਏ ਰਹਾਉ ਕੂੜ ਕੁਸਤ ਦਸਨਾਗਨ ਵਜਾਏ ਅੰਤਰ ਸਾਂਤ ਸਹਿਜ ਸੁਖ ਪਾਏ ਗੁਰ ਕੈ ਭਾਣੇ ਚੱਲੈ ਤਾਂ ਆਪ ਜਾਏ ਸਾਚ ਮੈਲ ਪਾਏ ਹਰ ਗੁਣ ਗਾਏ ਨਾ ਸ਼ਬਦ ਬੁਝੈ ਨਾ ਬੁਝਾਣੇ ਬਾਣੀ ਮਨਮੁਖੀ ਹੁੰਦੇ ਦੁੱਖ ਵਿਹਾਣੇ ਸਤਿਗੁਰ ਪੇਟੇ ਤਾਂ ਸੁਖ ਪਾਏ ਹਮੈ ਵਿੱਚੋਂ ਠਾਕ ਰਹਾਏ ਕਿਸ ਨੂੰ ਕਹੀਏ ਦਾਤਾ ਇੱਕ ਸੋਏ ਕਿਰਪਾ ਕਰੇ ਸ਼ਬਦ ਮਿਲਾਵ ਹੋਏ ਮਿਲ ਪ੍ਰੀਤਮ ਸਾਚੇ ਗੁਣ ਗਾਵਾ ਨਾਨਕ ਸਾਚੇ ਸਾਚਾ ਭਾਵਾ ਤਨਾ ਸ੍ਰੀ ਮਹੱਲਾ ਤੀਜਾ ਮਨ ਮਰੈ ਤਾਤ ਮਰ ਜਾਏ ਬਿਨ ਮਨ ਮੋਏ ਕੈਸੇ ਹਰ ਪਾਏ ਮਨ ਮਰੈ ਦਾਰੂ ਜਾਣਾ ਕੋਏ ਮਨ ਸ਼ਬਦ ਮਰੈ ਪੂਜਾ ਜਨ ਸੋਏ ਜਿਸ ਨੂੰ ਭਗਤ ਸਹਿਰ ਦੇ ਵੜੇ ਆਈ ਗੁਰ ਪ੍ਰਸਾਦ ਵਸੈ ਮਨੇ ਆਈ ਰੋਹਾ ਗੁਰ ਮਕਰਨੀ ਕਾਰ ਕਮਾਵੈ ਤਾਂ ਇਸ ਮਨ ਕੀ ਸੋਝੀ ਪਾਵੈ ਮਨ ਮੈਂ ਮਤ ਮੈਂ ਗਲ ਮਿਕਦਾਰਾ ਗੁਰ ਅੰਕਸ ਮਾਲਜੀ ਵਾਲਨ ਹਾਰਾ ਮਨ ਸਾਧ ਸਾਧ ਜਨ ਕੋਈ ਅਚਰ ਚਰੈ ਤਾਂ ਦਰਮਲੂ ਹੋਈ ਗੁਰਮੁਖੀ ਮਨ ਲਿਆ ਸਵਾਰ ਗੁਰਮੁਖ ਇਹ ਮਨ ਲਿਆ ਸਵਾਰ ਹੋਮੈ ਵਿੱਚੋਂ ਤਜੈ ਵਿਕਾਰ ਜੋ ਤੁਰ ਰੱਖਿਆ ਨਵੇਲ ਮਿਲਾ ਇੱਕ ਦਿਨ ਵਿਛੜੈ ਸਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੇ ਨਾਨਕ ਗੁਰਮੁਖ ਨਾਮ ਪਛਾਣੈ ਧਨਾਸਰੀ ਮਹੱਲਾ ਤੀਜਾ ਕਾਚਾ ਤਨ ਸੰਚੈ ਮੂਰਖ ਗਾਵਾਰ ਮਨਮੁਖ ਭੁੱਲੇ ਅੰਧ ਗਾਵਾਰ ਵਿਖਿਆ ਗਿਆ ਤਾਂ ਨ ਸਦਾ ਸੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਚਾ ਧਨ ਗੁਰਮਤੀ ਪਾਏ ਕਾਚਾ ਤਨ ਫੁਨਿਆਵੈ ਜਾਏ ਰਹਾਉ ਮਨਮੁਖ ਭੁੱਲੇ ਸਮਰੈ ਗਵਾਰ ਭਵਜਲ ਡੁੱਬੈ ਨਾ ਉਰਵਾਰ ਨਾ ਪਾਰ ਸਤਿਗੁਰ ਭੇਟੇ ਪੂਰੈ ਭਾਗ ਸਾਚ ਰਤਿਆ ਨਸਬੈ ਰਾਗ ਚੋ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ ਪੂਰੈ ਭਾਗ ਹਰਨਾਮ ਸਮਾਨੇ ਸਿਰ ਸਾਧਕ ਤਰਸੈ ਸਭ ਲੋਏ ਪੂਰਾ ਭਾਗ ਪ੍ਰਾਪਤ ਹੋਏ ਸਭ ਕਿਛ ਸਾਚਾ ਸਾਚਾ ਸੋਏ ਉਤਮ ਬ੍ਰਹਮ ਪਛਾਣੈ ਕੋਏ ਸੱਚ ਸਾਚਾ ਸੱਚ ਆਪ ਦ੍ਰਿੜਾਏ ਨਾਨਕ ਆਪੇ ਵੇਖੈ ਆਪੇ ਸੱਚ ਲਾਏ ਧਨਾਸਰੀ ਮਹਲਾ ਤੀਜਾ ਨਾਵੇ ਕੀ ਕੀਮਤ ਮਿਤ ਕਈ ਨਾ ਜਾਏ ਸੇ ਜਣ ਧਨ ਜਿਨ ਇੱਕ ਨਾਮ ਲਿਵ ਲਾਏ ਗੁਰਮਤ ਸਾਚੀ ਸਾਚਾ ਵਿਚਾਰ ਆਪੇ ਬਗਸੇ ਦੇ ਵਿਚਾਰ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਲੇ ਕਾਲ ਵਿੱਚ ਗੁਰਮੁਖ ਪਾਏ ਰਹਾ ਹਮ ਮੂਰਖ ਮੂਰਖ ਮਨ ਮਾਏ ਹਮੇ ਵਿੱਚ ਸਬਕਾਰ ਕਮਾਏ ਗੁਰ ਪ੍ਰਸਾਦ ਹਮੇ ਜਾਏ ਆਪੇ ਬਖਸੇ ਲਈ ਮਿਲਾਏ ਵਿਖਿਆ ਕਾ ਤਨ ਬਹੁਤ ਅਭਿਮਾਨ ਅਹੰਕਾਰ ਡੁੱਬੈ ਨਾ ਪਾਵੈ ਮਾਨ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਾ ਲਾਹੀ ਸਚ ਸੋਈ ਆਪੇ ਸਾਜੇ ਕਰਤਾ ਸੋਏ ਤਿਸ ਬਿਨ ਦੂਜਾ ਵਰਨਾ ਕੋਏ ਜਿਸ ਸੱਚ ਲਾਏ ਸੋਈ ਲਾਗੈ ਨਾਨਕ ਨਾਮ ਸਦਾ ਸੁਖ ਆਗੈ ਰਾਗ ਧਨਾਸਰੀ ਮਹੱਲਾ ਤੀਜਾ ਕਰ ਚੌਥਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਹਮ ਭੀਖਕ ਪੇਖਾਰੀ ਤੇਰੇ ਤੂੰ ਜਪਤ ਹੈ ਦਾਤਾ ਹੋ ਦਿਆਲ ਨਾਮ ਦਿਓ ਮੰਗਤ ਜਨ ਕੋ ਸਦਾਰ ਹੋ ਰੰਗ ਰਾਤਾ ਹੋਂ ਬਲਿਆਰ ਜਾਓ ਸਾਚੇ ਤੇਰੇ ਨਾਂ ਵਿਟੋ ਕਰਨ ਕਾਰਨ ਸਭਨਾ ਕਾ ਏਕੋ ਅਵਰਨ ਦੂਜਾ ਕੋਈ ਰਹਾਉ ਬਹੁਤੇ ਫਿਰ ਪਏ ਕਿਰਪਣ ਕੋ ਬਿਕਿਸ਼ ਕਿਰਪਾ ਕੀ ਜੈ ਹੋ ਦਿਆਲ ਦਰਸ਼ਨ ਦਿਓ ਆਪਣਾ ਅਸੀਂ ਬਖਸ਼ ਕਰੀ ਜੈ ਪੰਥ ਨਾਨਕ ਭਰਮ ਪਟ ਖੂਲੇ ਗੁਰਪ੍ਰਸਾਦੀ ਜਾਣਿਆ ਸਾਚੀ ਲਿਵ ਲਾਗੀ ਹੈ ਪੀਤਰ ਸਤਿਗੁਰ ਸੁਮਨ ਮਾਨਿਆ ਧਨਾਸਰੀ ਮਹੱਲਾ ਚੌਥਾ ਕਰ ਪਹਿਲਾ ਚੌਪਦੇ ਓਂਕਾਰ ਸਤ ਗੁਰਪ੍ਰਸਾਦ ਜੋ ਹਰ ਸੇਵੇ ਸੰਤ ਭਗਤ ਤਿਨਕੇ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ ਹਰ ਗੁਣ ਕਹਿ ਨਾ ਸਕੋ ਬਨਵਾਰੀ ਹਮ ਪਾਪੀ ਪਾਤਰ ਨੀਰ ਡੁਬਤ ਕਰ ਕਿਰਪਾ ਪਾਖਣ ਹਮ ਤਾਰੀ ਰਹਾਉ ਜਿਮ ਜਨਮ ਕੇ ਲਾਗੇ ਵਿਖ ਮੋਰਚਾ ਲਗ ਸੰਗਤ ਸਾਧ ਸਵਾਰੀ ਜੋ ਕੰਚਨ ਬੈ ਸੰਤਰ ਤਾਇਓ ਮਲਕਾ ਟਿਕਟ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ ਹਰ ਹਰ ਉਰਧਾਰੀ ਹਰ ਹਰ ਹਰ ਅਖਤ ਜਗ ਪੂਰਾ ਜਪ ਹਰ ਹਰ ਹੋਮੈ ਮਾਰੀ ਹਰ ਹਰ ਅਗਮਗਾਦ ਬੋਧ ਪਰੰਪਰ ਪੁਰਖਿਆ ਪਾਰੀ।

0: ਔਖਦ ਤੇਰੋ ਨਾਮ ਦਿਆਲ, ਮੋਹੇ ਆਤੁਰ ਤੇਰੀ ਗਤ ਨੇ ਜਾਣੇ, ਤੂੰ ਆਪੇ ਤੂੰ ਆਪ ਕਿਰਿਆ ਪ੍ਰਤਪਾਲ ਰਹਾਉ। ਤਾਰੁ ਨਗਰੋ ਸਵਾਮੀ ਮੇਰੇ, ਦੁਤੀਆ ਪਵਨ ਨੇ ਵਾਰ ਬੰਧਨ ਕਾੜ ਲਿਓ ਆਪਣੇ ਘਰ, ਕਗੁਨਾ ਵੈ ਹਾਰ ਤੇਰੀ ਸਰਣ ਪਿਆ ਤੋਂ ਜੀਵਾ, ਤੂੰ ਸਮਰੱਥ ਪੁਰਖ ਮਿਹਰਬਾਨ, ਅਠ ਪੈਰ ਪ੍ਰਭ ਕੁਆ ਰਾਧੀ, ਨਾਨਕ ਸਤਿਗੁਰਬਾਨ। ਰਾਗ ਧਨਾਸਰੀ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਾ ਹਾ ਪ੍ਰਭ ਰਾਖ ਲੇਹੋ, ਹਮ ਤੇ ਕਿਛੁ ਨਾ ਹੋਏ ਮੇਰਾ ਸੁਆਮੀ, ਕਰ ਕਿਰਪਾ ਆਪਣਾ ਨਾਮ ਦੇਹੋ ਰਹਾਉ। ਅਗਨ ਕੁਟੰਬ ਸਾਗਰ ਸੰਸਾਰ, ਪਰਮੋ ਅਗਿਆਨ ਅੰਧਾਰੀ, ਉੱਚ ਨੀਚ ਸੁਖ ਦੁਖ ਤ੍ਰਾਪਸ ਨਾਈ, ਤ੍ਰਿਸ਼ਨਾ ਭੂਖ ਮਨ ਬਾਸਨਾ, ਆਚਰ ਵਿਖੇ ਬਿਆਦ ਪੰਚ ਦੂਤ ਸੰਗ ਮਾਂ ਸਾਧ ਜੀ ਜਹਾਨ, ਪ੍ਰਾਣ ਤਨ ਤੇਰਾ ਨਾਨਕ ਜਾਨ ਸਦਾ ਹਰ ਨੇਰਾ। ਧਨਾਸਰੀ ਮਹੱਲਾ ਪੰਜਵਾਂ, ਦੀਨ ਦਰਦ ਨਿਵਾਰ ਠਾਕੁਰ, ਰਾਖ ਜਨ ਕੀ ਆਪ ਤਰਨ ਤਾਰਨ ਹਰ ਨਿਧ, ਦੁਖ ਨ ਸਕਿਆ ਬੇ ਆਪ ਸਾਧੂ ਸੰਗ ਵਜੋ ਗੋਪਾਲ, ਆਣ ਸੰਜਮ ਕਿਛ ਨਾ ਸੂਝੈ, ਜਿਤਨ ਕਾਟ ਕਲ ਕਾਲ ਰਹਾਉ। ਆਦਿ ਅੰਤ ਦਿਆਲ ਪੂਰਨ, ਤਿਸ ਬਿਨਾ ਨੇ ਕੋਈ ਜਨਮ ਮਰਨ, ਨਿਵਾਰ ਹਰ ਜਪ ਸਿਮਰ ਸੁਆਮੀ ਸੋਏ, ਬੇਦ ਸਿਮਰਤ ਕਥੈ ਸਾਸਤ ਭਗਤ ਕਰੈ ਵਿਚਾਰ, ਮੁਕਤ ਪਾਈਐ ਸਾਧ ਸੰਗਤ ਬਿਨ ਸਜਾਇ ਅੰਧਾਰ, ਚਰਨ ਕਮਲ ਆਧਾਰ ਜਨਕਾ, ਰਾਸ ਪੂੰਜੀ ਏਕ ਤਾਣ ਬਾਣ ਦੀ ਬਾਣ ਸਾਚਾ, ਨਾਨਕੀ ਪ੍ਰਭ ਟੇਕ।
1: ਤਨਾਸਰੀ ਮਹੱਲਾ ਪੰਜਵਾਂ, ਫਿਰਤ ਫਿਰਤ ਭੇਟੇ ਜਨ ਸਾਧੂ, ਪੂਰਾ ਗੁਰ ਸਮਝਾਇਆ, ਆਣ ਸਗਲ ਪਿਦ ਕਾਮਨਾ ਆਵੈ, ਹਰ ਹਰ ਨਾਮ ਧਿਆਇਆ, ਤਾਤੇ ਮਹਿਤਾਰੀ ਅਟ ਗੋਪਾਲ, ਸਰਨ ਪਰਿਪੂਰਨ ਪਰਮੇਸ਼ਰ ਬਿਨਸੇ ਸਗਲ ਜੰਜਾਲ ਰਹਾਉ। ਸੁਰਗ ਮਿਰਤ ਪਿਆਲ ਭੂ ਮੰਡਲ, ਸਗਲ ਵਿਆਪੇ ਮਾਏ, ਜੀ ਉਧਾਰਨ ਸਭ ਕੁਲ ਤਾਰਨ, ਹਰ ਹਰ ਨਾਮ ਧਿਆਏ। ਨਾਨਕ ਨਾਮ ਨਿਰੰਜਨ ਗਾਈਐ, ਪਾਈਐ ਸਰਬਨ ਦਾਨਾ, ਕਰ ਕਿਰਪਾ ਜਿਸ ਦੇ ਸੁਆਮੀ, ਬਿਰਲੇ ਕਾਹੂ ਜਾਨਾ। ਧਨਾਸਰੀ ਮਹੱਲਾ ਪੰਜਵਾਂ, ਘਰ ਦੂਜਾ ਚੌਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਛੋੜ ਜਾਹੇ ਸੇ ਕਰਹਿ ਪਰਾਲ, ਕਾਮਨਾ ਆਵਹ ਸੇ ਜੰਜਾਲ, ਸੰਗ ਨਾ ਚਾਲਹ ਤਿਨ ਸੁਹੀਤ, ਜੋ ਬੈਰਾਈ ਸੇਈ ਮੀਤ। ਐਸੇ ਭਰਮ ਭੁੱਲੇ ਸੰਸਾਰਾ, ਜਨਮ ਪਦਾਰਥ ਖੋਏ ਗਵਾਰਾ ਰਹਾਉ। ਸਾਚ ਧਰਮ ਨਹੀਂ ਭਾਵੈ ਡੀਠਾ, ਝੂਠ ਧੋ ਸਿਉ ਰਚੋ ਮੀਠਾ, ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣਾ ਨਾਹੀ ਮਰਨ ਵਿਚਾਰਾ। ਵਸਤ ਪਰਾਈ ਕੋ ਉੱਠ ਰੋਵੈ, ਕਰਮ ਧਰਮ ਸਗਲਾਈ ਖੋਵੈ, ਹੁਕਮ ਨ ਬੂਝੈ ਆਵਣ ਜਾਣੇ, ਪਾਪ ਕਰੇ ਤਾਂ ਪੱਛੋ ਤਾਣੇ। ਜੋ ਤੁਧ ਭਾਵੈ ਸੋ ਪਰਵਾਨ, ਤੇਰੇ ਭਾਣੇ ਨੂੰ ਕੁਰਬਾਨ। ਨਾਨਕ ਗਰੀਬ ਬੰਦਾ ਜਨ ਤੇਰਾ, ਰਾਖ ਲੇ ਸਾਹਿਬ ਪ੍ਰਭ ਮੇਰਾ। ਧਨਾਸਰੀ ਮਹੱਲਾ ਪੰਜਵਾਂ, ਮੋਹ ਮਸਕੀਨ ਪ੍ਰਭ ਨਾਮ ਆਧਾਰ, ਖਾਟਣ ਕਉ ਹਰ ਹਰ ਰੋਜ਼ਗਾਰ, ਸੰਚਨ ਕਉ ਹਰੇ ਕੋ ਨਾਮ, ਹਾਲਤ ਪਲਤ ਤਾਕੈ ਆਵੈ ਕਾਮ। ਨਾਮ ਰੱਤੇ ਪ੍ਰਭ ਰੰਗੇ ਪਾਰ, ਸਾਧ ਗਾਵੈ ਗੁਣ ਏਕ ਨਿਰੰਕਾਰ ਰਹਾਉ। ਸਾਧਕੀ ਸੋਭਾ ਅਤਮਸਕੀਨੀ, ਸੰਤ ਵਡਾਈ ਹਰ ਜਸ ਚੀਨੀ, ਆਨੰਦ ਸੰਤਨ ਕਾ ਭਗਤ ਗੋਬਿੰਦ, ਸੂਖ ਸੰਤਨ ਕਾ ਬਿਨਸੀ ਚਿੰਦ। ਜਹ ਸਾਧ ਸੰਤਨ ਹੋਵੇ ਕਤਰ, ਤਾਂ ਹਰ ਜਸ ਗਾਵਹਿ ਨਾਦ ਕਵਿਤ। ਸਾਧ ਸਬਹ ਮੈਂ ਆਨੰਦ ਬਿਸਰਾਮ, ਉਣ ਸੰਗ ਸੋ ਪਾਏ ਜਿਸ ਮਸਤਕ ਰਾਮ। ਦੁਇ ਕਰ ਜੋੜ ਕਰੀ ਅਰਦਾਸ, ਚਰਨ ਪਖਾਰ ਕਹਾਂ ਗੁਣਤਾਸ, ਪ੍ਰਭ ਦਇਆਲ ਕਿਰਪਾਲ ਹਜੂਰ, ਨਾਨਕ ਜੀਵੈ ਸੰਤਾਂ ਧੂਰ। ਧਨਾਸਰੀ ਮਹੱਲਾ ਪੰਜਵਾਂ, ਸੋ ਕਤ ਡਰਾ ਜੇ ਖਸਮ ਸਮਾਰਾ, ਡਰ ਡਰ ਪਚਾ ਮਨਮੁਖ ਬੇਚਾਰੇ ਰਾਹਾਵ। ਸਿਰ ਉੱਪਰ ਮਾਤ ਪਿਤਾ ਗੁਰਦੇਵ, ਸਫਲ ਮੂਰਤ ਜਾਂ ਕੀ ਨਿਰਮਲ ਸੇਵ, ਏਕ ਨਿਰੰਜਨ ਜਾ ਕੀ ਰਾਸ, ਮਿਲ ਸਾਧ ਸੰਗਤ ਹੋਵਤ ਪਰਗਾਸ। ਜੀਅਨ ਕਾ ਦਾਤਾ ਪੂਰਨ ਸਭ ਠਾਏ, ਕੋਟ ਕਲੇਸ਼ ਮਿਟੈ ਹਰ ਨਾਏ, ਜਨਮ ਮਰਨ ਸਗਲਾ ਦੁਖ ਨਸ, ਗੁਰਮੁਖ ਜਾ ਕੇ ਮਨ ਤਨ ਬਸ, ਜਿਸਨੂੰ ਆਪ ਲੈ ਲੜ ਲਾਏ, ਦਰਗਾਹ ਮਿਲੈ ਤਿਸ ਹੀ ਜਾਏ। ਸਹੀ ਭਗਤ ਜੇ ਸਾਚੇ ਭਾਣੇ, ਜਮ ਕਾਲ ਤੇ ਭਏ ਨਿਕਾਣੇ, ਸਾਚਾ ਸਾਹਿਬ ਸੱਚ ਦਰਬਾਰ, ਕੀਮਤ ਕੌਣ ਕਹ ਵਿਚਾਰ, ਘਟ ਘਟ ਅੰਤਰ ਸਗਲੇ ਧਾਰ, ਨਾਨਕ ਜਾਚਾ ਸੰਤਰੇ ਨਾਰ, ਤਨਾ ਸ੍ਰੀ ਮਹੱਲਾ ਪੰਜਵਾ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੈ ਹੈ ਸੰਗ, ਕਰ ਕਿਰਪਾ ਪ੍ਰੀਤਮ ਪ੍ਰਭ ਆਪਣੇ, ਨਾਮ ਜਪੋ ਹਰ ਰੰਗ, ਜਨ ਕਉ ਪ੍ਰਭ ਆਪਣੇ ਕਾ ਤਾਨ, ਜੋ ਤੂੰ ਕਰਹਿ ਕਰਾਵਹਿ ਸੁਆਮੀ, ਸਾ ਮਸਲਤ ਪਰਵਾਨ ਰਹਾਉ, ਪਤ ਪਰਮੇਸ਼ਰ ਗਤ ਨਾਰਾਇਣ, ਤਨ ਗੋਪਾਲ ਗੁਣ ਸਾਖੀ, ਚਰਨ ਸਰਨ ਨਾਨਕ ਦਾਸ ਹਰ ਹਰ, ਸੰਤੀ ਇਹ ਬਿਧ ਜਾਤੀ, ਤਨਾ ਸ੍ਰੀ ਮਹੱਲਾ ਪੰਜਵਾ, ਸਗਲ ਮਨੋਰਥ ਪ੍ਰਭ ਤੇ ਪਾਏ, ਕੰਠ ਲਾਏ ਗੁਰ ਰਾਖੇ, ਸੰਸਾਰ ਸਾਗਰ ਮੈਂ ਜਲਨ ਨਾ ਦੀਨੇ, ਕਿਨਾ ਨਾ ਦੁੱਤਰ ਪਾਖੇ, ਜਿਨ ਕਾ ਮਨ ਸਾਚਾ ਵਿਸਵਾਸ, ਪੇਖ ਪੇਖ ਸੁਆਮੀ ਕੀ ਸੋਭਾ, ਆਨੰਦ ਸਦਾ ਉਲਾਸ ਰਹਾਉ, ਚਰਨ ਸਰਨ ਪੂਰਨ ਪਰਮੇਸ਼ਰ, ਅੰਤਰ ਗੁਰ ਰਾਖਿਓ, ਤਨ ਸ੍ਰੀ ਮਹੱਲਾ ਪੰਜਵਾ, ਜਹਾਂ ਜਹਾਂ ਪੇਖੋ ਤਾਂ ਹਜੂਰ, ਦੂਰ ਕਤਹ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਸਜਾਏ।

ਪ੍ਰਭ ਸੋਈ ਅਸ਼ਰ ਸ਼ੇਰ ਅਪਾ ਪ੍ਰਭ ਉੱਚਾ ਜਾ ਕਰ ਦੇਹੂ ਦਯਾਲ ਪ੍ਰਭ ਜਿਤ ਤੁਮ ਅਰਾਧਾ ਨਾਨਕ ਮੰਗ ਦਾਨ ਪ੍ਰਭ ਰੇਨ ਪਗ ਸਾਧਾ ਤਨਾ ਸ੍ਰੀ ਮਹੱਲਾ ਪੰਜਵਾ ਜਿਨ ਤੁਮ ਭੇਜੇ ਤਿਨ ਬੁਲਾਏ ਸੁਖ ਸਹਿਜ ਸੇਤੀ ਕਰ ਆਓ ਆਨੰਦ ਮੰਗਲ ਗੁਣ ਗਾਓ ਸਹਿਜ ਧੁਨ ਨਿਹਚਲ ਰਾਜ ਕਮਾਓ ਤੁਮ ਕਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰਾਪ ਨਵਾਰੇ ਆਪਦਾ ਭਈ ਬਤੀਤ ਰਹਾਓ ਪ੍ਰਗਟ ਕੀਨੇ ਪ੍ਰਭ ਕਰਨੇ ਹਾਰੇ ਨਾਸਨ ਭਾਜਨ ਥਾਕੇ ਕਰ ਮੰਗਲ ਵਾਜਾ ਨਿਤ ਵਾਜੇ ਆਪਣਾ ਖਸਮ ਨਿਵਾਜੇ ਅਸਥਿਰ ਰਹਾਓ ਡੋਲੋ ਮਤ ਕਬਹੂ ਗੁਰ ਕਾ ਬਚਨ ਅਧਾਰ ਜੈ ਜੈਕਾਰ ਸਗਲ ਭੂ ਮੰਡਲ ਮੁਖ ਉਜਲ ਦਰਬਾਰ ਜਿਨਕੇ ਜੀ ਤਨੈ ਹੀ ਫੇਰੇ ਆਪੇ ਭਇਆ ਸੁਹਾਈ ਅਚਰਜ ਕੀਆ ਕਰਨਾ ਹਾਰਾ ਨਾਨਕ ਸੱਚ ਵਡਿਆਈ ਤਨਾ ਸ੍ਰੀ ਮਹੱਲਾ ਪੰਜਵਾ ਕਰ ਸ਼ੇਵਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਸੁਨੋ ਸੰਤ ਪਿਆਰੇ ਬਿਨੋ ਹਮਾਰੇ ਜੀਓ ਹਰ ਬਿਨ ਮੁਕਤ ਨ ਕਾਹੂ ਜੀਓ ਰਹਾਉ ਮਨ ਨਿਰਮਲ ਕਰਮ ਕਰ ਤਾਰਨ ਤਰਨ ਹਾਰ ਅਵਰ ਜੰਜਾਲ ਤੇਰਾ ਕਾਹੂ ਨ ਕਾਮ ਜੀਓ ਜੀਵਨ ਦੇਵਾ ਪਰ ਬ੍ਰਹਮ ਸੇਵਾ ਇਹ ਉਪਦੇਸ਼ ਗੋ ਮੋਕੋ ਗੁਰਦੀਨਾ ਜੀਓ ਤਿਸੋ ਨਾ ਲਾਈਐ ਹੀਤ ਜਾ ਕੋ ਕੇਸ਼ ਨਾ ਹੀ ਬੀਤ ਅੰਤ ਕੀ ਬਾਰੋ ਸੰਗ ਨ ਚਾਲਾ ਮਨ ਤਨ ਤੂੰ ਆਰਾਧ ਹਰ ਕੇ ਪ੍ਰੀਤਮ ਸਾਧ ਜਾ ਕਾ ਸੰਗ ਤੇਰਾ ਬੰਧਨ ਛੂਟਾ ਗਹੁ ਪਾਰ ਬ੍ਰਹਮ ਸ਼ਰਨ ਹਿਰਦਾ ਕਮਲ ਚਰਨ ਅਵਰ ਆਸ ਕਛ ਪਟਲ ਨਾ ਕੀਜੈ ਸੋਈ ਭਗਤ ਗਿਆਨੀ ਧਿਆਨੀ ਤਪਾ ਸੋਈ ਨਾਨਕ ਜਾ ਕੋ ਕਿਰਪਾ ਕੀਜੈ ਤਨਾ ਸ੍ਰੀ ਮਹੱਲਾ ਪੰਜਵਾ ਮੇਰੇ ਲਾਲ ਭਲੂਰੇ ਭਲੂਰੇ ਭਲੋ ਹਰ ਮੰਗਣਾ ਦੇਖੋ ਪਸਾਰ ਨੈਣ ਸੁਨਹੋ ਸਾਧੂ ਕੇ ਬੈਨ ਪ੍ਰਾਣ ਪਤ ਚਿਤ ਰਾਖ ਸਗਲ ਹੈ ਮਰਨਾ ਰਹਾਓ ਚੰਦਨ ਚੂਆ ਰਸ ਭੋਗ ਕਰਤ ਅਨੇਕੈ ਵਿਖਿਆ ਵਿਕਾਰ ਦੇਖ ਸਗਲ ਹੈ ਫੀਕੇ ਏਕੈ ਗੋਬਿੰਦ ਕੋ ਨਾਮ ਨੀਕੋ ਕਹਿਤ ਹੈ ਸਾਧ ਜਾਨ ਧਨ ਧਨ ਆਪਣ ਥਾਪਿਓ ਹਰ ਜਾਪਣਾ ਨਿਮਖ ਜਾਪਿਓ ਅਰਥ ਦਰਬ ਦੇਖ ਕਛ ਸੰਗ ਨਾਹੀ ਚੱਲਣਾ ਜਾ ਕੋ ਰੇ ਕਰਮ ਭਲਾ ਤਿਨ ਓਟ ਗਹੀ ਸੰਤ ਭਲਾ ਤਿਨ ਨਾਹੀ ਰੇ ਜਾਮ ਸੰਤਾਵਾ ਸਾਧੂ ਕੀ ਸੰਗ ਨਾ ਪਾਇਓ ਰੇ ਪਰਮ ਨਿਧਾਨ ਮਿਟਿਓ ਹੈ ਅਭਿਮਾਨ ਏਕ ਨਿਰੰਕਾਰ ਨਾਨਕ ਮਨ ਲੱਗਣਾ ਤਨਾ ਸ੍ਰੀ ਮਹੱਲਾ ਪੰਜਵਾ ਕਰ ਸਤਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਪਿਆਰੇ ਕਾਲ ਕਲੇਸ ਲੋਭ ਮੋਹ ਮਹਾਂ ਭਉ ਜਲ ਤਾਰੇ ਰਹਾਓ ਸਾਸ ਸਾਸ ਨਿਮਖ ਨਿਮਖ ਦਿਨ ਸਰੈਨ ਚਿਤਾਰੇ ਸਾਧ ਸੰਗ ਜਪਨ ਸੰਗ ਮਨ ਨਿਧਾਨ ਧਾਰੇ ਚਰਨ ਕਮਲ ਨਮਸਕਾਰ ਗੁਣ ਗੋਬਿੰਦ ਵਿਚਾਰੇ ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ਤਨਾ ਸ੍ਰੀ ਮਹੱਲਾ ਪੰਜਵਾ ਕਰ ਅੱਠਵਾਂ ਧੁਪ ਦੇ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸਿਮਰਉ ਸਿਮਰ ਸਿਮਰ ਸੁਖ ਪਾਵੋ ਸਾ ਸਾ ਸਮਾਲੇ ਇਹ ਲੋਕ ਪਰਲੋਕ ਸੰਗ ਸਹਾਈ ਜਾਤ ਕਤ ਮੋਹਿ ਰਖਵਾਲੇ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵਾ ਪਾਹੇ ਨਾ ਸਕ ਜਾਲੇ ਹੇ ਰਹਾਉ ਨਿਰਤਨ ਕੋ ਤਨ ਅੰਦਲੇ ਕੋ ਟਿਕ ਮਾਤ ਦੂਤ ਜੈਸੇ ਬਾਲੇ ਸਾਗਰ ਮੈਂ ਬੋਹਿਤ ਪਾਇਓ ਹਾਰ ਨਾਨਕ ਕਰੀ ਕਿਰਪਾ ਕਿਰਪਾਲੇ ਤਨਾ ਸ੍ਰੀ ਮਹੱਲਾ ਪੰਜਵਾਂ ਪਏ ਕਿਰਪਾਲ ਦਿਆਲ ਗੋਬਿੰਦਾ ਅੰਮ੍ਰਿਤ ਹਿਰਦਯ ਸਿੰਚਾਈ ਨਵ ਨਿਧ ਰਿਧ ਸਿੱਧ ਹਰ ਲਾਗ ਰਹੀ ਜਨ ਪਾਈ ਸੰਤਨ ਕਉ ਆਨੰਦ ਸਗਲ ਹੀ ਜਾਈ ਗ੍ਰਹਿ ਬਾਹਰ ਠਾਕੁਰ ਭਗਤਨ ਕਾ ਰਬ ਰਹੇ ਆਸ ਰਬ ਠਾਈ ਰਹਾ ਤਾਕ ਕੋਈ ਨਾ ਪਹੁੰਚਣ ਹਾਰਾ ਜਾ ਕੇ ਅੰਗ ਗੁਸਾਈ ਜਮਕੀ ਤ੍ਰਾਸ ਮਿਟੈ ਜਿਸ ਸਿਮਰਤ ਨਾਨਕ ਨਾਮ ਧਿਆਈ ਤਨਾ ਸ੍ਰੀ ਮਹੱਲਾ ਪੰਜਵਾਂ ਦਰਬ ਬੰਤ ਦਰਬ ਦੇਖ ਗਰਬ ਭੂਮ ਬੰਤ

ਬੇਮਾਨੀ ਰਾਜਾ ਜਾਨੈ ਸਗਲ ਰਾਜ ਹਮਰਾ ਤੋ ਹਰ ਜਨ ਟੇਕ ਸੁਆਮੀ ਜੇ ਕੋ ਆਪਣੀ ਓਟ ਸੁਮਾਰਾ ਜੈਸਾ ਬਿਤ ਤੈਸਾ ਹੋਇ ਵਰਤਾ ਆਪਣਾ ਬਲ ਨਹੀਂ ਹਾਰ ਰਹਾਉ ਅਣ ਤਿਆਗ ਪਏ ਏਕ ਅਸਰ ਸ਼ਰਨ ਸ਼ਰਨ ਕਰ ਆਏ ਸੰਤ ਅਨੁਗ੍ਰਹ ਭਏ ਮਨ ਨਿਰਮਲ ਨਾਨਕ ਹਰਿ ਗੁਣ ਗਾਏ ਤਨਾਸਰੀ ਮਹੱਲਾ ਪੰਜਵਾ ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਆਤਮ ਜਿਨਾ ਸਗਲ ਵਸਤਾ ਕਹਿ ਜਾ ਕਾ ਸਤਿਗੁਰ ਪੂਰਾ ਠਾਕੁਰ ਗਾਈਐ ਆਤਮ ਰੰਗ ਸ਼ਰਣੀ ਪਾਵਨ ਨਾਮ ਤਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸੈ ਮੇਰੇ ਹੀਅਰੈ ਸੰਗ ਪੁਨੀਤਾ ਦੇਹੀ ਜਨ ਕੀ ਤੁਰ ਦੇਹੋ ਕਿਰਪਾ ਨਿਧ ਨਾਨਕ ਕੈ ਸੁਖੇਹੀ ਤਨਾਸਰੀ ਮਹੱਲਾ ਪੰਜਵਾਂ ਯਤਨ ਕਰੇ ਮਨੁੱਖ ਡਹਿ ਕਾਵੈ ਉਹ ਅੰਤਰ ਜਾਮੀ ਜਾਨਾ ਪਾਪ ਕਰੇ ਕਰਮ ਉਕਰ ਪਾਵੈ ਭੇਖ ਕਰੈ ਨਿਰਬਾਨਾ ਜਾਨਤ ਦੂਰ ਤੁਮੈ ਪ੍ਰਭ ਨੇਰ ਉਤ ਤੱਕ ਉਤ ਤੇ ਉਤ ਭੇਖ ਆਵੈ ਲੋਭੀ ਫੇਰ ਰਹਾਉ ਜਬ ਲਗ ਤੁੱਟੈ ਨਾਹੀ ਮਨ ਭਰਮਾ ਤਬ ਲਗ ਮੁਕਤ ਨਾ ਕੋਈ ਕੋ ਨਾਨਕ ਦਇਆਲ ਸੁਆਮੀ ਸੰਤ ਭਗਤ ਜਨ ਸੋਈ ਤਨਾਸਰੀ ਮਹੱਲਾ ਪੰਜਵਾ ਨਾਮ ਗੁਰ ਦੀਓ ਹੈ ਆਪਣਾ ਜਾ ਕੇ ਮਸਤ ਕਰਮਾ ਨਾਮ ਦ੍ਰਿੜਾਵੈ ਨਾਮ ਜਪਾਵੈ ਤਾ ਕਾ ਜੁਗ ਮੈਂ ਤਰਮਾ ਜਨ ਕੋ ਨਾਮ ਵਡਾਈ ਸੋਭ ਨਾਮੋ ਗਤ ਨਾਮੋ ਪਦ ਜਨ ਕੀ ਮਨ ਜੋ ਜੋ ਹੋ ਗ੍ਰਹਾਉ ਨਾਮ ਧਨ ਜਿਸ ਜਨ ਕੈ ਫਲ ਸੋਈ ਪੂਰਾ ਸਾਹਾ ਨਾਮ ਵਿਵਹਾਰਾ ਨਾਨਕੇ ਅਧਾਰਾ ਨਾਮ ਪ੍ਰਾਪਤ ਲਾਹਾ ਤਨਾਸਰੀ ਮਹੱਲਾ ਪੰਜਵਾਂ ਨੇਤਰ ਪੁਨੀਤ ਪੈ ਦਰਸ਼ ਪੇਖੇ ਮਾਥਾ ਪਰੁ ਰਵਾਲ ਰਸ ਰਸ ਗੁਣ ਗਾਵੋ ਠਾਕੁਰ ਕੇ ਮੋਰਾ ਹਿਰਦੈ ਬਸੋ ਗੋਪਾਲ ਤੁਮ ਤੋ ਰਾਖਣ ਹਾਰ ਦਇਆਲ ਸੁੰਦਰ ਸੁਗੜ ਬੇਅੰਤ ਪਿਤਾ ਪ੍ਰਭ ਉਹ ਪ੍ਰਭੂ ਕਿਰਪਾਲ ਰਹਾਉ ਮਹਾ ਆਨੰਦ ਮੰਗਲ ਰੂਪ ਤੁਮਰੇ ਬਚਨ ਅਨੂਪ ਰਸਾਲ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ ਤਨਾਸਰੀ ਮਹੱਲਾ ਪੰਜਵਾਂ ਆਪਣੀ ਉਕਤ ਖਿਲਾਵਾ ਭੋਜਨ ਆਪਣੀ ਉਕਤ ਖਿਲਾਵਾ ਸਰਬ ਸੁਖ ਭੋਗ ਰਸ ਦੇਵੈ ਮਨ ਹੀ ਨਾਲ ਸਮਾਵੈ ਹਮਰੇ ਪਿਤਾ ਗੋਪਾਲ ਦਇਆਲ ਜੋ ਰਾਖੈ ਮਹਿਤਾਰੀ ਬਾਰਕੋ ਤੈਸੇ ਹੀ ਪ੍ਰਭ ਪਾਲ ਰਹਾਉ ਮੀਤ ਸਾਜਨ ਸਰਬ ਗੁਣ ਨਾਇਕ ਸਦਾ ਸਲਾਮਤ ਦੇਵਾ ਮੀਤ ਊਤ ਜਤ ਕਤ ਤਤ ਤੁਮ ਹੀ ਮਿਲੈ ਨਾਨਕ ਸੰਤ ਸੇਵਾ ਤਨਾਸਰੀ ਮਹੱਲਾ ਪੰਜਵਾਂ ਸੰਤ ਕਿਰਪਾਲ ਦਇਆਲ ਦਮੋਦਰ ਕਾਮ ਕ੍ਰੋਧ ਬਿਖ ਜਾਰੇ ਰਾਜ ਮਾਲ ਜੋਬਨ ਤਨ ਜੀਅਰਾ ਇਨ ਉਪਰ ਲੈ ਬਾਰੇ ਮਨ ਤਨ ਰਾਮ ਨਾਮ ਹਿਤਕਾਰੇ ਸੁਖ ਸਹਿਜ ਆਨੰਦ ਮੰਗਲ ਸਾਹਤ ਪਵਨਿਧ ਪਾਰ ਉਤਾਰੇ ਰਹਾਉ ਧਨ ਸੁਥਾਨ ਧਨ ਭਵਨਾ ਜਾ ਮੈਂ ਸੰਤ ਵਸਾਰੇ ਜਨ ਨਾਨਕ ਕੀ ਸ਼ਰਧਾ ਪੂਰੋ ਠਾਕੁਰ ਭਗਤ ਤੇਰੇ ਨਮਸਕਾਰੇ ਤਨਾਸਰੀ ਮਹੱਲਾ ਪੰਜਵਾਂ ਛਡਾਏ ਲਿਓ ਮਹਾਂਬਲੀ ਤੇ ਆਪਣੇ ਚਰਨ ਪਰਾਤ ਨਾਮ ਏਕ ਨਾਮ ਦਿਓ ਮਨ ਮੰਤਾ ਬਿਨਸ ਨ ਕਤਹੁ ਜਾਤ ਸਤਿਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕਉ ਭਈ ਹਮਾਰੀ ਗਾਤ ਰਹਾਉ ਅੰਗੀਕਾਰ ਕੀਓ ਪ੍ਰਭ ਆਪਣਾ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹੇ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ।

जम्पो गुण बिमल सुजन जन के रे अमे नाम जा को बुरया।

सतगुरु मत गूढ़ बिमल सत संगत आत्म रंग चलूल पया।

ਹੋੜੀ ਆਪਣੇ ਆਪ ਸਾਜਿਓ ਆਪਣੇ ਚੋ ਨਾ ਦੇ ਕੁਦਰ ਸਾਜੇ ਕਰੇ ਉਸ ਨਿਠੂ ਚਾ ਦਾਤਾ ਕਰਤਾ ਆਪ ਨੂੰ ਉਸ ਦੇ ਕਰੇ ਪਸਾਓ ਤੂੰ ਜਾਣੋ ਇਹ ਸਭ ਸਹਿ ਦਲ ਸਿੰਦ ਕਵਾਓ ਕਰ ਅਸ ਨਿਠੋ ਚਾਓ ਕਰੇ ਅਸ ਨਿਠੋ ਚਾਓ।

0: ਕਰੀ ਪ੍ਰਕਾਸ਼ ਪੌੜੀ।
1: ਨਾਨਕ ਜੀ ਉਪਾਏ ਕਹਿ ਲਿਖ ਨਾਨਕ ਧਰਮ ਹਾਲਿਆ, ਉੱਥੇ ਸੱਚੇ ਹੀ ਸੱਚ ਨੇ ਬੁਣਿਆ, ਚੋਣ ਵੱਖ ਜਮਾਲਿਆ, ਥਾਉ ਨਾ ਪੈਣ ਕੂੜਿਆ, ਮੁਖ ਕਾਲ ਤੋਂ ਚੱਲਿਆ, ਤੇਰੇ ਨਾ ਰੱਤੇ ਸੇਜਨ ਗਏ, ਹਰ ਕਿਸ਼ਟ ਗਿਣਵਾਲਿਆ, ਲਿਖਣਾ ਮਿੱਤਰ ਬਹਾਲਿਆ, ਲਿਖਣਾ ਮਿੱਤਰ ਬਹਾਲਿਆ।

ਧਰਤੀ ਦੱਬੀ ਭਾਰ, ਪੈ ਵਿੱਚ ਇੰਦ ਫਿਰੈ ਸਿਰ ਭਾਰ, ਪੈ ਵਿੱਚ ਰਾਜਾ ਧਰਮ ਦੁਆਰ, ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾਇੰਤ, ਪੈ ਵਿੱਚ

ਤਾਂ ਹਜ਼ਰੀ ਸਤਿਗੁਰ ਪਾਇਆ, ਇਹੋ ਜੀ ਬਹੁਤ ਜਨਮ ਪਰਮੇ ਆ, ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਦੇਵ ਦਾਤਾ ਕੋ ਨੇ ਸਭ ਸੁਨੇ ਲੋਕ ਸੁਭਾਇਆ, ਸਤਿਗੁਰ ਮਿਲੇ ਸੱਚ ਪਾਇਆ, ਜਿਨ ਵਿੱਚੋਂ ਆ ਗਵਾਇਆ, ਜਿਨ ਸੱਚੋ ਸੱਚ ਸਮਝਾਇਆ, ਜਿਨ ਸੱਚ

ਸਤਿਗੁਰ ਕਹਿ ਨਾ ਪਾਇਆ। ਸਤਿਗੁਰੂ ਚਿਆ ਰੱਖਿਆ ਹੁਣ ਕਰ ਪ੍ਰਗਟਿਆ ਸੁਨਾਇਆ। ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸੋਝ ਦਿਲਾਇਆ। ਜੁਗ ਜੀਵਨ ਦਾਤਾ ਪਾਇਆ, ਜੁਗ ਜੀਵਨ ਦਾਤਾ ਪਾਇਆ।

ਜਿਸਕੂ ਦੇ ਤਿਸ ਮਿਲੇ ਸੱਚ ਤਤ ਨਿਸਚ ਕਮਾਇਆ। ਸਤਿਗੁਰ ਮਿਲੇ ਸਤ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ। ਮੂਰਖ ਸੱਚ ਨਾ ਜਾਣਨੀ, ਮਨਮੁਖੀ ਜਨ ਗਵਾਇਆ। ਵੀ ਦੁਨੀਆਂ

0: ਹੋ ਮੈਂ ਚਖਣਾ ਚਾਕ ਮਹਲਾ ਪਹਿਲਾ।
1: ਲਿਖ ਲਿਖ ਪੜਿਆ ਤਿੱਤਾ ਕੜਿਆ, ਬਹੁ ਤੀਰਥ ਭਵਿਆ ਤਿੱਤੂ ਲਵਿਆ। ਬਹੁ ਭੇਖ ਕੀਆ ਦੇਹੀ ਖੁਦੀ, ਦੇਹੀ ਦੁਖ ਦੀਆ, ਸਹੋਵੇ ਜੀਆ ਆਪਣਾ ਕੀਆ।

0: ਗੁਸਾਈ ਨਾਨਕ ਨਦਰ ਕਰੀ ਸੁਪਾਏ ਆਸ ਅੰਦੇਸੀ ਤੇ ਕੇਵਲ ਹਉ ਮੈਂ ਸ਼ਬਦ ਜਲਾਏ ਪੌੜੀ
1: ਤ੍ਰਿਮਨ ਬਾਮ ਦੇ ਦਰਸੋਂ ਹੁਣ ਕੀਰਤ ਗਾਉਂਦੇ ਨਾਨਕ ਕਰਮਾ ਬਾਹਰੇ ਦਾ ਟੋਣਾ ਲੈਣੀ ਤਾਉਂਦੇ ਇੱਕ ਮੂੰਹ ਨਾ ਬੁਝਨੇ ਆਪਣਾ ਹੁੰਦਾ ਅਵਗਣਾਏ ਦੇ ਹਾਂ ਡਾਡੀ ਕਾਨੀ ਜਾਤ ਹੋਰ ਤੂੰ ਜਸ ਲਾਏ ਦੇ।

0: ਕਿਚੈ ਦੋਸਤੀ ਸਭ ਜਗ ਚਲਣ ਹਾਰ ਕੂੜ ਮਿੱਠਾ ਕੂੜ ਮਾਖਿਓ ਕੂੜੋ ਬੈਪੂਰ ਨਾਨਕ ਬਖਾਲੇ ਬੇਨਤੀ ਤੁਧ ਬਾਜ ਕੂੜ ਕੂੜ ਮਹੱਲਾ ਪਹਿਲਾ
1: ਸੱਚ ਤਾਂ ਪ੍ਰਜਾਣੀਏ ਜਰਦੈ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ।

ਤਾਂ ਤਿੰਨੀ ਕਿਸਮ ਤੇ ਆਇਆ, ਇਹਨਾਂ ਜਨਤਾ ਕੇ ਵਸ ਕਿਸ ਨਾ ਹੀ ਰਜ਼ਵੇ ਕੇ ਜਗਦ ਪਾਇਆ। ਇੱਕ ਨਾਨੂ ਤੂੰ ਮੇਰੇ ਲਹਿ ਕਬ ਤੂੰ ਦਿਖਵਾਇਆ, ਗੁਰ ਕਿਰਪਾ ਤੇ ਜਾਣਿਆ ਜਿੱਥੇ ਤੂੰ ਦਿਆ ਬੁਝਾਇਆ, ਸਹਿਜ ਹੀ ਸਚ ਸਮਾਇਆ, ਸਹਿਜ ਹੀ ਸਚ ਸਮਾਇਆ।

ਬਦਨ ਮਾਰੀ ਅਜਿਹਾ ਕਾਲੀ ਕਾਲ ਨਾ ਤੇ ਹੁਣਾ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਧਰ ਕੇ ਗਿਆ ਹਾਰੀਏ ਪੜਿਆ ਤੇ ਉਹ ਮੀਆਂ ਵਿਚਾਰ ਕੇ ਵਿਚਾਰੀਏ ਮੈਂ ਚੱਲੇ ਸੋਗੇ ਮਾਰੀਏ ਮੈਂ ਚੱਲੇ ਸੋਗੇ ਮਾਰੀਏ।

ਵਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਮਲਕੀਆ, ਚਾਰੇ ਵੇਦ ਹੋਏ ਸਚਿਆਰ, ਪੜੇ ਗੁਣੇ ਤਿੰਨ ਚਾਰ ਵਿਚਾਰ, ਪਾਓ ਭਗਤ ਕਰਨੀ ਸਿਧਾਰ, ਤੋ ਨਾਨਕ ਮੁਖ ਅੰਤਰ ਪਾਏ ਪੌੜੀ ਸਤਿਗੁਰ ਤੁਮਾਰੇ।

ਮਾਰੇ ਜਿਤਮ ਲਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਜੰਦੀਆ, ਇੰਨੀ ਨੇਤਰੀ ਜਗਤ ਨਿਹਾਲਿਆ। ਖਸਮ ਸ਼ੋਰ ਦੂਜੇ ਲੱਗੇ ਡੂਬੇ ਸਿਵਣ ਜਾ ਰਿਹਾ, ਸਤਿਗੁਰੂ ਹੈ ਬਹਿ ਥਾਵ ਲੱਗੇ।

0: ਮਾਣਸ ਖਾਣੇ ਕਰੇ ਨਿਵਾਸ, ਸ਼੍ਰੀ ਗਾਇਤਨ ਗਲਤਾ ਤਿੰਨ ਘਰ ਬ੍ਰਾਹਮਣ ਪੂਰੇ ਨਾ ਦੋਨਾਂ ਪੇ ਆਵਿਓ ਏ ਸਾਥ, ਕੂੜੀ ਰਾਸ ਕੂੜਾ ਵਪਾਰ, ਕੂੜ ਬੋਲ ਕਰੇ ਆਹਾਰ, ਸਰਮ ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿ ਭਰਪੂਰ,
1: ਮੱਥੇ ਟਿੱਕਾ ਤੇੜ ਧੋਤੀ ਕ ਖਾਏ, ਹੱਥ ਸੁਰੇ ਜਗ ਕਸਾਏ।

ਪੜ ਜਿਤੇਂਦਰ ਸਭ ਕੋ ਵੇਖ ਨਿੰਦਰੀ ਹੇਠ ਚਲਾਇੰਦਾ ਆਪੇ ਦੇਵੜਿਆਈਆਂ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਵਡਮੀਦਨੀ ਸਿਰੈ ਸਿਰ ਤੰਦੈ ਲਾਇੰਦਾ ਨਦਰੂ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਇੰਦਾ ਧਰਮ ਬੰਗਣ ਭਿੱਖ ਨਾ ਪਾਇੰਦਾ ਧਰਮ ਬੰਗਣ ਭਿੱਖ ਨਾ

0: ਨਾ ਜਾਣ, ਪੰਡੋਹੀ ਪਾਂਡੇ ਉਪਜੈ ਪੰਡੈ ਬਾਜ ਨਾ ਕੋਈ, ਨਾਨਕ ਪੰਡੈ ਬਾਹਰ ਆਏ ਕੁ ਸੱਚਾ ਸੋਇ, ਜਿਤ ਮੁਖ ਸਦਾ ਸਲਾਹੀ ਹੈ ਭਾਗਾ ਰਤੀ ਚਾਰ, ਨਾਨਕ ਤੇ ਮੁਖ ਉਜਲੇ ਜਿਤ ਸੱਚੇ ਦਰਬਾਰ
1: ਪੌੜੀ।
0: ਸਭ ਕੋ ਆਖਿਆ ਆਪਣਾ, ਜਿਸ ਨਾਹੀ ਸੋਚਣ ਕੱਢੀ ਹੈ, ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀਏ।

0: ਫਿਕੋ ਫਿਕਾ ਸਦੀਏ ਫਿਕੇ ਫਿਕੇ ਸੋਏ ਫਿਕਾ ਦਰਗਾਹ ਸਟੀਏ ਮਤੁਕਾਂ ਫਿਕੇ ਪਾਏ ਫਿਕਾ ਮੁਰਖ ਆਖੀਏ ਪਾਣ ਲੈ ਸਜਾਏ ਮਹੱਲਾ ਪਹਿਲਾ
1: ਅੰਦਰ ਝੂਠੇ ਪੈਰ ਬਾਹ ਦੁਨੀਆਂ ਅੰਦਰ ਫੈਲ ਅੱਠ ਸਭ ਤੀਹ ਜੇ ਨਾਵੇ ਉਤਰੇ ਨਾਹੀਂ ਮੈਲ ਜਿਨ ਬੜੇ ਅੰਦਰ ਬਾਹਰ ਕੁਦਰਤ ਦੇ ਬਲੇ ਸੰਸਾਰ ਤੰਨੇ ਹੋ ਲੱਗਾ ਰੱਬ ਛੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੈ ਚੁੱਪੀ ਕਰ ਜਾਹੇ ਪ੍ਰਵਾਹ ਨਾਹੀਂ ਕਿਸੈ ਕੇਰੀ ਬਾਸ ਜੇਨਾ ਦਰਬਾਰ ਟੁੱਪਰ ਖਰਚ ਮੰਗਾ ਜੱਬੈ ਦੇ ਤਾਂ ਖਾ ਜੀਬਾਨ ਇੱਕੋ ਕਲਮੇ ਕਾ ਹਮਾ ਤੁਮਾ ਮੇਲ ਦਰ ਲੈ ਲੇਖਾ ਪਿੜ ਛੁੱਟੈ ਨਾਨਕਾ ਜੋ ਤੇਲ ਪੌੜੀ ਆਪੇ ਹੀ ਕਰਣਾ ਕਿਉ ਕਲ ਆਪੇ ਹੀ ਤੇ ਧਾਰੀ ਹੈ

0: ਦਾ ਥਾਉ ਨਾ ਥਿਓ ਮਹੱਲਾ ਦੂਜਾ ਹੋਏ ਇਆਣਾ ਕਰੇ ਕਮਾ ਨਾ ਸਕੇ ਰਾਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀਵੇ ਰਾਸ ਪੌੜੀ
1: ਚੱਕਰ ਲੱਗੇ ਚੱਕਰੀ ਤੇ ਲਿਖਸ ਮੈਂ ਪਾਏ ਹਰਮਤ ਸਨੋ ਗਲੀ ਉਹ ਜਬੂ ਨਾ ਖਾਏ ਖਸਮੇ ਕਰੇ ਬਰਾਬਰੀ ਫਰਗੈਤ ਅੰਦਰ ਪਾਏ ਵਜ ਹੁਗਾਇਆ ਗਲਾ ਮਹਿਬ ਪਾਣਾ ਖਾਏ ਜਿਸ ਦਾ ਦਿੱਤਾ ਖਾਉ ਨਾ ਸਕੇ ਸਬਾਸ ਨਾਨਕ ਨਾ ਚੱਲੇ ਨਾਲ ਕਿਸਮ ਜਲੇ ਅਰਦਾਸ ਨਾਲ ਕਿਸਮ ਜਲੇ ਅਰਦਾਸ
0: ਜਿੰਨਾ ਅੰਤਰ ਗੁਰਮੁਖ ਪ੍ਰੀਤ ਹੈ ਤਿਨ ਹਰ ਰੱਖਣ ਹਰਾ ਰਾਮ ਰਾਜੇ ਤਿਨ ਕੀ ਨਿੰਦਾ ਕੋਈ।

0: ਕਦਰ ਕਰੇ ਮਹਲਾ ਦੂਜਾ।
1: ਆਪੇ ਸਾਜ ਕਰੇ ਆਪ ਜਾਈ ਭੇ ਰੱਖੇ ਆਪ ਤੇਸੇ ਜੰਦ ਉਪਾਇ ਕਹਿ ਦੇਖੇ ਥਾਪ ਥਾਪ ਕਿਸ ਨੂੰ ਕਹੀਏ ਨਾਨਕਾ ਸਭ ਕਿਛ ਆਪੇ।

0: ਵਾਹਿਗੁਰੂ ਜੀ ਕਾ
1: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਜਿਉ ਪਿੰਡ ਸਾਬੋ ਤੁਮ ਆਦਿ ਪਿਤਾ ਤੁਮਰੇ ਕਿਰਪਾ ਮੈਂ ਸੁਖ ਕਨੇ ਕੋਈ ਨਾ ਜਾਣੇ ਉਚੈ ਤੇ ਉਚਾ ਸਗਲ ਸਮ

ਮ੍ਰਿਗਤ ਮਹਿਤ ਤੁਮਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕੇ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਬਹੁਤ ਜੀ ਸਹਾਇ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਣੀ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਗਠੈ ਸਭ ਦੋ ਜਾਏ, ਤੇਗ ਬਹਾਦਰ ਸਿਮਰਿਆ ਕਰਨਾਉਣ ਦੇ ਆਵੇ ਤਾਏ ਸਭ ਥਾਈ ਹੋਈ ਸਹਾਇ। ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਉਹ ਸਭ ਥਾਈ ਹੋਈ ਸਹਾਏ। ਦਸੋਂ ਪਾਤਸ਼ਾਹੀਓਂ ਕੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਖਾਲਸੇ ਸਭ। ਬੋਲੋ ਜੀ ਵਾਹਿ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦੇ ਆ, ਚਾਲੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ, ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇਂਟ ਕੀਤਾ, ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਖਾਲ ਸਹੀ ਸਭ। ਬੋਲੋ ਜੀ ਵਾਹਿ। ਜਿਹਨਾਂ ਸਿੰਘਾਂ ਸਿੰਘਣੀਆਂ ਧਰਮ ਏ ਸੀ ਦਿੱਤੇ, ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ, ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦ ਹੋਏ ਸਿੱਕਿਤ ਕੇਸਾਂ ਸਵਾਸਾਂ ਸੰਗ ਨਿਭਾਈ ਧਰਮ ਨਹੀਂ ਹਾਰਿਆ, ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਖਾਲਸੇ ਸਭ। ਬੋਲੋ ਜੀ ਵਾਹਿ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਖਾਲਸੇ ਸਭ। ਬੋਲੋ ਜੀ ਵਾਹਿ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ, ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਛਿਆ ਰਿਆ ਦੇਹ ਤੇ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਜੀ ਸਭ। ਬੋਲੋ ਜੀ ਵਾਹਿ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਗਾ ਜੈਕਾਰ, ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਜੀ ਸਭ। ਬੋਲੋ ਜੀ ਵਾਹਿ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ, ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਨ ਦੇ ਸਦਾ ਸਹਾਇ ਦੇ ਤਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮਾਂ ਤੋਂ ਜਿਹਨਾਂ ਦਾ ਪੰਥ ਨੂੰ ਵਿਛੋੜਿਆ ਗਿਆ, ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ, ਆਪ ਜੀ ਦਾ ਕੁਟਾਨਕੋਟ ਸ਼ੁਕਰ, ਆਪ ਜੀ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਮਤਲੇ, ਸ਼ਬਦ ਚੌਂਕੇ ਸ੍ਰੀ ਆਸਾ ਜੀ ਕੀ ਵਾਜ ਕੀਰਤਨ ਜੀ ਭੋਗ ਜੀ ਕੀ ਅਰਦਾਸ, ਭੁੱਲ ਚੋਂ ਮਾਫ਼ ਕਰਨੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਤਰੋਂ ਕਰੋ ਸਿੱਖੀ ਸਿੱਧ ਭਰੋਸਾ, ਨਾਮਦਾਨ ਬਖਸ਼ਣਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ 'ਚ ਬਰਕਤਾਂ ਬਖਸ਼ਿਸ਼ ਕਰਨੀਆਂ, ਪੰਥ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ, ਦਾਤਾ ਜੀ ਦਰੋਂ ਕਰੋ ਵਲਰਾਜ ਨਗਰ ਨਡਾਲਾ, ਕਪੂਰਥਲਾ ਦੇ ਸਮੂਹ ਨਗਰ ਨਿਵਾਸੀ ਪਰਿਵਾਰ ਨਗਰ ਦੀ ਚੜ੍ਹਦੀ ਕਲਾ, ਪਰਿਵਾਰਾਂ ਦੀ ਸੁੱਖ ਸ਼ਾਂਤੀ ਬਖਸ਼ੀਆਂ, ਦਾਤਾਂ ਦਾ ਸ਼ੁਕਰਾਨਾ ਕਰਦੇ ਹੋਏ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹਨ, ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਮਿਹਰ ਕਰਨੀ ਦਾਤਾ ਜੀ ਉਹ ਨਗਰ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਬੱਚਿਆਂ ਸਿਰ ਤੇ ਮਿਹਰ ਪ੍ਰਿਆਤ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਕਿਰਤ ਕਮਾਈਆਂ ਬਰਕਤਾਂ ਸ਼ੁਭ ਭਾਵਨਾ ਪੂਰੀਆਂ ਕਰਨੀਆਂ, ਪਾਠੀ ਸਿੰਘਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸ਼ੁੱਧ ਬਾਣੀ ਪੜ੍ਹਨ ਦਾ ਬਣਨਾ, ਆਪਣੇ ਇਸ ਕਾਰਜ ਨੂੰ ਮਿਹਰ ਭਰਿਆ ਹੱਥ ਰੱਖ ਕੇ ਸੰਪੂਰਨ ਕਰਨਾ, ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਨਗਰ ਨਿਵਾਸੀ ਪਰਿਵਾਰਾਂ ਦੇ ਹਿਰਦਿਆਂ ਵਿੱਚ ਵਸਾਉਣਾ, ਪਵਿੱਤਰ ਹਜ਼ੂਰੀ ਵਿੱਚ ਨਗਰ ਨਿਵਾਸੀ ਪਰਿਵਾਰਾਂ ਵੱਲੋਂ ਕੜਾਹ ਪ੍ਰਸ਼ਾਦ ਦੇਗ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਗਤ ਵਰਤਾਉਣ ਦੀ ਆਗਿਆ ਬਖਸ਼ਾਓ, ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮਾ ਪਿਆਰੇ ਮੇਲਾਓ, ਜਿਹਨਾਂ ਮਿਲਿਆ ਤੇਰਾ ਨਾਮ ਚੇਤਾ ਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਈ ਅਕਾਲ ਕੀ, ਸਭ ਸਿੱਖਣ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਭ ਕੋ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਨਾਮ ਵਾਹਿਗੁਰੂ ਜੀ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਡ ਭਾਗੀ ਪਾਏ, ਕੋੜ ਜਨਮ ਕੇ ਕਿਲ ਵਿਖਨਾਸੇ, ਹਰ ਚਰਨੀ ਚਿਤ ਲਾਏ, ਉਸ ਤਿਤ ਕਰੋ ਸਦਾ ਪ੍ਰਭ ਆਪਣੇ, ਜਿਨ ਪੂਰੀ ਕਲ ਰਾਖੀ, ਜੀ ਜੰਦ ਸਾ ਪੈ ਪਵਿੱਤਰਾ, ਸਤਿਗੁਰ ਕੀ ਸੱਚ ਸਾਖੀ, ਬਿਘਨ ਬਿਨਾਸਨ ਸਭ ਦੁਖ ਨਾਸਨ, ਸਤਿਗੁਰ ਨਾਮ ਦੜਾਇਆ, ਖੋਏ ਪਾਪ ਪੈ ਸਾ ਪਾਵਨ, ਜਨ ਨਾਨਕ ਸੁਖ ਕਰ ਆਇਆ, ਸੋ ਕਹੋ ਟਲ ਗੁਰ ਸੇਵੀਐ, ਐਨਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਏ, ਸਤਨਾਮ ਵਾਹਿਗੁਰੂ ਜੀ। ਤਲੰਗ ਮਹਲਾ ਪਹਿਲਾ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤਣ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸਿਜੇ ਜਾਏ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤਣ ਲੱਭ ਰੰਗਾਏ, ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ, ਕਿਉਂ ਤਨ ਸਿਜੇ ਜਾਏ, ਹਉ ਕੁਰਬਾਨੇ ਜਾਉ ਮਿਹਰਬਾਨਾ, ਹਉ ਕੁਰਬਾਨੇ ਜਾਉ, ਹਉ ਕੁਰਬਾਨੇ ਜਾਉ ਤਿਨਾ ਕਹਿ, ਲੈਣ ਜੋ ਤੇਰਾ ਨਾਂ, ਲੈਣ ਜੋ ਤੇਰਾ ਨਾਂ ਤਿਨਾ ਕਹਿ, ਹੋ ਸਤ ਕੁਰਬਾਨੇ ਜਾਉ ਰਹਾਉ, ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ, ਰੰਗਣ ਵਾਲਾ ਜੇ ਰੰਗੇ ਸਾਹਿਬ, ਐਸਾ ਰੰਗ ਨਾ ਡੀਠ, ਜਿਨ ਕੈ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ, ਤੋੜ ਤਿਨਾ ਕੀ ਜੇ ਮਿਲੇ ਜੀ, ਕਹੋ ਨਾਨਕ ਕੀ ਅਰਦਾਸ, ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ, ਨਾਨਕ ਕਾਮਣ ਕੰਤੇ ਭਾਵੇ, ਆਪੇ ਹੀ ਰਾਵੇ, ਆਪੇ ਸਾਜੇ ਆਪੇ ਰੰਗੇ, ਆਪੇ ਨਜ਼ਰ ਕਰੇ, ਨਾਨਕ ਆਮਣ ਕੰਤੇ ਭਾਵੇ, ਆਪੇ ਹੀ ਰਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਜੀ ਸਤਿ ਸੰਗਤ ਜੀ, ਸਤਿਗੁਰ ਦੀ ਅਪਾਰ ਬਖਸ਼ ਰਹਿਮਤ ਕਿਰਪਾ ਜੀ, ਅੰਮ੍ਰਿਤ ਵੇਲੇ ਸੱਜੇ ਦੀਵਾਨਾਂ ਦੀਆਂ ਹਾਸੀਆਂ ਭਰੀਆਂ ਨੇ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰਸ਼ਨ ਦਾਰੇ ਅਤੇ ਗੁਰੂ ਦੀ ਸੰਗਤ ਦਾ ਸੁਭਾਅ ਪ੍ਰਾਪਤ ਹੋਇਆ। ਸਜੇ ਦੀਵਾਨਾਂ ਵਿੱਚ ਇਲਾਹੀ ਬਾਣੀ ਸ੍ਰੀ ਆਸਕੀ ਵਾਰ ਦੇ ਕੀਰਤਨ ਸਰਵਣ ਕੀਤੇ ਨੇ। ਉਪਰੰਤ ਸਰਬੱਤ ਦੇ ਭਲੇ ਲਈ ਪੰਥੀ ਚੜ੍ਹਦੀ ਕਲਾ ਆਪ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਦੇ ਨਗਰ ਨਡਾਲਾ ਕਪੂਰਥਲਾ, ਜਿਨ੍ਹਾਂ ਵੱਲੋਂ ਸ਼੍ਰੀ ਅਖੰਡਪੁਰ ਸਾਹਿਬ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਉਹਨਾਂ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਹੈ। ਸਤਿਗੁਰ ਨੇ ਅੱਜ ਰਹਿਮਤ ਬਖਸ਼ੀ, ਜੀਵਨ ਦਾ ਜੋ ਉਪਦੇਸ਼ ਆਪਣੇ ਪਵਿੱਤਰ ਮੁਖਵਾਗ ਰਾਹੀਂ ਬਖਸ਼ਿਸ਼ ਕੀਤਾ, ਅੰਮ੍ਰਿਤ ਵੇਲੇ ਬਖਸ਼ੇ, ਜੋ ਹੁਕਮਨਾਮੇ ਆਪ ਜੀ ਨੇ ਸਰਵਣ ਕੀਤੇ ਨੇ, ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਗੱਲਾਂ ਆਪਣੇ ਸਿਰ ਤੇ ਮੇਰ ਭਰਿਆ ਹੱਥ ਰੱਖਣ ਔਰ ਇਹ ਬਣੇ ਪ੍ਰੋਗਰਾਮ ਸਰ ਇਸ ਪਾਵਨ ਮੁਖਵਾਕ ਦੀ ਕਥਾ ਵਿਚਾਰ ਭਾਈ ਸਾਹਿਬ ਗੁਰਸ਼ਰਨ ਸਿੰਘ ਜੀ ਆਪ ਨੂੰ ਸ਼ਰਮ ਕਰਾਉਣਗੇ। ਬੜੇ ਪਿਆਰ ਨਾਲ ਸ਼ਰਮ ਕਰੋ ਅਤੇ ਜੋ ਅਖੰਡ ਪਾਠ ਸਾਹਿਬ ਨਡਾਲਾ ਦੀਆਂ ਸੰਗਤਾਂ ਨੂੰ ਕੱਲ੍ਹ ਨੂੰ ਭੋਗ ਪੈਣਗੇ, ਉਪਰੰਤ ਹਫ਼ਤਾਵਾਰੀ ਦੀਵਾਨ ਸਿਣਗੇ, ਆਪ ਜੀ ਨੇ ਹਾਜ਼ਰੀਆਂ ਭਰਨੀਆਂ। ਆਓ ਬੜੇ ਪਿਆਰ ਨਾਲ ਸ਼ਰਮ ਕਰੀਏ ਅੱਜ ਦੇ ਮੁਖਵਾਕ ਦੀ ਕਥਾ ਭਾਈ ਸਾਹਿਬ ਗੁਰਸ਼ਰਨ ਸਿੰਘ ਨੂੰ ਪਾਸੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ, ਵਾਹਿਗੁਰੂ ਸਾਹਿਬ ਜੀਓ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ

तुम ही सज्जन सुहेले राखू राखनहार दयाला नानक करके गोले जुगो जुग टल चवर शतर तखत दे मालक हाजरा हजूर जारा जहूर शब्द गुरु बाणी के बोहित अमृत के दाते दसां पातशाहियां दी जोत सहब सच्चे पातशाह सतगुरु गुरु ग्रंथ साहब महाराज तिन्हां दी पावन पवित्र ਤੇ ਮੁਕੱਦਸ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਸਨਮਾਨਯੋਗ ਸਤਿਕਾਰਯੋਗ ਸਤਸੰਗੀ ਜਨੋਂ ਸਤਿਗੁਰਾਂ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਆਪ ਸਭ ਗੁਰਦੇਵ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਸਤਿਗੁਰ ਕੀ ਅੰਮ੍ਰਿਤਮਈ ਬਾਣੀ ਆਸਾ ਕੀ ਵਾਰ ਦੇ ਕੀਰਤਨ ਮੇਰੇ ਤੋਂ ਪਹਿਲਾਂ ਗੁਰੂ ਘਰ ਕੇ ਰਾਗੀ ਜਥੇ ਪਾਸੋਂ ਸਰਵਣ ਕਰ ਰਹੇ ਸੀ ਉਪਰੰਤ ਸਤਿਕਾਰਯੋਗ ਭਾਈ ਸਾਹਿਬ ਜੀ ਨੇ ਗੁਰੂ ਚਰਨਾਂ ਵਿੱਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਅੱਜ ਦਾ ਜੋ ਪਾਵਨ ਪਵਿੱਤਰ ਮੁਖਵਾਕ ਹੈ ਉਹ ਆਪ ਸੰਗਤ ਦੇ ਨਾਲ ਸਾਂਝਾ ਕੀਤਾ ਹੈ ਤਾਂ ਆਓ ਸਾਧ ਸੰਗਤ ਸਮਾਂ ਹੈ ਮੁਖਵਾਕ ਦੀ ਵਿਚਾਰ ਦਾ ਜਿੰਨੇ ਸਰੀਰ ਆਪ ਸਤਿਗੁਰਾਂ ਦੇ ਹਜ਼ੂਰ ਬੈਠੇ ਹੋ ਜਾਂ ਘਰਾਂ ਵਿੱਚ ਮੀਡੀਆ ਦੇ ਮਾਧਿਅਮ ਰਾਹੀਂ ਸਰਵਣ ਕਰ ਰਹੇ ਹੋ ਫਤਿਹ ਦੀ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਵਨ ਪਵਿੱਤਰ ਮੁਖਵਾਕ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਕ 721 ਅਤੇ 22 ਦੇ ਉੱਤੇ ਸੁਭਾਇਮਾਨ ਹੈ ਸ਼ਬਦ ਦਾ ਸਿਰਲੇਖ ਹੈ ਤਿਲੰਗ ਮਹਲਾ ਪਹਿਲਾ ਤਿਲੰਗ ਰਾਗ ਹੈ ਮਹਲਾ ਦਾ ਅਰਥ ਸਰੀਰ ਹੁੰਦਾ ਹੈ ਪਹਿਲਾ ਸਰੀਰ ਗੁਰੂ ਨਾਨਕ ਸਾਹਿਬ ਜਿਨ੍ਹਾਂ ਦਾ ਇਹ ਪਾਵਨ ਪਵਿੱਤਰ ਸ਼ਬਦ ਹੈ ਘਰ ਤੀਜਾ ਘਰ ਦਾ ਜਿਹੜਾ ਸੰਬੰਧ ਹੈ ਉਹ ਤਾਲ ਦੇ ਨਾਲ ਹੈ ਕੁੱਲ ਗਾਉਣ ਦੀ ਇਹ ਟਕਨੀਕ ਹੈ ਤੋ 17 ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਤੀਜੇ ਘਰ ਵਿੱਚ ਇਹਨੂੰ ਗਾਉਣ ਦੀ ਤਾਕੀਦ ਹੈ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਮੁੱਚੀ ਜਿਹੜੀ ਬਾਣੀ ਹੈ ਉਹ 31 ਰਾਗਾਂ ਦੇ ਵਿੱਚ ਮਹਾਰਾਜ ਨੇ ਉਚਾਰਨ ਕੀਤੀ ਹੈ ਜਪਜੀ ਸਾਹਿਬ ਨੂੰ ਛੱਡ ਦੇਈਏ ਸਲੋਕਾਂ ਨੂੰ ਛੱਡ ਦੇਈਏ ਇੱਦਾਂ ਹੀ ਪੱਟਾਂ ਦੇ ਸਵਈਏ ਜਾਂ ਗੁਰੂ ਸਾਹਿਬ ਦੇ ਜਿਹੜੇ ਸਵਈਏ ਨੇ ਉਹਨਾਂ ਤੋਂ ਅਲੱਗ 31 ਰਾਗਾਂ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਤੋ ਉਹਨਾਂ ਰਾਗਾਂ ਵਿੱਚੋਂ ਇੱਕ ਰਾਗ ਹੈ ਤਿਲੰਗ ਰਾਗ ਇਹਨੂੰ ਆਮ ਤੌਰ ਉੱਤੇ ਜੋਗੀਆਂ ਦਾ ਰਾਗ ਵੀ ਕਿਹਾ ਜਾਂਦਾ ਹੈ ਤੋ ਸਤਿਗੁਰੂ ਮਹਾਰਾਜ ਨੇ ਮੰਗਲ ਉਚਾਰਨ ਕੀਤਾ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਹ ਵਾਹਿਗੁਰੂ ਪਰਮੇਸ਼ਰ ਖੁਦਾ ਰੱਬ ਜਿਹੜਾ ਮਰਜ਼ੀ ਉਹਨੂੰ ਨਾਂ ਦੇ ਲਈਏ ਆਖਿਆ ਉਹ ਇੱਕੋ ਹੀ ਹੈ ਤੇ ਉਹ ਕੰਟੀਨਿਊ ਲਗਾਤਾਰ ਆਪਣੀ ਕੁਦਰਤ ਵਿੱਚ ਵਸੇਬਾ ਰੱਖਦਾ ਹੈ ਉਹਦਾ ਕੋਈ ਖਾਸ ਟਿਕਾਣਾ ਨਹੀਂ ਹੈ ਉਹ ਜਿਹੜਾ ਪਰਮੇਸ਼ਰ ਹੈ ਉਹ ਆਪਣੇ ਇਸ ਕੁਦਰਤ ਨੂੰ ਸਾਜ ਕੇ ਇਹਦੇ ਵਿੱਚ ਹੀ ਬੈਠਾ ਹੋਇਆ ਮੇਰੇ ਤੁਹਾਡੇ ਆਪਣੇ ਸਾਰਿਆਂ ਦੇ ਅੰਦਰ ਉਹਦੀ ਸਤਾ ਹੈ ਇਸ ਕਰਕੇ ਉਹਨੂੰ ਭੱਜਣ ਉਹਦੇ ਮਗਰ ਭੱਜਣ ਦੀ ਲੋੜ ਨਹੀਂ ਉਹਨੂੰ ਕਿਸੇ ਖਾਸ ਜਗ੍ਹਾ ਤੋਂ ਲੱਭਿਆ ਨਹੀਂ ਜਾ ਸਕਦਾ ਇੱਕ ਓਅੰਕਾਰ ਦਾ ਅਰਥ ਹੀ ਇਹ ਹੈ ਬਾਬੇ ਨੇ ਏਕਾ ਵਾਹ ਕੇ ਜਦੋਂ ਓਅੰਕਾਰ ਪਾਇਆ ਤੇ ਇਹਦਾ ਮਤਲਬ ਹੀ ਇਹ ਸੀ ਵੀ ਹੁਣ ਇੱਕ ਤੋਂ ਬਿਨਾਂ ਹੋਰ ਕੋਈ ਨਹੀਂ ਹੈ ਇੱਕ ਤੋਂ ਬਿਨਾਂ ਕਿਸੇ ਦੂਜੇ ਦੀ ਹੋਂਦ ਹੈ ਹੀ ਨਹੀਂ ਭਾਵੇਂ ਕਿ ਸਾਡੀ ਅਗਿਆਨਤਾ ਜਾਂ ਬੇਸਮਝੀ ਜਿਹੜੀ ਉਹ ਕਈ ਵਾਰਾਂ ਦੂਜੇ ਤੀਜੇ ਚੌਥੇ ਬਥੇਰਾ ਪੈਦਾ ਕਰ ਲੈਂਦੀ ਹੈ ਪਰ ਉਸ ਇੱਕ ਨਿਰੰਕਾਰ ਤੋਂ ਬਿਨਾਂ ਦੁਨੀਆਂ ਉੱਤੇ ਹੋਰ ਕਿਸੇ ਦੀ ਹੋਂਦ ਹਸਤੀ ਐਗਜ਼ਿਸਟ ਨਹੀਂ ਕਰਦੀ ਕੋਈ ਵੀ ਨਹੀਂ ਹੈ ਤੋ ਮਹਾਰਾਜ ਨੇ ਫਰਮਾਇਆ ਹੈ ਇੱਕ ਓਅੰਕਾਰ ਗੁਰਬਾਣੀ ਦੀ ਆਰੰਭਤਾ ਇੱਕ ਓਅੰਕਾਰ ਤੋਂ ਹੀ ਹੁੰਦੀ ਹੈ
ਇੱਦਾਂ ਕਹਿ ਲਓ ਵੀ ਇਹ ਮੁੱਢਲਾ ਉਪਦੇਸ਼ ਹੈ ਵੀ ਜਦੋਂ ਵੀ ਅਸੀਂ ਕਿਸੇ ਸ਼ਬਦ ਨੂੰ ਵਿਚਾਰਨਾ ਹੈ, ਬਾਣੀ ਨੂੰ ਵਿਚਾਰਨਾ ਹੈ ਤੇ ਧਿਆਨ 'ਚ ਰੱਖਣਾ ਹੈ ਵੀ ਇੱਕ ਓਅੰਕਾਰ ਤੋਂ ਆਸੇ ਪਾਸੇ ਨਹੀਂ ਆਉਣਾ। ਤੋ ਮਹਾਰਾਜ ਨੇ ਫਰਮਾਇਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ ਉਹ ਸਦੀਵੀ ਹੋਂਦ ਵਾਲਾ ਹੈ, ਸਦਾ ਰਹਿਣ ਵਾਲਾ ਹੈ, ਉਹ ਆਉਂਦਾ ਜਾਂ ਜਾਂਦਾ ਨਹੀਂ ਹੈ। ਸਤ ਦਾ ਅਰਥ ਹੀ ਹੁੰਦਾ ਹੈ ਜਿਹਨੂੰ ਆਪਾਂ ਸੱਚ ਕਹਿੰਦੇ ਹਾਂ। ਇਹਨੂੰ ਸ਼ੋਰਟ ਇੱਥੇ ਸ਼ੋਰਟਲੀ ਸ਼ਬਦ ਵਰਤਿਆ ਸੱਤ। ਵੈਸੇ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਪਦਛੇਦ ਹੋਈਆਂ ਨੇ ਉਦੋਂ ਬਹੁਤ ਸਾਰੇ ਉਚਾਰਨ ਨੇ ਜਿਹੜੇ ਉਹਨਾਂ ਦਾ ਫਰਕ ਪਿਆ ਏ, ਪਰ ਕਈ ਸੱਜਣ ਇਹਨੂੰ ਕਹਿੰਦੇ ਨੇ ਵੀ ਇਹ ਸਤਿਗੁਰ ਪ੍ਰਸਾਦ ਹੈ, ਸਤਿਗੁਰ ਹੈ। ਤੋ ਇੱਦਾਂ ਕਈਆਂ ਦੀ ਵਿਚਾਰ ਇਹ ਹੈ ਵੀ ਇੱਦਾਂ ਹੈ ਵੀ ਸਤਿਗੁਰ ਪ੍ਰਸਾਦ, ਤੋ ਦੋ ਤਰ੍ਹਾਂ ਦੀ ਇਹ ਵਿਚਾਰ ਚੱਲਦੀ ਹੈ। ਇਹ ਬੜੀ ਸਿੱਧੀ ਜੀ ਗੱਲ ਹੈ ਜੇ ਆਪਾਂ ਸਮਝਣਾ ਹੋਵੇ ਤੇ। ਆਪਾਂ ਜਦੋਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਉਸ ਤੋਂ ਪਹਿਲਾਂ ਜਿਹੜਾ ਮੰਗਲ ਆਉਂਦਾ ਹੈ ਜਿਹਨੂੰ ਆਪਾਂ ਮੂਲ ਮੰਤਰ ਕਹਿੰਦੇ ਹਾਂ, ਉੱਥੇ ਵੀ ਤੁਸੀਂ ਵੇਖੋ ਤੇ ਪਹਿਲਾਂ ਹੈ ਇੱਕ ਓਅੰਕਾਰ, ਫਿਰ ਹੈ ਸਤਨਾਮ। ਹੁਣ ਸ਼ਬਦ ਉੱਥੋਂ ਸਤ ਲੈ ਲਿਆ ਗਿਆ ਹੈ। ਫਿਰ ਜਦੋਂ ਆਪਾਂ ਅੱਗੇ ਪੜ੍ਹਦੇ ਜਾਵਾਂਗੇ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ, ਤੇ ਫਿਰ ਅੱਗੇ ਕੀ ਆ ਗਿਆ ਗੁਰਪ੍ਰਸਾਦ। ਤੋ ਇਹਨੂੰ ਏਦਾਂ ਵੀ ਪ੍ਰਨਾਊਂਸ ਹੋ ਸਕਦਾ ਇੱਕ ਓਅੰਕਾਰ ਸਤ, ਉਹ ਇੱਕੋ ਹੈ ਸਤ ਹੈ, ਗੁਰੂ ਦੀ ਕਿਰਪਾ ਦੁਆਰਾ ਉਹਦੀ ਪ੍ਰਾਪਤੀ ਹੁੰਦੀ ਹੈ। ਪਰ ਕਿਉਂਕਿ ਪ੍ਰਚਲਿਤ ਇਹੋ ਹੀ ਹੈ ਵੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਤਾਂ ਕਰਕੇ ਇਹਦਾ ਉਚਾਰਨ ਜਿਹੜਾ ਹੈ ਉਹ ਆਪਾਂ ਇੱਦਾਂ ਕਰਦੇ ਹਾਂ। ਤੋ ਮਹਾਰਾਜ ਰਹਾਉ ਵਾਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਨੇ ਵੀ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਭਾਈ, ਹੇ ਮਿਹਰਬਾਨ ਵਾਹਿਗੁਰੂ ਜਿਹੜਾ ਕੇਵਲ ਤੇਰੇ ਨਾਮ ਨੂੰ ਧਿਆਉਂਦੇ ਨੇ, ਜਿਹੜੇ ਤੈਨੂੰ ਯਾਦ ਕਰਦੇ ਨੇ। ਹਉ ਕੁਰਬਾਨੇ ਜਾਉ ਮਿਹਰਬਾਨਾ, ਮਿਹਰ ਕਰਨ ਵਾਲੇ ਰੱਬ ਪਰਮੇਸ਼ਰ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜਾ ਰੱਬ ਦਾ ਸੁਭਾਅ ਆਇਆ ਹੈ ਉਹ ਮਿਹਰ ਕਰਨ ਵਾਲਾ ਆਇਆ ਹੈ, ਦਇਆ ਕਰਨ ਵਾਲਾ ਹੈ, ਤਰਸ ਕਰਨ ਵਾਲਾ ਹੈ, ਮਰਸੀਫੁਲ ਹੈ। ਉਹ ਕਦੀ ਕਰੂਰ ਨਹੀਂ ਹੁੰਦਾ, ਉਹ ਜ਼ਾਲਮ ਨਹੀਂ ਹੈ। ਤੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰੱਬ ਦੇ ਜਦੋਂ ਗੁਣ ਦੀ ਉਹਦੇ ਸੁਭਾਅ ਦੀ ਗੱਲ ਆਵੇਗੀ ਤੇ ਹਮੇਸ਼ਾ ਹੀ ਆਵੇਗਾ ਵੀ ਉਹ ਮਿਹਰ ਹੀ ਕਰਦਾ ਹੈ, ਉਹ ਦਇਆ ਹੀ ਕਰਦਾ ਹੈ, ਉਹ ਤਰਸ ਹੀ ਕਰਦਾ ਹੈ। ਤੋ ਮਹਾਰਾਜ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਹਉ ਕੁਰਬਾਨੈ ਜਾਉ ਮਿਹਰਬਾਨਾ, ਹੇ ਮਿਹਰਬਾਨ ਵਾਹਿਗੁਰੂ ਮੈਂ ਕੁਰਬਾਨ ਜਾਨਾ। ਹਉ ਕੁਰਬਾਨੈ ਜਾਉ ਮੈਂ ਕੁਰਬਾਨ ਜਾਨਾ, ਸਦਕੇ ਜਾਨਾ। ਹਉ ਕੁਰਬਾਨੈ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ, ਜਿਹੜੇ ਤੇਰੇ ਨਾਮ ਨੂੰ ਲੈਂਦੇ ਨੇ। ਹੁਣ ਨਾਮ ਨੂੰ ਲੈਣ ਦਾ ਅਰਥ ਕੀ ਹੈ? ਨਾਮ ਦਾ ਅਰਥ ਹੈ ਉਹਦੀ ਹੋਂਦ ਦਾ ਅਹਿਸਾਸ ਕਰਕੇ ਜੀਣਾ। ਵੈਸੇ ਨਾਮ ਦੇ ਬੜੇ ਵੱਖਰੇ ਵੱਖਰੇ ਅਰਥ ਨੇ, ਬੜੀਆਂ ਐਸੀਆਂ ਦੁਕਾਨਦਾਰੀਆਂ ਰੱਬ ਦੇ ਨਾਂ 'ਤੇ ਚੱਲਦੀਆਂ ਨੇ। ਤੋ ਆਪਾਂ ਆਮ ਸੁਣਿਆ ਹੋਵੇਗਾ ਵੀ ਫਲਾਨੇ ਬਾਬਿਆਂ ਦੇ ਕੋਲੋਂ ਅਸੀਂ ਨਾਮ ਲਿਆ ਹੋਇਆ। ਤੋ ਇਹ ਗੱਲ ਜਿਹੜੀ ਹੈ ਇਹ ਸਿੱਖੀ ਸਿਧਾਂਤਾਂ ਦੇ ਜਾਂ ਗੁਰੂ ਸਾਹਿਬ ਦੀ ਵਿਚਾਰ ਦੇ ਅਕੋਰਡਿੰਗ ਠੀਕ ਨਹੀਂ ਹੈਗੀ। ਨਾਮ ਦਾ ਅਰਥ ਕੀ ਹੁੰਦਾ ਹੈ? ਵੈਸੇ ਇੱਕ ਆਪਾਂ ਸਿੱਧਾ ਜਿਹਾ ਜੀ ਦਾ ਅਰਥ ਕਰੀਏ ਤੇ ਨੇਮ ਹੁੰਦਾ ਹੈ, ਮੇਰਾ ਤੁਹਾਡਾ ਆਪਣਾ ਸਾਰਿਆਂ ਦਾ ਕੋਈ ਨਾ ਕੋਈ ਨਾਮ ਹੈ। ਪਰ ਰੱਬ ਦਾ ਕੋਈ ਖਾਸ ਨਾਂ ਨਹੀਂ ਹੁੰਦਾ। ਕਿੰਨੇ ਕਿਹਾ ਵੀ ਰੱਬ ਦਾ ਨਾਂ ਰੱਬ ਹੈ, ਕਿੰਨੇ ਕਿਹਾ ਵੀ ਉਹਦਾ ਨਾਂ ਪਰਮਾਤਮਾ ਹੈ? ਇਹ ਸਾਰੇ ਨਾਂ ਕਿੰਨੇ ਦਿੱਤੇ ਨੇ? ਆਪਾਂ ਆਪ ਦਿੱਤੇ ਨੇ। ਜਿੱਦਾਂ ਜਿੱਦਾਂ ਦੀ ਕਿਸੇ ਦੀ ਸਮਝ ਸੀ ਉਹਦੇ ਅਕੋਰਡਿੰਗ ਉਹਨੇ ਰੱਬ ਨੂੰ ਵੱਖਰੇ ਵੱਖਰੇ ਨਾਂ ਦੇ ਨਾਲ ਪੁਕਾਰਿਆ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਇਹਨੂੰ ਮਹਾਰਾਜ ਨੇ ਇੱਦਾਂ ਬਿਆਨਿਆ ਵੀ ਕਿਰਤਮ ਨਾਮ ਕਥੇ ਤੇਰੇ ਜੇਬਾ ਸਤ ਨਾਮ ਤੇਰਾ ਪਰਾ ਪੁਰਬਲਾ। ਕਿਰਤਮ ਨਾਮ ਹੁੰਦੇ ਨੇ ਜਿਹੜੇ ਨਾਮ ਕਿਸੇ ਦੀ ਕਿਰਤ ਵੱਲ ਵੇਖ ਕੇ ਰੱਖੇ ਜਾਣ। ਹੁਣ ਸਾਡਾ ਜਿੰਨੇ ਆਪਾਂ ਇੱਥੇ ਬੈਠੇ ਹਾਂ ਇਹਨੂੰ ਥੋੜ੍ਹਾ ਜਿਹਾ ਸਮਝੋ ਬੇਨਤੀ ਨੂੰ। ਆਪਣਾ ਇੱਕ ਕੋਮਨ ਨਾਮ ਹੈ ਉਹ ਹੈ ਮਨੁੱਖ। ਆਪਾਂ ਸਾਰੇ ਕੀ ਹਾਂ? ਮਨੁੱਖ ਹਾਂ। ਇੱਕ ਨਾਮ ਹੈ ਜਿਹੜਾ ਤੁਹਾਨੂੰ ਤੁਹਾਡੇ ਘਰਦਿਆਂ ਨੇ ਦਿੱਤਾ ਤੇ ਮੈਨੂੰ ਮੇਰੇ ਘਰਦਿਆਂ ਨੇ ਦਿੱਤਾ, ਇਹ ਹੋ ਗਿਆ ਆਪਣਾ ਦੂਜਾ ਨਾਮ। ਤੀਜਾ ਨਾਮ ਹੈ ਜਿਹੜਾ ਤੁਹਾਡੇ ਕਿੱਤੇ ਨਾਲ ਰਿਲੇਟਡ ਹੈ। ਮੈਨੂੰ ਕੋਈ ਕਹਿ ਸਕਦਾ ਹੈ ਵੀ ਇਹ ਕਥਾਵਾਚਕ ਹੈ, ਇਹ ਵੀ ਮੇਰਾ ਨਾਂ ਹੀ ਹੈ।
ਤੁਹਾਡੇ ਵਿੱਚੋਂ ਜੇ ਕੋਈ ਵੀਰ ਜਿਹੜਾ ਹੈ ਕੋਈ ਫਾਰਮ ਦਾ ਕੰਮ ਕਰਦਾ ਤੇ ਉਹਨੂੰ ਕਹਿ ਸਕਦਾ ਹੈ ਵੀ ਇਹ ਫਾਰਮਰ ਹੈ, ਇਹ ਕਿਸਾਨ ਹੈ। ਕੋਈ ਲੱਕੜ ਦਾ ਕੰਮ ਕਰਦਾ ਹੈ ਤੇ ਉਹਨੂੰ ਕਹਿ ਸਕਦਾ ਹੈ ਵੀ ਇਹ ਕਾਰਪੈਂਟਰ ਹੈ, ਇਹ ਨਾਂ ਹੋ ਗਿਆ। ਹੁਣ ਇਹ ਨਾਂ ਕਿਹੜਾ ਹੈ? ਇਹ ਤੁਹਾਡੀ ਕੁਆਲਿਟੀ ਦੇ ਹਿਸਾਬ ਨਾਲ ਤੁਹਾਨੂੰ ਨਾਂ ਦਿੱਤਾ ਗਿਆ। ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਇਹ ਸਾਰੇ ਨਾਂ ਹੀ ਨੇ ਨਾ। ਤੋ ਆਪਾਂ ਮਨੁੱਖ ਵੀ ਆਪਣਾ ਹੀ ਨਾਂ ਹੋ ਗਿਆ, ਫਿਰ ਜਿਹੜਾ ਘਰਦਿਆਂ ਨੇ ਨਾਂ ਦਿੱਤਾ ਉਹ ਵੀ ਸਾਡਾ ਹੋ ਗਿਆ। ਫਿਰ ਸਾਡੀ ਕੋਈ ਗੋਤ ਹੈ, ਆਪਾਂ ਕਹਿੰਦੇ ਅਸੀਂ ਫਲਾਨੇ ਟੱਬਰ ਦੇ ਨਾਲ ਸੰਬੰਧਿਤ ਹਾਂ ਵੀ ਉਹ ਫਲਾਨਾ ਸਿਉਂ ਦਾ ਟੱਬਰ ਹੈ। ਹੁਣ ਕਈ ਪਿੰਡਾਂ ਦੇ ਵਿੱਚ ਸਾਡੇ ਇੱਕ ਰਿਵਾਜ਼ ਇਹ ਵੀ ਚੱਲਦਾ ਹੈ ਵੀ ਜੇ ਕੋਈ ਟੱਬਰ ਬਹੁਤ ਚੰਗਾ ਹੈ ਨਾ, ਉਹਨਾਂ ਦਾ ਸੁਭਾਅ ਬੜਾ ਚੰਗਾ ਹੈ, ਅਤੇ ਉਹਦੇ ਸੁਭਾਅ ਦੇ ਅਕੋਰਡਿੰਗ ਵੀ ਉਹਨਾਂ ਦਾ ਨਾਂ ਰੱਖ ਦਿੱਤਾ ਜਾਂਦਾ। ਅਤੇ ਕਈ ਵਾਰ ਜੇ ਸਾਡੀਆਂ ਕਿਸੇ ਨੂੰ ਹਰਕਤਾਂ ਚੰਗੀਆਂ ਨਹੀਂ ਲੱਗਦੀਆਂ ਤਾਂ ਹੋ ਸਕਦਾ ਹੈ ਵੀ ਸਾਨੂੰ ਕਿਸੇ ਨੇ ਇਹ ਵੀ ਕਿਹਾ ਹੋਵੇ ਵੀ ਇਹ ਮੂਰਖਾਂ ਦਾ ਟੱਬਰ ਹੈ। ਤੋ ਨਾਮ ਅਨੇਕਾਂ ਹੁੰਦੇ ਨੇ, ਜਿਹੜੇ ਬੰਦੇ ਦੇ ਸੁਭਾਅ ਦੇ ਅਕੋਰਡਿੰਗ ਵੀ ਰੱਖੇ ਜਾਂਦੇ ਨੇ, ਉਹਦੇ ਕਿੱਤੇ ਦੇ ਅਕੋਰਡਿੰਗ ਵੀ ਰੱਖੇ ਜਾਂਦੇ ਨੇ, ਉਹਦਾ ਨਾਮ ਉੱਦਾਂ ਵੀ ਹੋ ਸਕਦਾ ਹੈ। ਹੁਣ ਜੇ ਗੋਰਿਆਂ ਦੀ ਨਿਗਾਹ ਵਿੱਚ ਆਪਾਂ ਵੇਖੀਏ ਤਾਂ ਆਪਣਾ ਉਹਨਾਂ ਨੇ ਨਾਂ ਕੀ ਰੱਖਿਆ? ਉਹ ਕਹਿੰਦੇ ਨੇ ਇੰਡੀਅਨ ਨੇ ਜਾਂ ਇਹ ਪੰਜਾਬੀ ਨੇ, ਮਤਲਬ ਕੋਈ ਵੀ ਉਹ ਨਾਂ ਸਾਡਾ ਰੱਖ ਸਕਦੇ ਨੇ, ਇਹ ਉੱਥੋਂ ਆਏ ਨੇ। ਤੋ ਇੱਦਾਂ ਰੱਬ ਦੇ ਨਾਮ 'ਤੇ ਬੇਅੰਤ ਨੇ, ਕਿਸੇ ਨੇ ਉਹਨੂੰ ਕਿਸੇ ਤਰੀਕੇ ਨਾਲ ਉਹਦਾ ਨਾਮ ਰੱਖ ਦਿੱਤਾ, ਕਿਸੇ ਨੇ ਉਹਦਾ ਕਿਸੇ ਤਰੀਕੇ ਨਾਲ ਨਾਮ ਰੱਖ ਦਿੱਤਾ। ਤੋ ਰੱਬ ਦਾ ਐਗਜੈਕਟ ਨਾਮ ਹੈ ਕੀ ਹੈ? ਸਵਾਲ ਪਹਿਲਾਂ ਇਹ ਹੈ, ਜਿਹੜੇ ਨਾਮ ਨੂੰ ਲਿਆ ਸਾਡਾ ਪਾਰ ਉਤਾਰਾ ਹੋਣਾ ਹੈ। ਹੁਣ ਜੇ ਕੋਈ ਬੰਦਾ ਕਾਰਪੈਂਟਰ ਦਾ ਕੰਮ ਕਰਦਾ ਹੈ, ਤਰਖਾਣੀ ਕਿੱਤੇ ਨਾਲ ਸੰਬੰਧਿਤ ਹੈ, ਇੱਦਾਂ ਤਾਂ ਨਹੀਂ ਨਾ ਕੋਈ ਬੈਠਾ ਕਹੀ ਜਾਵੇ ਜੀ ਤੂੰ ਤਰਖਾਣ ਤਰਖਾਣ ਤਰਖਾਣ, ਇੱਦਾਂ ਸ਼ਬਦ ਵਰਤੀ ਜਾਵੇ, ਜਾਂ ਕੋਈ ਕਿਸਾਨੀ ਦੇ ਕਿੱਤੇ ਨਾਲ ਸੰਬੰਧ ਰੱਖਦਾ ਕੋਈ ਬੈਠਾ ਕਹੀ ਜਾਵੇ ਜੀ ਕਿਸਾਨ ਕਿਸਾਨ ਕਿਸਾਨ ਕਿਸਾਨ, ਇਹ ਤਾਂ ਕੋਈ ਗੱਲ ਨਾ ਨਾ ਹੋਈ। ਹੁਣ ਇੱਥੇ ਜਦੋਂ ਮਹਾਰਾਜ ਨੇ ਆਖਿਆ ਲੋਕ ਨਾਵਾਂ ਨੂੰ ਲੈ ਕੇ ਝਗੜਾ ਕਰ ਰਹੇ ਨੇ, ਇੱਕ ਕਹਿੰਦਾ ਤਰਖਾਣ ਕਹਿਣਾ ਚਾਹੀਦਾ, ਦੂਜਾ ਕਹਿੰਦਾ ਉਹਨੂੰ ਕਿਸਾਨ ਕਹਿਣਾ ਚਾਹੀਦਾ, ਤੀਜਾ ਕਹਿੰਦਾ ਉਹਨੂੰ ਇੰਜੀਨੀਅਰ ਕਹਿਣਾ ਚਾਹੀਦਾ, ਚੌਥਾ ਕਹਿੰਦਾ ਉਹਨੂੰ ਡਾਕਟਰ ਕਹਿਣਾ ਚਾਹੀਦਾ ਹੈ। ਰੱਬ ਦੇ ਨਾਵਾਂ ਨੂੰ ਲੈ ਕੇ ਵੀ ਝਗੜੇ ਕ੍ਰੀਏਟ ਹੋ ਗਏ ਵੀ ਕਿਹੜਾ ਨਾਂ ਲਿਆ ਜਾਵੇ। ਤਾਂ ਹੀ ਤੇ ਮਹਾਰਾਜ ਦਾ ਉਹ ਵਚਨ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਵੀ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ। ਬਾਬੇ ਨੇ ਆਖਿਆ ਕੋਈ ਕਹਿੰਦਾ ਹੈ ਵੀ ਰਾਮ ਕਹੋ, ਕੋਈ ਕਹਿੰਦਾ ਹੈ ਖੁਦਾ ਕਹਿ ਲਓ, ਇੱਦਾਂ ਝਗੜੇ ਪੈਦਾ ਹੋ ਗਏ। ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵਾ ਗੁਸਾਈਆਂ, ਕੋਈ ਕਹਿੰਦਾ ਉਹਨੂੰ ਗੁਸਾਈ ਕਹੋ, ਕੋਈ ਅੱਲਾ ਹੈ, ਕੋਈ ਕਹਿੰਦਾ ਉਹਨੂੰ ਅੱਲਾ ਕਹੋ। ਰੱਬ ਦੇ ਨਾਮ ਤੇ ਕਿੰਨੇ ਝਗੜੇ ਕ੍ਰੀਏਟ ਹੋ ਗਏ। ਤੋ ਮਹਾਰਾਜ ਨੇ ਆਖਿਆ ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ। ਹੁਣ ਜਦੋਂ ਤੁਸੀਂ ਉਸ ਸ਼ਬਦ ਨੂੰ ਪੜ੍ਹਦੇ ਜਾਓਗੇ ਨਾ ਤੇ ਉਹਦੇ ਅਖੀਰ ਤੇ ਜਿਹੜੀ ਤੁਕ ਹੈ ਉਹ ਬੜੀ ਇੰਪੋਰਟੈਂਟ ਰੱਖਦੀ ਹੈ, ਬੜੀ ਕੀਮਤੀ ਉਹ ਪੰਕਤੀ ਹੈ। ਮਹਾਰਾਜ ਕਹਿੰਦੇ ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿੰਨ ਭੇਦ ਜਾਤਾ। ਗੱਲ ਨਾਵਾਂ ਨੂੰ ਲੈ ਕੇ ਝਗੜੇ ਪਾਉਣ ਦੀ ਨਹੀਂ ਹੈ, ਗੱਲ ਇਹ ਹੈ ਵੀ ਉਹਦੇ ਹੁਕਮ ਨੂੰ ਕਿੰਨੇ ਜਾਣਿਆ, ਉਹਦੇ ਉਪਦੇਸ਼ ਨੂੰ ਕਿੰਨੇ ਜਾਣਿਆ। ਹੁਣ ਕੋਈ ਸ਼ੱਕਰ ਨੂੰ ਗੁੜ ਕਹੀ ਜਾਵੇ, ਕੋਈ ਉਹਨੂੰ ਖੰਡ ਕਹਿ ਲਵੇ, ਉਹ ਜੋ ਹੈ ਸੋ ਹੈ। ਕਿ ਤੁਸੀਂ ਉਹਦੇ ਹੁਕਮ ਨੂੰ ਜਾਣਿਆ ਕਿ ਨਹੀਂ ਜਾਣਿਆ, ਤੁਹਾਡਾ ਤੇ ਪਾਰ ਉਤਾਰਾ ਉਹਦੇ ਹੁਕਮ ਨੂੰ ਜਾਣ ਕੇ ਹੋਣਾ, ਨਾਵਾਂ ਦੇ ਝਗੜੇ ਪਾਇਆ ਕੁਝ ਨਹੀਂ ਹੋਣਾ। ਹੁਣ ਜਦੋਂ ਕਬੀਰ ਸਾਹਿਬ ਨੂੰ ਵੀ ਆਪਾਂ ਪੜ੍ਹਦੇ ਹਾਂ ਨਾ, ਕਬੀਰ ਸਾਹਿਬ ਦੀ ਤੁਸੀਂ ਬਾਣੀ ਪੜ੍ਹੋਗੇ, ਉਹਨਾਂ ਨੇ ਆਪਣੀ ਬਾਣੀ ਵਿੱਚ ਰਾਮ ਸ਼ਬਦ ਵੀ ਵਰਤਿਆ ਤੇ ਉਹਨਾਂ ਅੱਲਾ ਵੀ ਵਰਤਿਆ। ਪਰ ਜਦੋਂ ਕਬੀਰ ਸਾਹਿਬ ਨੂੰ ਬਿਠਾਇਆ ਗਿਆ ਜਾਂ ਨਾਮਦੇਵ ਸਾਹਿਬ ਜਿਹੜੇ ਨੇ, ਉਹਨਾਂ ਨੇ ਰਾਮ ਵੀ ਕਿਹਾ, ਉਹਨਾਂ ਨੇ ਅੱਲਾ ਵੀ ਕਿਹਾ। ਪਰ ਜਦੋਂ ਉਹਨਾਂ ਨੂੰ ਨਾ ਇਸਲਾਮੀ ਸ਼ਰ੍ਹਾ ਦੇ ਮੁਤਾਬਕ ਜਦੋਂ ਸਜ਼ਾ ਦੇਣ ਦੀ ਗੱਲ ਕੀਤੀ ਗਈ ਤੇ ਉਹਨਾਂ ਆਖਿਆ ਜੀ ਤੁਸੀਂ ਰਾਮ ਕਿਉਂ, ਰਾਮ ਨਾ ਕਿਉਂ ਅੱਲਾ ਕਹੋ ਰੱਬ ਨੂੰ। ਨਾਮਦੇਵ ਸਾਹਿਬ ਨੂੰ ਕਹਿੰਦੇ ਨੇ, ਭਗਤ ਜੀ ਨੂੰ ਕਹਿੰਦੇ ਨੇ ਤੁਸੀਂ ਕੀ ਕਹੋ, ਤੁਸੀਂ ਅੱਲਾ ਕਹੋ, ਕਿਉਂਕਿ ਇਸਲਾਮ ਵਾਲਿਆਂ ਦਾ ਜ਼ੋਰ ਸੀ। ਉਹ ਕਹਿੰਦੇ ਅੱਲਾ ਕਹੋ, ਤੁਸੀਂ ਰਾਮ ਨਹੀਂ ਕਹਿ ਸਕਦੇ। ਤੇ ਉਹ ਕਹਿੰਦੇ ਨੇ ਵੀ ਨਹੀਂ ਮੈਂ ਨਹੀਂ ਕਹਿਣਾ। ਉਹਨਾਂ ਨੂੰ ਕੋਈ ਸਲਾਹ ਦਿੰਦਾ, ਕਹਿੰਦੇ ਕਹਿ ਦੇ ਤੇਰੀ ਬਾਣੀ ਵਿੱਚ ਵੀ ਤਾਂ ਲਿਖਿਆ ਹੀ ਹੈ ਨਾ, ਅੱਗੋਂ ਪਿੱਛਾਂ ਵੀ ਤਾਂ ਤੂੰ ਅੱਲਾ ਕਹਿੰਦਾ, ਹੁਣ ਵੀ ਕਹਿ ਦੇ। ਕਹਿੰਦਾ ਨਹੀਂ ਹੁਣ ਨਹੀਂ ਕਹਿਣਾ, ਫਰਕ ਹੈ। ਉਹ ਕਹਿੰਦੇ ਫਰਕ ਕੀ ਹੈ? ਫਰਕ ਇਹ ਹੈ, ਕਹਿੰਦਾ ਇਹ ਮੇਰੇ ਕੋਲੋਂ ਧੱਕੇ ਨਾਲ ਘੁਆਉਣਾ ਚਾਹੁੰਦੇ ਨੇ ਵੀ ਮੈਂ ਆਪਣੀ ਮਰਜ਼ੀ ਨਾਲ ਉਹਨੂੰ ਅੱਲਾ ਕਵਾਂ ਰਾਮ ਕਵਾਂ ਕੀ ਫਰਕ ਪੈਂਦਾ ਹੈ। ਪਰ ਜੇ ਕੋਈ ਮੇਰੀ ਗਰਦਨ ਉੱਤੇ ਤਲਵਾਰ ਧਰ ਕੇ ਇਹ ਗੱਲ ਕਹਿੰਦਾ ਵੀ ਤੂੰ ਅੱਲਾ ਕਹਿ, ਜਾਂ ਗਰਦਨ ਉੱਤੇ ਤਲਵਾਰ ਧਰ ਕੇ ਗੱਲ ਕਹਿੰਦਾ ਵੀ ਰਾਮ ਕਹਿ, ਤੇ ਇਹ ਤੇ ਬੜੀ ਆਕੜ ਵਾਲੀ ਗੱਲ ਹੈ, ਤੇ ਕੋਈ ਵਾਜਬ ਗੱਲ ਨਾ ਹੋਈ। ਤੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਵਿੱਚ ਸਾਰੇ ਨਾਮ ਜਿਹੜੇ ਕਿਰਤਮ ਨਾਮ ਨੇ, ਕਿਰਤਮ ਨਾਮ ਦਾ ਮਤਲਬ ਹੈ ਸਾਧ ਸੰਗਤ, ਜਿਹੜੇ ਨਾਮ ਰੱਬ ਦੇ ਗੁਣਾਂ ਨੂੰ ਲੈ ਕੇ ਲੋਕਾਂ ਨੇ ਰੱਖੇ ਨੇ, ਹੈ ਉਹਦੇ ਸਾਰੇ ਗੁਣਾਂ ਦੇ ਨਾਂ ਨੇ। ਅਸੀਂ ਉਹਨਾਂ ਤਾਕਤਾਂ ਨੂੰ ਵੀ ਵੰਡਿਆ। ਮੰਨ ਲਓ ਹੁਣ ਕੋਈ ਬੰਦਾ ਕੁਸ਼ਤੀ ਕਰਦਾ ਹੈ ਤੇ ਉਹ ਰੱਬ ਦਾ ਗੁਣ ਹੈ ਵੀ ਉਹ ਤਾਕਤਵਰ ਹੈ, ਅਕਾਲ ਪੁਰਖ ਵਾਹਿਗੁਰੂ ਬਹੁਤ ਸਮਰੱਥਾ ਦਾ ਮਾਲਕ ਹੈ, ਤਾਕਤਵਰ, ਉਹਨੂੰ ਚੇਤੇ ਕਰਨਾ ਚਾਹੀਦਾ।
ਪਰ ਜਿਹੜਾ ਕੁਸ਼ਤੀ ਕਰਨ ਵਾਲਾ ਹੈ ਉਹਨੇ ਇੱਕ ਖਾਸ ਬਣਾ ਲਿਆ, ਉਹਨੂੰ ਕਹਿ ਦਿੱਤਾ ਉਹਨੇ ਹਨੂੰਮਾਨ ਨੂੰ, ਉਹਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਨੂੰ ਮਾਇਆ ਦੀ ਲੋੜ ਹੈ, ਉਹਨੇ ਲਕਸ਼ਮੀ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਵੀ ਇਹ ਮਾਇਆ ਦੀ ਦੇਵੀ ਹੈ। ਇਸੇ ਤਰੀਕੇ ਨਾਲ ਕਿਸੇ ਹੋਰ ਨੂੰ ਧਨ ਦੌਲਤ ਦੀ ਲੋੜ ਹੈ ਤੇ ਉਹਨੇ ਕੁਬੇਰ ਦੀ ਪੂਜਾ ਸ਼ੁਰੂ ਕਰ ਦਿੱਤੀ। ਮਤਲਬ ਜਿਹੜਾ ਇੱਕ ਇੱਕ ਗੁਣ ਸੀ ਨਾ, ਉਹਨੂੰ ਏਦਾਂ ਬਾਹਰੀ ਰੂਪ ਦੇ ਵਿੱਚ ਇੱਕ ਦਿੱਖ ਦੇ ਦਿੱਤੀ ਗਈ ਵੀ ਜਿਹੜਾ ਤਾਕਤ ਦਾ ਗੁਣ ਸੀ ਉਹਨੂੰ ਕੀ ਕਹਿ ਦਿੱਤਾ ਵੀ ਇਹ ਕੌਣ ਹੈ, ਹਨੂੰਮਾਨ ਹੈ। ਜਿਹੜਾ ਮਾਇਆ ਦਾ ਗੁਣ ਸੀ ਉਹਨੂੰ ਕੀ ਕਹਿ ਦਿੱਤਾ, ਇਹ ਕੌਣ ਹੈ, ਲਕਸ਼ਮੀ ਹੈ। ਏਦਾਂ ਕਰਦਿਆਂ ਕਰਦਿਆਂ 33 ਕਰੋੜ ਦੇਵੀ ਦੇਵਤਾ ਜਿਹੜਾ ਉਹ ਬਣ ਗਿਆ। ਤੇ ਹਰ ਚੀਜ਼ ਨੂੰ ਮਨਾਉਣ ਦੇ ਲਈ ਕੋਈ ਵੱਖਰਾ ਦਿਨ ਵੀ ਹੈ, ਹਰ ਚੀਜ਼ ਨੂੰ ਮਨਾਉਣ ਲਈ ਕੋਈ ਵੱਖਰਾ ਮਰਿਆਦਾ ਵੀ ਚਲਾ ਲਈ, ਹਰ ਇੱਕ ਨੂੰ ਮਨਾਉਣ ਦੇ ਲਈ ਕੋਈ ਵੱਖਰੀ ਪਾਠ ਪੂਜਾ ਵੀ ਸ਼ੁਰੂ ਹੋ ਗਈ। ਸਤਿਗੁਰੂ ਮਹਾਰਾਜ ਨੇ ਸਾਡੇ ਉੱਤੇ ਇੰਨੀ ਬਖਸ਼ਿਸ਼ ਕੀਤੀ, ਮਹਾਰਾਜ ਨੇ ਏਕਾ ਪਾ ਕੇ ਆਖਿਆ ਨਹੀਂ ਤੁਹਾਨੂੰ ਕਿਤੇ ਭੜਕਣ ਦੀ ਲੋੜ ਨਹੀਂ, ਜਿਹੜੀ ਚੀਜ਼ ਚਾਹੀਦੀ ਹੈ, ਦੱਦਾ ਦਾਤਾ ਏਕ ਹੈ, ਸਭ ਕੋ ਦੇਵਣ ਹਾਰ, ਦੇਂਦੇ ਤੋਟ ਨਾ ਆਵੇ ਅਗਣਿਤ ਭਰੇ ਭੰਡਾਰ। ਇਸ ਕਰਕੇ ਉਹਦੇ ਇੱਕ ਇੱਕ ਗੁਣ ਨੂੰ ਚੁੱਕ ਕੇ ਤੁਹਾਨੂੰ ਕੋਈ ਖਾਸ ਦੇਵਤਾ ਸਿਰਜਣ ਦੀ ਲੋੜ ਨਹੀਂ ਹੈ ਵੀ ਜੇ ਤੁਹਾਨੂੰ ਤਾਕਤ ਚਾਹੀਦੀ ਹੈ ਤੇ ਤੁਸੀਂ ਹਨੂੰਮਾਨ ਦੀ ਪੂਜਾ ਕਰ ਲਓ। ਨਹੀਂ, ਉਹਨੂੰ ਗਾਓ, ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਉਹ ਇੱਕੋ ਹੀ ਹੈ ਜਿਹੜਾ ਸਾਰੀਆਂ ਤਾਕਤਾਂ ਦਾ ਮਾਲਕ ਹੈ। ਇਸ ਕਰਕੇ ਉਸ ਇੱਕ ਨੂੰ ਹੀ ਅਰਾਧੋ, ਹੋਰ ਕਿਸੇ ਦੂਜੇ ਦੀ ਅਰਾਧਣ ਦੀ ਤੁਹਾਨੂੰ ਲੋੜ ਨਹੀਂ ਹੈ। ਤੋ ਜਿੰਨੇ ਨਾਂ ਰੱਬ ਦੇ ਨਏ ਲਏ ਜਾਂਦੇ ਨੇ, ਇਹ ਸਾਰੇ ਉਹਦੇ ਕਿਰਤਮ ਨਾਮ ਨੇ। ਕਿਰਤਮ ਨਾਮ ਦਾ ਮਤਲਬ ਹੈ ਜਿਹਨੂੰ ਜਿੰਨੀ ਕੁ ਸਮਝ ਲੱਗੀ ਉਹਨੇ ਉਹਦੇ ਅਕੋਰਡਿੰਗ, ਜਿਹੜਾ ਉਹਦਾ ਏਜੰਡਾ ਸੀ ਉਹਦੇ ਮੁਤਾਬਕ ਉਹਦਾ ਨਾਂ ਰੱਖ ਲਿਆ। ਮੈਂ ਪਿਛਲੀ ਵਾਰ ਇੱਕ ਉਦਾਹਰਨ ਦਿੱਤੀ ਸੀ ਕਿਉਂਕਿ ਗੱਲ ਹੁਣ ਫਿਰ ਨਾਮ ਦੀ ਚੱਲੀ ਹੈ ਵੀ ਜਿਵੇਂ ਨਾ ਇੱਕ ਚਾਰ ਜਾਣੇ ਕਮਰੇ ਵਿੱਚ ਬੈਠੇ ਨੇ, ਬਾਹਰੋਂ ਇੱਕ ਬੰਦਾ ਆਇਆ, ਉੱਥੇ ਇੱਕ ਮਾਂ ਬੈਠੀ ਹੈ ਤੇ ਉਹਨੇ ਆਖਿਆ ਮੇਰਾ ਪੁੱਤ ਆ ਗਿਆ। ਲਾਗੇ ਇੱਕ ਅਧਿਆਪਕ ਬੈਠਾ, ਉਹਨੇ ਆਖਿਆ ਮੇਰਾ ਵਿਦਿਆਰਥੀ ਆ ਗਿਆ। ਬੰਦਾ ਤਾਂ ਇੱਕੋ ਹੀ ਹੈ, ਮਾਂ ਨੇ ਕਿਹਾ ਮੇਰਾ ਪੁੱਤ ਆ ਗਿਆ, ਲਾਗੇ ਅਧਿਆਪਕ ਬੈਠਾ ਤੇ ਉਹ ਕਹੀ ਕਹਿੰਦਾ ਮੇਰਾ ਕੀ ਆ ਗਿਆ, ਵਿਦਿਆਰਥੀ ਆ ਗਿਆ। ਹੁਣ ਉਹ ਵਿਦਿਆਰਥੀ ਜਿੱਥੇ ਜੋਬ ਕਰਦਾ ਸੀ ਤੇ ਲਾਗੇ ਉਹ ਬੰਦਾ ਬੈਠਾ ਸੀ, ਉਹਨੇ ਆਖਿਆ ਮੇਰਾ ਇੰਪਲੋਈ ਆ ਗਿਆ। ਲਾਗੇ ਇੱਕ ਹੋਰ ਬੰਦਾ ਬੈਠਾ ਸੀ, ਉਹਨੇ ਉਹਦਾ ਕਰਜ਼ਾ ਦੇਣਾ ਸੀ, ਉਹ ਕਹਿੰਦਾ ਮੇਰਾ ਕਰਜ਼ਦਾਰ ਆ ਗਿਆ, ਜਿਹੜਾ ਜਿਹਦੇ ਕੋਲ ਮੈਂ ਪੈਸੇ ਲੈਣੇ ਨਾ, ਮੇਰਾ ਕਰਜ਼ਦਾਰ ਆ ਗਿਆ। ਚੌਥਾ ਬੰਦਾ ਹੋਰ ਸੀ, ਉਹਨੇ ਉਹਦੇ ਦੇਣੇ ਸੀ, ਉਹ ਕਹਿੰਦੇ ਉਹ ਆ ਗਿਆ ਸ਼ਾਹ ਆ ਗਿਆ ਜਿਹਦਾ ਮੈਂ ਕਰਜ਼ਾ ਦੇਣਾ ਸੀ। ਬੰਦਾ ਤਾਂ ਇੱਕੋ ਹੀ ਹੈ, ਬੰਦੇ 2-4-10 ਥੋੜਾ ਨੇ। ਹੁਣ ਨਾ ਕਰਜ਼ਦਾਰ ਵੱਖਰਾ ਹੈ, ਨਾ ਕਰਜ਼ਾ ਲੈਣ ਵਾਲਾ ਵੱਖਰਾ ਹੈ, ਨਾ ਕਰਜ਼ਾ ਦੇਣ ਵਾਲਾ ਵੱਖਰਾ ਹੈ, ਨਾ ਪੁੱਤ ਵੱਖਰਾ ਹੈ, ਨਾ ਇੰਜੀਨੀਅਰ ਵੱਖਰਾ ਹੈ। ਇੱਕ ਵੇਖਣ ਦਾ ਨਜ਼ਰੀਆ ਬਣ ਗਿਆ ਵੀ ਮਾਂ ਨੇ ਵੇਖਿਆ ਮੇਰਾ ਪੁੱਤ ਆ ਗਿਆ, ਕਿਸੇ ਨੇ ਵੇਖਿਆ ਵੀ ਸਾਡਾ ਕੰਮ ਆ ਗਿਆ, ਦੂਜੇ ਨੇ ਵੇਖਿਆ ਵੀ ਮੇਰਾ ਕਰਜ਼ਦਾਰ ਆ ਗਿਆ, ਤੀਜੇ ਨੇ ਵੇਖਿਆ ਵੀ ਇਹਦੇ ਕੋਲ ਮੈਂ ਲੈਣੇ ਨੇ, ਮੈਂ ਇਹਦਾ ਕਰਜ਼ਦਾਰ, ਉਹ ਸ਼ਾਹ ਜੀ ਆ ਗਏ ਨੇ। ਹੁਣ ਏਦਾਂ ਪਰਮੇਸ਼ਰ ਹੈ ਇੱਕੋ ਹੀ, ਇੱਕ ਹੀ ਅਕਾਲ ਪੁਰਖ ਹੈ, ਉਹਦੇ ਸਾਰੇ ਗੁਣ ਨੇ। ਤੇ ਮਹਾਰਾਜ ਕਹਿੰਦੇ ਤੁਸੀਂ ਇਕੱਲੇ ਇਕੱਲੇ ਗੁਣ ਦੀ ਏਦਾਂ ਪੂਜਾ ਕਰਨ ਦੀ ਲੋੜ ਨਹੀਂ ਹੈ ਤੁਹਾਨੂੰ। ਤੋ ਇਹਦੇ ਵਿੱਚੋਂ ਕਈ ਦੇਵੀ ਦੇਵਤਿਆਂ ਦੀ ਪੂਜਾ ਨਿਕਲ ਆਈ ਤੇ ਸਤਿਗੁਰੂ ਮਹਾਰਾਜ ਨੇ ਸਾਨੂੰ ਉਹਨਾਂ ਸਾਰੀਆਂ ਚੀਜ਼ਾਂ ਵਿੱਚੋਂ ਬਾਹਰ ਕੱਢ ਕੇ ਤੁਹਾਨੂੰ ਏਕਾ ਵਾਹ ਕੇ ਗੱਲ ਸਮਝਾ ਦਿੱਤੀ ਵੀ ਇੱਕ ਤੋਂ ਬਾਹਰ ਪਿਆਰਿਓ ਕੁਝ ਨੇ ਜੇ। ਤੇ ਜਿਹੜੀ ਗੱਲ ਆਈ ਉਹਦੇ ਨਾਮ ਦੀ, ਨਾਮ ਦਾ ਮਤਲਬ ਹੁੰਦਾ ਹੈ ਉਹਦੀ ਹਸਤੀ, ਉਹਦੀ ਐਗਜ਼ਿਸਟੈਂਸ। ਤੋ ਨਾਮ ਦਾ ਅਰਥ ਕੋਈ ਪਾਰਟੀਕੁਲਰ ਨਾਮ ਨਹੀਂ ਹੁੰਦਾ ਵੀ ਜਿਵੇਂ ਮੇਰਾ ਤੁਹਾਡਾ ਨਾਮ ਹੈ, ਜਿਵੇਂ ਸਾਡੇ ਸਾਰਿਆਂ ਦੇ ਨਾਮ ਮਿਟ ਜਾਣਗੇ, ਪਰ ਰੱਬ ਦਾ ਨਾਮ ਕਦੀ ਵੀ ਮਿਟੇਗਾ ਨਹੀਂ। ਸਾਡੀ ਸਾਰਿਆਂ ਦੀ ਹਸਤੀ, ਜਿਸ ਦਿਨ ਮੈਂ ਮਰ ਗਿਆ ਮੇਰਾ ਨਾਂ ਨਾਲੋਂ ਨਾਲ ਸਮਾਪਤ ਹੋ ਜਾਵੇਗਾ। ਜਿਸ ਦਿਨ ਬੰਦਾ ਕਬਰ ਵਿੱਚ ਜਾ ਕੇ ਪੈ ਜਾਂਦਾ, ਉਦਨ ਕੋਈ ਕਹਿੰਦਾ ਵੀ ਇੰਜੀਨੀਅਰ ਮਰ ਗਿਆ, ਡਾਕਟਰ ਮਰ ਗਿਆ, ਅਗਲੇ ਕਹਿੰਦੇ ਨੇ ਬੰਦਾ ਸੀ ਮਿੱਟੀ ਦੇ ਵਿੱਚ, ਮਿੱਟੀ ਹੋ ਗਿਆ, ਖਾਕ ਹੋ ਗਿਆ, ਮਿਟ ਗਿਆ। 5-10 ਸਾਲਾਂ ਦੀ ਖੇਡ ਹੁੰਦੀ ਹੈ, ਮੁੜ ਕੇ ਕਿਹੜਾ ਇੰਜੀਨੀਅਰ ਤੇ ਕਿਹੜਾ ਡਾਕਟਰ ਤੇ ਕਿਹੜਾ ਸੂਬੇਦਾਰ ਤੇ ਕਿਹੜਾ ਮੇਜਰ, ਕਿਹੜਾ ਜਨਰਲ, ਕਿਹੜਾ ਅਮੀਰ ਤੇ ਕਿਹੜਾ ਗਰੀਬ, ਸਾਰੇ ਕੁਝ ਹੋ ਜਾਂਦੇ ਨੇ। ਖਾਕੇ ਸਪੁਰਦ ਹੋ ਗਿਆ, ਉਹ ਨਾਮ ਮਿਟ ਗਿਆ। ਕਿੰਨੇ ਦੁਨੀਆਂ ਤੇ ਆਏ ਜਿਨ੍ਹਾਂ ਦੇ ਨਾਮ ਮਿਟ ਗਏ, ਤੇ ਕਿੰਨੇ ਆਉਣਗੇ ਜਿਨ੍ਹਾਂ ਨੇ ਆਪਣੇ ਨਾਮ ਚਮਕਾਏ ਤੇ ਫਿਰ ਮਿਟ ਜਾਣਗੇ। ਮਹਾਰਾਜ ਨੇ ਆਖਿਆ ਪਰ ਜਿਹੜਾ ਮੇਰਾ ਵਾਹਿਗੁਰੂ ਹੈ, ਉਹਦਾ ਨਾਮ, ਉਹਦੀ ਹਸਤੀ, ਉਹਦੀ ਹੋਂਦ, ਉਹਦੀ ਜਿਹੜੀ ਐਗਜ਼ਿਸਟੈਂਸ ਹੈ, ਉਹ ਸਦਾ ਹੈ। ਉਹਨੂੰ ਫਿਰ ਬਾਬਾ ਜੀ ਕਹਿੰਦੇ ਨੇ ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਆਖਿਆ ਜਦੋਂ ਕੁਝ ਵੀ ਨਹੀਂ ਸੀ ਜਿਹੜਾ ਉਦੋਂ ਵੀ ਸੀ, ਜਦੋਂ ਇਹ ਸਾਰਾ ਕੁਝ ਹੋਂਦ ਵਿੱਚ ਆਇਆ ਜਿਹੜਾ ਉਦੋਂ ਵੀ ਹੈ, ਤੇ ਜਦੋਂ ਇਹ ਸਾਰੀ ਦੁਨੀਆਂ ਖਾ ਕੇ ਸਪੁਰਦ ਹੋਵੇਗੀ ਜਿਹੜਾ ਉਦੋਂ ਵੀ ਰਹੇਗਾ ਨਾ, ਮੇਰਾ ਤੇ ਰੱਬ ਉਹ ਹੈ, ਮੈਂ ਤੇ ਉਹਨੂੰ ਯਾਦ ਕਰਦਾ, ਉਹਦਾ ਨਾਮ ਲੈਣਾ। ਨਾਮ ਲੈਣ ਦਾ ਮਤਲਬ ਹੈ ਉਹਦੀ ਹਸਤੀ ਨੂੰ,
ਉਹਦੀ ਹੋਂਦ ਦਾ ਅਹਿਸਾਸ ਕਰਕੇ ਜੀਣਾ। ਮੈਂ ਕਾਰੋਬਾਰ ਕਰ ਰਿਹਾ, ਕੰਮ ਕਰ ਰਿਹਾ, ਘਰ ਵਿੱਚ ਹਾਂ, ਪਰਿਵਾਰ ਵਿੱਚ ਹਾਂ, ਮੈਨੂੰ ਉਹ ਰੱਬ ਚੇਤੇ ਆ, ਉਹ ਭੁਲਾਇਆ ਨਹੀਂ ਮੈਂ। ਇਹਨੂੰ ਕਹਿੰਦੇ ਨੇ ਨਾਮ ਲੈਣਾ, ਹੋਰ ਕੋਈ ਕੰਨਾਂ 'ਚ ਨਾਮ ਲੈਣ ਦੀ ਲੋੜ ਨਹੀਂ ਹੈ। ਅਤੇ ਫਿਰ ਕੰਨਾਂ 'ਚ ਨਾਮ ਵੀ ਇੱਦਾਂ ਦਾ ਅਗਲੇ ਦਿੰਦੇ ਨੇ, ਕਹਿੰਦੇ ਨੇ ਨਾਮ ਲੈ ਲਓ ਪਰ ਦੱਸਿਓ ਨਾ ਕਿਸੇ ਨੂੰ ਅੱਗੇ। ਕਮਾਲ ਹੈ, ਕੋਈ ਗਾਲ ਥੋੜ੍ਹਾ ਜਿਹੜੀ ਅਗਲੇ ਨੂੰ ਦੱਸ ਦਿਉ ਅਤੇ ਨਸ਼ਟ ਹੋ ਚੱਲੀ ਹੈ। ਜਿਵੇਂ ਕਿਸੇ ਨੇ ਕੰਨ 'ਚ ਗਾਲ ਕੱਢਤੀ ਦੀ ਹੋਵੇ ਵੀ ਤੂੰ ਗਾਹ ਨਾ ਦੱਸੀ, ਬੰਦਾ ਦੱਸਣ ਯੋਗਾ ਨਾ ਹੋਵੇ। ਅਤੇ ਸਾਡੀ ਤਾਂ ਬਾਣੀ ਕਹਿੰਦੀ ਹੈ ਵੀ ਖਾਵੋ ਖਰਚੋ ਰਲ ਮਿਲ ਭਾਈ ਤੋਟ ਨਾ ਆਵੇ, ਵੱਧ ਹੋ ਜਾਈ। ਭਾਈ ਚੰਗੀ ਚੀਜ਼ ਤਾਂ ਦੱਸਣੀ ਚਾਹੀਦੀ ਹੈ। ਤੁਸੀਂ ਕਹਿੰਦੇ ਹੋ ਤੁਹਾਨੂੰ ਨਾਮ ਦੇ ਦਿੱਤਾ ਅਤੇ ਤੁਸੀਂ ਅੱਗੇ ਦੱਸਿਓ ਨਾ ਹੁਣ ਕਿਸੇ ਨੂੰ। ਤੋ ਨਾਮ ਨੂੰ ਲੈ ਕੇ ਹੁਣ ਬੜੀਆਂ ਚੀਜ਼ਾਂ ਨੇ ਜੀ ਸਾਡੇ ਵਿੱਚ ਵੀ, ਤੁਸੀਂ ਵੇਖ ਲਓ। ਅਤੇ ਕੋਈ ਕਹਿੰਦਾ ਲਾਈਟਾਂ ਬੰਦ ਕਰਕੇ ਨਾਮ ਜਪਣਾ ਚਾਹੀਦਾ, ਕੋਈ ਕਹਿੰਦਾ ਸਾਹ ਬਾਹਰ ਕੱਢ ਕੇ ਨਾਮ ਜਪਣਾ ਚਾਹੀਦਾ, ਕੋਈ ਕਹਿੰਦਾ ਅੰਦਰ ਖੜ ਕੇ ਨਾਮ ਜਪਣਾ ਚਾਹੀਦਾ। ਕਈ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਪ੍ਰਚਲਿਤ ਕਰ ਦਿੱਤੀਆਂ, ਜਿਹੜੀਆਂ ਨਿਰੋਲ ਕਰਮਕਾਂਡੀ ਸਨ, ਜਿਹੜਾ ਕਿ ਸਿੱਖੀ ਦੇ ਅਸੂਲ ਦੇ ਅਕੋਰਡਿੰਗ ਬਿਲਕੁਲ ਨਹੀਂ ਸਨ ਹੈਗੀਆਂ। ਸਾਡੀ ਤੇ ਬਾਣੀ ਨੇ ਸਾਨੂੰ ਸਮਝਾਇਆ ਵੀ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰਜਨ ਨਾਲ, ਭਾਈ ਹੱਥਾਂ ਪੈਰਾਂ ਨਾਲ ਸਾਰੇ ਕੰਮ ਕਰੀ ਜਾ, ਘਰ ਦੇ ਪਰਿਵਾਰ ਦੇ, ਤੇ ਆਪਣੇ ਚਿੱਤ ਨੂੰ ਵਾਹਿਗੁਰੂ ਵਿੱਚ ਰੱਖ, ਹੱਥ ਕਾਰ ਵਿੱਚ ਰੱਖ ਤੇ ਚਿੱਤ ਕਰਤਾਰ ਵਿੱਚ ਰੱਖ। ਵੀ ਹੱਥਾਂ ਨਾਲ ਕੰਮ ਕਾਰ ਕਰੀ ਜਾ ਤੇ ਆਪਣੇ ਚਿੱਤ ਨੂੰ ਕਿੱਥੇ ਰੱਖਣਾ ਹੈ, ਕਰਤਾਰ ਵਿੱਚ ਰੱਖਣਾ। ਤੇ ਆ ਜਿੰਨੇ ਨਾਮ ਦਾ ਦਾਅਵਾ ਕਰਦੇ ਨੇ, ਕੋਈ ਕਹਿੰਦਾ ਜੀ ਮੈਂ 5 ਘੰਟੇ ਜਪਦਾ, ਕੋਈ ਕਹਿੰਦਾ 10 ਘੰਟੇ ਜਪਦਾ, ਇਹ ਸਾਰੇ ਵਿਹਲੜ ਨੇ, ਇਹਨਾਂ ਕੋਲ ਹੋਰ ਕੋਈ ਕੰਮ ਨਹੀਂ ਹੈਗਾ। ਤੋ ਇਹ 24 ਘੰਟੇ ਵੀ ਜਪ ਸਕਦੇ ਨੇ। ਤੇ ਜਿਹਨੇ ਕਿਰਤਕਾਰ ਕਰਨੀ ਹੈ, ਜਿਹਨੇ ਕੰਮ ਕਾਰ ਕਰਨਾ ਹੈ, ਉਹਨੇ ਸੰਗਤ ਕਰ ਲੈਣੀ ਹੈ ਸਵੇਰੇ ਸ਼ਾਮ ਜਦੋਂ ਲੋੜ ਪੈਂਦੀ ਹੈ, ਤੇ ਆਪਣੀ ਕਿਰਤਕਾਰ ਕਰਦਿਆਂ ਅਗਲਾ ਰੱਬ ਨੂੰ ਚੇਤੇ ਰੱਖਦਾ ਹੈ, ਭੈ ਭਾਵਨੀ ਵਿੱਚ ਰਹਿੰਦਾ ਹੈ। ਇਹਦੋਂ ਵੱਡਾ ਹੋਰ ਨਾਮ ਕਿਹੜਾ ਹੋ ਸਕਦਾ ਹੈ, ਕੋਈ ਇਹਦੋਂ ਵੱਡਾ ਨਾਮ। ਤੋ ਅਸੀਂ ਇਹ, ਕਿਉਂਕਿ ਮੈਂ ਇਹ ਗੱਲਾਂ ਵਾਰ ਵਾਰ ਤਾਂ ਕਰਦਾ ਵੀ ਕਈ ਵਾਰ ਅਸੀਂ ਇਨਫਰਿਟੀ ਕੰਪਲੈਕਸ ਵਿੱਚ ਜਾਂਦੇ ਹਾਂ ਵੀ ਫਲਾਨਾ ਬੰਦਾ ਜੀ 10 ਘੰਟੇ ਚੌਂਕੜੀ ਮਾਰਦਾ, ਮਾਰੀ ਜਾਵੇ 50 ਘੰਟੇ ਮਾਰ ਲਵੇ, ਇਹਦੇ ਨਾਲ ਕੀ ਹੁੰਦਾ। ਤੋ ਆਪਣੇ ਆਪ ਨੂੰ ਇੱਦਾਂ ਢਾ, ਹਾਂ ਸਾਡੇ ਵਿੱਚ ਜਿਹੜੀ ਗੱਲ ਜ਼ਰੂਰੀ ਹੈ ਵੀ ਆਪਾਂ ਸਵੇਰੇ ਸ਼ਾਮ ਗੁਰੂ ਕੀ ਸੰਗਤ ਕਰੀਏ। ਲੱਗਦੀ ਵਾ ਸਵੇਰੇ ਸ਼ਾਮ ਸ਼ਬਦ ਦੀ ਵਿਚਾਰ ਨਾਲ ਜੁੜੀਏ, ਕੀਰਤਨ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ, ਪਰ ਜਿਹੜਾ ਉਹ ਪ੍ਰੋਸੈਸ ਚਲਾਉਂਦੇ ਨੇ ਵੀ 10 ਘੰਟੇ ਉਹ ਬੈਠਾ ਬੈਠਾ ਜੀ ਕੋਈ ਨਾਮ ਸਿਮਰਨ ਕਰਦਾ ਰਿਹਾ, ਕੋਈ ਮੈਡੀਟੇਸ਼ਨ ਕਰਦਾ ਰਿਹਾ, ਇੱਦਾਂ ਦੀ ਮੈਡੀਟੇਸ਼ਨ ਦਾ ਗੁਰਮਤਿ ਵਿੱਚ ਕੋਈ ਜਗ੍ਹਾ ਨਹੀਂ ਹੈਗੀ। ਸਿੱਖੀ ਵਿੱਚ ਇੱਦਾਂ ਦੀ ਮੈਡੀਟੇਸ਼ਨ ਦੀ ਕੋਈ ਥਾਂ ਨਹੀਂ ਹੈ। ਬੜੇ ਐਸੇ ਸਨ ਜਿਹੜੇ ਗੁਰੂ ਸਾਹਿਬ ਦੇ ਵੇਲੇ ਵੀ ਇੱਦਾਂ ਮੈਡੀਟੇਸ਼ਨ ਕਰ ਰਹੇ ਸਨ, ਜਿਹੜੇ ਯੋਗੀ ਸਿੱਧ ਹੋਰ ਸਨ, ਉਹ ਸਾਰੇ ਇਹੋ ਕੰਮ ਹੀ ਤਾਂ ਕਰ ਰਹੇ ਸਨ। ਤੁਸੀਂ ਇੱਕ ਬਚਨ ਚੇਤਾ ਰੱਖਿਆ ਕਰੋ, ਜੇ ਤੁਹਾਨੂੰ ਕੋਈ ਇੱਦਾਂ ਦਾ ਕਦੀ ਭੁਲੇਖਾ ਪਵੇ ਨਾ, ਤੇ ਇੰਨੀ ਕੁ ਤੁੱਕ ਯਾਦ ਕਰ ਛੱਡੋ ਬਾਣੀ ਦੀ ਉਹਨਾਂ ਨੂੰ ਸਮਝਾਉਣ ਦੇ ਲਈ, ਉਹਨਾਂ ਭਰਾਵਾਂ ਨੂੰ ਜਿਹੜੇ ਇੱਦਾਂ ਦਾ ਦਾਅਵਾ ਕਰਦੇ ਨੇ। ਨਾਮਾ ਕਹਿ ਤਲੋਚਣਾ ਮੁੱਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਨਾਮਦੇਵ ਕਹਿੰਦਾ ਹੈ ਤਰਲੋਚਨ ਨੂੰ, ਭਗਤ ਤਰਲੋਚਨ ਨੂੰ ਨਾਮਦੇਵ ਜੀ ਕਹਿੰਦੇ ਨੇ, ਕਿਉਂਕਿ ਤਰਲੋਚਨ ਨੇ ਇਹ ਸਵਾਲ ਉਠਾਇਆ ਸੀ। ਉਹਨਾਂ ਆਖਿਆ ਸਾਰੀ ਦਿਹਾੜੀ ਤੂੰ ਆਪਣੀ ਆ ਛਾਪੇ ਲਾਉਂਦਾ ਰਹਿੰਦਾ ਕੱਪੜਿਆਂ ਦੇ ਉੱਤੇ। ਨਾਮਦੇਵ ਦਾ ਕੰਮ ਸੀ ਨਾ ਛਾਪੇ ਲਾਉਣਾ, ਸ਼ੀਂਬਾ ਸੀ ਉਹ ਕੱਪੜਿਆਂ ਉੱਤੇ ਛਾਪੇ ਲਾਉਂਦਾ ਸੀ, ਰੰਗ ਬਿਰੰਗੇ ਫੁੱਲ ਬੂਟੇ ਪਾਉਂਦਾ ਸੀ। ਉਹ ਕਹਿੰਦੇ ਸਾਰੀ ਦਿਹਾੜੀ ਤੂੰ ਇਹੋ ਕੰਮ ਕਰਦਾ ਰਹਿੰਦਾ, ਕੋਈ ਰੱਬ ਦਾ ਨਾਮ ਹੀ ਲੈ ਲਿਆ ਕਰ। ਭਗਤ ਨਾਮਦੇਵ ਸਾਹਿਬ ਨੂੰ ਕੌਣ ਕਹਿੰਦਾ, ਤਰਲੋਚਨ ਕਹਿੰਦਾ। ਤੇ ਭਗਤ ਤਰਲੋਚਨ ਨੂੰ ਅੱਗੋਂ ਨਾਮਦੇਵ ਸਾਹਿਬ ਪਤਾ ਕੀ ਜਵਾਬ ਦਿੰਦੇ ਨੇ, ਉਹ ਕਹਿੰਦੇ ਨੇ ਤਰਲੋਚਨ ਜੀ ਇੱਦਾਂ ਰੱਬ ਦਾ ਨਾਂ ਨਹੀਂ ਲਿਆ ਜਾਂਦਾ। ਉਹ ਕਹਿੰਦੇ ਫਿਰ ਕਿੱਦਾਂ ਲਿਆ ਜਾਂਦਾ, ਕਹਿੰਦੇ ਨਾਮਾ ਕਹਿ ਤਲੋਚਨਾ। ਨਾਮਦੇਵ ਕਹਿੰਦਾ ਹੈ ਕਿਹਨੂੰ, ਤਰਲੋਚਨ ਨੂੰ। ਨਾਮਦੇਵ ਭਗਤ ਸਾਹਿਬ ਕਹਿੰਦੇ ਨੇ ਤਰਲੋਚਨ ਜੀ ਨੂੰ, ਨਾਮਾ ਕਹਿ ਤਲੋਚਨਾ ਮੁੱਖ ਤੇ ਰਾਮ ਸੰਭਾਲ, ਆਖਿਆ ਮੂੰਹ ਦੇ ਵਿੱਚ ਰੱਬ ਦੀ ਸੰਭਾਲ ਕਰ। ਅੰਦਰ ਮੁੱਖ ਤੇ ਰਾਮ ਸੰਭਾਲ ਮਤਲਬ ਅੰਦਰ ਰੱਬ ਦੀ ਸੰਭਾਲ ਕਰ। ਹੱਥ ਪਾਉ ਕਰ ਕਾਮ ਸਭ, ਹੱਥਾਂ ਨਾਲ ਪੈਰਾਂ ਨਾਲ ਸਾਰੇ ਕੰਮ ਕਰਿਆ ਕਰ, ਭੱਜਾ ਫਿਰ ਜਿੰਨਾ ਚਿਰ ਸਰੀਰ ਸਾਥ ਦਿੰਦਾ ਆਪਣੀ ਕਿਰਤ ਕਰਿਆ ਕਰ, ਰੋਜ਼ੀ ਰੋਟੀ ਕਮਾਇਆ ਕਰ, ਕੋਈ ਹਰਜ ਨਹੀਂ ਹੈ। ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਪਰ ਆਪਣੇ ਚਿੱਤ ਵਿੱਚ ਕਾਲਖ ਨਾ ਲੱਗਣ ਦੇਈ, ਚਿੱਤ ਨੂੰ ਮੈਲਾ ਨਾ ਹੋਣ ਦੇਈ। ਨਿਰੰਜਨ ਦਾ ਅਰਥ ਹੁੰਦਾ ਹੈ ਕਾਲਖ ਤੋਂ ਰਹਿਤ, ਚਿੱਤ ਨੂੰ ਕਾਲਖ ਦੇ ਤੋਂ ਰਹਿਤ ਰੱਖੀ, ਚਿੱਤ ਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਕਾਲਖ ਨਾ ਲੱਗਣ ਦੇਈ। ਲੈ ਇਹਨੂੰ ਰੱਬ ਦਾ ਨਾਮ ਸਿਮਰਨ ਕਹਿੰਦੇ ਨੇ, ਇਹਨੂੰ ਚੇਤੇ ਕਹਿੰਦੇ ਨੇ, ਇਹਦੋਂ ਵੱਡਾ ਹੋਰ ਨਾਮ ਸਿਮਰਨ ਕੋਈ ਨਹੀਂ ਹੈ। ਤੋ ਗੁਰਦੇਵ ਨੇ ਬੜੀ ਪਿਆਰੀ ਬਖਸ਼ਿਸ਼ ਕੀਤੀ, ਮਹਾਰਾਜ ਕਹਿੰਦੇ ਮੈਂ ਕੁਰਬਾਨ ਜਾਂਦਾ ਵਾਹਿਗੁਰੂ ਜੀ ਜਿਹੜੇ ਇਸ ਤਰੀਕੇ ਨਾਲ ਤੇਰੇ ਨਾਮ ਨੂੰ ਧਿਆਉਂਦੇ ਨੇ, ਤੇਰੇ ਨਾਮ ਨੂੰ ਜਪਦੇ ਨੇ। ਹੋਂ ਕੁਰਬਾਨੇ ਜਾਊ ਮਿਹਰਬਾਨਾ, ਹੋਂ ਕੁਰਬਾਨੇ ਜਾਊ, ਹੋਂ ਕੁਰਬਾਨੇ ਜਾਊ ਤਿਨਾ ਕੇ ਲੈਣ ਜੋ ਤੇਰਾ ਨਾਂ, ਹੋਰ ਕਿਸੇ ਦਾ ਨਾਂ ਨਹੀਂ। ਜਿਹੜਾ ਅਕਾਲ ਪੁਰਖ ਤੇਰੀ ਹੋਂਦ ਦਾ ਅਹਿਸਾਸ ਕਰਕੇ ਜਿਹੜੇ ਜੀਂਦੇ ਨੇ, ਕਿਉਂਕਿ ਇੱਥੇ ਹੋ ਸਕਦਾ ਨਾਮ ਕੋਈ ਬਾਬੇ ਦਾ ਹੀ ਲਈ ਜਾਂਦਾ ਹੋਵੇ। ਹੁਣ ਤੇ ਇੱਥੇ
ਸਾਧਾਂ ਦੇ ਨਾਂ ਸਟੇਜਾਂ ਦੇ ਉੱਤੇ ਲੈ ਜਾਂਦੇ ਨੇ, ਸਾਧਾਂ ਦੇ ਆਮ ਉਹਨਾਂ ਦੀ ਮਹਿਮਾ ਉਹਨਾਂ ਦੀ ਵਡਿਆਈ ਗਾਈ ਜਾਂਦੇ ਨੇ। ਚਲੋ ਤੁਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਲਓ ਤੇ ਗੱਲ ਫੱਬਦੀ ਹੈ, ਧੰਨ ਗੁਰੂ ਨਾਨਕ ਕਹੋ ਤੇ ਗੱਲ ਫੱਬਦੀ ਹੈ। ਤੁਸੀਂ ਆਪਣੇ ਡੇਰੇਦਾਰ ਬਾਬਿਆਂ ਦੀਆਂ ਨਾਂ ਲੈ ਕੇ ਸਟੇਜਾਂ ਉੱਤੋਂ ਗਾ ਰਹੇ ਹੋ, ਉਹ ਵੀ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ, ਤੁਹਾਡੇ ਤੋਂ ਵੱਡਾ ਨਿੰਦਕ ਕੌਣ ਹੈ ਗੁਰੂ ਸਾਹਿਬ ਦਾ? ਸੋਚ ਕੇ ਵੇਖਿਓ, ਵੇਖੋ ਸਟੇਜ ਉੱਤੋਂ ਕੋਈ ਕਵੇ ਵੀ ਧੰਨ ਗੁਰੂ ਨਾਨਕ ਤੇ ਗੱਲ ਫੱਬਦੀ ਹੈ, ਸੋਹਣੀ ਲੱਗਦੀ ਹੈ ਗੱਲ। ਕੋਈ ਕਵੇ ਧੰਨ ਗੁਰੂ ਅਰਜਨ ਸਾਹਿਬ ਤੇ ਗੱਲ ਫੱਬਦੀ ਹੈ, ਧੰਨ ਗੁਰੂ ਕਲਗੀਧਰ ਦਾ ਨਾਂ ਲਵੇ ਤੇ ਗੱਲ ਫੱਬਦੀ ਹੈ, ਨਾਲ ਕਰੇ ਗੁਰਬਾਣੀ ਦੀ ਵਿਚਾਰ ਤੇ ਗੱਲ ਸੋਹਣੀ ਲੱਗਦੀ ਹੈ। ਇੱਥੇ ਕੀ ਲੋਕ ਕਰਦੇ ਨੇ, ਆਪੋ ਆਪਣੇ ਬਾਬਿਆਂ ਦੇ ਨਾਂ ਅੱਜ ਕੱਲ੍ਹ ਸਟੇਜ ਤੇ ਲੈਂਦੇ ਨੇ, ਫਲਾਨਾ ਸਿੰਘ ਜੀ ਤੇਰੀ ਜੈ ਹੋਵੇ, ਉਹ ਸਿੰਘ ਜੀ ਤੇਰੀ ਜੈ ਹੋਵੇ। ਤੋ ਖੈਰ ਗੁਰੂ ਕਿਰਪਾ ਕਰੇ, ਮਹਾਰਾਜ ਨੇ ਆਖਿਆ ਨਾਂ ਕਿਹਦਾ ਲੈਣਾ, ਸੁਣਿਓ ਇੱਕ ਪੌੜੀ ਹੈ ਮਹਾਰਾਜ ਦੀ, ਉਹਨਾਂ ਆਖਿਆ ਵੇਖੋ ਨਾਂ ਕਿਹਦਾ ਲੈਣਾ ਚਾਹੀਦਾ, ਆ ਪੰਕਤੀ ਹੈ ਬਾਣੀ ਦੀ, ਪੌੜੀ ਹੈ, ਆਖਿਆ ਸਬਤ ਦੀਪ ਸਬਤ ਸਾਗਰਾ, ਸੱਤਾਂ ਦੀਪਾਂ ਦਾ ਮਾਲਕ। ਹੁਣ ਮਹਾਂਦੀਪ ਜਿਹਨੂੰ ਆਪਾਂ ਕਹਿੰਦੇ, ਏਸ਼ੀਆ ਮਹਾਂਦੀਪ ਹੋ ਗਿਆ, ਨੌਰਥ ਅਮੈਰੀਕਾ ਹੋ ਗਿਆ, ਆਸਟ੍ਰੇਲੀਆ ਹੋ ਗਿਆ, ਇਹ ਮਹਾਂਦੀਪ ਨੇ ਨਾ ਸਾਰੇ। ਆਖਿਆ ਸਬਤ ਦੀਪ ਸਬਤ ਸਾਗਰਾ, ਸੱਤਾਂ ਦੀਪਾਂ ਤੇ ਸੱਤਾਂ ਸਾਗਰਾਂ ਵਾਲਾ, ਸੱਤ ਸਾਗਰ ਜਾਣੀ ਕਿ ਸੱਤ ਸਮੁੰਦਰ, ਸਬਤ ਦੀਪ ਸਬਤ ਸਾਗਰਾ, ਨਵ ਖੰਡ ਚਾਰ ਵੇਦ ਦਸ ਅਸ਼ਟ ਪੁਰਾਣਾ। ਆਖਿਆ ਨੌਵਾਂ ਖੰਡਾਂ 'ਚ ਇਹਦਾ ਵਾਸਾ ਹੈ, ਤੇ ਤੁਹਾਡੇ ਚਾਰ ਵੇਦ ਤੇ 18 ਪੁਰਾਣ ਜਿਹਨੂੰ ਯਾਦ ਕਰਦੇ ਨੇ, ਸਾਰਾ ਕੁਝ ਇਹਦੇ ਵਿੱਚੋਂ ਨਿਕਲਿਆ। ਦਸ ਚਾਰ ਵੇਦ ਦਸ ਅਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਤਦਾ ਉਹ ਰੱਬ ਜਿਹੜਾ ਸੱਤਾਂ ਦੀਪਾਂ ਸੱਤਾਂ ਸਮੁੰਦਰਾਂ ਤੇ ਪੂਰੇ ਖੰਡ ਬ੍ਰਹਿਮੰਡ ਵਿੱਚ ਵਰਤ ਰਿਹਾ ਹੈ ਉਹਦਾ ਨਾਂ ਲੈਣਾ ਹੈ। ਹੁਣ ਜੇ ਤੇ ਤੁਸੀਂ ਉਹਦਾ ਨਾਂ ਲੈ ਰਹੇ ਹੋ ਤੇ ਫਿਰ ਤੇ ਸ਼ਾਬਾਸ਼ ਹੈ, ਤੇ ਜੇ ਤੁਸੀਂ ਉਹਦਾ ਲਾ ਰਹਿ ਰਹੇ ਹੋ ਜਿਹੜਾ ਅਜੇ ਕੱਲ੍ਹ ਜੰਮਿਆ ਤੇ ਜਿਹਨੇ ਪਰਸੋਂ ਮਰ ਜਾਣਾ, ਇਹਦਾ ਮਤਲਬ ਹੈ ਵੀ ਤੁਸੀਂ ਰੱਬ ਦਾ ਨਾਂ ਨਹੀਂ ਲੈ ਰਹੇ, ਧੋਖੇ ਚੋ। ਨਾਂ ਉਹਦਾ ਲੈਣਾ ਹੈ ਜਿਹੜਾ ਇੰਡੀਆ USA ਭਾਰਤ ਸਾਰਿਆਂ ਪਾਸਿਆਂ ਵਿੱਚ ਹੈ, ਤੁਸੀਂ ਕਿਹਦਾ ਨਾਂ ਲੈ ਰਹੇ ਹੋ ਇਹ ਤੁਸੀਂ ਵੇਖ ਲਓ। ਤੋ ਮਹਾਰਾਜ ਨੇ ਆਖਿਆ ਹਰ ਸਭ ਨਾਂ ਵਿੱਚ ਤੂੰ ਵਰਤਦਾ, ਜਿਹੜਾ ਸਾਰਿਆਂ 'ਚ ਵਰਤਦਾ ਹੈ, ਜਿਹਨੇ ਸਾਰਿਆਂ ਨੂੰ ਲਾਲ ਰੰਗ ਦਾ ਖੂਨ ਦਿੱਤਾ, ਜਿਹਨੇ ਸਾਰਿਆਂ ਨੂੰ ਲਾਲ ਰੰਗ ਦਾ ਖੂਨ ਦਿੱਤਾ, ਜਿਹਨੇ ਸਾਰਿਆਂ ਦੇ ਸਰੀਰ ਦੀ ਬਣਤਰ ਬਣਾਈ ਹੈ ਉਹਦਾ ਨਾਂ ਲੈਣਾ, ਤੁਸੀਂ ਕਿਹਦਾ ਲੈ ਰਹੇ ਹੋ? ਜਿਹਨੇ ਤੁਹਾਨੂੰ ਖੂਨ ਨਹੀਂ ਦਿੱਤਾ, ਜਿਹਨੇ ਤੁਹਾਡੇ ਮੱਥੇ 'ਤੇ ਲਾ ਦਿੱਤਾ ਵੀ ਮੇਰੀ, ਅੱਗੇ ਸ਼ਬਦ ਨਹੀਂ ਮੈਂ ਵਰਤਣਾ ਚਾਹੁੰਦਾ, ਇਹ ਮੇਰਾ ਸੇਵਕ ਹੈ, ਉਹਦਾ ਨਾਂ ਨਹੀਂ ਲੈਣਾ। ਹਰ ਸਭਨਾ ਵਿੱਚ ਤੂੰ ਵਰਤਦਾ, ਹਰ ਸਭਨਾ ਭਾਣਾ, ਸਭ ਤੁਝੈ ਧਿਆਵੈਂ ਜੀ ਜੰਤ, ਜਿਹਦੇ ਹੁਕਮ ਵਿੱਚ ਸਾਰੇ ਜੀਵ ਜੰਤੂ ਨੇ, ਇੱਕ ਨਿੱਕੀ ਜੀ ਕੀੜੀ ਤੋਂ ਲੈ ਕੇ ਇੱਕ ਵੱਡੇ ਹਾਥੀ ਤੱਕ ਜਿਹਦੇ ਹੁਕਮ ਵਿੱਚ ਨੇ, ਉਹਦਾ ਨਾਂ ਲੈਣਾ ਹੈ, ਹੋਰ ਕਿਸੇ ਦਾ ਨਾਂ ਨਹੀਂ ਲੈਣਾ। ਤੇ ਜਿਹਦਾ ਤੁਸੀਂ ਲੈ ਰਹੇ ਹੋ, ਜੇ ਤੇ ਉਹ ਸਾਰੇ ਜੀਵਾਂ ਜੰਤੂਆਂ 'ਚ ਵਸਿਆ ਹੋਇਆ ਤੇ ਫਿਰ ਤੇ ਠੀਕ ਹੈ, ਤੇ ਜੇ ਨਹੀਂ ਨਾ ਵਸਿਆ ਹੋਇਆ ਤੇ ਉਹਦਾ ਨਾਂ ਲੈਣਾ ਬੰਦ ਕਰ ਦਿਓ ਅੱਜ ਤੋਂ ਬਾਅਦ। ਮਹਾਰਾਜ ਨੇ ਆਖਿਆ ਸਭ ਤੁਝੇ ਧਿਆਵੈਂ ਜੀ ਜੰਤ, ਹਰ ਸਾਰੰਗ ਪਾਣਾ ਜੋ ਗੁਰਮੁਖ ਹਰ ਆਰਾਧ ਦੇ ਤਿੰਨ ਹੋਂ ਕੁਰਬਾਣਾ। ਜਿਹੜੇ ਗੁਰੂ ਦੀ ਸ਼ਰਨ ਵਿੱਚ ਪੈ ਕੇ ਉਸ ਹਰੀ ਦੀ ਆਰਾਧਨਾ ਕਰਦੇ ਨੇ, ਮਹਾਰਾਜ ਕਹਿੰਦੇ ਨੇ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ। ਜੋ ਗੁਰਮੁਖ ਹਰ ਆਰਾਧ ਦੇ ਤਿੰਨ ਹੋਂ ਕੁਰਬਾਣਾ, ਤੂੰ ਆਪੇ ਆਪ ਵਰਤਦਾ ਕਰ ਚੋਜ ਵਿਡਾਣਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਪਰਮੇਸ਼ਰ ਜਿਹੜਾ ਆਪ ਵਰਤ ਰਿਹਾ ਸਾਰਿਆਂ ਦੇ ਵਿੱਚ, ਸਭਨੀ ਘਟੀ ਸ਼ਹਿ ਵਸੈ, ਜਿਹੜਾ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਰਿਹਾ ਨਾ, ਤੁਸੀਂ ਉਹਦਾ ਨਾਂ ਲੈਣਾ ਹੈ। ਤੋ ਮਹਾਰਾਜ ਉਹਦੇ ਬਾਰੇ ਕਹਿੰਦੇ ਨੇ ਵੀ ਹੋਂ ਕੁਰਬਾਨੈ ਜਾਊਂ ਮਿਹਰਬਾਨਾ, ਹੋਂ ਕੁਰਬਾਨੈ ਜਾਊਂ, ਹੋਂ ਕੁਰਬਾਨੈ ਜਾਊਂ ਤਿਨਾ ਕਹਿ ਲੈਣ ਜੋ ਤੇਰਾ ਨਾਉਂ। ਹੁਣ ਗੁਰੂ ਨਾਨਕ ਸਾਹਿਬ ਇਹ ਸ਼ਬਦ ਉਚਾਰਨ ਕਰ ਰਹੇ ਨੇ, ਫਿਰ ਗੁਰੂ ਨਾਨਕ ਸਾਹਿਬ ਕਿਹਦੀ ਗੱਲ ਕਰ ਰਹੇ ਨੇ ਆਪੇ ਅੰਦਾਜ਼ਾ ਲਾ ਲਓ ਤੁਸੀਂ।

ਤੋਂ ਬਾਬਾ ਜੀ ਪਹਿਲੇ ਬੰਦ ਵਿੱਚ ਕਹਿੰਦੇ ਨੇ ਇਹ ਤਨ ਆਖਿਆ ਵਾਹਿਗੁਰੂ ਜੀ ਮੇਰਾ ਇਹ ਸਰੀਰ ਇਹ ਤਨ ਤਨ ਮਤਲਬ ਬਾਡੀ ਸਰੀਰ ਮੇਰਾ ਇਹ ਤਨ ਮਾਇਆ ਪਾਹਿਆ ਪਿਆਰੇ ਆਖਿਆ ਵਾਹਿਗੁਰੂ ਜੀ ਮੇਰਾ ਇਹ ਜਿਹੜਾ ਤਨ ਹੈ ਨਾ ਇਹਨੂੰ ਮਾਇਆ ਦੀ ਪਾਹ ਲੱਗੀ ਹੋਈ ਆ ਜਿਵੇਂ ਨਾ ਕੱਪੜਾ ਜਿਹੜਾ ਹੁੰਦਾ ਜਦੋਂ ਉਹਦੇ ਉੱਤੇ ਮਾਇਆ ਲੱਗਦੀ ਹੈ ਤੇ ਉਹ ਆਕੜ ਜਾਂਦਾ ਆਖਿਆ ਜਿਹੜਾ ਮੇਰਾ ਤਨ ਹੈ ਨਾ ਇਹ ਵੀ ਆਕੜ ਖੋਰ ਹੋਇਆ ਫਿਰਦਾ ਇਹਦੇ ਵਿੱਚ ਹਉਮੈ ਹੰਕਾਰ ਦੇ ਵਿੱਚ ਇਹਨੂੰ ਮਾਇਆ ਦੀ ਪਾਹ ਲੱਗੀ ਹੋਈ ਆ ਤੇ ਜਦੋਂ ਕੱਪੜੇ ਉੱਤੇ ਰੰਗ ਚਾੜਨਾ ਹੋਵੇ ਤੇ ਸਭ ਤੋਂ ਪਹਿਲਾਂ ਉਹ ਮਾਇਆ ਦੀ ਪਾਹ ਲਾਉਣੀ ਪੈਂਦੀ ਹੈ ਜੇ ਮਾਇਆ ਦੀ ਪਾਹ ਉਹ ਕਈ ਵਾਰ ਹੁੰਦਾ ਨਾ ਵੀ ਸਾਡੇ ਜਿਹੜੇ ਸ਼ਹਿਰੀ ਸਿੱਖ ਨੇ ਵੀਰ ਭਰਾ ਮੈਂ ਉਹਨਾਂ ਵਿੱਚ ਇੱਕ ਰਿਵਾਜ ਵੇਖਿਆ ਵੀ ਜਦੋਂ ਉਹਨਾਂ ਨੇ ਦਸਤਾਰ ਸਜਾ ਲੈਣੀ ਆਪਣੀ ਤੇ ਉੱਤੇ ਉਹਨੇ ਮਾਇਆ ਲਾ ਲੈਣੀ ਦਸਤਾਰ ਨੂੰ ਉਹਦੇ ਨਾਲ ਕੀ ਹੁੰਦਾ ਫਰਕ ਇਹ ਪੈਂਦਾ ਫਿਰ ਜਿੱਥੇ ਦਸਤਾਰ ਬੱਝੀ ਹੋਵੇ ਫਿਰ ਉੱਥੇ ਆਕੜ ਜਾਂਦੀ ਉਹ ਫਿਰ ਨਹੀਂ ਉਹ ਹਿੱਲਦੀ ਹੁਣ ਤੇ ਘੱਟ ਗਏ ਅੱਗੇ ਨਾਲੋਂ ਪਹਿਲਾਂ ਏਦਾਂ ਬਹੁਤ ਰਿਵਾਜ ਹੁੰਦਾ ਸੀ ਵੀ ਉਹ ਜਦੋਂ ਜੇ ਤਿੱਖੀ ਕਰਕੇ ਪੱਗ ਬੰਨ ਲਈ ਉੱਤੇ ਮਾਇਆ ਲਾ ਲਈ ਆ ਤੇ ਉਹ ਫਿਰ ਪੱਗ ਉੱਥੇ ਆਕੜ ਜਾਂਦੀ ਸੀ ਹੁਣ ਸਤਿਗੁਰੂ ਮਹਾਰਾਜ ਕਹਿੰਦੇ ਨੇ ਵੀ ਜਿਨ੍ਹਾਂ ਦੇ ਸਰੀਰ ਵਿੱਚ ਮਾਇਆ ਦੀ ਪਾਹ ਲੱਗੀ ਹੋਈ ਹੈ ਉੱਥੇ ਰੱਬ ਦਾ ਨਾਂ ਨਹੀਂ ਆ ਸਕਦਾ ਕਿਉਂਕਿ ਜਿਨ੍ਹਾਂ ਵਿੱਚ ਹਉਮੈ ਹੈ ਹੰਕਾਰ ਹੈ ਉਹਨਾਂ ਦਾ ਸਰੀਰ ਰੰਗਿਆ ਨਹੀਂ ਜਾ ਸਕਦਾ ਜਿਹੜੇ ਆਪਣੀ ਈਗੋ ਵਿੱਚ ਰਹਿੰਦੇ ਨੇ ਜਿਹੜੇ ਕੁਝ ਸਿੱਖਣ ਨੂੰ ਤਿਆਰ ਨਹੀਂ ਜਿਹੜੇ ਕੁਝ ਸਮਝਣ ਲਈ ਤਿਆਰ ਨਹੀਂ ਉਹਨਾਂ ਦੇ ਅੰਦਰ ਮੈਂ ਮੇਰੀ ਦਾ ਇੰਨਾ ਪ੍ਰਭਾਵ ਹੁੰਦਾ ਹੈ ਵੀ ਉੱਥੇ ਰੱਬ ਦਾ ਨਾਂ ਨਹੀਂ ਚੜ੍ਹ ਸਕਦਾ ਜਿਵੇਂ ਕੱਪੜੇ ਉੱਤੇ ਮਾਇਆ ਲੱਗੀ ਹੋਵੇ ਤੇ ਉਹਦੇ ਉੱਤੇ ਰੰਗ ਨਹੀਂ ਨਾ ਚੜ੍ਹ ਸਕਦਾ ਇੱਦਾਂ ਹੀ ਮਹਾਰਾਜ ਕਹਿੰਦੇ ਨੇ ਇਹ ਤਨ ਆਹ ਜਿਹੜਾ ਮੇਰਾ ਤਨ ਹੈ ਜਿਹੜਾ ਸਰੀਰ ਹੈ ਜਿਹੜੀ ਬਾਡੀ ਹੈ ਇਹਨੂੰ ਕੀ ਹੋਇਆ ਮਾਇਆ ਪਾਇਆ ਪਿਆਰੇ ਇਹਨੂੰ ਮਾਇਆ ਦੀ ਪਾਹ ਲੱਗੀ ਹੋਈ ਤੇ ਫਿਰ ਇਹ ਕਾਹਦੇ ਨਾਲ ਰੰਗਿਆ ਗਿਆ ਆਖਿਆ ਰੱਬ ਦੇ ਨਾਂ ਨਾਲ ਤੇ ਰੰਗਿਆ ਨਹੀਂ ਜਾ ਸਕਦਾ ਇੱਕੋ ਚੀਜ਼ ਹੈ ਜਿਹਦੇ ਨਾਲ ਇਹ ਰੰਗਿਆ ਹੋਇਆ ਉਹ ਕੀ ਹੈ ਲੀਤੜਾ ਲੱਭ ਰੰਗਾਏ ਲੱਭ ਦਾ ਮਤਲਬ ਹੁੰਦਾ ਲਾਲਚ ਨਾਲ ਮੇਰਾ ਤਨ ਰੰਗਿਆ ਹੋਇਆ ਵਾਹਿਗੁਰੂ ਜੀ ਲਾਲਚ ਹੀ ਭਰਿਆ ਹੋਇਆ ਅੰਦਰ ਲਾਲਚ ਖਾਣ ਦਾ ਲਾਲਚ ਪਹਿਨਣ ਦਾ ਲਾਲਚ ਕੁਝ ਪੀਣ ਦਾ ਲਾਲਚ ਇੰਨਾ ਲਾਲਚੀ ਸੁਭਾਅ ਮੇਰਾ ਵੈਸੇ ਤੇ ਅਸੀਂ ਕਈ ਵਾਰ ਕਹਿੰਦੇ ਹਾਂ ਵੀ ਸਿੱਖ ਕੌਮ ਇੱਦਾਂ ਕਰਦੀ ਉੱਦਾਂ ਕਰਦੀ ਹੈ ਪਰ ਇਹ ਪੂਰਾ ਸੱਚ ਨਹੀਂ ਨਾ ਹੈਗਾ ਕੁਝ ਕੁ ਪਰਸੈਂਟ ਲੋਕ ਹੁੰਦੇ ਨੇ ਨਹੀਂ ਤੁਸੀਂ ਨਗਰ ਕੀਰਤਨਾਂ ਵਿੱਚ ਸਿੱਖਾਂ ਦਾ ਹਾਲ ਵੇਖਿਓ ਪਕੌੜਿਆਂ ਦੇ ਉੱਤੋਂ ਦੀ ਪਲਟ ਪਲਟ ਕੇ ਪੈਂਦੇ ਨੇ ਉੱਦਾਂ ਨਾਅਰੇ ਜਕਾਰੇ ਮਾਰਦੇ ਜਾਂਦੇ ਨੇ ਪਕੌੜਿਆਂ ਦੀ ਟਰੇ ਅਜੇ ਲਿਆਣ ਕੇ ਰੱਖੀ ਨਹੀਂ ਹੁੰਦੀ ਤੇ ਉੱਤੋਂ ਦੀ ਪਲਟ ਕੇ ਸਾਰੇ ਖਿਲਾਰ ਵੀ ਦਿੱਤੇ ਇਹ ਕੀ ਹੈ ਲਾਲਚ ਹੀ ਹੈ ਨਾ ਮਤਲਬ ਇਕੱਠਾ ਕਰਨ ਦਾ ਲਾਲਚ ਹੁੰਦਾ ਨਾ ਇਕੱਠਾ ਕਰਨ ਦਾ ਵੀ ਕਰੀ ਜਾਓ ਦੂਜੇ ਲਈ ਕੁਝ ਬਚੇ ਜਾਂ ਨਾ ਬਚੇ ਮਗਰਲਿਆਂ ਦੀ ਵਾਰੀ ਆਵੇ ਜਾਂ ਨਾ ਆਵੇ ਪਰ ਆਪਾਂ ਇਕੱਠਾ ਕਰ ਲੈਣਾ ਤੋ ਇਹ ਸੁਭਾਅ ਜਾਂਦਾ

ਪਰ ਸਰੀਰ ਸਾਥ ਨਹੀਂ ਦੇ ਰਿਹਾ, ਉਹ ਜ਼ਿਆਦਾ ਔਖਾ ਹੁੰਦਾ, ਜ਼ਿਆਦਾ ਡਿਪਰੈਸਡ ਹੁੰਦਾ। ਤੋ ਇਸ ਆਦਤ ਨੂੰ ਢਾਉਣ ਲਈ ਜਵਾਨੀ ਦੇ ਵੇਲੇ ਹੀ ਕੰਮ ਕਰਨਾ ਚਾਹੀਦਾ। ਜਿਹੜੇ ਸਾਡੇ ਬੱਚੇ ਨੇ ਇਹਨਾਂ ਨੂੰ ਸ਼ੇਅਰਿੰਗ ਦੀ ਆਦਤ ਪਾਉਣੀ ਚਾਹੀਦੀ ਸਾਨੂੰ, ਵੀ ਕਿਸੇ ਚੀਜ਼ ਨੂੰ ਵੰਡ ਕੇ ਛਕਣਾ, ਸ਼ੇਅਰ ਕਰਨਾ, ਸਬਰ ਰੱਖਣਾ, ਇਹ ਦੱਸਣਾ ਵੀ ਕੋਈ ਗੱਲ ਨਹੀਂ, ਜੇ ਕੋਈ ਚੀਜ਼ ਨਹੀਂ ਵੀ ਮਿਲੀ ਤਾਂ ਸੋ ਕੇ ਕੋਈ ਗੱਲ ਨਹੀਂ। ਤੇ ਜੇ ਆਪਾਂ ਨਹੀਂ ਸਿਖਾਵਾਂਗੇ ਫਿਰ ਉਹ ਚੀਜ਼ਾਂ ਔਖੀਆਂ ਹੋਣਗੀਆਂ, ਉਹ ਔਖੀ ਹੋਵੇਗੀ ਚੀਜ਼। ਤੇ ਮੈਂ ਕਈ ਵਾਰ ਵੇਖਿਆ ਵੀ ਅਸੀਂ ਚੀਜ਼ਾਂ ਬੰਦਾ ਇਕੱਠੀਆਂ ਕਰੀ ਜਾਂਦਾ, ਇਕੱਠੀਆਂ ਕਰੀ ਜਾਂਦਾ, ਲਾਲਚ ਦੇ ਅਧੀਨ ਹੈ, ਮੁੜ ਕੇ ਭਾਵੇਂ ਗਾਰਬੇਜ ਹੀ ਕਰਨੀਆਂ ਪੈਣ, ਤੋ ਸੁਭਾਅ ਜਿਹੜਾ ਬਣ ਜਾਂਦਾ। ਤੋ ਲਾਲਚੀ ਬੰਦਾ ਕਦੀ ਸੁਖੀ ਨਹੀਂ ਰਹਿ ਸਕਦਾ ਜਿਹਦੇ ਅੰਦਰ ਲਾਲਚ ਕਿਸੇ ਚੀਜ਼ ਦਾ ਵੀ ਹੋਵੇ। ਤੋ ਮਹਾਰਾਜ ਨੇ ਆਖਿਆ ਲਾਲਚ ਛੋਡੋ ਅੰਧੇ ਹੋ, ਲਾਲਚ ਦੁੱਖ ਭਾਰੀ, ਆਖਿਆ ਬੜਾ ਵੱਡਾ ਦੁੱਖ। ਜੇ ਭਾਈ ਇਹਨੂੰ ਜਿੰਨੀ ਛੇਤੀ ਹੋਵੇ ਆਪਣੀ ਲਾਈਫ ਦੇ ਵਿੱਚੋਂ, ਜ਼ਿੰਦਗੀ ਚੋਂ ਐਲੀਮੀਨੇਟ ਕਰ ਦਿਓ। ਲਾਲਚ ਨਹੀਂ ਚਾਹੀਦਾ ਬੰਦੇ ਨੂੰ ਕਿਸੇ ਚੀਜ਼ ਦਾ ਵੀ, ਖਾਣ ਦਾ ਲਾਲਚ ਨਾ ਹੋਵੇ, ਪੀਣ ਦਾ ਲਾਲਚ ਨਾ ਹੋਵੇ, ਪਹਿਨਣ ਦਾ ਲਾਲਚ ਨਾ ਹੋਵੇ, ਇਕੱਠਾ ਕਰਨ ਦਾ ਲਾਲਚ ਨਾ ਹੋਵੇ। ਤੋ ਮਹਾਰਾਜ ਨੇ ਬਖਸ਼ਿਸ਼ ਕੀਤੀ ਵੀ ਇਹ ਜਿਹੜਾ ਤਨ ਹੈ ਮਾਇਆ ਨਾਲ, ਇਹਨੂੰ ਮਾਇਆ ਦੀ ਪਾਹ ਲੱਗੀ ਹੈ, ਤੇ ਇਹ ਲਾਲਚ ਨਾ ਰੰਗਿਆ ਹੋਇਆ, ਲੋਭ ਨਾ ਰੰਗਿਆ ਹੋਇਆ। ਇਹ ਤਨ ਮਾਇਆ ਪਾਇਆ ਪਿਆਰੇ, ਲੀਤੜਾ ਲੱਭ ਰੰਗਾਏ। ਹੁਣ ਜਦੋਂ ਮੇਰਾ ਸਰੀਰ ਇੱਦਾਂ ਦਾ ਹੈ ਤੇ ਫਿਰ ਮੇਰਾ ਕੰਤਨਾ ਭਾਵ ਹੈ ਚੋਲੜਾ ਪਿਆਰੇ। ਲਾਲਚੀ ਬੰਦਾ ਤੇ ਸਾਨੂੰ ਵੀ ਨਹੀਂ ਚੰਗਾ ਲੱਗਦਾ ਤੇ ਰੱਬ ਨੂੰ ਕਿੱਥੋਂ ਚੰਗਾ ਲੱਗੂ? ਲਾਲਚੀ ਬੰਦਾ ਕਿਸੇ ਨੂੰ ਚੰਗਾ ਨਹੀਂ ਲੱਗਦਾ। ਆਖਿਆ ਮੇਰਾ ਕੰਤ, ਮੇਰਾ ਕੰਤ ਜਿਹੜਾ ਮੇਰਾ ਵਾਹਿਗੁਰੂ ਹੈ, ਉਹਨੂੰ ਆਹ ਜਿਹੜਾ ਬਾਡੀ ਦਾ ਜਿਹੜਾ ਸਟਰਕਚਰ ਬਣਿਆ ਹੋਇਆ ਨਾ, ਚੋਲੜਾ ਕਿਹਨੂੰ ਕਹਿੰਦੇ ਨੇ? ਆਹ ਜਿਹੜੇ ਆਪਾਂ ਕੱਪੜੇ ਪਾਏ ਨੇ ਇਹਨੂੰ ਕੀ ਕਹਿੰਦੇ ਨੇ? ਚੋਲਾ ਕਹਿੰਦੇ ਨੇ ਨਾ, ਸਰੀਰ ਦਾ ਚੋਲਾ। ਤੇ ਵੈਸੇ ਸਾਡੀ ਬਾਡੀ ਵੀ ਆਪਣੇ ਆਪ ਦੇ ਵਿੱਚ ਇੱਕ ਚੋਲਾ ਹੀ ਆ, ਜਿਹੜੀ ਸਾਡੀ ਬਾਡੀ ਹੈ ਇਹ ਵੀ ਕੱਪੜਾ ਹੀ ਆ ਨਾ ਇੱਕ। ਤੋ ਜਿਨ੍ਹਾਂ ਦੀ ਬਾਡੀ ਮਹਾਰਾਜ ਕਹਿੰਦੇ ਨੇ ਹੰਕਾਰ ਦੇ ਵਿੱਚ ਆਕੜੀ ਪਈ ਹੈ ਨਾ, ਈਗੋ ਦੇ ਵਿੱਚ ਆਕੜੀ ਪਈ ਹੈ ਤੇ ਨਾਲ ਲੋਭ ਦੇ ਨਾਲ ਰੰਗੀ ਹੋਈ ਹੈ, ਉਹ ਸਰੀਰ ਮੇਰੇ ਗੁਰੂ ਨੂੰ ਚੰਗਾ ਨਹੀਂ ਲੱਗਦਾ, ਜਿੰਨਾ ਮਰਜ਼ੀ ਕੋਈ ਚੰਗਾ ਬਣ ਬਣ ਵਿਖਾਵੇ। ਲੀਤੜਾ ਲੱਭ ਰੰਗਾਏ, ਮੇਰੇ ਕੰਤ ਨਾ ਭਾਵ ਹੈ ਚੋਲੜਾ ਪਿਆਰੇ। ਆਖਿਆ ਮੇਰੇ ਕੰਤ ਨੂੰ, ਮੇਰੇ ਵਾਹਿਗੁਰੂ ਨੂੰ ਆਹ ਜਿਹੜਾ ਜੀਵਨ ਹੈ, ਆਹ ਜਿਹੜਾ ਲਾਈਫ ਸਟਾਈਲ ਹੈ, ਇਹਨੂੰ ਚੰਗਾ ਨਹੀਂ ਲੱਗਦਾ। ਮੇਰਾ ਕੰਤ ਨਾ ਭਾਵ ਹੈ ਚੋਲੜਾ ਪਿਆਰੇ। ਕਿਉਂ ਧਨ ਸੇਜੈ ਜਾਏ, ਕਿਵੇਂ ਇਹ ਜੀਵ ਇਸਤਰੀ, ਕਿਵੇਂ ਮੈਂ ਰੱਬ ਨੂੰ ਪ੍ਰਵਾਨ ਹੋਵਾਂਗਾ ਜਦੋਂ ਮੇਰੀ ਲਾਈਫ ਵਿੱਚ ਆ ਔਗਣ ਨੇ। ਹੁਣ ਅਗਲਾ ਬਚਨ ਹੈ ਜੀ, ਆਖਿਆ ਹੁਣ ਗੁਰੂ ਨੂੰ ਕੀ ਚੰਗਾ ਲੱਗਦਾ, ਕਿਹੜੀ ਬਾਡੀ ਚੰਗੀ ਲੱਗਦੀ, ਕਿਹੜਾ ਸਰੀਰ ਚੰਗਾ ਲੱਗਦਾ? ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਏ ਨਾਉ ਮਜੀਠ। ਜੇ ਆਪਣੀ ਬਾਡੀ ਨੂੰ ਰੰਗਣਾ ਹੈ ਤੇ ਜਿਹੜੇ ਗੁਰੂ ਵਾਲੇ ਵਰਚਿਊ ਨੇ, ਗੁਣ ਨੇ, ਉਹਨਾਂ ਨਾਲ ਰੰਗ। ਆਹ ਹੁੰਦਾ ਨਾ ਵੀ ਬੰਦੇ ਨੇ ਸਰੀਰ ਰੰਗਿਆ, ਵੰਨ ਸੁਵੰਨੇ ਰੰਗ ਬੰਦਾ ਰੰਗਦਾ ਹੈ ਸਰੀਰ ਨੂੰ। ਆ ਜਦੋਂ ਹੋਲੀਆਂ ਆਉਂਦੀਆਂ ਨੇ ਤੇ ਇੱਕ ਦੂਜੇ ਨੂੰ ਲੋਕ ਰੰਗ ਲਾਉਂਦੇ ਨੇ ਵੀ ਇਹ ਖੁਸ਼ੀਆਂ ਦੇ ਰੰਗ ਨੇ। ਉੱਦਾਂ ਭਾਵੇਂ ਬੰਦਾ ਖੁਸ਼ ਨਾ ਹੀ ਹੋਵੇ, ਉੱਦਾਂ ਭਾਵੇਂ ਕਿਸੇ ਦੀ ਲਾਈਫ ਉਹਨੇ ਫਿੱਕੀ ਕੀਤੀ ਹੋਵੇ, ਪਰ ਹੋਲੀ ਵਾਲੇ ਦਿਨ ਰੰਗ ਸਾਰੇ ਸੁੱਟਣ ਲੱਗ ਪੈਂਦੇ ਨੇ। ਤੋ ਅਸੀਂ ਫੇਕ ਜੀਆਂ ਖੁਸ਼ੀਆਂ ਮਨਾਉਂਦੇ ਰਹਿੰਦੇ ਹਾਂ, ਫੇਕ ਜੀਆਂ। ਤੋ ਸੋਰੀ ਟੂ ਸੇ, ਮੈਨੂੰ ਤੇ ਕਈ ਵਾਰ ਇੱਦਾਂ ਲੱਗਦਾ ਜਿੰਨੀਆਂ ਬਰਥਡੇ ਪਾਰਟੀਆਂ ਸੋ ਕਾਲਡ, ਉਹ ਅਸੀਂ ਉੱਥੇ ਸਾਡਾ ਬਹਾਨਾ ਤੇ ਇਹੋ ਹੀ ਹੁੰਦਾ ਵੀ ਚਲੋ ਜੇ ਘੜੀ ਇੰਜੋਏ ਕਰ ਲਓ ਤੇ ਵਧੀਆ ਹੀ ਹੈ। ਪਰ ਕੀ ਸੱਚੀ ਇੰਜੋਏ ਹੁੰਦਾ ਉੱਥੇ? ਇੰਜੋਏ ਦਾ ਮਤਲਬ ਕੀ ਹੁੰਦਾ? ਵੀ ਸ਼ਰਾਬਾਂ ਪੀਣੀਆਂ, ਨਸ਼ੇ ਕਰਨਾ, ਇਹਨੂੰ ਤੁਸੀਂ ਇੰਜੋਏ ਸਮਝਦੇ ਹੋ ਕਿ ਲਾਈਫ ਦੀ ਡਿਸਟਰੋਏ ਕਰਨਾ ਹੈ ਜ਼ਿੰਦਗੀ ਨੂੰ? ਤੇ ਫਿਰ ਹੁੰਦਾ ਕੀ ਹੈ ਬਰਥਡੇ ਪਾਰਟੀਆਂ ਦੇ ਉੱਤੇ ਸਾਰਿਆਂ ਨੂੰ ਇਹੋ ਹੀ ਹੁੰਦਾ ਵੀ ਕਿਹੜੇ ਵੇਲੇ ਰੋਟੀ ਪਾਣੀ ਕੇਕ ਖਾਈਏ ਤੇ ਘਰਾਂ ਨੂੰ ਜਾਈਏ। ਤੋ ਅਸੀਂ ਇੱਕ ਧੋਖੇ ਵਿੱਚ ਰਹਿਣ ਦੀ ਆਦਤ ਆਪ ਵੀ ਪਾਲੀ ਆ ਤੇ ਦੂਜਿਆਂ ਨੂੰ ਵੀ ਆਪਾਂ ਧੋਖੇ ਦੇ ਵਿੱਚ ਰੱਖਦੇ ਹਾਂ। ਹੈ ਕੁਝ ਵੀ ਨਹੀਂ, ਆਪ ਵੀ ਆਪਾਂ ਧੋਖੇ ਵਿੱਚ ਰਹਿਣ ਦੇ ਆਦਤ ਆਦੀ ਬਣ ਗਏ। ਮਤਲਬ ਮੈਂ ਕਹਿੰਦਾ ਤੁਸੀਂ ਸਿੱਧੀ ਜੀ ਗੱਲ ਆ ਕੇ ਵੇਖ ਲਓ ਵੀ ਇਹ ਜਿੰਨੇ ਜਸ਼ਨ ਦੇ ਪ੍ਰੋਗਰਾਮ ਨੇ, ਜਿਹਨਾਂ ਨੂੰ ਆਪਾਂ ਸੋ ਕਾਲਡ ਕਹਿੰਦੇ ਹਾਂ ਵੀ ਬੜਾ ਜਸ਼ਨ, ਬੜਾ ਇੰਜੋਏ ਕੀਤਾ, ਕੱਖ ਨਹੀਂ ਹੈਗਾ। ਕੀ ਹੈ ਇੰਜੋਏ? ਵੀ ਇੰਜੋਏ ਤੇ ਉਹ ਲਾਈਫ ਹੁੰਦੀ ਹੈ ਜਿਹੜੀ ਬੰਦਾ ਇਕੱਲਿਆਂ ਵੀ ਕਰ ਲਵੇ, ਜਿਹਨੂੰ ਬਾਬੇ ਨੇ ਆਖਿਆ ਨਾਨਕ ਭਗਤਾਂ ਸਦਾ ਵਿਗਾਸ, ਵੀ ਸਦਾ ਹੀ ਖੇੜੇ 'ਚ ਹੈ। ਕਿਉਂਕਿ ਉਹਦੀ ਇੰਜੋਏਮੈਂਟ ਬਾਹਰ ਦੀ ਚੀਜ਼ ਉੱਤੇ ਡਿਪੈਂਡ ਹੀ ਨਹੀਂ ਹੈਗੀ, ਸਮਝੇ ਨਾ? ਕਿਸੇ ਨੂੰ ਤੇ ਇੰਜੋਏਮੈਂਟ ਲੱਭਣ ਜਾਣੀ ਪੈਂਦੀ ਆ, ਉਹ ਉਹ ਉਹ ਉਹ ਉਹਨੂੰ ਲੱਭਣੀ ਕਿਵੇਂ ਪਵੇਗੀ? ਵੀ ਕਿਤੇ ਮਿਊਜ਼ਿਕ ਚੱਲਦਾ ਹੋਵੇ ਉੱਚਾ।

0: ਲਾ ਤੇ ਮੈਂ ਉੱਥੇ ਜਾ ਕੇ ਘੜੀ ਕੇ ਇੰਜੋਏ ਕਰਾਂ, ਉਦਾਂ ਉਹ ਫਰਸਟ੍ਰੇਟ ਹੀ ਰਹਿੰਦਾ, ਘਰ ਦੇ ਵਿੱਚ ਬੈਠਾ ਹੋਇਆ ਉਹ ਉਦਾਂ ਹੀ ਹੈ। ਉਹਨੂੰ ਇੰਜੋਇਮੈਂਟ ਲੱਭਣ ਜਾਣਾ ਪੈ ਰਿਹਾ, ਇੰਜੋਇਮੈਂਟ ਲੱਭਣ ਦਾ ਨਾਂ ਨਹੀਂ ਹੁੰਦੀ। ਵੀ ਜੇ ਤੁਹਾਨੂੰ ਲੱਗਦਾ ਹਾਂ ਉਦਾਂ ਕੋਈ ਬੰਦਾ ਗਿਆ ਹੈ, ਉਹਦੇ ਲਈ ਹਰ ਸਿਚੁਏਸ਼ਨ ਇੰਜੋਇਮੈਂਟ ਹੀ ਹੈ। ਵੀ ਜੇ ਉਹ ਸਫ਼ਰ ਵੀ ਕਰ ਰਿਹਾ, ਜੇ ਉਹ ਜੋਬ 'ਤੇ ਚੱਲਿਆ ਤਾਂ ਤਾਂ ਵੀ ਉਹ ਮਜ਼ੇ 'ਚ ਹੈ, ਇੰਜੋਏ 'ਚ ਹੀ ਹੈ। ਉਹ ਜਿਹੜਾ ਵੀ ਕੰਮ ਕਰ ਰਿਹਾ, ਉਹ ਘਰ ਦੇ ਵਿੱਚ ਕੁਕਿੰਗ ਵੀ ਕਰ ਰਿਹਾ ਅਤੇ ਉਹ ਆਪਣੇ ਉਹ ਇੰਜੋਏ ਕਰ ਰਿਹਾ, ਉਹ ਕਿਤੇ ਵਾਕ ਵੀ ਕਰ ਰਿਹਾ ਅਤੇ ਉਹ ਇੰਜੋਏ ਕਰ ਰਿਹਾ, ਕਿਉਂਕਿ ਉਹਦੇ ਅੰਦਰ ਉਹ ਚੀਜ਼ ਪੱਕੀ ਹੋਈ ਹੈ। ਪਰ ਇੱਕ ਹੈ ਜਿਹਨੂੰ ਇਹ ਫੋਕੀ ਇੰਜੋਇਮੈਂਟ ਲੱਭਣੀ ਪੈਂਦੀ ਆ, ਉਹ ਕਿਵੇਂ ਲੱਭੇਗਾ? ਉਹ ਪੱਬ ਵਿੱਚ ਜਾ ਕੇ ਲੱਭੇਗਾ, ਅਤੇ ਉਹਦੇ ਨਾਲ ਕੀ ਹੋਵੇਗਾ, ਆਪਣੀ ਲਾਈਫ ਨੂੰ ਹੋਰ ਡਿਸਟਰੋਏ ਕਰੇਗਾ, ਉਹ ਆਪਣੀ ਜ਼ਿੰਦਗੀ ਨੂੰ ਹੋਰ ਤਬਾਹ ਕਰੇਗਾ, ਉਹਨੂੰ ਉਹ ਇੰਜੋਇਮੈਂਟ ਲੱਭਣੀ ਨਹੀਂ। ਜੇ ਇੱਦਾਂ ਲੱਭਦੀ ਹੁੰਦੀ ਨਾ ਤਾਂ ਤੁਹਾਨੂੰ ਜਪਜੀ ਸਾਹਿਬ ਦੇ ਵਿੱਚ ਮਹਾਰਾਜ ਕਦੀ ਨਾ ਲਿਖਦੇ ਵੀ ਨਾਨਕ ਭਗਤਾਂ ਸਦਾ। ਤੁਸੀਂ ਜੇ ਭਗਤ ਨਹੀਂ ਨਾ ਹੈਗੇ, ਜੇ ਗੁਰੂ ਦੀ ਵਿਚਾਰ ਵਾਲੇ ਜੀਵਨ ਨੂੰ ਨਹੀਂ ਕਮਾ ਰਹੇ, ਤੇ ਤੁਸੀਂ ਜਿੰਨਾ ਇੰਜੋਇਮੈਂਟ ਦਾ ਢੋਂਗ ਕਰ ਰਹੇ ਸਭ ਫੇਕ ਹੈ, ਸਭ ਫੇਕ ਹੈ। ਤੋ ਅਸੀਂ ਇਹਨਾਂ ਫੇਕ ਚੀਜ਼ਾਂ ਨਾਲ ਕੀ ਕਰਦੇ ਹਾਂ, ਦੂਜੇ ਨੂੰ ਵੀ ਧੋਖਾ ਦਿੰਦੇ ਹਾਂ ਤੇ ਆਪਣੇ ਆਪ ਨੂੰ ਵੀ ਦਿੰਦੇ। ਵੀ ਬੱਚੇ ਦਾ ਬਰਥਡੇ ਆ ਗਿਆ ਜੀ, ਠੀਕ ਹੈ, ਓਕੇ, ਸਾਰਿਆਂ ਨੂੰ ਇਹੋ ਹੀ ਹੈ ਵੀ ਕੇਕ ਕਿਹੜੇ ਵੇਲੇ ਕੱਟਿਆ ਜਾਵੇ, ਕਿੱਦਾਂ ਰੋਟੀ ਖਾਈਏ, ਤੇ ਆਪੋ ਆਪਣੇ ਘਰਾਂ ਨੂੰ ਜਾਈਏ, ਘੜੀ ਕੁ ਤਾੜੀਆਂ ਤੂੜੀਆਂ ਜੀਆਂ ਮਾਰ ਕੇ, ਦੀਵੇ ਜੇ ਗੁੱਲ ਕਰਕੇ, ਮੋਮਬੱਤੀਆਂ ਗੁੱਲ ਕਰਕੇ, ਇੱਕ ਦੂਜੇ ਦੇ ਮੂੰਹ ਤੇ ਕੇਕ ਮਲ ਕੇ, ਡਜ਼ਨਟ ਮੇਕ ਸੈਂਸ। ਉਦਾਂ ਤੇ ਜੇ ਕਿਸੇ ਦਾ ਮੂੰਹ ਇੱਦਾਂ ਲਿਬੜ ਜਾਵੇ ਮੇਰੇ ਅੱਗੇ ਦਾ ਖਾਂਦੇ ਆ, ਆਪਾਂ ਕਹਿੰਦੇ ਹਾਂ ਵੀ ਇਹਨੂੰ ਖਾਣ ਦੀ ਇਜਾਜ਼ਤ ਨਹੀਂ ਹੈ, ਤੇ ਕੇਕ ਤੁਸੀਂ ਪੂਰਾ ਕਿਸੇ ਦੇ ਮੂੰਹ ਤੇ ਮਲ ਦੋ, ਤੇ ਇਹ ਕਿਹੜੀ ਮਤਲਬ ਇਹ ਕਿਹੜਾ ਕਲਚਰ ਹੈ, ਇਹ ਕਿਹੜੀ ਇੰਜੋਇਮੈਂਟ ਹੈ, ਇਹਨੂੰ ਕੀ ਸਮਝ ਰਹੇ ਆਪਾਂ? ਹੁਣ ਜਿਹਦੇ ਮਲਿਆ ਜਾਂਦਾ ਇੱਦਾਂ ਕਰਕੇ ਜਾਂ ਜਿਹਦੇ ਸਿਰ 'ਚ ਪੈ ਜਾਂਦਾ ਉਹਨੂੰ ਪੁੱਛ ਕੇ ਵੇਖੋ ਨਾ, ਉਹਦੀ ਜਗ੍ਹਾ 'ਤੇ ਆਪਣੇ ਆਪ ਨੂੰ ਰੱਖ ਕੇ ਵੇਖੋ ਵੀ ਉਹਦੇ ਅੰਦਰੋਂ ਕਿੱਦਾਂ ਦੀਆਂ ਆਵਾਜ਼ਾਂ ਨਿਕਲਦੀਆਂ ਨੇ। ਤੋ ਇਸ ਕਰਕੇ ਸਾਡਾ ਜਿਹੜਾ ਇੰਜੋਇਮੈਂਟ ਦਾ ਇਹ ਕਲਚਰ ਡਿਵੈਲਪ ਕੀਤਾ ਗਿਆ, ਖਾਸ ਕਰਕੇ ਵੈਸਟਰਨ ਕਲਚਰ ਦੇ ਵਿੱਚ, ਇਹ ਕੋਈ ਬਹੁਤਾ ਸਾਰਥਕ ਨਹੀਂ ਹੈਗਾ। ਇਹ ਸਿਰਫ ਇੱਕ ਆਪਣੇ ਆਪ ਨੂੰ ਧੋਖਾ ਦੇਣ ਦੀ ਕੋਸ਼ਿਸ਼ ਹੈ, ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ, ਇਹ ਰਿਐਲਿਟੀ ਹੈ, ਮੈਂ ਦਾਅਵੇ ਨਾਲ ਕਹਿ ਸਕਦਾ। ਤੇ ਜਿਹੜਾ ਸੱਚਾ ਇੰਜੋਇਮੈਂਟ, ਸੱਚਾ ਵਿਕਾਸ, ਉਹ ਕਿਤੇ ਵੀ ਹੈ। ਤੁਸੀਂ ਭਾਈ ਆਪਣਾ ਕੰਮ ਕਰਦੇ ਆ ਤਾਂ ਵੀ ਮੌਜਾਂ ਹੀ ਮੌਜਾਂ, ਤੁਹਾਨੂੰ ਕੋਈ ਕੰਮ ਹੈਗਾ, ਤੁਸੀਂ ਦੁਖੀ ਹੋ, ਸੁਖੀ ਹੋ, ਕਿੱਦਾਂ ਦੀ ਵੀ ਸਿਚੁਏਸ਼ਨ ਬਣ ਜਾਵੇ ਤਾਂ ਵੀ ਮੌਜਾਂ ਹੀ ਮੌਜਾਂ, ਠੀਕ ਹੀ ਹੈ, ਬਸ ਅੰਦਰ ਚੜ੍ਹਦੀ ਕਲਾ। ਤੇ ਦਰਅਸਲ ਵਿੱਚ ਜਿਹਨੂੰ ਅਸੀਂ ਕਹਿੰਦੇ ਖੁਸ਼ੀ, ਇਹ ਦੁਨੀਆਂ ਦਾ ਸਭ ਤੋਂ ਵੱਡਾ ਫਰੋਡ ਹੈ ਵੀ ਤੁਹਾਨੂੰ ਖੁਸ਼ੀਆਂ ਮਿਲਣਗੀਆਂ, ਇਹ ਸਭ ਤੋਂ ਵੱਡਾ ਫਰੋਡ ਹੈ, ਸਭ ਤੋਂ ਵੱਡੀ ਟਰਮ ਹੀ ਫਰੋਡ ਦੀ ਹੈ। ਆ ਜਿੰਨੀਆਂ ਬੁੱਕਸ ਕਈ ਵਾਰ ਲਿਖੀਆਂ ਜਾਂਦੀਆਂ ਨੇ ਵੀ ਤੁਸੀਂ ਹੈਪੀਨੈਸ ਦਾ ਜਿਹੜਾ ਹੈ ਉਹ ਕੀ ਫਾਰਮੂਲਾ ਹੈ, ਇਹ ਨਹੀਂ ਹੈ। ਬਾਣੀ ਨੇ ਆਖੇ ਦੋਵੇਂ ਚੀਜ਼ਾਂ ਨਾਲ ਚੱਲਣੀਆਂ ਨੇ, ਖੁਸ਼ੀ ਵੀ ਆਉਣੀ ਹੈ ਅਤੇ ਗਮੀ ਵੀ ਆਉਣੀ ਹੈ। ਜਿਹੜਾ ਬੰਦਾ ਇਹ ਕਹਿੰਦਾ ਨਾ ਵੀ ਗਮੀ ਮਾਈਨਸ ਕਰ ਦਿਆਂਗਾ ਇਕੱਲੀ ਖੁਸ਼ੀ ਹੋਵੇਗੀ, ਸਭ ਤੋਂ ਵੱਡਾ ਰੋਂਗ ਨੰਬਰ ਹੈ, ਉਹ ਫਰੋਡ ਹੈ, ਕਦੀ ਨਹੀਂ ਇੱਦਾਂ ਹੋ ਸਕਦਾ, ਇਹ ਝੂਠ ਹੈ। ਕਿੰਨੀਆਂ ਕਿੰਨੀਆਂ ਬੁੱਕਸ ਇਸ ਚੀਜ਼ 'ਤੇ ਲਿਖੀਆਂ ਜਾਂਦੀਆਂ, ਇੱਦਾਂ ਨਹੀਂ ਹੋ ਸਕਦਾ। ਹਾਂ, ਇੱਕ ਚੀਜ਼ ਜਿਹੜਾ ਤੁਹਾਡੇ ਬਾਬੇ ਨੇ ਤੁਹਾਨੂੰ ਸ਼ਬਦ ਦਿੱਤਾ ਉਹ ਬੜਾ ਵਧੀਆ, ਉਹ ਹੈ ਚੜ੍ਹਦੀ ਕਲਾ। ਅਤੇ ਚੜ੍ਹਦੀ ਕਲਾ ਦਾ ਮਤਲਬ ਖੁਸ਼ੀ ਨਹੀਂ ਹੁੰਦਾ, ਚੜ੍ਹਦੀ ਕਲਾ ਦਾ ਮਤਲਬ ਗਮੀ ਵੀ ਨਹੀਂ ਹੁੰਦਾ, ਚੜ੍ਹਦੀ ਕਲਾ ਦਾ ਮਤਲਬ ਹੁੰਦਾ ਉਹ ਸਟੇਟ ਆਫ ਮਾਇੰਡ ਜਿੱਥੇ ਤੁਸੀਂ ਖੁਸ਼ੀ ਜਾਂ ਗਮੀ ਦੇ ਵਿੱਚ ਵੀ ਚੜ੍ਹਦੀ ਕਲਾ 'ਚੋਂ, ਮਤਲਬ ਚੜ੍ਹਦੀ ਕਲਾ ਦਾ ਇਹ ਨਹੀਂ ਮਤਲਬ ਹੁੰਦਾ ਵੀ ਜੀਵਨ ਵਿੱਚੋਂ ਜਿਹੜਾ ਗਮ ਹੈ ਉਹ ਐਲੀਮੀਨੇਟ ਹੋ ਗਿਆ, ਉਹ ਖਤਮ ਹੋ ਗਿਆ। ਚੜ੍ਹਦੀ ਕਲਾ ਦਾ ਮਤਲਬ ਹੈ ਕੋਈ ਵੀ ਸਰਕਮਸਟਾਂਸਿਸ ਹੋਣ ਲਾਈਫ ਦੇ, ਕੋਈ ਵੀ ਹਾਲਾਤ ਹੋਣ, ਉਹਦੇ ਵਿੱਚ ਵੀ ਮੈਂ ਕੀ ਰਹਿੰਦਾ ਹਾਂ, ਚੜ੍ਹਦੀ ਕਲਾ ਦੇ ਵਿੱਚ ਰਹਿੰਦਾ। ਤੋ ਲਾਈਫ ਦਾ ਸੱਚ ਇਹੋ ਹੀ ਹੈ। ਬਾਕੀ ਜਿਹੜੇ ਕਹਿੰਦੇ ਨੇ ਵੀ ਇੱਦਾਂ 5 ਦਿਨਾਂ 'ਚ ਤੁਹਾਨੂੰ ਖੁਸ਼ੀਆਂ ਦਾ ਕੋਰਸ ਕਰਾ ਦਿਆਂਗੇ, 20 ਦਿਨਾਂ 'ਚ ਤੁਹਾਨੂੰ ਖੁਸ਼ੀ ਦਾ ਕੋਰਸ ਕਰਾ ਦਿਆਂਗੇ, ਇਹ ਸਾਰਾ ਵੈਸਟਰਨ, ਖਾਸ ਕਰਕੇ ਹੁਣ ਤਾਂ ਪੰਜਾਬੀ ਵੀ ਜਿਹੜੇ ਨੇ ਇਹਨਾਂ ਕੰਮਾਂ ਨੂੰ ਲੱਗ ਪਏ। ਮੈਂ ਹੁਣ ਹੋ ਸਕਦਾ ਇਹ ਕੋਈ ਸੁਣਦਾ ਹੋਵੇ ਤਾਂ ਗੁੱਸਾ ਕਰ ਜਾਵੇ, ਉਹਨਾਂ ਨੇ ਵੈਸਟਰਨ ਕਲਚਰ ਦੀ ਕਾਪੀ ਕਰਕੇ, ਇਹਨਾਂ ਦੀਆਂ ਬੁੱਕਸ ਵਿੱਚੋਂ ਗੱਲਾਂ ਕਾਪੀ ਕਰਕੇ ਕਿਤਾਬ ਲਿਖ ਦਿੱਤੀ, ਫਿਰ ਸੈਮੀਨਾਰ ਕਰਕੇ $100 ਲੋਕਾਂ ਨੂੰ ਕਹਿੰਦੇ ਨੇ ਲਿਆਓ, ਸਰੀ 'ਚ ਸੈਮੀਨਾਰ ਹੈ। ਅਤੇ ਮੈਂ ਸੋਚਦਾ ਹੁੰਦਾ, ਸੰਗਤ ਜੀ ਇਹਦਾ ਬੁਰਾ ਨਾ ਮਨਾਇਓ, ਜਿਹੜਾ ਬੰਦਾ ਗੁਰਦੁਆਰੇ 25 ਸੈਂਟ ਵੀ ਮੱਥਾ ਨਹੀਂ ਨਾ ਟੇਕਦਾ, 25 ਸੈਂਟ ਵੀ, ਉਹ ਬੰਦਾ ਟੱਬਰ ਨੂੰ ਲੈ ਕੇ $100 $300 ਦੀ ਟਿਕਟ ਲੈ ਕੇ ਝੂਠੀ ਖੁਸ਼ੀ ਲੈਣ ਦੇ ਲਈ ਉੱਥੇ ਬੈਠਾ, ਜਿਹਨੂੰ ਇੱਦਾਂ ਮਤਲਬ ਇੱਕ ਭਰਮ ਜਾਲ ਵਿੱਚ ਪਾਇਆ ਜਾਂਦਾ। ਤੋ ਸਭ ਤੋਂ ਵੱਡਾ ਫਰੋਡ ਹੈ। ਜੇ ਤੁਹਾਨੂੰ ਕੋਈ ਮੈਂ ਤੁਹਾਨੂੰ ਖੁਸ਼ੀਆਂ ਦਾ ਮੈਟਰ ਦੱਸਾਂਗਾ, ਤੂੰ ਕਿਵੇਂ ਦੱਸੇਗਾ ਖੁਸ਼ੀਆਂ ਦਾ ਮੈਟਰ? ਕੀ ਤੇਰੀ ਜੋ ਤੂੰ ਦੱਸੇਗਾ ਜੀਵਨ ਵਿੱਚ ਗਮੀਆਂ ਨਹੀਂ ਆਉਣਗੀਆਂ, ਗਮੀ ਤੇ ਖੁਸ਼ੀ ਨਾਲ ਨਾਲ ਚੱਲਣੀ ਹੈ। ਜੇ ਤੇਰੇ ਕੋਲ ਗੁਰੂ ਦੀ ਮੱਤ ਹੋਵੇਗੀ ਤੇ ਗੁਰੂ ਤੈਨੂੰ ਚੜ੍ਹਦੀ ਕਲਾ ਦਾ ਕੰਸੈਪਟ ਦੇਵੇਗਾ। ਗੁਰੂ ਤੈਨੂੰ ਦੱਸੇਗਾ ਵੀ ਜੇ ਸੁੱਖ ਦੇ ਤਾਂ ਤੁਜੈ ਰਾਧੀ, ਦੁੱਖ ਵੀ ਤੁਜੈ ਧਿਆਈ, ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਗੁਰੂ ਤੈਨੂੰ ਦੱਸੇਗਾ। ਜੇ ਤੈਨੂੰ ਗੁਰੂ ਦੇ ਕੋਲੋਂ ਸਮਝ ਨਹੀਂ ਲੱਗ ਰਹੀ ਤੇ ਕੋਈ ਆਮ ਬੰਦਾ ਕਿਵੇਂ ਤੇਰੀ ਲਾਈਫ ਨੂੰ ਹੈਪੀ ਕਰ ਦੇਵੇਗਾ, ਖੁਸ਼ ਕਰ ਦੇਵੇਗਾ? ਉਹ ਤੇ ਆਪ ਮਾਇਆ ਦੇ ਪਿੱਛੇ ਭੱਜਾ ਫਿਰਦਾ, ਉਹ ਤੇ ਆਪ ਕਹਿੰਦਾ ਵੀ ਟਿਕਟਾਂ ਖਰੀਦੋ 90-100 ਡਾਲਰ ਦੀਆਂ ਤੇ ਆਓ ਮੇਰੇ ਕੋਲ। ਉਹਨੂੰ ਕਹਿ ਤੂੰ ਨਾ ਉਦਾਂ ਆ। ਹੁਣ ਇਹ ਨਵੇਂ ਨਵੇਂ ਇੱਕ ਜਿਹੜੇ ਢੋਂਗ ਨੇ ਸ਼ੋਸ਼ੇ ਵੀ ਚੱਲ ਪਏ ਨੇ, ਤੋ ਸਾਨੂੰ ਇਹ ਸਮਝਣ ਦੀ ਲੋੜ ਹੈ। ਚਲੋ ਇਹਨੂੰ ਆਪਾਂ ਫਿਰ ਵਿਚਾਰਾਂਗੇ ਗੱਲ ਨੂੰ, ਸਮਾਂ ਮੇਰਾ ਸਮਾਪਤੀ ਦੇ ਕੰਢੇ ਤੇ ਹੈ। ਆਪਾਂ ਵਿਚਾਰੀਏ, ਬਾਬੇ ਨੇ ਆਖਿਆ ਜੇ ਸਕਾਇਆ ਨੂੰ ਰੰਗਣਾ ਹੈ ਤੇ ਰਾਬੀ ਨਾਮ ਵਿੱਚ ਰੰਗ, ਕਾਇਆ ਰੰਗਣ ਜੇ ਥੀਏ ਪਿਆਰੇ, ਪਾਈਆ ਨਾਉ ਮਜੀਠ। ਮਜੀਠ ਦਾ ਰੰਗ ਪੱਕਾ ਰੰਗ ਹੁੰਦਾ ਤੇ ਰੱਬ ਦੇ ਨਾਮ ਦਾ ਰੰਗ ਕੀ ਹੈ? ਪੱਕਾ ਰੰਗ ਹੈ, ਗੁਰੂ ਦੀ ਵਿਚਾਰ ਦਾ ਪੱਕਾ ਰੰਗ ਚਾੜ ਇਹਨੂੰ। ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਰੰਗਣ ਵਾਲਾ ਲਲਾਰੀ ਉਹ ਆਪ ਹੋਵੇ ਤੇ ਜਿਹੜਾ ਰੰਗ ਗੁਰੂ ਚਾੜੇਗਾ ਇਹ ਕਦੀ ਫਿੱਕਾ ਨਹੀਂ ਪਵੇਗਾ, ਖੁਸ਼ੀ ਤੇ ਗਮੀ ਵਿੱਚ ਇਹ ਕਦੀ ਫਿੱਕਾ ਨਹੀਂ ਪਵੇਗਾ। ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਸਤਿਗੁਰੂ ਮਹਾਰਾਜ ਅੱਗੇ ਚੌਥੇ ਨੰਬਰ ਬੰਦ ਵਿੱਚ, ਤੀਜੇ ਨੰਬਰ ਬੰਦ ਵਿੱਚ ਕਹਿੰਦੇ ਨੇ, ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਨਾਕੈ। ਜਿਨ੍ਹਾਂ ਦੇ ਚੋਲੇ ਵਰਚਿਊ ਵਿੱਚ, ਉਹਦੀ ਡਿਵਾਈਨ ਨੌਲੇਜ ਵਿੱਚ ਰੰਗੇ ਗਏ, ਰੱਬ ਉਹਨਾਂ ਦੇ ਕੋਲ ਹੈ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਨਾਕੈ ਪਾਸ, ਧੂੜ ਤਨਾ ਕੀ ਜੇ ਮਿਲਿਆ ਜੀ। ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਨੇ ਮੈਨੂੰ ਉਹਨਾਂ ਦੀ ਧੂੜ ਮਿਲ ਜਾਵੇ, ਧੂੜ ਤਨਾ ਕੀ ਜੇ ਮਿਲਿਆ ਜੀ, ਕਹੋ ਨਾਨਕ ਕੀ ਅਰਦਾਸ। ਮੇਰੀ ਅਰਦਾਸ ਇਹ ਹੈ ਵੀ ਐਸੇ ਗੁਰਮੁਖਾਂ ਦੀ ਸਾਨੂੰ ਧੂੜ ਮਿਲੇ। ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਤੋ ਮਹਾਰਾਜ ਨੇ ਆਖਿਆ ਆਪੇ ਸਾਜੇ ਆਪੇ ਰੰਗੇ, ਆਪੇ ਨਦਰ ਕਰੇ ਨਾਨਕ ਕਾਮਣ ਕੰਤੈ ਭਾਵੇ, ਆਪੇ ਹੀ ਰਾਵੇ। ਸਤਿਗੁਰ ਨੇ ਆਖਿਆ ਉਹ ਆਪ ਹੀ ਸਾਜਦਾ ਏ, ਆਪ ਹੀ ਰੰਗਦਾ ਏ। ਤੇ ਏਦਾਂ ਇਹ ਜੀਵ ਇਸਤਰੀ ਉਸ ਵਾਹਿਗੁਰੂ ਨੂੰ ਪਾਉਂਦੀ ਹੈ। ਤੋ ਅਸੀਂ ਵੀ ਆਪਣੇ ਸਰੀਰ ਦਾ ਜਿਹੜਾ ਚੋਲਾ ਹੈ ਇਹਨੂੰ ਬਦਲੀਏ। ਬਾਕੀ ਚੋਲੇ ਤੇ ਆਪਾਂ ਹਰ ਰੋਜ਼ ਹੀ ਬਦਲਦੇ ਹਾਂ, ਗਰਮੀਆਂ ਨੇ ਮਲੀਨ ਹੋ ਜਾਂਦੇ ਨੇ, ਮੈਲੇ ਹੋ ਜਾਂਦੇ ਨੇ, ਸਵੇਰੇ ਸਾਡੇ ਕੱਪੜੇ ਹੋਰ ਹੁੰਦੇ ਨੇ ਤੇ ਸ਼ਾਮ ਨੂੰ ਸਾਡੇ ਹੋਰ ਹੁੰਦੇ ਨੇ, ਪਰ ਜਿਹੜਾ ਸੁਭਾਅ ਦਾ ਕੱਪੜਾ ਹੈ ਨਾ ਇਹਨੂੰ ਵੀ ਕਦੀ ਆਪਾਂ ਬਦਲੀਏ, ਇਹ ਬੜਾ ਪੁਰਾਣਾ ਹੋ ਗਿਆ, ਬੜਾ ਪੁਰਾਣਾ। ਕਾਮ ਕ੍ਰੋਧ ਕਾ ਚੋਲੜਾ, ਇਹਨੂੰ ਵੀ ਬਦਲੀਏ, ਸੁਭਾਅ ਦੇ ਕੱਪੜੇ ਨੂੰ ਵੀ ਬਦਲੀਏ, ਆਪਣੇ ਨੂੰ ਉਹਨੂੰ ਵੀ ਚੇਂਜ ਕਰੀਏ। ਤਨ ਦੇ ਕੱਪੜਿਆਂ ਨੂੰ ਚੇਂਜ ਕੀਤਿਆਂ ਸੁੱਖ ਨਹੀਂ ਮਿਲਣਾ, ਜਿੰਨਾ ਚਿਰ ਅੰਦਰ ਦੇ ਸੁਭਾਅ ਦਾ ਕੱਪੜਾ ਆਪਾਂ ਬਦਲਦੇ ਨਹੀਂ ਹਾਂ। ਤੋ ਗੁਰੂ ਕਿਰਪਾ ਕਰੇ ਜੀ, ਭੁੱਲਾਂ ਚੁੱਕਾਂ ਦੀ ਖਿਮਾ, ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
1: ਵਾਹਿਗੁਰੂ ਜੀ ਕੀ ਫਤਿਹ। ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਦਾ, ਜਿਨ੍ਹਾਂ ਨੇ ਅੱਜ ਦੇ ਮੁੱਖ ਵਾਕ ਦੀ ਕਥਾ ਵਿਚਾਰ ਸਾਡੇ ਨਾਲ ਸਾਂਝੀ ਕੀਤੀ। ਗੁਰੂ ਕਿਰਪਾ ਕਰੇ, ਰਹਿਮਤ ਕਰੇ, ਜਿਹੜੇ ਮਨ ਰੂਪੀ ਚੋਲੇ ਨੇ ਇਹ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦੇ ਰੰਗ ਨਾਲ ਰਤੇ ਜਾਣ, ਕਿਉਂਕਿ ਲਾਲ ਰੰਗ ਤਿਸ ਕੋ ਲੱਗਾ ਜਿਸ ਕੇਵਲ ਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੇ ਦਾਗ। ਸੋ ਗੁਰੂ ਕਿਰਪਾ ਕਰੇ, ਆਪਾਂ ਇਸ ਚੋਲੇ ਨੂੰ ਗੁਰੂ ਦੇ ਚਰਨਾਂ 'ਚ ਜੁੜ ਕੇ ਨਾਮ ਦੇ ਰੰਗ ਵਿੱਚ ਰੰਗਣ ਦਾ ਯਤਨ ਕਰੀਏ, ਇਹਦੇ ਅੰਦਰ ਸ਼ੁਭ ਗੁਣ ਪੈਦਾ ਕਰੀਏ। ਗੁਣਾਂ ਦੀ ਹੀ ਕੀਮਤ ਹੈ, ਗੁਣਾਂ ਤੋਂ ਬਗੈਰ ਮਨੁੱਖ ਕਿਸੇ ਕੰਮ ਨਹੀਂ। ਅਤੇ ਹਰ ਇੱਕ ਚੀਜ਼ ਤਾਂ ਅਸੀਂ ਗੁਣ ਪ੍ਰਾਪਤ ਕਰਨ ਵਾਸਤੇ, ਜੇ ਪੜ੍ਹਦੇ ਹਾਂ ਤਾਂ ਗੁਣ ਲੈਣ ਲਈ, ਕੰਮ ਸਿੱਖਦੇ ਹਾਂ ਗੁਣ ਲੈਣ ਵਾਸਤੇ, ਜੇ ਕਿਤੇ ਜਾਂਦੇ ਹਾਂ ਤਾਂ ਉੱਥੋਂ ਅਸੀਂ ਸਿੱਖਦੇ ਹਾਂ ਕੁਛ, ਅਤੇ ਇੱਥੇ ਵੀ ਇੱਥੇ ਆਣ ਕੇ ਕੁਛ ਸਿੱਖਣਾ। ਗੁਰਬਾ ਗੁਰਦੁਆਰੇ ਹੋਏ ਸੋ ਜੀ ਪਾਏ ਸੀ, ਏਤ ਦੁਆਰੇ ਧੋਏ ਅੱਛਾ ਹੋਏ ਸੀ, ਮੈਲੇ ਹੱਛੇ ਕਾ ਵਿਚਾਰ ਆਵਰਤਾ ਸੀ, ਮਤ ਕੋ ਜਾਣੇ ਜਾਏ ਅੱਗੇ ਅਗਲੀ ਪੰਗਦੀ, ਜੇ ਕਰਮ ਕਮਾਏ ਤੇ ਹਾ, ਜਿਹੜੇ ਕਰਮ ਕਰੇਗਾ ਉਹ ਤੇਰੇ ਸਾਹਮਣੇ ਆਉਣੇ, ਅੱਗੇ ਕੁਛ ਨਹੀਂ ਹੈਗਾ, ਇੱਥੇ ਹੀ ਭੁਗਤ ਕੇ ਜਾਣੇ। ਇੱਕ ਵਹਿਮ ਆ ਗਿਆ ਵੀ ਨਰਕ ਸਵਰਗ ਉੱਤੇ ਕੁਛ ਨਹੀਂ, ਸਾਰ ਨਰਕ ਸਵਰਗ ਇੱਥੇ ਆ, ਕਈਆਂ ਘਰਾਂ 'ਚ ਨਰਕ ਬਣਿਆ ਹੁੰਦਾ, ਖਿਮਾ ਕਰਨਾ ਜਿੱਥੇ ਪਤੀ ਅਤੇ ਪਤਨੀ ਦਾ ਜੋੜ ਨਹੀਂ ਉੱਥੇ ਹੋਰ ਨਰਕ ਦੀ ਲੋੜ ਨਹੀਂ, ਉਹ ਘਰ ਹੀ ਨਰਕ ਹੁੰਦਾ। ਸੋ ਇਸ ਕਰਕੇ ਨਰਕ ਕੋਈ ਵਹਿ ਨਹੀਂ, ਇਹ ਸਾਡੇ ਪੁਜਾਰੀਆਂ ਦੀ ਕਾਢ ਆ। ਜੀਂਦੇ ਜੀ ਸੇਵਾ ਕਰੋ ਮਾਂ ਪਿਓ ਦੀ, ਜੀਂਦੇ ਜੀ ਉਹਨਾਂ ਦਾ ਆਸ਼ੀਰਵਾਦ, ਜੀਂਦੇ ਜੀ ਉਹਨਾਂ ਦਾ ਮਾਣ ਸਤਿਕਾਰ ਕਰੋ। ਮਰਨ ਤੋਂ ਬਾਅਦ ਅਸੀਂ ਹਰ ਸਾਲ ਹੀ ਧਾਰਮਿਕ ਕਰਮ ਕਰਾਈ ਜਾਂਦੇ ਹਾਂ, ਅਤੇ ਸਿਰਫ ਧਰਮ ਦੇ ਕਰਮ ਸਿਰਫ ਗੁਰਦੁਆਰੇ ਹੁੰਦੇ ਆ, ਕੋਈ ਬੈਠ ਕੇ ਸੁਣਦਾ ਨਹੀਂ, ਕੋਈ ਬੈਠ ਕੇ ਇਹ ਕਰਮ ਕਰਦਾ ਨਹੀਂ। ਸੋ ਆਪਾਂ ਇਹਨਾਂ ਚੀਜ਼ਾਂ ਨੂੰ ਵਿਚਾਰਨ ਦਾ ਯਤਨ ਕਰੀਏ, ਜਿਹਦੇ ਜੀ ਕਰਨਾ ਜੋ ਕੁਛ ਕਰਨਾ, ਕਿਉਂਕਿ ਜਦੋਂ ਮਹਾਰਾਜ ਕੇ ਮਹਾਰਾਜ ਕਹਿੰਦੇ ਮਲਕਲ ਮੌਤ ਚ ਆਪਸੀ ਸਭ ਦਰਵਾਜ਼ੇ ਭੰਨ, ਇਹ ਜਦੋਂ ਮੌਤ ਹੋਣੀ ਹੈ ਨਾ ਇਹ ਦਰਵਾਜ਼ੇ, ਉਹਨਾਂ ਦੀ ਗੱਲ ਵੀ ਹੈ ਅਤੇ ਆਪਣੇ ਸਰੀਰਕ ਦਰਵਾਜ਼ਿਆਂ ਦੀ ਇਹ ਦੋ ਦਰਵਾਜ਼ੇ ਪ੍ਰਗਟ ਕੀ ਦੱਸਵਾਂ ਗੁਪਤ, ਸਭ ਕੁਝ ਬੰਦ ਹੋਣਾ, ਪੋਰਟਲੀ ਲੈ ਕੇ ਤੂੰ ਚਲੇ ਜਾਣਾ, ਮਗਰਲੇ ਕਰਮ ਜਿਹੜੇ ਉਹ ਸਾਡੇ ਵਾਸਤੇ ਹੁੰਦੇ ਆ, ਪਰ ਆਪਾਂ ਨੂੰ ਇਹ ਵੀ ਵਹਿਮ ਆ ਕਿ ਸ਼ਾਇਦ ਜੇ ਇਹ ਨਾ ਕੀਤੇ ਤੇ ਉਹ ਦੀ ਪਾਰ ਉਤਾਰਾ ਨਹੀਂ, ਪਾਰ ਉਤਾਰਾ ਤੇ ਤੁਹਾਡੇ ਜੀ ਦੇ ਜੇ ਕਰਮਾਂ ਨਾ ਹੋਣਾ, ਗੁਰੂ ਕਿਰਪਾ ਕਰੇ ਚੜ੍ਹਦੀਆਂ ਗੱਲਾਂ, ਬਹੁਤ ਬਹੁਤ ਧੰਨਵਾਦ। ਨਡਾਲਾ ਨਗਰ ਵੱਲੋਂ ਅਖੰਡ ਪਾਠ ਆਰੰਭ ਹੈ, ਕੱਲ੍ਹ ਨੂੰ ਭੋਗ ਪੈਣੇ ਨੇ, ਬੇਨਤੀ ਆ ਵੀ ਨੂੰ ਦਰਸ਼ਨ ਦੇਣੇ, ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ, ਸੋ ਹੁਣ 9:30 ਵਜੇ ਤੱਕ ਇੱਥੇ ਦੀਵਾਨ ਹੈ, ਉਸ ਤੋਂ ਬਾਅਦ ਅਖੰਡ ਪਾਠ ਸਾਹਿਬ ਦੀ ਸੇਵਾ ਜੋ ਦੋ ਹਾਲ 'ਚ ਲੱਗੀ ਆ ਉਹ ਚੱਲੇਗੀ, ਉਸ ਤੋਂ ਬਾਅਦ ਫਿਊਨਰਲ ਦੀ ਸੇਵਾ ਵੀ ਹੈ, ਗੁਰੂ ਕਿਰਪਾ ਕਰੇ ਸਭ ਨੂੰ ਛੱਡਦੀਆਂ ਗੱਲਾਂ ਬਣੇ ਲੰਗਰ ਛੱਕ ਕੇ ਜਾਣਾ। ਵਾਹਿਗੁਰੂ ਜੀ ਕਾ ਸੋ ਭਾਈ ਸਾਹਿਬ ਭਾਈ ਹਰਮਨਦੀਪ ਸਿੰਘ ਜੀ ਦਰਬਾਰ ਸਾਹਿਬ ਵਾਲਾ ਜੱਥਾ ਕੀਰਤਨ ਸਰਨ ਗਾਉਣਗੇ, ਬੜੇ ਪਿਆਰ ਨਾਲ ਸਰਨ ਕਰੋ, ਔਰ ਇਹ ਸਿਰਫ ਐਤਵਾਰ ਤੱਕ ਸਾਡੇ ਪਾਸ ਹੈ, ਉਸ ਤੋਂ ਬਾਅਦ ਇਹਨਾਂ ਦੀ ਅਗਲੀ ਫੇਰੀ ਹੈ। ਵਾਹਿਗੁਰੂ ਜੀ ਕਾ ਖਾਲਸਾ।

0: ਸਤਿਗੁਰ ਸਾਹਿਬ ਜੀ ਕਿਰਪਾ ਕਰਨ, ਇੰਨੀਆਂ ਸੇਵਾਵਾਂ ਪ੍ਰਵਾਨ ਕਰਨੀਆਂ ਜੀ। ਆਓ ਹੁਣ ਅਤਿ ਸਤਿਕਾਰਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਆਪ ਜੀ ਨੂੰ ਕਥਾ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਪਿਆਰ ਸਾਹਿਬ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤ ਦਾ ਧੰਨਵਾਦ ਆਪ ਜੀ ਨੂੰ। ਰੱਬੀ ਬਾਣੀ ਦੇ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਹਰਮਨਦੀਪ ਸਿੰਘ ਜੀ, ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਜਥੇ 'ਤੇ। ਬੜੀ ਸਤਿਗੁਰਾਂ ਦੀ ਕਿਰਪਾ ਹੈ, ਬੜਾ ਅੰਮ੍ਰਿਤਮਈ ਬਾਣੀ ਦਾ ਕੀਰਤਨ ਰਸ ਭਿੰਨੀ ਰਸਨਾ ਦੁਆਰਾ ਆਪ ਜੀ ਨੂੰ ਸਰਵਣ ਕਰਾ ਰਹੇ ਸਨ। ਸੋ ਜਥਾ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਵਿਖੇ ਹਾਜ਼ਰੀਆਂ ਭਰਦਿਆ ਹੈ। ਆਪ ਸੰਗਤ ਨੂੰ ਬੇਨਤੀ ਆਪ ਜੀ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ। ਹੁਣ ਸਾਧ ਸੰਗਤ ਜੀ ਦੂਜੇ ਹਾਲ ਦੇ ਵਿੱਚ ਪ੍ਰੋਗਰਾਮ ਚੱਲੇਗਾ, ਸੋ ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਨੇ। ਆਪ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਆਪ ਦੋ ਨੰਬਰ ਹਾਲ ਦੇ ਵਿੱਚ ਜਾ ਕੇ ਬੈਠਣ ਦੀ ਕਿਰਪਾਲਤਾ ਕਰਨੀ ਜੀ। ਜਾਣ ਵਾਲੀਆਂ ਸੰਗਤਾਂ ਨੂੰ ਬੇਨਤੀ ਹੈ, ਗੁਰੂ ਕੇ ਲੰਗਰ ਤੁੱਟ ਵਰਤ ਰਹੇ ਨੇ, ਆਪ ਨੇ ਜਾਣ ਤੋਂ ਪਹਿਲਾਂ ਛੱਕ ਕੇ ਜਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਨਦਰੀ ਮੇਲ ਮਲਾਏ ਜੀਓ ਗਾਫਲ ਗਿਆਨ ਵਿਹੂਣਿਆ ਗੁਰਬਿਨ ਗਿਆਨ ਨਾ ਭਾਲ ਜੀਓ ਖਿੱਚੋ ਤਾਣ ਵਗੁੱਚੀਐ ਬੁਰਾ ਭਲਾ ਦੋਏ ਨਾਲ ਜੀਓ ਬਿਨ ਸ਼ਬਦ ਪੈਰਤਿਆ ਸਭ ਜੋਹੀ ਜਮਕਾਲ ਜੀਓ ਜਿਨ ਕਰ ਕਰਨ ਤਾਰਿਆ ਸਭ ਸਹਿ ਦੇ ਆਧਾਰ ਜੀਓ ਸੋ ਕਿਉਂ ਮਨੋ ਵਿਸਾਰੀਐ ਸਦਾ ਸਦਾ ਦਾਤਾਰ ਜੀਓ ਨਾਨਕ ਨਾਮ ਨਾ ਵਿਸਰੈ ਨੇ ਧਾਰਾ ਆਧਾਰ ਜੀਓ ਸੂਈ ਮਹਲਾ ਪਹਿਲਾ ਕਾਫੀ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਨਸ ਜਨਮ ਦਲੰਬ ਗੁਰਮੁਖ ਪਾਇਆ ਮੰਤਨ ਹੋਏ ਚਲੰਬ ਜੇ ਸਤਿਗੁਰ ਪਾਇਆ ਚੱਲੈ ਜਨਮ ਸਵਾਰ ਗੁਰ ਵੱਖਰ ਸੱਚ ਲੈ ਪਤ ਪਾਏ ਦਰਬਾਰ ਸਤਿਗੁਰ ਸ਼ਬਦ ਭੈ ਰਹਾਓ

ਆ ਕਹੋ ਕੇਤੜਾ ਗੁਰਮੁਖ ਹਰ ਗੁਣ ਗਾਏ ਰੰਗ ਰੰਗੇਤੜਾ ਨਿਤ ਨਿਤ ਹਿਰਦੈ ਸਮਾਲ ਪ੍ਰੀਤ ਮੈਂ ਆਪਣਾ ਜੇ ਚੱਲੈ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਮਾਨਮੁਖ ਪਰਮ

ਸ਼ਬਦ ਪਛਾਣਿਆ ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵ ਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵ ਸੀ ਸੂਹੀ ਮਹੱਲਾ ਪਹਿਲਾ ਜਿਉਂ ਆਰਣ ਲੋਹਾ ਪਾਏ ਭੰਨ ਕੜਾਈ ਹੈ ਤਿਉਂ ਸਾਗਤ ਜੋਨੀ ਪਾਏ ਭਵੈ ਭਵਾਈ ਹੈ ਮੈਨ ਬੂਝੇ ਸਭ ਦੁੱਖ ਦੁੱਖ ਕਮਾਵਣਾ ਹਉਮੈ ਆਵੈ ਜਾਏ ਭਰਮ ਭੁਲਾਵਣਾ ਰਹਾਉ ਤੂੰ ਗੁਰਮੁਖ ਰੱਖਣ ਹਾਰ ਹਰ ਨਾਮ ਤੇ ਆਈ ਹੈ ਮਿਲਹਿ ਤੁਝੇ ਰਹਿ ਜਾਏ ਸ਼ਬਦ ਕਮਾਈ ਹੈ ਤੂੰ ਕਰ ਕਰ ਵੇਖੇ ਆਪ ਦੇਹ ਸੋ ਪਾਈ ਹੈ ਤੂੰ ਦੇਖੇ ਥਾਪ ਥਾਪ ਦਰ ਬੀਨਾਈ ਹੈ ਦੇਹੀ ਹੋਵਗ ਖਾਕ ਪਵਨ ਅਡਾਈ ਹੈ ਇਹੋ ਕਿੱਥੇ ਘਰ ਔਤਾਕ ਮਹਿਲ ਨਾ ਪਾਈ ਹੈ

ਵਾਰੀ ਆਗ ਜੋਤ ਦੀ ਪਈ ਹੈ। ਲਾਲ ਰਤਨ ਹਰ ਨਾਮ ਗੁਰਮ ਗੁਰਸੁਰਤ ਬਜਾਈ ਹੈ, ਸਦਾ ਰਹਿ ਨੈ ਕਾਮ ਜੇ ਗੁਰਮਤ ਪਾਈ ਹੈ। ਰਾਤ ਦੇਹੈ ਹਰ ਨਾਉ ਮਨ ਵਸਾਈਐ, ਨਾਨਕ ਮੇਲ ਮਿਲਾਏ ਜੇ ਤੁਧ ਪਾਈਐ। ਸੂਈ ਮਹਲਾ ਪਹਿਲਾ। ਮਨਹੁਨਾ ਨਾਮ ਵਿਸਾਰੈ ਨਿਸ ਧਿਆਈਐ, ਜਿਉਂ ਰਾਖੇ ਕਿਰਪਾ ਧਾਰ ਤਿਵੈ ਸੁਖ ਪਾਈਐ।

ਨਾਨਕ ਦਾਸ ਸਤਿਗੁਰ ਮਤ ਦੇ ਰਾਗ ਸੂਹੀ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੈਂ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾ

ਜਸਵਾਰੀ ਮਨਮੁਖ ਅੰਧਾ ਅੰਧ ਕਮਾਵੇ ਬਿਖ ਖੱਟੀ ਸੰਸਾਰੀ ਮਾਇਆ ਮੋਹੀ ਸਦਾ ਦੁਖ ਪਾਈ ਬਿਨ ਗੁਰ ਅਤ ਪਿਆਰੀ ਕੋਈ ਸੇਵਕ ਜੇ ਸਤਿਗੁਰ ਸੇਵੇ ਚਾਲੇ ਸਤਿਗੁਰ ਪਾਈ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖੀ ਆਖੈ ਹਉਮੈ ਵਿੱਚ ਵਸਾਏ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਕਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ

ਸਦਾ ਸੁਹਾਗਣ ਗੁਰ ਕਾ ਸ਼ਬਦ ਸਮਾਲੇ ਹਰ ਕੀ ਭਗਤ ਸਦਾ ਰਗਰਾਤਾ ਹਉਮੈ ਵਿੱਚ ਉਜਾਲੇ ਵਾਹੋ ਵਾਹੋ ਪੂਰੇ ਗੁਰ ਤੇ ਭਾ ਬਾਣੀ ਪੂਰੇ ਗੁਰ ਤੇ ਉਪਜੀ ਸਾਸ ਮਾਣੀ ਰਹਾਉ ਕਾਇਆ ਅੰਦਰ ਸਭ ਕਿਛ ਵਸੈ ਖੰਡ ਪਾਤ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭ ਨਾ ਕਰੇ ਪ੍ਰਿਤਪਾਲਾ

ਅਲਕਨਾ ਲਖਿਆ ਜਾਈ ਮਨਮੁਖ ਮੁਗਧ ਬੂਝੈ ਨਾਹੀ ਬਾਹਰ ਭਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਏ ਸਤਿਗੁਰ ਅਲਖ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਥਮੀ ਹਟ ਪਟਣ ਬਾਜਾਰਾ ਇਸ ਕਾਇਆ ਅੰਦਰ ਨਾਮ ਨੌ ਨਿਧ ਪਾਈ ਹੈ ਗੁਰ ਕੈ ਸ਼ਬਦ ਵਿਚਾਰਾ

ਦੂਰ ਸਭ ਪਰਮ ਪਲਾਈ, ਜਿਸਨੋ ਦੇਹ ਸੋਈ ਜਨ ਪਾਵੈ, ਹੁਰ ਕਿਆ ਕੋ ਕਰੇ ਚਿਤਰਾਈ, ਕਾਇਆ ਅੰਦਰ ਭਾਉ ਭਾਉ ਵਸੈ ਗੁਰ ਪ੍ਰਸਾਦੀ ਪਾਈ, ਕਾਇਆ ਅੰਦਰ ਬ੍ਰਹਮਾ ਵਿਸ਼ਨ ਮਹੇਸ਼ਾ, ਸਭ ਉਪਤ ਜਿਤ ਸੰਸਾਰਾ, ਸੱਚੈ ਆਪਣਾ ਖੇਲ ਰਚਾਇਆ, ਆਵਾ ਗੌਣ ਪਾਸਾਰਾ, ਪੂਰੇ ਸਤਿਗੁਰ ਆਪ ਦਿਖਾਇਆ।

ਹਉਮੈ ਮੈਲਾ ਜਗ ਫਿਰੈ ਮਰ ਜੰਮੈ ਵਾਰ ਉਬਾਰ ਪਿਆ ਕਰਤ ਕਮਾਵਣਾ ਕੋਈ ਨਾ ਮਿਟਣ ਹਾਰ ਸੰਤਾ ਸੰਗਤ ਮਿਲ ਰਹਿ ਤਾਂ ਸੱਚ ਲੱਗੈ ਪਿਆਰ ਸੱਚ ਸਲਾਹੀ

ਨਿਮਨ ਲਾਗਾ ਪਾਏ। ਧਨ ਮਨ ਸੋਪੀ ਆਗੈ ਤਰੀ ਵਿੱਚੋ ਆਪ ਗਵਾਏ, ਕਿੰਚੋ ਤਾਣ ਵਿਗੁਚੀਏ ਕਿਸਿਓ ਲਿਬਲਾਏ, ਹਉਮੈ ਮੇਰਾ ਛੱਡ ਤੂੰ ਤਾ ਸੱਚ ਰਹਿ ਸਮਾਏ। ਸਤਿਗੁਰ ਨੂੰ ਮਿਲੇ ਸੇ ਭਾਇਰਾ ਸੱਚੇ ਸ਼ਬਦ ਲਗਨ, ਸੱਚ ਮਿਲੇ ਸੇ ਨਾ ਵਿਛੜੇ ਦਰ ਸੱਚੇ ਦੇ ਸਨ। ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਾਨੇ, ਅਵਗਣ ਵਿਕਣ ਪੱਲਰਨ ਗੁਣ ਕੀ ਸਾਂਝ ਕਰਨ।

ਚਲ ਸੀ ਸਭ ਮੁੱਠੀ ਜਮਕਾਲ ਮਨ ਕਾ ਤੋਸਾ ਹਰ ਨਾਮ ਹੈ ਹਿਰਦੇ ਰੱਖੋ ਸਮਾਲ ਇਹੋ ਖਰਚਾ ਖੁੱਟ ਹੈ ਗੁਰਮੁਖ ਨਿਭੈ ਨਾਲ ਇਹ ਮਨ ਮੂਲੋ ਹੋ ਭੁੱਲਿਆ ਜਸ ਹੈ ਪਤ ਗਵਾਏ ਇਹੋ ਜਗਤ ਮੋਹ ਦੂਜੈ ਵਿਆਪਿਆ ਗੁਰਮਤੀ ਸੱਚ ਤੇ ਆਏ।

ਕਹਿ ਸ਼ਬਦ ਭ੍ਰਮ ਕੱਟੀਐ ਚਿੰਤ ਵਸੈ ਮਨ ਆਏ। ਗੁਰਮੁਖ ਹਰ ਹਰਿ ਨਾਮ ਜਪਨ ਹੋ ਤਿਨਕੈ ਬਲਿਹਾਰਣੈ ਮਨ ਹਰ ਗੁਣ ਸਦਾ ਰਵਾਨ ਰਹਾਉ। ਗੁਰ ਸਰਵਰ ਮਾਨ ਸਰੋਵਰ ਹੈ ਵਡਭਾਗੀ ਪੁਰਖ ਲਹਨ ਸੇਵਕ ਗੁਰਮੁਖ ਖੋਜਿਆ।

ਮਨ ਲਾਏ ਨਾ ਵਡਭਾਗੀ ਕਰ ਕੁਜਿਆ ਪਾਇਆ ਨਾਮ ਨਿਧਾਨ ਗੁਰਪੁਰੇ ਵੇਖਾ ਲਿਆ ਪ੍ਰਭ ਆਤਮ ਰਾਮ ਪਛਾਣ ਸਭਨਾ ਕਾ ਪ੍ਰਭੀ ਕਹਿ ਦੂਜਾ ਵਰਨਾ ਕੋਈ ਗੁਰਪ੍ਰਸਾਦੀ ਮਨ ਵਸੈ ਤਿਤ ਘਟ ਬਰ ਪ੍ਰਗਟ ਹੋਏ ਸਭ ਅੰਤਰ ਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਥਾਈ ਮੰਦਾ ਕਿਸਨੂੰ ਆਖੀਐ ਸ਼ਬਦ ਵੇਖੋ ਲਿਵਲਾਏ ਬੁਰਾ ਭਲਾ ਤਿਚਰ ਆਖਦਾ ਜਿਚਰ ਹੈ ਦੋ ਮਾਹੇ ਗੁਰਮੁਖ ਕੁਬਜਿਆਏ ਕਿਸਮਾਏ ਸਮਾਏ ਸੇਵਾ ਸਾ ਪ੍ਰਭਾਵ ਸੀ ਜੋ ਪ੍ਰਭ ਭਾਏ ਥਾਏ ਜਨ ਨਾਨਕ ਹਰ ਆਰਾਧਿਆ ਗੁਰਚਰਨੀ ਚਿਤ ਲਾਏ ਰਾਗ ਸੂਹੀ ਅਸ਼ਟਪਦੀਆ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ।

ਵਿੱਚ ਅਗਨੀ ਆਪ ਜਲਾਈ, ਪੱਖਾ ਫੇਰੀ ਪਾਣੀ ਟੋਵਾ, ਜੋ ਦੇਵੈ ਸੋ ਖਾਈ। ਨਾਨਕ ਗਰੀਬ ਟਹਿ ਪਿਆ ਦੁਆਰੈ, ਹਰ ਮੇਲ ਲਿਹੋ ਵਡਿਆਈ, ਅੱਖੀ ਕਾਢ ਧਰੀ ਚਰਣਾ ਤਲ, ਸਭ ਧਰਤੀ ਫਿਰ ਮਤ ਪਾਈ। ਜੇ ਪਾਸ ਬਹਾਲ ਹੈ ਤਾਂ ਤੁਜਹਿ ਆਰਾਧੀ, ਜੇ ਮਾਰ ਕੱਢੇ ਪੀਤਿਆਈ। ਜੇ ਸਤਿਗੁਰ ਜੇ ਲੋਕ ਸਲਾਹੇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਏ। ਜੇ ਤੋ

ਕਰਮਾ ਨਾਈ ਨਾਨਕ ਵਿਚਾਰਾ ਭਿਆ ਦੇਵਾਨਾ ਤਾਉ ਹਰ ਤਿਉ ਦਰਸ਼ਨ ਤਾਈ ਚੱਖੜ ਝਾਂਗੀ ਮੀਹੋ ਵਰਸੈ ਭੀ ਗੁਰ ਦੇਖਣ ਜਾਈ ਸਮੁੰਦਰ ਸਾਗਰ ਹੋਵੇ ਬਹੁਕਾਰਾ ਗੁਰ ਸਿੱਖ ਲੰਘ ਗੁਰ ਪਹਿ ਜਾਈ ਜਿਉ ਪ੍ਰਾਣੀ ਜਲ ਬਿਨ ਹੈ ਮਰਤਾ ਤਿਉ ਸਿੱਖ ਗੁਰ ਬਿਨ ਮਰ ਜਾਈ ਜਿਉ ਧਰਤੀ ਸੁਭ ਕਰੇ ਜਲ ਵਰਸੈ ਤਿਉ ਸਿੱਖ ਗੁਰ ਮਿਲ ਵਿਗਸਾਈ ਸੇਵਕਾ ਹੋਏ ਸੇਵਕ ਵਰਤਾ ਕਰ ਕਰ ਬਿਨੋ ਬਲਾਈ ਨਾਨਕੀ ਬੇਨੰਤੀ ਹਰ ਪਹਿ ਗੁਰ ਮਿਲ ਗੁਰ ਸੁਖ ਪਾਈ

ਹੋਵੈ ਤਦ ਸੇਵਕ ਪੈ ਜਰ ਖਾਈ। ਸੇਵਕ ਭਰੇ ਭਗਤੀ ਹਰ ਤੇਰੇ, ਜਿਸ ਭਾਵੈ ਤਿਸ ਦੇਵਾਈ। ਜਿਸ ਤੂ ਦੇ ਸੋਈ ਜਨ ਪਾਏ, ਹੋਰ ਨੈ ਫਲ ਸਭ ਚਿਤ ਰਾਈ। ਸਿਮਰ ਸਿਮਰ ਸਿਮਰ ਗੁਰ ਆਪਣਾ, ਸੋਇਆ ਮਨ ਜਗਾਏ। ਇੱਕ ਦਾਨ ਮੰਗੈ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ। ਜੇ ਗੁਰ ਝਿੜਕੇ ਤਾਂ ਮਿੱਠਾ ਲਾਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਗੁਰਸਿੱਖ ਗੁਰਮੁਖ

ਜਤ ਕਤ ਤਤ ਗੁਰੂ ਸਾਹਿਬ ਰਾਗ ਸੁਹੀ ਮਹਲਾ ਚੌਥਾ ਅਸ਼ਟਪਦੀਆਂ ਘਰ ਦਾ ਸਵਾ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਮੈਂ ਹਰ ਨਾਮ ਮੈਂ ਹਰ ਹਰ ਨਾਮ ਵਿਸਾਹੋ ਗੁਰਪੂਰੇ ਤੇ ਪਾਇਆ ਅੰਮ੍ਰਿਤ ਅਗਮ ਅਥਾ ਹੋ ਰਹਾ ਹੋ ਸਤਿਗੁਰੂ ਵੇਖ ਵਿਖਸੀਐ ਹਰ ਨਾਮੇ ਲੱਗਾ ਪਿਆਰ ਕਿਰਪਾ ਕਰਕੇ ਮਿਲਿਐ ਪਾਏ ਮੁਖ ਦੁਆਰ ਸਤਿਗੁਰ

ਯੋ ਸੁੱਤਿਆ ਗੁਰਸਾ ਲਾਹੀਐ, ਉੱਠਦਿਆਂ ਪੀ ਗੁਰ ਆਲਾਉ। ਕੋਈ ਐਸਾ ਗੁਰਮੁਖ ਜੇ ਮਿਲੈ, ਹਉ ਤਾਂ ਕਿਤੋਂ ਵਾਪਾਉ। ਕੋਈ ਐਸਾ ਸੱਜਣ ਲੋੜ ਲਾਹੋ, ਮੈਂ ਪ੍ਰੀਤਮ ਦੇ ਮਿਲਾਏ, ਸਤਿਗੁਰ ਮਿਲਿਆ ਹਰ

ਦਾਸ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਉਰਜ ਰਹਿਓ ਬਿਖਿਆ ਕੈ ਸੰਗਾ ਮਨ ਹੈ ਬਿਆ।

ਪਿਰਤ ਬੇਗਾਨਾ ਸਗਲ ਵਿਆਦ ਕਹਿ ਵਸ ਕਰ ਦੀਨਾ ਸੇ ਫਿਰਤ ਪਿਆਸ ਜਿਉ ਜਲ ਬਿਨ ਮੀਨਾ ਕਛੂ ਸਿਆਣਪ ਉਕਤ ਨ ਮੂਰੀ ਏਕ ਆਸ ਠਾਕਰ ਪ੍ਰਭ ਤੋਰੀ ਕਰੋ ਬੇਨੰਤੀ ਸੰਤਨ ਪਾਸੇ ਮੇਲ ਲਿਹੋ ਨਾਨਕ ਅਰਦਾਸੇ ਭਿਉ ਕਿਰਪਾਲ ਸਾਧ ਸੰਗ ਪਾਇਆ ਨਾਨਕ ਤ੍ਰਿਪਤੇ ਪੂਰਾ ਪਾਇਆ ਰਹਾਉ ਦੂਜਾ ਰਾਗ ਸੂਹੀ ਮਹਲਾ ਪੰਜਵਾ ਘਰ ਤੀਜਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸ਼ੋਕ ਸਾਗਰ ਕਰ ਕਿਰਪਾ ਉਧਰ ਹਰ ਨਾਗਰ ਚਰਨ ਕਮਲ ਸਰਣਾਏ ਨਾਰਾਇਣ ਦੀਨਾਨਾਥ ਭਗਤ ਪਰਾਇਣ ਰਹਾ।

ਸਤਿਗੁਰ ਪ੍ਰਸਾਦ ਜਿੰਡ ਗਿਆ ਮਨ ਰਹੱਸੀਐ ਕਉ ਪਾਈਐ ਤਿੰਨ ਸੰਗ ਜੀਉ ਸੰਤ ਸੱਜਣ ਮਨ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਉ ਤਿੰਨ ਸਿਉ ਪ੍ਰੀਤ ਨ ਟੁੱਟਈ ਕਉ ਨ ਹੋਵੈ ਭੰਗ ਜੀਉ ਪਰ ਬ੍ਰਹਮ ਪ੍ਰਭ ਕਰ ਦਿਆ ਗੁਣ ਗਾਵਾਂ ਤੇਰੇ ਨਿਤ ਜੀਉ ਆਏ ਮਿਲਹੁ ਸੰਤ ਸੱਜਣਾ ਨਾਮ ਜਪਹੁ ਮਨ ਮਿੱਤ ਜੀਉ ਰਹਾਉ ਦੇਖੈ ਸੁਣੈ ਨਾ ਜਾਣਈ ਮਾਇਆ ਮੋਹਿਆ ਅੰਧ ਜੀਓ ਕਾਚੀ ਦੇਹਾ ਵਿਣਸਣੀ ਕੂੜ ਕਮਾਵੈ ਧੰਦ ਜੀਓ ਨਾਮ ਧਿਆਵੈ ਸੇ ਜਿਨਗਿਰ ਚੱਲੇ ਗੁਰ ਪੂਰੇ ਸੰਬੰਧ ਜੀਓ ਹੁਕਮੇ ਜੁਗ ਮੈਂ ਆਇਆ ਚੱਲਣ ਹੁਕਮ ਸੰਜੋਗ ਜੀਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਭੋਗ ਜੀਓ ਜਿਸ ਨੂੰ ਕਰਤਾ ਵਿਸਰੈ ਤਿਸ ਵਿਛੋੜਾ ਸੋਗ ਜੀਓ ਆਪਣੜੇ ਪ੍ਰਭ ਪਾਣਿਆ ਦਰਗਹਿ ਪਹਿਦਾ ਜਾਏ ਜੀਓ ਇੱਥੇ ਸੁੱਖ ਮੁੱਖ ਉਜਲਾ ਏਕੋ ਨਾਮ ਤੇ ਆਏ ਜੀਓ ਆਦਰ ਦਿੱਤਾ ਪਰ ਬ੍ਰਹਮ ਗੁਰ ਸੇਵਿਆ ਸਤ ਭਾਏ ਜੀਓ ਥਾਂ ਥਨੰਤਰ ਰਵ ਰਹਿਆ ਸਰਬ ਜੀਆਂ ਪ੍ਰਪਾਲ ਜੀਓ ਸੱਚ ਖਜਾਨਾ ਸੰਚਿਆ

ਅੱਠ ਪਹਿਰ ਪ੍ਰਭ ਜਾਪ ਜੀਉ ਰੰਗ ਰਤੇ ਪਰਮੇਸ਼ਰੈ ਬਿਨਸੈ ਸਗਲ ਸੰਤਾਪ ਜੀਉ ਤੂੰ ਕਰਤਾ ਤੂੰ ਕਰਨ ਹਾਰ ਤੂੰ ਹੈ ਏਕ ਅਨੇਕ ਜੀਉ ਤੂੰ ਸਮਰੱਥ ਤੂੰ ਸਰਬਮੈ ਤੂੰ ਹੈ ਬੁੱਧ ਵਿਵੇਕ ਜੀਉ ਨਾਨਕ ਨਾਮ ਸਦਾ ਜਪੀ ਭਗਤ ਜਨਾ ਕੀ ਟੇਕ ਜੀਉ ਰਾਗ ਸੂਹੀ ਮਹਲਾ ਪੰਜਵਾਸ਼ਟ ਪਰਿਆ ਘਰ ਦਸਵਾਂ ਕਾਫੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈ ਭੀ ਤੇ ਹੰਜੀ ਕਾਢੀ ਐ ਜਿੰਨਾ ਨੇਹੋ ਦੂ ਜਾਣੇ ਦੱਗਾ ਝੂਰ ਮਰਹੋ ਸੇ ਵਾਢੀਆ

ਜੋ ਹੱਬ ਵਧਾਣੀਆਂ ਹਿੱਕ ਪੂਰੀ ਨਦਰ ਨਿਹਾਲ ਦੇਹ ਦਰਸ ਰੰਗਮਾਣੀਆਂ ਜੇ ਡਿੱਠੇ ਮਨ ਧੀਰੀ ਹੈ ਕਿਲ ਵੇਖੋ ਅੰਜਨ ਦੂਰੇ ਕਿਉਂ ਸੋ ਕਿਉਂ ਵਿਸਰੇ ਮਾਓ ਮੈਂ ਜੋ ਰਹਿਆ ਪਰ ਪੂਰੇ ਹੋਏ ਨਿਮਾਣੀ ਟੈ ਪਈ ਮਿਲਿਆ ਸਹਿਜ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਤ ਸਹਾਏ ਸੋਹੀ ਮਹਲਾ ਪੰਜਵਾ।

ਸੰਗ ਨਸੈ ਰਹਾਉ। ਮੋਹਿ ਬਾਦ ਅਹੰਕਾਰ ਸਰਪਰ ਰੁਨਿਆ, ਸੁਖ ਨ ਪਾਇਨ ਮੂਲ ਨਾਮ ਵਿਚੁਨਿਆ। ਮੇਰੀ ਮੇਰੀ ਧਾਰ ਬੰਧਨ ਬੰਧਿਆ,

ਰਾਤੇ ਸਹੇ ਵਿਸਰ ਨਾਹੀ ਦਾਤਾਰੇ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਉ ਇਹੋ ਰਾਗ ਸੂਹੀ ਮਹਲਾ ਪਹਿਲਾ ਕੁਚੱਜੀ ਕੋ ਅੰਕਾਰ ਸਤਿਗੁਰ ਪ੍ਰਸਾਦ ਮੁੰਜਕ ਜੱਜੀ ਅਮਾਵਣ ਡੋਸੜੇ ਹੋ ਕਿਉਂ ਸੋਹ ਰਾਵਣ ਜਾਓ ਜੀਓ ਇੱਕ ਦੂ ਇੱਕ ਚੜਨ ਦੀਆ ਕੌਣ ਜਾਣੇ ਮੇਰਾ ਨਾਉ ਜੀਓ ਜਿੰਨੀ ਅੱਖੀ ਸੋ ਰਾਵਿਆ ਸੇ ਅੰਬੀ ਸ਼ਾਵ ਸੜੀਏ ਜੀਓ

ਇਕੱਤ ਟੋਲਨਾ ਅੰਬੜਾ ਹੋ ਸਤਿਗੁਰ ਬਾਣੇ ਤੇਰੇ ਜਾਓ ਜੀਓ। ਸੋਇਨਾ ਰੂਪਾ ਰੰਗਲਾ ਮੋਤੀ ਤੈ ਮਾਣਕ ਜੀਓ। ਸੇ ਵਸਤੂ ਸਹਿ ਦਿੱਤੀ ਆ ਮੈਂ ਤਿੰਨ ਸਿਉ ਲਾਇਆ ਚਿਤ ਜੀਓ। ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ। ਹਉ ਇੰਨੀ ਟੋਲੀ ਭੁੱਲੀਅਸ ਤਿਸ ਕੰਤਨਾ ਬੈਠੀ ਪਾਸ ਜੀਓ। ਅੰਬਰ ਕੁੰਜਾ ਕੁਰਲੀਆ ਬਗ ਬੈਠੇ ਆਏ ਜੀਓ। ਸਾ ਧਨ ਚੱਲੀ ਸਾਹੁਰੇ ਕਿਆ ਮੋਹ ਦੇਸੀ ਅੱਗੇ ਜਾਏ ਜੀਓ। ਸੁੱਤੀ ਸੁੱਤੀ ਝਾਲ ਥੀਆ ਭੁੱਲੀ ਵਾਟੜੀਆਸ ਜੀਓ। ਤੈ ਸਹਿ ਨਾਲੋ ਮੁਤੀਅਸ ਦੁੱਖਾ ਕੂ ਤਰੀਆਸ ਜੀਓ। ਤੁਧ ਗੁਣ ਮੈਂ ਸਭ ਅਵਗਣਾ ਇੱਕ ਨਾਨਕ ਕੀ ਅਰਦਾਸ ਜੀਓ। ਸਭ ਰਾਤੀ ਸੁਹਾਗਣੀ ਮੈਂ ਡੁਹਾਗਣ ਕਾਈ ਰਾਤ ਜੀਓ। ਸੂਹੀ ਮਹੱਲਾ ਪਹਿਲਾ ਸੁਚੱਜੀ ਜਾ ਤੂੰ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸ ਜੀਓ। ਤੁਧ ਅੰਤਰ ਹੋ ਸੁਖ ਵਸਾ ਤੂੰ ਅੰਤਰ ਸਾ ਬਾਸ ਜੀਓ। ਭਾਣੇ ਤਖਤ ਵਡਾਈਆ ਭਾਣੇ ਪੀਖ ਉਦਾਸ ਜੀਓ। ਭਾਣੇ ਥਲ ਸਿਰ ਸਰਵ ਹੈ ਕਮਲ ਫੁੱਲੇ ਆਕਾਸ਼ ਜੀਓ। ਭਾਣੇ ਪਵਜ ਲੰਘੀਐ ਭਾਣੇ ਮੰਜ ਪ੍ਰਿਆਸ ਜੀਓ। ਭਾਣੇ ਸੋ ਸੋ ਰੰਗਲਾ ਸਿਫਤ ਰਤਾ ਗੁਣਤਾਸ ਜੀਓ। ਭਾਣੇ ਸੋ ਪਿਹਾਵਲਾ ਹਉ ਆਵਣ ਜਾਣ ਮਿਆਸ ਜੀਓ। ਤੂੰ ਸੋ ਅਗਮ ਅਤੋਲਵਾ ਹਉ ਕਹਿ ਕਹਿ ਢਹਿ ਪਿਆਸ ਜੀਓ। ਕਿਆ ਮਾਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੂਖ ਪਿਆਸ ਜੀਓ। ਗੁਰ ਸ਼ਬਦੀ ਸੋ ਪਾਇਆ ਸਚ ਨਾਨਕ ਕੀ ਅਰਦਾਸ ਜੀਓ। ਸੂਹੀ ਮਹਲਾ ਪੰਜਵਾਂ ਗੁਣਵੰਤੀ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਓ। ਆਖਾਂ ਬਿਰਥਾਂ ਜੀ ਕੀ ਗੁਰ ਸੱਜਣ ਦੇਹ ਮਿਲਾਏ ਜੀਓ। ਸੋਈ ਦਸ ਉਪਦੇਸੜਾ ਮੇਰਾ ਮਨ ਅਨੰਤ ਨ ਕਾਹੂ ਜਾਏ ਜੀਓ। ਇਹ ਮਨ ਤੈ ਕੂਡੇ ਵਸਾ ਮੈਂ ਮਾਰਗ ਦੇਹੋ ਬਤਾਏ ਜੀਓ।

ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈਂ ਲੇ ਵੈਸੀ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੀ।

ਸਮਝੀਓ। ਕਿਰਤ ਪਿਆ ਕਰਤੈ ਕਿਰਪਾਇਆ, ਮਿਟ ਨ ਸਕੈ ਕੋਈ, ਜਾਜੀ ਨਾਉ ਨਰਹਿ ਨੇ ਕੇਵਲ, ਰਵ ਰਹਿਆ ਤੇ ਲੋਈ। ਮਾਏ ਨਿਰਾਸੀ ਰੋਏ ਵਿਸ਼ੁਨੀ, ਬਾਲੀ ਬਾਲੈ ਹੇਤੇ, ਨਾਨਕ ਸਾਚ ਸ਼ਬਦ ਸੁਖ ਮੈਲੀ, ਗੁਰਚਰਣੀ ਪ੍ਰਭ ਚੇਤੇ।

ਨਾਮ ਜੀਓ। ਸਾਚੇ ਪ੍ਰਲੋੜੀ ਪ੍ਰੀਤਮ ਜੋੜੀ, ਮਤਪੂਰੀ ਪ੍ਰਧਾਨੇ ਸੰਜੋਗੀ ਮੇਲਾ, ਥਾਨ ਸੁਹੇਲਾ ਗੁਣਵੰਤੀ ਗੁਰ ਗਿਆਨੇ। ਸਤ ਸੰਤੋਖ ਸਦਾ ਸਚ ਪੱਲੈ, ਸਚ ਬੋਲੈ ਪਿਰ ਭਾਏ, ਨਾਨਕ ਵਿਚਣ ਨਾਨਕ ਪਾਏ, ਗੁਰਮਤ ਅੰਕ ਸਮਾਏ। ਰਾਗ ਸੂਹੀ ਮਹੱਲਾ ਪਹਿਲਾ, ਸ਼ੰਤ ਕਰ ਦੂਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਫਰੀ ਸਰਸੀ ਰਾਮ ਹਰ ਮੋਹਿੜੀ ਸਾਚ ਸ਼ਬਦ ਠਾਕੁਰ ਦੇਖ ਰਹੰਸੀ ਰਾਮ ਗੁਣ ਸੰਗ ਰਹੰਸੀ ਖਰੀ ਸਰਸੀ ਜਾ ਰਾਵੀ ਰੰਗ ਰਾਤੈ ਗੁਣ ਮਾਰ ਗੁਣੀ ਕਰ ਛਾਇਆ ਪੂਰੇ ਪੁਰਖ ਵਿਧਾਤੈ।

ਘਟ ਘਟ ਸੋਈ ਤਿਸਕੀ ਨਾਰ ਸਬਾਈ। ਆਪੇ ਰਸਿਆ ਆਪੇ ਰਾਵੇ ਜੋ ਤਿਸ ਦੀ ਬਣਿਆਈ, ਅਮਰ ਅਡੋਲ ਅਮੋਲ ਅਪਾਰਾ ਗੁਰਪੁਰੈ ਸੱਚ ਪਾਈਐ, ਨਾਨਕ ਆਪੇ ਜੋਗ ਸੰਜੋਗੀ ਨਿੰਦਰ ਕਰੇ ਲਵਲਾਈਐ।

ਰਾਮ ਸ਼ਬਦ ਵਿਚਾਰੀ ਕਰਨੀ ਸਾਰੀ, ਰਾਮ ਨਾਮ ਨਿਸਾਣੋ, ਨਾਮ ਬਿਨਾ ਖੋਟੇ ਨਹੀਂ ਠਾਰ, ਨਾਮ ਰਤਨ ਪਰਵਾਣੋ। ਪਤ ਮਤ ਪੂਰੀ ਪੂਰਾ ਪਰਵਾਨਾ, ਨਾ ਆਵੈਨ ਆਜਾਸੀ, ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੇ ਅਵਿਨਾਸੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਰਾਗ ਸੂਹੀ ਸ਼ੰਤ ਮਹੱਲਾ ਪਹਿਲਾ ਕਰ ਚੌਥਾ। ਜਿਨ ਕੀ ਆਤਨ ਦੇਖਿਆ, ਜਗ ਤੰਦੜੈ ਲਾਇਆ, ਦਾਨ ਤੇਰੈ ਘੱਟ ਚਾਨਣਾ, ਧਨ ਚੰਦ ਦਿਪਾਇਆ, ਚੰਦੋ ਦਿਪਾਇਆ, ਦਾਨ ਹਰ ਕੈ ਦੁੱਖ ਅੰਧੇਰਾ ਉੱਠ ਗਿਆ, ਗੁਣ ਜੰਜ ਲਾੜੇ ਨਾਲ ਸੋਹੈ ਪਰਖ ਮੋਹਣੀਐ ਲਿਆ। ਵਿਵਾਹੋ ਹੋਆ ਸੋਭ ਸੇਤੀ, ਪੰਚ ਸ਼ਬਦੀ ਆਇਆ, ਜਿਨ ਕੀਆ ਤਿਨ ਦੇਖਿਆ, ਜਗ ਧੰਦੜੈ ਲਾਇਆ, ਹਉ ਬਲਿਹਾਰੀ ਸਾਜਨਾ, ਮੀਤਾ ਅਵਰੀਤਾ, ਇਹੋ ਤਨ ਜਿਨ ਸਿਉ ਗਾਢਿਆ, ਮਨ ਲਈ ਅੜਾ ਦਿੱਤਾ, ਲੀਆ ਤਾ ਦੀਆ ਮਾਨ ਜਿਨ ਸਿਉ, ਸੇ ਸੱਜਣ ਕਿਉ ਵਿਸਰੈ, ਜਿਨ ਦਸਿਆਇਆ ਹੋਏ ਰਲੀਆ, ਜੀ ਸੇਤੀ ਗਹਿ ਰਹੇ, ਸਗਲ ਗੁਣ ਅਵਗੁਣ ਨਾ ਕੋਈ, ਹੋਹੇ ਨੀਤਾ ਨੀਤਾ, ਹਉ ਬਲਿਹਾਰੀ ਸਾਜਨਾ, ਮੀਤਾ ਅਵਰੀਤਾ। ਗੁਣਾ ਕਾ ਹੋਵੈ ਵਾਸਲਾ, ਕੱਢ ਵਾਸ ਲੀਜੈ, ਜੇ ਗੁਣ ਹੋਵਨ ਸਾਜਨਾ, ਮਿਲ ਸਾਜ ਕਰੀਜੈ, ਸਾਜ ਕਰੀਜੈ ਗੁਣੈ ਕੇਰੀ, ਛੋੜ ਅਵਗੁਣ ਚੱਲੀਐ। ਪੈਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮਿਲੀਐ, ਜਿੱਥੇ ਜਾਏ ਬਹੀਐ ਭਲਾ ਕਹੀਐ, ਚੋਲ ਅੰਮ੍ਰਿਤ ਪੀਜੈ,

ਅਖਣਤਾ ਕਉ ਜਾਈਐ ਜੇ ਭੂਲੜਾ ਹੋਈ ਜੇ ਹੋਏ ਭੂਲਾ ਜਾਏ ਕਹੀਐ ਆਪ ਕਰਤਾ ਕਿਉ ਭੁੱਲੈ ਸੁਣੇ ਦੇਖੇ ਬਾਜ ਕਹੀਐ ਦਾਨ ਅਣ ਮੰਗਿਆ ਦਿਵੈ ਦਾਨ ਦੇ ਦਾਤਾ ਜਗ ਵਿਧਾਤਾ ਨਾਨਕ ਸੱਚ ਸੋਈ ਆਪ ਕਰੇ ਕਿਸ ਆਖੀਐ ਹੋਰ ਕਰੇ ਨ ਕੋਈ ਸੂਈ ਮਹੱਲਾ ਪਹਿਲਾ ਮੇਰਾ ਮਨ ਰਾਤਾ ਗੁਣ ਰਵੈ ਮਨ ਪਾਵੈ ਸੋਈ ਗੁਰ ਕੀ ਪੌੜੀ ਸਾਚ ਕੀ ਸਾਚਾ ਸੁਖ ਹੋਈ ਸੁਖ ਸਹਿਜ ਆਵੇ ਸਾਚ ਪਾਵੈ ਸਾਚ ਕੀ ਮਤ ਕਿਉਟ ਲੈ ਇਸ ਨਾਨ ਦਾਨ ਸੁਗਿਆਨ ਮਜਨ ਆਪ ਅਛਲਿਓ ਕਿਉ ਛਲੈ ਪਰਪੰਚ ਮੋਹ ਬਿਕਾਰ ਥਾਕੇ ਕੂੜ ਕਪਟ ਨ ਦੋਈ ਮੇਰਾ ਮਨ ਰਾਤਾ ਗੁਣ ਰਵੈ ਮਨ ਪਾਵੈ ਸੋਈ ਸਾਹਿਬ ਸੋ ਸਾਲਾਹੀਐ ਜਿਨ ਕਾਰਨ ਕੀ ਆ ਮੈਲ ਲਾਗੀ ਮਨ ਮੈਲਿਐ ਕਿੰਨੇ ਅੰਮ੍ਰਿਤ ਪੀਆ ਮਤ ਅੰਮ੍ਰਿਤ ਪੀਆ ਇਹੋ ਮਨ ਦੀਆ ਗੁਰ ਪਹਿ ਬੋਲ ਕਰਾਇਆ।

ਪਰਾਇਆ ਸਾਹਿਬ ਸੋ ਸਲਾਹੀਐ ਜਿਨ ਜਗਤ ਉਪਾਇਆ ਆਏ ਗਿਆ ਕੀ ਨਾ ਆਇਓ ਕਿਉਂ ਆਵੈ ਜਾਤਾ ਪ੍ਰੀਤਮ ਸਿਓ ਮਨ ਮਾਨਿਆ ਹਰ ਸੇ ਤੀ ਰਾਤਾ ਸਾਹਿਬ ਰੰਗ ਰਾਤਾ ਸੱਚ ਕੀ ਬਾਤਾ ਜਿਨ ਬਿੰਬ ਕਾ ਕੋਟ ਉਸਾਰਿਆ ਪੰਚਪੂ ਨਾਇਕੋ ਆਪ ਸਰੰਦਾ ਜਿਨ ਸੱਚ ਕਾ ਪਿੰਡ ਸਵਾਰਿਆ ਹਾਮ ਅਵਗਣਿਆਰੇ ਤੂੰ ਸੁਣ ਪਿਆਰੇ ਤੁਧ ਪਾਵੇ ਸੱਚ ਸੋਈ ਆਵਣ ਜਾਣਾ ਨਾ ਥੀ ਸਾਚੀ ਮਤ ਹੋਈ ਅੰਜਨ ਤੈਸਾ ਅੰਜੀਐ ਜੈਸਾ ਫਿਰ ਪਾਵੈ ਸਮਝੈ ਸੁ ਜੈ ਜਾਣੀਐ ਜੇ ਆਪ ਜਣਾਵੈ ਆਪ ਜਣਾਵੈ ਮਾਰਗ ਪਾਵੈ ਆਪੇ ਮਨੁਆ ਲੇਵੇ ਕਰਮ ਸੁਕਰਮ ਕਰਾਏ ਆਪੇ ਕੀਮਤ ਕੌਣ ਅਪੇਵੇ ਤੰਤ ਮੰਦ ਪਾਖੰਡ ਨ ਜਾਣਾ ਰਾਮ ਹਿਰਦੈ ਮਨ ਮਾਨਿਆ ਅੰਜਨ ਨਾਮ ਤਿਸੈ ਤੇ ਸੂਜੇ ਗੁਰ ਸ਼ਬਦੀ ਸਤ ਜਾਣਿਆ ਸਾਜਨ ਹੋਵਨ ਆਪਣੇ ਕਿਉਂ ਪਰ ਕਰ ਜਾਹੀ ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ ਮਨ ਮਾਹੀ ਸਾਜਨ ਕਰੈ ਰਲੀਆ ਕਰਮ ਧਰਮ ਸਭਾਇਆ ਅੱਠ ਸੱਠ ਤੀਰਥ ਪੁੰਨ ਪੂਜਾ ਨਾਮ ਸਾਚਾ ਪਾਇਆ ਆਪ ਸਾਚੇ ਥਾਪ ਵੇਖੈ ਤਿਸੈ ਪਾਣਾ ਪਾਇਆ ਸਾਜਨ ਰੰਗ ਰੰਗੀ ਲੜੇ ਰੰਗ ਲਾਲ ਬਣਾਇਆ

ਥੀ ਹੈ ਸਭ ਦੇਸ ਪਰਾਇਆ। ਕਿਸ ਪੈ ਖੋਲੋ ਗੰਟੜੀ ਦੁਖੀ ਪਰ ਆਇਆ ਦੁਖੀ ਪਰ ਆਇਆ ਜਗਤ ਸਬਾਇਆ ਕੌਣ ਜਾਣੈ ਬਿਨ ਮੇਰੀ ਆ। ਆਵਣੇ ਜਾਵਣੇ ਖਰੇ ਡਰਾਵਣੇ ਟੁੱਟ ਨ ਆਵੇ ਫੇਰੀਆ ਨਾਮ ਵਿਹੋਣੇ ਊਣੇ ਝੂਣੇ ਨਾ ਗੁਰੂ ਸ਼ਬਦ ਸੁਣਾਇਆ। ਮਨ ਪਰਦੇਸੀ ਜੇ ਥੀਐ ਸਭ ਦੇਸ ਪਰਾਇਆ ਗੁਰਮੈਲੀ ਕਰ ਆਪਣੇ ਸੋ ਪਰਪੁਰ ਲੀਣਾ ਸੇਵਕ ਸੇਵਾ ਤਾ ਕਰੇ ਸਤ ਸ਼ਬਦ ਪਤੀਣਾ। ਸ਼ਬਦੇ ਪਤੀਜੈ ਅੰਕ ਭੀਜੈ ਸੋ ਮੈਲ ਮੈਲਾ ਅੰਤਰੇ ਆਪ ਕਰਤਾ ਕਰੇ ਸੋਈ ਪ੍ਰਭ ਆਪ ਅੰਤ ਨਿਰੰਤਰੇ।

ਜੇ ਲੋ ਚੈ ਕੋਈ ਕੀਮਤ ਸੋ ਪਾਵੈ ਆਪ ਜਾਣਾ ਵੈ ਆਪ ਅਭੁੱਲ ਨਾ ਭੁੱਲੇ ਜੈ ਜੈ ਕਾਰ ਕਰੇ ਤੁਧ ਭਾਵੈ ਗੁਰ ਕੈ ਸ਼ਬਦ ਅਮੁੱਲੇ ਹੀਣੋ ਨੀਚ ਕਰੋ ਬੇਨੰਤੀ ਸਾਧਨਾ ਛੋਡੋ ਭਾਈ ਨਾਨਕ ਦਿਨ ਕਰ ਦੇਖਿਆ ਦੇਵੈ ਮਤ ਸਾਈ ਰਾਗ ਸੂਹੀ ਸ਼ੰਤ ਮਹੱਲਾ ਤੀਜਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁੱਖ

ਤੋਂ ਜਿਨ ਕਾਰਜ ਸਭ ਸਵਾਰੇ। ਹਰ ਪ੍ਰਭ ਕਿਰਪਾ ਕਰੀ ਹਰ ਜਪ ਸੁਖ ਫਲ ਹਰ ਜਨ ਪਾਵੋ, ਨਾਨਕੈ ਸੁਣੋ ਜਨ ਪਾਈ ਸੁਖ ਸੋ ਹਿਲੜਾ ਹਰ ਧਿਆਵੋ। ਸੁਣ ਹਰ ਗੁਣ ਪੀਨੇ ਸਹਿਜ ਸੁਭਾਏ, ਗੁਰਮਤ ਸਹਿਜੇ ਨਾਮ ਧਿਆਏ, ਜਿਨ ਕਉ ਤੁਰ ਲਿਖਿਆ ਤਿਨ ਗੁਰ ਮਿਲਿਆ, ਤਿਨ ਜਨਮ ਮਰਨ ਪਉ ਭਾਗਾ, ਅੰਦਰੋਂ ਉਧਰੋਂ ਮਤ ਦੂਜੀ ਖੋਈ, ਸੋ ਜਨ ਹਰ ਲਿਵ ਲਾਗਾ। ਜਿਨ ਕੋ ਕਿਰਪਾ ਕੀਨੀ ਮੇਰੇ ਸਵਾਮੀ, ਤਿਨ ਅਨੰਦਨ ਹਰ ਗੁਣ ਗਾਏ, ਸੁਣ ਮਨ ਪੀਨੇ ਸਹਿਜ ਸੁਭਾਏ, ਜੁਗ ਮੈਂ ਰਾਮ ਨਾਮ ਨਿਸਤਾਰਾ, ਗੁਰ ਤੇ ਉਪਜੈ ਸ਼ਬਦ ਵਿਚਾਰਾ।

ਸੱਚੀ ਗੁਰਮੁਖ ਆਖ ਵਖਾਣੀ। ਭਗਤਾਂ ਕੀ ਚਾਲ ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ, ਨਾਨਕ ਭਗਤ ਸੋ ਹੈ ਦਰ ਸਾਚੈ ਜਿੰਨੀ ਸੱਚੋ ਸੱਚ ਕਮਾਇਆ। ਹਰ ਭਗਤਾ ਕੀ ਜਾਤ ਪਤ ਹੈ ਭਗਤ ਹਰ ਕੈ ਨਾਮ ਸਮਾਣੇ ਰਾਮ, ਹਰ ਭਗਤ ਕਰੈ ਵਿੱਚੋਂ ਆਪ ਗਵਾਵੈ ਜਿਨ ਗੁਣ ਅਵਗੁਣ ਪਛਾਣੇ ਰਾਮ, ਗੁਣ ਅਵਗੁਣ ਪਛਾਣੈ ਹਰ ਨਾਮ ਵਖਾਣੈ ਪੈ ਭਗਤ ਮੀਠੀ ਲਾਗੀ।

ਅੰਦਰ ਨਾਮ ਸੰਭਾਲੇ। ਮਨ ਮੁਖ ਭਗਤ ਕਰੈ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ। ਹਉਮੈ ਮਾਇਆ ਰੋਗ ਵਿਆਪੇ, ਮਰ ਜਨਮੈ ਦੁਖ ਹੋਈ ਰਾਮ। ਮਰ ਜਨਮੈ ਦੁਖ ਹੋਈ ਦੂਜੈ, ਭਾਏ ਪਰਜ ਵਿਗੋਈ। ਵਿਣ ਗੁਰ ਤਤ ਨ ਜਾਣਿਆ, ਭਗਤ ਵਿਹੋਣਾ ਸਭ ਜਗ ਭਰਮਿਆ। ਅੰਤ ਗਿਆ ਪਛਤਾਣਿਆ, ਕੋਟ ਮੱਧੇ ਕਿਨੇ ਪਛਾਣਿਆ। ਹਰ ਨਾਮਾ ਸਤ ਸੋਈ, ਨਾਨਕ ਨਾਮ ਮਿਲੈ ਵਡਿਆਈ। ਦੂਜੈ ਪਾਏ ਪਤ ਖੋਈ, ਭਗਤਾ ਕੈ ਕਾਰਜ ਸਾਚਾ ਹਰ ਗੁਣ ਸਦਾ ਵਖਾਣੇ। ਰਾਮ ਭਗਤ ਖਜ਼ਾਨਾ ਆਪੇ ਦੀਆ, ਕਾਲ ਕੰਟਕ ਮਾਰ ਸਮਾਣੇ। ਰਾਮ ਕਾਲ ਕੰਟਕ ਮਾਰ ਸਮਾਣੇ, ਹਰ ਮਨ ਭਾਣੇ ਨਾਮ ਨਿਦਾਨ। ਸੱਚ ਪਾਇਆ ਸਦਾ ਅਖੁੱਟ ਕਰੇ, ਸਦਾ ਅਖੁੱਟ ਕਦੇ ਨਾਨ ਖੁੱਟੈ। ਹਰ ਦੀਆ ਸਹਿਜ ਸੁਭਾਇਆ, ਹਰ ਜਨ ਉੱਚੇ ਸਦ ਹੀ ਉੱਚੇ। ਗੁਰ ਕੈ ਸ਼ਬਦ ਸੁਹਾਇਆ, ਨਾਨਕ ਆਪੇ ਬਖਸ਼ ਮਿਲਾਏ। ਜੁਗ ਜੁਗ ਸੋਭਾ ਪਾਇਆ, ਸੂਹੀ ਮਹੱਲਾ ਤੀਜਾ।

ਨਾਮ ਸੱਚ ਰੱਖਿਆ ਔਰ ਧਾਰੇ ਦੁੱਤਰ ਤਾਰੇ ਫਿਰ ਭਵਜਲ ਤਰਨ ਨਾ ਹੋਈ। ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਵਿਖਾਲਿਆ ਸੋਈ, ਸੱਚ ਗੁਣ ਗਾਵੈ ਸੱਚ ਸਮਾਵੈ ਸੱਚ ਵੇਖੈ ਸਭ ਸੋਈ।

ਸਤ ਸੋਈ ਰਾਮ। ਸੱਚਾ ਭੋਜਨ ਪਾਉ, ਸੱਚਾ ਹੈ ਸੱਚੇ ਨਾਮ, ਸੁਖ ਹੋਈ ਰਾਮ, ਸੱਚੇ ਨਾਮ ਸੁਖ ਹੋਈ, ਮਰੈ ਨ ਕੋਈ, ਗਰਭ ਨ ਜੂਨੀ ਵਾਸਾ, ਜੋਤੀ ਜੋਤ ਮਿਲਾਈ, ਸੱਚ ਸਮਾਈ, ਸੱਚ ਨਾਇ ਪ੍ਰਗਾਸਾ, ਜਿਨੀ ਸੱਚ ਜਾਤਾ, ਸੇ ਸੱਚੇ ਹੋਏ, ਅਨਦਿਨ ਸੱਚ ਧਿਆਇਨ, ਨਾਨਕ ਸੱਚ ਨਾਮ ਜਿਨ ਹਿਰਦੈ ਵਸਿਆ, ਨਾ ਵਿਛੜ ਦੁਖ ਪਾਇਨ, ਸੱਚੀ ਬਾਣੀ ਸੱਚੇ ਗੁਣ ਗਾਵੈ, ਤਿਤਕਰ ਸੋਹਿਲਾ ਹੋਈ ਰਾਮ, ਨਿਰਮਲ ਗੁਣ ਸਾਚੇ, ਤਨ ਮਨ ਸਾਚਾ, ਵਿੱਚ ਸਾਚਾ ਪੁਰਖ ਪ੍ਰਭ ਸੋਈ ਰਾਮ, ਸਭ ਸੱਚ ਵਰਤੈ ਸੱਚੋ ਬੋਲੇ, ਜੋ ਸੱਚ ਕਰੈ ਸੋ ਹੋਈ, ਜੈ ਦੇਖਾ ਤਹਿ ਸੱਚ ਪਸਰਿਆ, ਅਵਰ ਨਾ ਦੂਜਾ ਕੋਈ, ਸੱਚੇ ਉਪਜੈ ਸੱਚ ਸਮਾਵੈ, ਮਰਜਨ ਮੈਂ ਦੂਜਾ ਹੋਈ, ਨਾਨਕ ਸਭ ਕਿਛ ਆਪੇ ਕਰਤਾ ਆਪ ਕਰਾਵੈ ਸੋਈ, ਸੱਚੇ ਭਗਤ ਸੋ ਹੈ ਦਰਬਾਰੇ, ਸੱਚੋ ਸੱਚ ਵਖਾਣੇ ਰਾਮ,

ਤਿਸ ਸੱਚ ਪ੍ਰਾਪਤ ਹੋਈ। ਸੂਈ ਮਹੱਲਾ ਤੀਜਾ। ਜੁਗ ਚਾਰੇ ਤਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ। ਨਿਚਲ ਰਾਜ ਸਦਾ ਹਰ ਕੇਰਾ ਤਿਸ ਬਿਨ ਅਵਰ ਨ ਕੋਈ ਰਾਮ। ਤਿਸ ਬਿਨ ਅਵਰ ਨ ਕੋਈ ਸਦਾ ਸੱਚ ਸੋਈ। ਗੁਰਮੁਖ ਏਕੋ ਜਾਣਿਆ ਤਨ ਪਿਰ ਮਿਲਾਵਾ ਹੋਆ ਗੁਰਮਤੀ ਮਨ ਮਾਨਿਆ। ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨ ਹਰ ਨਾਵੈ ਮੁਕਤ ਨ ਹੋਈ। ਨਾਨਕ ਕਾਮਣ ਕੰਤੇ ਰਾਵੈ ਮਨ ਮਾਨਿਆ ਸੁਖ ਹੋਈ। ਸਤਿਗੁਰ ਸੇਵ ਤਨ ਬਾਲੜੀਏ ਹਰ ਵਰ ਪਾਵੈ ਸੋਈ ਰਾਮ। ਸਦਾ ਹੋਵੈ ਸੁਹਾਗਣੀ ਫਿਰ ਮੈਲਾ ਵੇਸ ਨ ਹੋਈ ਰਾਮ। ਫਿਰ ਮੈਲਾ ਵੇਸ ਨ ਹੋਈ ਗੁਰਮੁਖ ਬੁੱਝੈ ਕੋਈ ਹੋਮੈ ਮਾਰ ਪਛਾਣਿਆ। ਕਰਣੀ ਕਾਰ ਕਮਾਵੈ ਸ਼ਬਦ ਸਮਾਵੈ ਅੰਤਰ ਏਕੋ ਜਾਣਿਆ। ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ। ਨਾਨਕ ਕਾਮਣ ਪਿਰ ਰਾਵੇ ਆਪਣਾ ਰਵ ਰਿਆ ਪ੍ਰਭ ਸੋਈ। ਗੁਰ ਕੀ ਕਾਰ ਕਰੇ ਤਨ ਬਾਲੜੀਏ ਹਰ ਵਰਦੇ ਮਿਲਾਏ ਰਾਮ। ਹਰ ਕੈ ਰੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੈ ਸਭ ਥਾਈ। ਸੱਚਾ ਸਿਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ। ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਿਆ ਕੰਠ ਲਾਈ। ਨਾਨਕ ਮਹਿਲੀ ਮਹਿਲ ਪਛਾਣੈ ਗੁਰਮਤੀ ਹਰ ਪਾਏ। ਸਾਤਨ ਬਾਲੀ ਤੁਰ ਮੇਲੀ ਮੇਰੇ ਪ੍ਰਭ ਆਪ ਮਿਲਾਈ ਰਾਮ। ਗੁਰਮਤੀ ਕਟ ਚਾਨਣ ਹੋਆ ਪ੍ਰਭ ਰਵੇ ਰਹਿਆ ਸਭ ਥਾਈ ਰਾਮ। ਪ੍ਰਭ ਰਵ ਰਹਿਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ। ਸੇਜ ਸੁਖਾਲੀ ਮੇਰੇ ਪ੍ਰਭਾਣੀ ਸੱਚ ਸਿਗਾਰ ਬਣਾਇਆ। ਕਾਮਣ ਨਿਰਮਲ ਹੋਮੈ ਮਲਕ ਹੋਈ ਗੁਰਮਤ ਸੱਚ ਸਮਾਈ। ਨਾਨਕ ਆਪ ਮਿਲਾਈ ਕਰਤੈ ਨਾਮ ਨਵੈ ਨਿਤ ਪਾਈ। ਸੂਹੀ ਮਹਲਾ ਤੀਜਾ। ਹਰ ਹਰੇ ਹਰ ਗੁਣ ਗਾਵੋ ਹਰ ਗੁਰਮੁਖੇ ਪਾਏ ਰਾਮ। ਅਨੰਦ ਨੂੰ ਸ਼ਬਦ ਰਵੋ ਅਨਹਦ ਸ਼ਬਦ ਵਜਾਏ ਰਾਮ। ਅਨਹਦ ਸ਼ਬਦ ਵਜਾਏ ਹਰ ਜੀਓ ਘਰ ਆਏ ਹਰ ਗੁਣ ਗਾਵੋ ਨਾਰੀ। ਆਨੰਦ ਭਗਤ ਕਰੈ ਗੁਰ ਆਗੈ ਸਾ ਤਨ ਕੰਤ ਪਿਆਰੀ। ਗੁਰ ਕਾ ਸ਼ਬਦ ਵਸਿਆ ਕੱਟ ਅੰਤਰ ਸੇ ਜਨ ਸ਼ਬਦ ਸੁਹਾਏ। ਨਾਨਕ ਤਿਨ ਕਰ ਸਦ ਹੀ ਸੋਲਾ ਹਰ ਹਰ ਕਿਰਪਾ ਕਰ ਆਏ। ਭਗਤਾ ਮਨ ਆਨੰਦ ਪਿਆ ਹਰ ਨਾਮ ਰਹੇ ਲਿਵਲਾਏ ਰਾਮ। ਗੁਰਮੁਖੇ ਮਨ ਨਿਰਮਲ ਹੋਆ ਨਿਰਮਲ ਹਰ ਗੁਣ ਗਾਏ ਰਾਮ। ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ। ਜਿਨ ਮਨ ਵਸਿਆ ਸੀ ਜਨ ਨਿਸਤਰੇ ਘਟ ਘਟ ਸ਼ਬਦ ਸਮਾਣੀ।

ਤਾਰੇ ਰਾਮ। ਹਰ ਰਾਖਿਆ ਉਰ ਧਾਰੇ ਆਪਣਾ ਕਾਰਜ ਸਵਾਰੀ, ਗੁਰਮਤੀ ਹਰ ਜਾਤਾ ਪ੍ਰੀਤਮ ਮੋਹਿ ਲਿਆ ਮਨ ਮੇਰਾ, ਪਾਇਆ ਕਰਮ ਵਿਦਾਤਾ ਸਤਿਗੁਰੂ ਸੇਵ ਸਦਾ ਸੁਖ ਪਾਇਆ, ਹਰ ਵਸਿਆ ਮਨ ਮੁਰਾਰੇ।

ਆਕਾਰ ਅਨਹਦ ਸੁਰਤ ਸਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋ ਹਿਲੜਾ ਹਰ ਰਾਮ ਨਾਮ ਗੁਰਸ਼ਬਦੀ ਵਿਚਾਰੇ ਹਮ ਨੀਵੀ ਪ੍ਰਭ ਅਤ ਉੱਚਾ ਕਿਉ ਕਰ ਮਿਲਿਆ ਜਾਏ ਰਾਮ ਗੁਰ ਮਿਲੀ ਬਹੁ ਕਿਰਪਾ ਧਾਰੀ ਹਰ ਕਹਿ ਸ਼ਬਦ ਸੁਭਾਏ ਰਾਮ ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਉ ਰਲੀਆ ਮਾਣੇ ਸੇਜ ਸੁਖਾਲੀ ਜਾ ਪ੍ਰਭ ਪਾਇਆ ਹਰ ਹਰ ਨਾਮ ਸਮਾਣੇ ਨਾਨਕ ਸੁਹਾਗਣ ਸਾਵਟ ਪਾਗੀ ਜੇ ਚੱਲੈ ਸਤਿਗੁਰ ਪਾਏ।

ਇੱਕ ਨਾਮਾ ਨੇ ਆਧਾਰੂ ਸਜਣ ਹਾਰੂ ਵਡਭਾਗੀ ਗੁਰ ਪਾਇਆ ਘਟ ਘਟ ਹਾਰ ਪ੍ਰਭ ਏਕੋ ਸੁਆਮੀ ਗੁਰਮੁਖ ਅਲਖ ਲਖਾਇਆ ਸਹਿਜੇ ਅਨੰਦ ਹੁਆ ਮਨ ਮਾਨਿਆ ਨਾਨਕ ਬ੍ਰਹਮ ਵਿਚਾਰੂ ਕਟ ਕਟੇ ਸਭਨਾ ਵਿੱਚ ਏਕੋ ਏਕੋ ਰਾਮ ਪਤਾਰੂ ਰਾਮ ਗੁਰਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਇਆ ਰਾਮ ਹਰ ਤੂੜ ਦੇਵੋ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਕਿਰਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਮਿਹਾਣੀ ਗੁਰਮਤਿ ਨਾਮ ਪ੍ਰਗਾਸਾ ਹਰ ਹਰ

ਸਹਿਜ ਮਿਲਾਇਆ। ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤਤ ਕਰ ਪੁੱਗੋ ਅਣਦਿਨ ਸੁਖ ਮਾਣੀ ਨਿਤਰ ਲੀਆ ਨਾਨਕ ਤੁਰ ਸੰਜੋਗੋ। ਸਤ ਸੰਤੋਖ ਕਰ ਭਾਉ ਕੜਮ ਕੜਮਾਈ ਆਇਆ ਬਲਰਾਮ ਜੀਓ ਸੰਤ ਜਨਾ ਕਰ ਮੇਲ ਗੁਰਬਾਣੀ ਗਾਵਾਈਆ ਬਲਰਾਮ ਜੀਓ। ਬਾਣੀ ਗੁਰਗਾਈ ਪਰਮ ਗਤ ਪਾਈ ਪੰਚਮਲੇ ਸੁਹਾਇਆ ਗਿਆ ਕ੍ਰੋਧ ਮਮਤਾ ਤਨ ਨਾਠੀ ਪਾਖੰਡ ਪਰਮ ਗਵਾਇਆ ਹਉਮੈ ਪੀਰ ਗਈ ਸੁਖ ਪਾਇਆ ਆਰੋਗਤ ਭਏ ਸਰੀਰਾ ਗੁਰਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਹੀਰਾ। ਮਨਮੁਖ ਵਿਛੜੀ ਦੂਰ ਮੈਲ ਨਾ ਪਾਈ ਬਲ ਗਈ ਬਲਰਾਮ ਜੀਓ ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਲਈ ਬਲਰਾਮ ਜੀਓ ਕੂੜ ਕਪਟ ਕਮਾਵੈ ਮਹਾਂ ਦੁਖ ਪਾਵੈ ਐਵਣ ਸਤਿਗੁਰ ਮਗ ਪਾਇਆ। ਕੂੜ ਕਪਟ ਕਮਾਵੈ ਮਹਾਂ ਦੁਖ ਪਾਵੈ ਬਿਨ ਸਤਿਗੁਰ ਮਗ ਨਾ ਪਾਇਆ ਉੱਜੜ ਪੰਥ ਭਰਮੈ ਗਵਾਰੀ ਖਿਨ ਖਿਨ ਥੱਕੇ ਖਾਇਆ। ਆਪੇ ਦਇਆ ਕਰੇ ਪ੍ਰਭ ਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਗਣਾਏ ਹਿਰਦੈ ਤਨ ਉਮਾਹੀਆ ਬਲਰਾਮ ਜੀਓ। ਪੰਡਿਤ

ਸਬਾਈ ਇਕਤ ਸੇਜੈ ਹਰ ਪ੍ਰਭ ਰਾਮ ਰਾਜਿਆ ਗੁਰ ਦੱਸੇ ਹਰ ਮੇਲੇ ਮਨ ਮਨ ਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੀ ਹਉ ਗੁਰ ਵਿਟੋਂ ਕੋਲ ਕਮਾਇਆ ਰਾਮ ਰਾਜਿਆ ਜੀਓ ਸਤਿਗੁਰ ਆਗਿਆ ਦੇਈ ਗੁਰ ਤੁੱਠਾ ਜੀਓ ਰਾਮ ਰਾਜਿਆ ਜਨ ਨਾਨਕ ਹਰ ਮੇਲੇ ਰਾਗ ਸੂਈ ਸ਼ੰਤ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਨਾਮੂ ਲੋ ਗੋਬਿੰਦ ਨਾਮ ਮਜੀਠਾ। ਥੀ ਵਹਿ ਲਾਲਾ ਅਤ ਗੁਲਾਲਾ ਸ਼ਬਦ ਚੀਨ ਗੁਰ ਮਿੱਠਾ, ਮਿਥਿਆ ਮੋਹਿ ਮਗਨ ਥੀ ਰਹਿਆ, ਝੂਠ ਸੰਗ ਲਪਟਾਨਾ, ਨਾਨਕ ਦੀਨ ਸਰਣ ਕਿਰਪਾ ਨਿਧ ਰਾਖ ਲਾਜ ਭਗਤਾਨਾ। ਸੁਣ ਬਾਵਰੇ ਸੇਵ ਠਾਕੁਰ ਨਾਥ ਪੁਰਾਨਾ, ਸੁਣ ਬਾਵਰੇ ਜੋ ਆਇਆ ਤਿਸ ਜਾਣਾ, ਨੇਚਲ ਹੱਬ ਵੈਸੀ ਸੁਣ ਪਰਦੇਸੀ, ਸੰਤ ਸੰਗ ਮਿਲ ਰਹੀ ਹੈ ਹਰ ਪਾਈਐ, ਭਾਗੀ ਸੁਣ ਬੈਰਾਗੀ, ਚਰਨ ਪ੍ਰਭੂ ਗਹਿ ਰਹੀ ਹੈ ਇਹੋ ਮਨ ਦੀ ਜੈ, ਸੰਕ ਨ ਕੀਜੈ ਗੁਰਮੁਖ ਤਜ ਬਹੁ ਮਾਣਾ। ਨਾਨਕ ਦੀਨ ਭਗਤ ਭਵ ਤਾਰਨ ਤੇਰੇ ਕਿਆ ਗੁਣ ਆਖ ਵਖਾਣਾ। ਸੁਣ ਬਾਵਰੇ ਕਿਆ ਕੀਚੈ ਕੂੜਾ ਮਾਨੋ, ਸੁਣ ਬਾਵਰੇ ਹੱਬ ਵੈਸੀ ਗਰਭ ਸੁਖਮਾਨੋ, ਨੇਚਲ ਹੱਬ ਜਾਣਾ ਮਿਥਿਆ ਜਮਾਣਾ, ਸੰਤ ਪ੍ਰਭੂ ਹੋਏ ਦਾਸਾ। ਜੀਵਤ ਮਰੀਐ ਪੌਜਲ ਤਰੀਐ, ਜੇ ਥੀਵੈ ਕਰਮ ਲਿਖਿਆਸਾ, ਗੁਰਸੇਵੀਐ ਅੰਮ੍ਰਿਤ ਬੀਜੈ ਜਸਲਾ ਵੈਸਿਆ ਜਿਤਿਆਨੋ, ਨਾਨਕ ਸਰਣ ਪਇਆ ਹਰਿਦੁਆਰੈ ਹਉ ਬਲ ਬਲ ਸਤਿਗੁਰ ਬਾਨੋ।

ਪ੍ਰਭ ਧਿਆਇਆ, ਤਿੰਨ ਸੁਖ ਪਾਇਆ, ਵਡ ਪਾਗੀ ਦਰਸ਼ਨ ਪਾਈਐ। ਥੀਉ ਨੀ ਮਾਣਾ ਸਦ ਕੁਰਬਾਣਾ, ਸਗਲਾ ਆਪ ਮਿਟਾਈਐ। ਉਹ ਤਨ ਭਾਗ ਸੁਧਾ ਜਿਨ ਪ੍ਰਭ ਲੱਦਾ, ਹਮ ਤਿਸ ਪਹਿ ਆਪ ਵਿਚਾਈਏ। ਨਾਨਕ ਦੀਨ ਸਰਣ ਸੁਖ ਸਾਗਰ ਲਾ ਰਾਖ ਲਾਜ ਅਪਣਾਇਆ। ਸੂਹੀ ਮੱਲਾ ਪੰਜਵਾਂ। ਹਰ ਚਰਨ ਕਮਲ ਕੀ ਟੇਕ,

ਏਕ ਤੁਜੇ ਤੇ ਪਾਈ ਸਾ ਤੇਸੇ ਦਿਨ ਹਾਰਾ, ਜਿਸ ਤੇ ਖਾਲੀ ਕੋਈ ਨਾਹੀ ਐਸਾ ਪ੍ਰਭੂ ਹਮਾਰਾ। ਸੰਤ ਜਨਾ ਮਿਲ ਮੰਗਲ ਗਾਇਆ, ਦਿਨ ਰਹਿਣ ਆਸ ਤੁਮਾਰੀ, ਸਫਲ ਦਰਸ਼ਨ ਪੇਟਿਆ, ਗੁਰਪੁਰਾ ਨਾਨਕ ਸਤਿਬਲਿਆਰੀ ਸੰਭਲਿਆ, ਸਚ ਥਾਨ ਮਾਨ ਮਹਿਤ ਸੱਚ ਪਾਇਆ, ਬਲਰਾਮ ਜੀਓ ਸਤਿਗੁਰ ਮਿਲਿਆ, ਦਇਆਲ ਗੁਣ ਅਵਨਾਸੀ ਗਾਇਆ, ਬਲਰਾਮ ਜੀਓ ਗੁਣ ਗੋਬਿੰਦ ਗਾਓ, ਨਿਤ ਨਿਤ ਪ੍ਰਾਣ ਪ੍ਰੀਤਮ ਸਵਾਮੀਆ। ਸੁਭ ਦਿਵਸ ਆਈ ਗਹਿ ਕੰਠ ਲਾਏ, ਮਿਲੇ ਅੰਤਰ ਜਾਮੀਆ, ਸਤ ਸੰਤੋਖ ਵਜੈ ਵਾਜੇ ਅਨਹਦਾ ਚੁਣਕਾਰੇ, ਸੁਣ ਭੈ ਬਿਨਾ ਸੇ ਸਗਲ ਨਾਨਕ, ਪ੍ਰਭ ਪੁਰਖ ਕਰਨੇ ਹਾਰੇ, ਉਪਜਿਆ ਤੱਤ ਗਿਆਨ ਸਹੁਰੇ ਪਈਐ, ਹਰ ਇੱਕ ਹਰ ਬਲਰਾਮ ਜੀਓ, ਬ੍ਰਹਮੈ ਬ੍ਰਹਮ ਲਿਆ ਕੋਈ ਨਾ ਸਾਕੈ, ਪਿਨ ਕਰ ਬਲਰਾਮ ਜੀਓ। ਬਿਸਮ ਪੇਖੈ ਬਿਸਮ ਸੁਣੀਐ, ਬਿਸਮਾਦ ਨਦਰੀ ਆਇਆ, ਜਲ ਤਲ ਮਈਅਰ ਪੂਰਨ ਸਵਾਮੀ, ਕਟ ਕਟ ਰਿਹਾ ਸਮਾਇਆ, ਜਿਸ ਤੇ ਉਪਜਿਆ ਤੇ ਸਮਾਏ ਸਮਾਇਆ, ਕੀਮਤ ਕਹਿਣਾ ਨਾ ਜਾਏ, ਜਿਸ ਕੇ ਚਰਤ ਨਾ ਜਾਹੀ ਲੱਖਣੇ, ਨਾਨਕ ਤਸੇ ਧਿਆਏ, ਰਾਗ ਸੂਹੀ ਛੰਦ ਮਹੱਲਾ ਪੰਜਵਾਂ, ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੋਬਿੰਦ ਗੁਣ ਗਾਵਣ ਲਾਗੇ, ਹਰ ਰੰਗ ਅਣਦਨ ਜਾਗੇ, ਹਰ ਰੰਗ ਜਾਗੇ, ਪਾਪ ਪਾਗੇ ਮਿਲੇ ਸੰਤ ਪਿਆਰਿਆ, ਗੁਰ ਚਰਨ ਲਾਗੇ ਪਰਮ ਪਾਗੇ, ਕਾਜ ਸਗਲ ਸਵਾਰਿਆ, ਸੁਣ ਸਰਨਵਣ ਬਾਣੀ ਸਹਿਜ ਜਾਣੀ, ਹਰ ਨਾਮ ਜਪ ਵਣ ਪਾਗੈ, ਬਲਵੰਤ ਨਾਨਕ ਸਰਨ ਸਵਾਮੀ ਜੀਓ, ਪਿੰਡ ਪ੍ਰਭ ਆਗੈ, ਅਨਹਤ ਸ਼ਬਦ ਸੁਹਾਵਾ, ਸੱਚ ਮੰਗਲ ਹਰ ਜਸ ਗਾਵਾ, ਗੁਣ

ਐਸ ਉਪਜੈ ਮਨ ਕਣਾ, ਮਨ ਤਨ ਨਿਰਮਲ ਦੇਖ ਦਰਸਨ, ਨਾਮ ਪ੍ਰਭ ਕਾ ਮੁਖ ਪਣਾ। ਹੋਏ ਰੇਣ ਸਾਧੂ ਪ੍ਰਭ ਰਾਧੂ, ਆਪਣੇ ਪ੍ਰਭ ਪਾਵਾਂ, ਬਿਨਵੰਤ ਨਾਨਕ ਦਿਆ ਤਾਰੋ, ਸਦਾ ਹਰ ਗੁਣ ਗਾਵਾਂ। ਗੁਰਮਿਲ ਸਾਗਰ ਤਰਿਆ, ਹਰ ਚਰਨ ਜਪਤ ਨਿਸਤਰਿਆ, ਹਰ ਚਰਨ ਤਿਆਏ ਸਫਲ ਪਾਏ, ਮਿਟੇ ਆਵਣ ਜਾਣਾ ਪਾਏ।

ਤਤ ਸੋਈ ਪਤਿਤ ਪਾਵਨ ਹਰਨਾਮਾ ਪੂਰਨ ਸੰਤ ਜਨਾ ਕੇ ਕਾਮਾ ਗੁਰ ਸੰਤ ਪਾਇਆ ਪ੍ਰਭ ਤਿਆਇਆ ਸਗਲ ਇੱਛਾ ਪੁੰਨੀਆ ਹੋ ਤਾਪ ਬਿਨ ਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੰਨਿਆ ਮਨ ਸਾ ਧਿਆਈ ਵਜੀ ਵਧਾਈ ਮਨੋਂ ਕਦੇ ਨਾ ਵਿਸਰੈ ਬਿਨਵੰਤ ਨਾਨਕ ਸਤਿਗੁਰੁ ਦ੍ਰਿੜਾਇਆ ਸਦਾ ਭੱਜ ਜਗਦੀਸਰੈ ਰਾਗ ਸੂਹੀ ਸ਼ੰਤ ਮਹੱਲਾ ਪੰਜਵਾਂ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਠਾਕਰੋ ਬੈਰਾ ਗੁਰੂ ਮੈਂ ਜਿਹੀ ਕਣਚੇਰੀ ਰਾਮ ਤੂੰ ਸਾਗਰ ਰਤਨਾ ਗੁਰੂ ਹਉ ਸਾਰ ਨਾ ਜਾਣਾ ਤੇਰੀ ਰਾਮ ਸਾਰ ਨਾ ਜਾਣਾ ਤੂੰ ਵਡਦਾਣਾ ਕਰ ਮੈਂ ਰਮਤ ਸਾਈ।

ਤਾਣਾ ਰਾਮ। ਸੁਰਤ ਮਤ ਚਿਤ ਰਾਈ ਤੇਰੀ, ਤੂੰ ਜਾਣਾ ਏ ਜਾਣਾ ਰਾਮ, ਸੋਈ ਜਾਣੇ ਸੋਈ ਪਛਾਣੇ, ਜਾ ਕੁਨ ਦਿਥ ਰੰਦੇ, ਮਨਮਕ ਭੁੱਲੀ ਬਹੁਤੀ ਰਾਹੀ, ਫਾਤੀ ਮਾਇਆ ਫੰਦੇ। ਠਾਕੁਰ ਭਾਣੀ ਸਾ ਗੁਣਵੰਤੀ, ਤਿਨਹੀ ਸਭ ਰੰਗ ਮਾਣਾ, ਨਾਨਕ ਕੀ ਤਰ ਤੂੰ ਹੈ ਠਾਕੁਰ, ਤੂੰ ਨਾਨਕ ਕਾ ਮਾਣਾ, ਹੋ ਵਾਰੀ ਵੰਜਾ ਕੋਲੀ ਵੰਜਾ, ਤੂੰ ਪਰਬਤ ਮੇਰਾ ਓਲਾ ਰਾਮ। ਹਉ ਬਲ ਜਾਈ ਲੱਖ ਲੱਖ ਲੱਖ, ਬਰੀਆ ਜਿਨ ਪ੍ਰਮ ਭਰਦਾ ਕੁਲਾ ਰਾਮ, ਮਿਟੇ ਅੰਧਾਰੀ ਤਜੇ ਬਿਕਾਰੀ, ਠਾਕੁਰ ਸਿਉ ਮਨਮਾਨਾ। ਪ੍ਰਭ ਜੀ ਭਾਣੀ ਪਈ ਨਿਕਾਣੀ, ਸਫਲ ਜਨਮ ਪਰਵਾਨਾ, ਪਈ ਅਮੋਲੀ ਭਾਰਾ ਤੋਲੀ, ਮੁਕਤ ਜੁਗਤ ਕਦਾਰ ਖੋਲਾ, ਕਹੋ ਨਾਨਕ ਹਉ ਨਿਰਭਉ ਹੋਈ, ਸੋ ਪ੍ਰਭ ਮੇਰਾ ਉੱਲਾ ਸੂਹੀ ਮੱਲਾ ਪੰਜਵਾਂ। ਸਾਜਨ ਪੁਰਖ ਸਤਿਗੁਰ ਮੇਰਾ, ਪੂਰਾ ਤਿਸ ਬਨੇ ਅਵਰ ਨ ਜਾਣਾ ਰਾਮ, ਮਾਤ ਪਿਤਾ ਭਾਈ ਸਤਬੰਧਪ, ਜੀ ਪ੍ਰਾਣ ਮਨ ਭਾਣਾ ਰਾਮ, ਜੀਓ ਪਿੰਡ ਸਭ ਤਿਸ ਕਾ ਦੀਆ, ਸਰਬ ਗੁਣਾ ਭਰਪੂਰੇ, ਅੰਤਰਜਾਮੀ ਸੋ ਬ੍ਰਹਮ ਮੇਰਾ, ਸਰਬ ਰਹਿਆ ਭਰਪੂਰੇ, ਥਾ ਕੀ ਸਰਣ ਸਰਬ ਸੁਖ ਪਾਏ ਹੋਏ, ਸਰਬ ਕਲਿਆਣਾ ਸਦਾ ਸਦਾ ਪ੍ਰਭ ਕੋ ਬਲਿਹਾਰੇ, ਨਾਨਕ ਸਤਿਗੁਰ ਬਾਣਾ, ਐਸਾ ਗੁਰਵਟ ਭਾਗੀ ਪਾਈਏ, ਜਿਤ ਮਿਲਿਆ ਪ੍ਰਭ ਜਾਪੇ ਰਾਮ, ਜਨਮ ਜਨਮ ਕੇ ਕਿਲ ਉਤਰੈ, ਹਰ ਸੰਤ ਧੂੜੀ ਨਿਤ ਨਾਪੈ ਰਾਮ, ਹਰ ਧੂੜੀ ਨਾਈਐ ਪ੍ਰਭੂ ਧਿਆਈਐ, ਬਾਹੜ ਜੋਨ ਨਾਈਐ, ਗੁਰਚਰਣੀ ਲਾਗੇ ਭਰਮ ਪਉ ਭਾਗੇ, ਮਨ ਜਿੰਦਿਆ ਫਲ ਪਾਇਆ, ਹਰ ਗੁਣ ਨਿਤ ਗਾਏ ਨਾਮ ਧਿਆਏ, ਫਿਰ ਸੋਗ ਨਾਈ ਸੰਤਾਪੇ, ਨਾਨਕ ਸੋ ਪ੍ਰਭ ਜੀ ਕਾ ਦਾਤਾ, ਪੂਰਾ ਜਿਸ ਪ੍ਰਤਾਪੈ, ਹਰ ਹਰੇ ਹਰ ਗੁਣ ਨਿਧੇ ਹਰ ਸੰਤਨ ਕਹਿ, ਬਸ ਆਏ ਰਾਮ ਸੰਤਰਣ ਗੁਰਸੇਵਾ ਲਾਗੇ, ਤਿੰਨੀ ਪਰਮ ਪਦ ਪਾਏ ਰਾਮ, ਪਰਮ ਪਦ ਪਾਇਆ ਆਪ ਮਿਟਾਇਆ, ਹਰ ਪੂਰਨ ਕਿਰਪਾ ਤਾਰੀ, ਸਫਲ ਜਨਮ ਹੋਆ ਪੋ ਪਾਗਾ, ਹਰ ਪੇਟਿਆ ਏਕ ਮੁਰਾਰੀ, ਜਿਸ ਕਾ ਸਾਹ ਤਿੰਨ ਹੀ ਮੇਲ ਲਿਆ, ਜੋਤੀ ਜੋਤ ਸਮਾਇਆ, ਨਾਨਕ ਨਾਮ ਨਿਰੰਜਨ ਜਪੀਐ, ਮਿਲ ਸਤਿਗੁਰ ਸੁਖ ਪਾਇਆ, ਗਾਓ ਮੰਗਲੋ ਨਿਤ ਹਰ ਜਨੋ, ਪੁੰਨੀ ਇੱਛ ਸਭਾਈ ਰਾਮ, ਰੰਗ ਤੇ ਆਪਣੇ ਸਵਾਮੀ ਸਿਤੀ, ਮਰੇ ਨ ਆਵੈ ਜਾਈ ਰਾਮ, ਅਬਿਨਾਸੀ ਪਾਇਆ ਨਾਮ ਧਿਆਇਆ, ਸਗਲ ਮਨੋਰਥ ਪਾਈ, ਸਾਂ ਸਹਿਜ ਆਨੰਦ ਨੇੜੇ, ਗੁਰ ਚਰਣੀ ਮਨ ਲਾਏ, ਪੂਰ ਰਹਿਆ ਘਟ ਘਟ ਅਬਿਨਾਸੀ ਥਾਨ, ਤੰਤਰ ਸਾਈ ਕਹੋ ਨਾਨਕ ਕਾਰਜ, ਸਗਲੇ ਪੂਰੇ ਗੁਰਚਰਣੀ ਮਨ ਲਾਈ, ਸੂਈ ਮੱਲਾ ਪੰਜਵਾਂ।

ਅਕਤ ਕਹਾਣੀ ਭੱਲਾ ਸੰਜੋਗ ਮੂਰਤ ਭਲ ਸਾਚਾ ਅਬਚਲ ਨੀਵ ਰਖਾਈ ਜਨ ਨਾਨਕ ਪ੍ਰਭੈ ਦਿਆਲਾ ਸਰਬ ਕਲਾ ਬਣਿਆਈ ਆਨੰਦਾ ਵਜੈ ਨਿਤ ਵਾਜੇ ਪਾਰ ਬ੍ਰਹਮ ਮਨ ਉਠਾ ਰਾਮ ਗੁਰਮੁਖੇ ਸੱਚ ਕਰਨੀ ਸਾਰੀ ਬਿਨਸੇ ਭਰਮ ਮਹਿ ਝੂਠਾ ਰਾਮ।

ਕਰਿਆ ਘਰ ਮੈਂ ਨਵ ਨਿਤ ਪਰੇ ਭੰਡਾਰਾ ਰਾਮ ਨਾਮ ਰੰਗ ਲਾਗਾ ਨਾਨਕ ਜਾਨ ਪ੍ਰਭ ਕਦੇ ਨਾ ਵਿਸਰੈ ਪੂਰਨ ਜਾਕੇ ਭਾਗਾ ਛਾਇਆ ਪ੍ਰਭ ਛਤਰਪਤ ਕੀਨੀ ਸਗਲੀ ਤਪਤ ਵਿਨਾਸੀ ਰਾਮ ਦੁੱਖ ਪਾਪ ਕਾ ਡੇਰਾ ਢਾਠਾ ਕਰਜ ਆਇਆ ਰਾਸੀ ਰਾਮ ਹਰ ਪ੍ਰਭ ਫੁਰਮਾਇਆ ਮਿੱਟੀ ਬਲਾਇਆ ਸਾਚ ਧਰਮ ਫੁਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋਤ ਬੈਸ ਤਕਲਿਆ ਗੁਣ ਨਿਦਾਨ ਸੁਖ ਸਾਗਰ ਸਵਾਮੀ ਜਲ ਥਲ ਮਈ ਰਸੋਈ ਜਨ ਨਾਨਕ ਪ੍ਰਭ ਕੀ ਸਰਣ ਆਈ ਤਿਸਬਨ ਅਵਰਨ ਕੋਈ ਮੇਰਾ ਘਰ ਬਣਿਆ ਬਨ ਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਇਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ ਸਗਲ ਇੱਛਾ ਪਾਈਆ ਗੁਰ ਚਰਨ ਲਾਗੇ ਸਦਾ ਜਾਗੇ ਮਨ ਮਜੀਆਂ ਵਾਧਾਈਆਂ ਕਰੀ ਨਿਦਰ ਸਵਾਮੀ ਸੁਖੋ ਗਾਮੀ ਹਲਤ ਪਲ ਸਵਾਰਿਆ ਬਨਵੰਤ ਨਾਨਕ ਨਿਤ ਸਖੀ ਨਾਮ ਜਪੀਏ ਜੀ ਉਹ ਪਿੰਡ ਜਿਨ ਧਾਰਿਆ ਸੂਹੀ ਮਹੱਲਾ ਪੰਜਵਾਂ ਪੈ ਸਾਗਰੂ ਪੈ ਸਾਗਰ ਤਰਿਆ ਹਰ ਹਰ ਨਾਮ ਧਿਆਏ ਰਾਮ ਬੋਏ ਤੜਾ ਹਰ ਚਰਨ ਅਰਾਧੇ ਮਿਲ ਸਤਿਗੁਰ ਪਾਰ ਲੰਘਾਏ ਰਾਮ ਗੁਰ ਸ਼ਬਦੀ ਤਰੀਏ ਬੁੜ ਨਵਰੀਏ ਝੁਕੇ ਆਵਣ ਜਾਣਾ ਜੋ ਕਿਛ ਕਰੇ ਸੋਈ ਪਲ ਮਾਨੋ ਤਾਂ ਮਨ ਸਹਿ ਸਮਾਣਾ ਦੁੱਖ ਨਾ ਭੁੱਖ ਨਾ ਰੋਗ ਨਾ ਵਿਆਪੈ ਸੁਖ ਸਾਗਰ ਸਰਣੀ ਪਾਏ ਹਰ ਸਿਮਰ ਸਿਮਰ ਨਾਨਕ ਰੰਗ ਰਤਾ ਮਨ ਕੀ ਚਿੰਤ ਮਿਟਾਏ ਸੰਤ ਜਿਨਾ ਹਰ ਮੰਤਰ ਦ੍ਰਿੜਾਇਆ ਹਰ ਸਾਜਨ ਬਸ ਗਤ ਕੀਨੇ ਰਾਮ ਆਪਣਾ ਨਾਮਨ ਆਗੈ ਤਰਿਆ ਸਰਬ ਠਾਕੁਰ ਦੀਨੇ ਰਾਮ ਕਰ ਆਪਣੀ ਦਾਸੀ ਮਟੀ ਉਦਾਸੀ ਹਰ ਮੰਦਿਰ ਤਿਤ ਪਾਈ ਆਨੰਦ ਬਿਨੋਦ ਸਿਮਰੋ ਪ੍ਰਭ ਸਾਚਾ ਵਿਛੜ ਕਬੂ ਨਾ ਜਾਈ ਸਾਵਟ ਭਾਗਣ ਸਦਾ ਸੁਹਾਗਣ ਰਾਮ ਨਾਮ ਗੁਣ ਚੀਨੇ ਕਉ ਨਾਨਕ ਰਵੈ ਰੰਗਰਾਤੇ ਪ੍ਰੇਮ ਮਹਾਰਸ ਪੀਨੇ ਆਨੰਦ ਬਿਨੋਦ ਪਈ ਨਿਤ ਸਕੀਏ ਮੰਗਲ ਸਦਾ ਹਮਾਰੇ ਰਾਮ ਆਪਣੇ ਪ੍ਰਭ ਆਪ ਸਿਗਾਰੀ ਸੋ ਬਵੰਤੀ ਨਾਰੇ ਰਾਮ।

ਵਾਰੀ ਕਉ ਨਾਨਕ ਪੈਸਾ ਗਰਤਰਿਆ ਪੂਰਨ ਕਾਜ ਸਵਾਰੀ। ਗੁਣ ਗੋਪਾਲ ਗਾਵੋ ਨਿਤ ਸਖੀਏ, ਸਗਲ ਮਨੋਰਥ ਪਾਏ ਰਾਮ, ਸਫਲ ਜਨਮ ਹੋਵਾ ਮਿਲ ਸਾਧੂ, ਏਕ ਅੰਕਾਰ ਰਿਹਾਏ ਰਾਮ। ਜਪ ਜਪ ਜੀਵੈ ਜਪ ਏਕ ਪ੍ਰਭੂ ਅਨੇਕ ਰਵਿਆ, ਸਰਬ ਮੰਡਲ ਛਾਇਆ, ਬ੍ਰਹਮੋ ਪਸਾਰਾ ਬੰਮ ਪਰਸਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ। ਜਲ ਥਲ ਮਈਅਰ ਪੂਰ ਪੂਰਨ, ਤਿਸ ਬਿਨਾ ਨਹੀਂ ਜਾਏ, ਭੇਖ ਦਰਸਨ ਨਾਨਕ ਬਖਸੇ ਆਪ ਲਏ, ਮਿਲਾਏ ਸੂਹੀ ਮੱਲਾ ਪੰਜਵਾਂ। ਅਬ ਚਲ

ਕਰਬ ਸੁਖ ਪਾਇਆ ਪੁੱਤ ਭਾਈ ਸਿੱਖ ਬੇਗਾਸੇ। ਗੁਣ ਗਾਵੈ ਪੂਰਨ ਪਰਮੇਸ਼ਰ ਕਾਰਜ ਆਇਆ ਰਾਸੇ, ਪ੍ਰਭ ਆਪ ਸਵਾਮੀ ਆਪੇ ਰਖਾ, ਆਪ ਪਿਤਾ ਆਪ ਮਾਇਆ। ਕਹੋ ਨਾਨਕ ਸਤਿਗੁਰ ਬਲਿਹਾਰੀ, ਜਨ ਇਹੋ ਥਾਨ ਸੁਹਾਇਆ। ਘਰ ਮੰਦਰ ਹਟ ਨਾਲੇ ਸੋਹੀ, ਜਿਸ ਵਿੱਚ ਨਾਮ ਨਿਵਾਸੀ ਰਾਮ। ਸੰਤ ਭਗਤ ਹਰ ਨਾਮ ਰਾਧੇ, ਕਟੀਏ ਜਮ ਕੀ ਫਾਸੀ ਰਾਮ, ਘਾਟੀ ਜਮ ਫਾਸੀ ਪ੍ਰਭ ਅਵਨਾਸੀ। ਹਰ ਹਰ ਨਾਮ ਧਿਆਏ, ਸਗਲ ਸਮੱਗਰੀ ਪੂਰਨ ਹੋਈ, ਮਨ ਇੱਛੇ ਫਲ ਪਾਏ। ਸੰਤ ਸਾਜਨ ਸੁਖ ਮਾਣੇ ਰਲੀਆ, ਦੁੱਖ ਦਰਦ ਭ੍ਰਮਨਾਸੀ। ਸ਼ਬਦ ਸਵਾਰੇ ਸਤਿਗੁਰ ਪੂਰੇ, ਨਾਨਕ ਸਦ ਬਲਜਾਸੀ। ਦਾਤ ਖਸਮ ਕੀ ਪੂਰੀ ਹੋਈ, ਨਿਤ ਨਿਤ ਜੜੈ ਸਵਾਈਆ ਰਾਮ। ਪਾਰ ਬ੍ਰਹਮ ਖਸਮਾਨਾ ਕੀਆ, ਜਿਸ ਦੀ ਵੱਡੀ ਵਡਿਆਈ ਰਾਮ। ਆਦ ਜੁਗਾਦ ਭਗਤਨ ਕਾ ਰਾਖਾ, ਸੋ ਪ੍ਰਭ ਪਿਆ ਦਿਆਲਾ। ਦੀਜਨ ਸਭ ਸੁਖੀ ਵਸਾਈ, ਪ੍ਰਭ ਆਪੇ ਕਰੇ ਪ੍ਰਤਪਾਲਾ। ਦਹਿ ਦਿਸ ਪੂਰ ਰਿਹਾ ਜਸ ਸਵਾਮੀ, ਕੀਮਤ ਕਹਿਣ ਨਾ ਜਾਈ। ਕਹੋ ਨਾਨਕ ਸਤਿਗੁਰ ਬਲਿਹਾਰੀ, ਜਿਨ ਅਬਜਲ ਨੀਵ ਰਖਾਈ। ਗਿਆਨ ਧਿਆਨ ਪੂਰਨ ਪਰਮੇਸ਼ਰ, ਹਰ ਹਰ ਕਥਾ ਨਿਤ ਸੁਣੀਏ ਰਾਮ। ਅਨਹਦ ਚੋਜ ਭਗਤ ਪਾਵ ਪੰਜਨ, ਆਨੰਦ ਵਾਜੇ ਤੁਨੀਆ ਰਾਮ।

ਕਲਵਕ ਸਗਲੇ ਕੁਵੈ ਤੈ ਜਨਮ ਨ ਮਰਣਾ ਆਵਣ ਜਾਣਾ ਬਰਨਾ ਪਾਈਐ ਜੋਨੀਐ ਨਾਨਕ ਗੁਰੂ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਸ਼ ਪੁੰਨੀਐ ਸੋਈ ਮੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਇਆ ਹਰ ਕੰਮ ਕਰਾਵਣ ਆਇਆ ਰਾਮ ਤਰਤ ਸੁਆਵੀ ਤਾਲ ਸੁਆਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ ਅੰਮ੍ਰਿਤ ਜਲ ਛਾਇਆ ਪੂਰਨ ਸਾਧ ਕਰਾਇਆ ਸਗਲ ਮਨੋਰਥ ਪੂਰੇ ਜੈ ਜੈਕਾਰ ਪਿਆ ਜਗ ਯੰਤਰ ਲਾਤੇ ਸਗਲ ਵਿਸੂਰੇ ਪੂਰਨ ਪੁਰਖ ਅਚੋਤੇ ਵਿਨਾਸੀ ਜਸ ਵੇਦ ਪੁਰਾਣੀ ਗਾਇਆ ਆਪਣਾ ਬਿਰਧ ਰੱਖਿਆ ਪਰਮੇਸ਼ਰ ਨਾਨਕ ਨਾਮ ਧਿਆਇਆ ਨਾਮ ਨਿਧ ਸਿੱਧ ਰਿੱਧ ਦੀਨੇ ਕਰਤੇ ਤੋੜ ਨਾ ਆਵੈ ਕਾਈ ਰਾਮ ਖਾਤ ਖਰਚਤ ਬਿਲਸ਼ਤ ਸੁਖ ਪਾਇਆ ਕਰਤੇ ਕੀ ਦਾਤ ਸਵਾਈ ਰਾਮ ਦਾਤ ਸਵਾਈ ਨਿਖੁੱਟ ਨ ਜਾਈ ਅੰਤਰ ਜਾਮੀ ਪਾਇਆ ਕੋਟ ਵਿਘਨ ਸਗਲੇ ਉਠਨਾਠੇ ਦੁੱਖ ਨਾ ਨੇੜੇ ਆਇਆ ਸਾਂਤ ਸਹਿਜ ਆਨੰਦ ਕਨੇਰੇ ਬਿਨਸੀ ਭੁਖ ਸਵਾਈ ਨਾਨਕ ਗੁਣ ਗਾਵੈ ਸਵਾਮੀ ਕੇ ਅਤਰਜ ਦਿਸ ਵਡਿਆਈ ਰਾਮ ਜਿਸ ਕਾ ਕਾਰਜ ਤੇ ਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ ਭਗਤ ਸੋ ਅਨਾਰ ਕੇ ਗੁਣ ਗਾਵੈ ਸਦਾ ਕਰੈ ਜੈਕਾਰਾ ਰਾਮ ਗੁਣ ਗਾਏ ਗੋਬਿੰਦ ਅਨੰਦ ਉਪਜੈ ਸਾਧ ਸੰਗਤ ਸੰਗ ਬਣੀ ਜਿਨੇ ਉੱਤਮ ਕੀਆ ਤਾਲ ਕੀਰਾ ਤਿਸ ਕੀ ਉਪਮਾ ਕਿਆ ਗਣੀ ਅੜਸਠ ਤੀਰਥ ਪੁੰਨ ਕਿਰਿਆ ਮਹਾ ਨਿਰਮਲ ਚਾਰਾ ਪਤਿਤ ਪਾਵਨ ਬਿਰਧ ਸਵਾਮੀ ਨਾਨਕ ਸ਼ਬਦ ਅਪਾਰਾ ਗੁਣ ਨਿਧਾਨ ਮੇਰਾ ਪ੍ਰਭ ਕਰਤਾ ਉਸਤਤ ਕੌਣ ਕਰੀਜੈ ਉਸਤਤ ਕੌਣ ਕਰੀ ਜੈ ਰਾਮ ਸੰਤਾਂ ਕੀ ਬੇਨੰਤੀ ਸਵਾਮੀ ਨਾਮ ਮਹਾਰਸ ਬੀਜੈ ਰਾਮ ਨਾਮ ਦੀ ਜੈ ਦਾਨ ਦੀ ਕੀ ਜੈ ਬਿਸਰ ਨਾਈ ਇੱਕ ਖਿਨੋ ਗੁਣ ਕੋ ਪਾਲ ਉੱਚਰ ਰਸਨਾ ਸਦਾ ਗਾਈਐ ਅਨਦਿਨੋ ਜਿਸ ਪ੍ਰੀਤ ਲਾਗੀ ਨਾਮ ਸੇਤੀ ਮੰਤਨ ਅੰਮ੍ਰਿਤ ਬੀਜੈ ਬਿਨ ਮੰਤਰ ਨਾਨਕ ਇੱਛ ਪੁੰਨੀ ਪੇਕ ਦਰਸਨ ਜੀਜੈ ਰਾਗ ਸੋਈ ਮੱਲਾ ਪੰਜਵਾਂ ਸੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦਿ।

ਗੁਣ ਕੋ ਨਚ ਤਾਰੇ, ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਕਾਲੇ। ਘਟ ਘੜ ਵਾਸੀ ਸਰਵ ਨਿਵਾਸੀ, ਨਿਰਹੀ ਤੇ ਨਿਰਾ, ਨਾਨਕ ਦਾਸ ਸਦਾ ਸਰਨਾਗਤ, ਹਰ ਅੰਮ੍ਰਿਤ ਸੱਜਣ ਮੇਰਾ। ਹਉ ਬਿਸਮ ਪਈ ਦੀ ਹਰ ਦਰਸ਼ਨ ਦੇਖ ਅਪਾਰਾ, ਮੇਰਾ ਸੁੰਦਰ ਸਵਾਮੀ ਜੀ, ਹਉ ਚਰਨ ਕਮਲ ਪਗਸ਼ਾਰਾ। ਪ੍ਰਭ ਪੇਖਤ ਜੀਵਾਂ ਠੰਡੀ ਥੀਵਾਂ, ਤਿਸ ਜੀਵੜੇ ਵਰਨ ਕੋਈ, ਆਦ ਅੰਤ ਮੱਧ ਪ੍ਰਭ ਰਵਿਆ, ਜਲ ਤਲਮਈ ਰਸੋਈ, ਚਰਨ ਕਮਲ ਜਪ ਸਾਗਰ ਤਰਿਆ, ਪਵ ਜਲ ਉਤਰੇ ਪਾਰਾ। ਨਾਨਕ ਸਰਣ ਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ। ਹਉ ਨਿਮਕ ਨਾ ਛੋਡਾ ਜੀ, ਹਰ ਪ੍ਰੀਤਮ ਪ੍ਰਾਣ ਅਧਾਰੋ, ਗੁਰ ਸਤਿਗੁਰ ਕਹਿਆ ਜੀ ਸੱਚਾ, ਵਿਚਾਰੋ ਮਿਲ ਸਾਧੂ ਦੀਨਾ, ਤਾਂ ਨਾਮ ਲੀਨਾ ਜਨਮ ਮਰਨ ਦੁੱਖ ਨਾਠੇ। ਸਹਿਜ ਸੁਖ ਆਨੰਦ ਕਨੇਰੇ, ਹਉ ਮੈਂ ਬਿਨਠੀ ਕਾਠੇ, ਸਭ ਕੈ ਮੱਧ ਸਭ ਹੂੰ ਤੇ ਬਾਹਰ, ਰਾਗ ਦੁੱਖ ਤੇ ਨਿਆਰੋ। ਨਾਨਕ ਦਾਸ ਗੋਬਿੰਦ ਸਰਣਾਈ, ਹਰ ਪ੍ਰੀਤਮ ਮਨੈ ਸੁਧਾਰੋ, ਮੈਂ ਖੋਜਤ ਖੋਜਤ ਜੀ ਹਰ ਨਿਚਲ ਸੁਖ ਕਰ ਪਾਇਆ, ਸਭ ਅਦਰ ਵਹਿ ਡਿੱਠੇ ਜੀ ਉਤਾ ਚਰਨ ਕਮਲ ਤਲਾਇਆ, ਪ੍ਰਭ ਅਵਨਾਸੀ ਹਉ ਤਿਸ ਕੀ ਦਾਸੀ, ਮਰ ਨਾ ਆਵੈ ਜਾਏ। ਧਰਮ ਅਰਥ ਕਾਮ ਸਭ ਪੂਰਨ ਮਿਲ ਚਿੰਦੀ, ਇਸ ਪੁਜਾਏ ਸੁੱਤਰ ਸਿਮਰਤ ਗੁਰੂ ਗਾਵੈ ਕਰਤੇ, ਸਿੱਧ ਸਾਧਕ ਮੁਖ ਜਨ ਧਿਆਇਆ, ਨਾਨਕ ਸਰਣ ਕਿਰਪਾ ਨਿਤ ਸਵਾਮੀ, ਮਿੜਭਾਗੀ ਹਰ ਹਰ ਪਾਇਆ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਵਾਰ ਸੂਹੀ ਕੀ ਸਲੋਕ ਨਾਲ ਮਹੱਲਾ ਤੀਜਾ, ਸਲੋਕ ਮਹੱਲਾ ਤੀਜਾ। ਸੂਹੈ ਵੇਸ ਦੁਹਾਗਣੀ ਪਿਰ ਰਾਵਣ ਜਾਏ, ਪਿਰ ਛੁੱਡਿਆ ਕਰ ਆਪਣੇ ਮੋਹੀ ਦੂਜੇ ਪਾਏ, ਮਿੱਠਾ ਕਰਕੇ ਖਾਇਆ ਬੋਸਾ ਦੋ ਸਾਜ ਸਿਗਾਰ। ਸਹਿਜ ਸੱਚ ਪਿਰ ਰਾਵਿਆ ਹਰਨਾਮਾ, ਉਰਧਾਰ ਆਗਿਆਕਾਰੀ ਸਦਾ ਸੁਹਾਗਣ, ਆਪ ਮੇਲੀ ਕਰਤਾਰ, ਨਾਨਕ ਪਿਰ ਪਾਇਆ ਹਰ ਸੱਚਾ ਸਦਾ ਸੁਹਾਗਣ ਨਾਰ। ਮਹੱਲਾ ਤੀਜਾ। ਸੂਹ ਵੀਏ ਨਿਮਾਣੀਏ, ਸੋ ਸਹੋ ਸਦਾ ਸਮਾਲ, ਨਾਨਕ ਜਮ ਸਵਾਰੇ ਆਪਣਾ ਕੁਲ ਵੀ ਛੁੱਟੀ ਨਾਲ ਪੌੜੀ। ਆਪੇ ਤਖ਼ਤ ਰਚਾਇਨ ਆਕਾਸ ਪਾਤਾਲ, ਹੁਕਮੇ ਸ਼ਬਦ ਹੁਕਮੇ ਧਰਤੀ ਸਾਜਿਨ, ਸੱਚੀ ਧਰਮ ਸਾਲਾ ਆਪ ਉਪਾਏ, ਖਪਾਏ ਦਾ ਸੱਚੇ ਦੀਨ ਦਿਆਲਾ, ਸਭ ਨਾਰਿਕ ਸੰਭਾਹੀ ਦਾ ਤੇਰਾ ਹੁਕਮ ਨਿਰਾਲਾ। ਆਪੇ ਆਪ ਵਰਤਦਾ ਆਪੇ ਪ੍ਰਤਪਾਲਾ, ਸਲੋਕ ਮਹਲਾ ਤੀਜਾ। ਸੂਹਬਤਾ ਸੁਹਾਗਣੀ ਜਾਮਨ ਲੈ ਸਚ ਨਾਉ, ਸਤਿਗੁਰੇ ਆਪਣਾ ਮਨਾਏ ਲੈ ਰੂਪੀ, ਚੜੀ ਤਾਂ ਅਗਲਾ ਦੂਜਾ ਨਾਹੀਂ ਡਾਉ। ਐਸਾ ਸਿਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੇ, ਐਨਸ ਲਾਗੇ ਪਾਓ ਨਾਨਕ ਸੁਹਾਗਣ ਕਾ, ਕਿਆ ਚਿੰਨ ਹੈ ਅੰਤਰ ਸੱਚ ਮੁਖ ਉਜਲਾ, ਖਸਮੈ ਮਾਏ ਸਮਾਏ। ਮਹੱਲਾ ਤੀਜਾ। ਲੋਕਾਂ ਵੇ ਹਉ ਸੂਹਵੀ, ਸੂਹਾ ਵੇਸ ਕਰੀ, ਵੈਸੀ ਸਹੁ ਨਾ ਪਾਈਐ ਕਰ ਕਰ ਵੇਸ ਰਹੀ, ਨਾਨਕ ਤਿੰਨੀ ਸੋ ਪਾਇਆ ਜਿੰਨੀ ਗੁਰ ਕੀ ਸਿੱਖ ਸੁਣੀ, ਜੋ ਤਿਸ ਭਾਵੈ ਸੂਥੀਐ ਇਨ ਬਿਦ ਕੰਤ ਮਿਲੀ। ਪੌੜੀ ਹੁਕਮੀ ਸ੍ਰਿਸ਼ਟ ਸਾਜਿਨ ਬਹੁ ਭਿੱਤ ਸੰਸਾਰਾ, ਤੀਰਾ ਹੁਕਮ ਨ ਜਾਪੀ ਕੇਤੜਾ, ਸੱਚੇ ਅਲਖ ਅਪਾਰਾ, ਇੱਕ ਨਾ ਨੋ ਤੂੰ ਮੇਲ ਲੈ ਗੁਰ ਸ਼ਬਦ ਵਿਚਾਰਾ, ਸਾਚਰ ਤੇ ਸੇ ਨਿਰਮਲੇ ਹਉ ਮੈਂ ਤਜ ਵਿਕਾਰਾ, ਜਿਸ ਤੂੰ ਮਿਲੈ ਸੋ ਤੁਦ ਮਿਲੈ ਸੋਈ ਸਚਿਆਰਾ। ਸਲੋਕ ਮਹਲਾ ਤੀਜਾ। ਸੂਹ ਵੀਏ ਸੂਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਭਾਉ, ਖਿਨਮੈ ਝੂਠ ਸਭ ਬਿਨ ਸਜਾਏ, ਜਿਉ ਟਿੱਕੈ ਨਾ ਬਿਰਖ ਕੀ ਛਾਉ, ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮਜੀਠ ਚ ਸਚੜਾਓ, ਉਲਟੀ ਸਖਤ ਸਿਵੈ ਕਰਿਆਈ ਮਨ ਵਸਿਆ ਹਰੇ ਅੰਮ੍ਰਿਤ ਨਾਉ, ਨਾਨਕ ਬਲਿਹਾਰੀ ਗੁਰ ਆਪਣੇ ਜਿੱਤ ਮਿਲੀਐ ਹਰ ਗੁਣ ਗਾਓ। ਮਹੱਲਾ ਤੀਜਾ। ਸੂਹਾ ਰੰਗ ਵਿਕਾਰ ਹੈ ਕੰਤਨਾ ਪਾਇਆ ਜਾਏ, ਇਸ ਲੈ ਦੇ ਬਿਲਮ ਨਾ ਹੋਵੀ ਰੰਡ ਬੈਠੀ ਦੂਜੈ ਪਾਏ, ਮੁੰਦ ਇਆਣੀ ਦੁੰਮਣੀ ਸੂਹੈ ਵੇਸ ਲੁਬਾਈ, ਸ਼ਬਦ ਲੱਗੇ ਰੰਗ ਲਾਲ ਕਰ ਪੈ ਪਾਈ ਸਿੰਗਾਰ ਬਣਾਏ, ਨਾਨਕ ਸਦਾ ਸੁਹਾਗਣੀ ਜੇ ਚੱਲਣ ਸਤਿਗੁਰ ਪਾਏ ਪੌੜੀ।
ਆਪੇ ਆਪ ਉਪਾਇਨ ਆਪ ਕੀਮਤ ਪਾਈ ਤਿਸ ਦਾ ਅੰਤ ਨਾ ਜਾਪਈ ਗੁਰ ਸ਼ਬਦ ਬੁਝਾਈ ਮਾਇਆ ਮੋਹ ਗਵਾਰ ਹੈ ਦੂਜੇ ਪਰਮਾਈ ਮਨ ਮਖਠੋਰ ਨਾ ਪਾਈ ਨੀ ਫਿਰ ਆਵੇ ਜਾਈ ਜੋ ਤਿਸ ਪਾਵੇ ਸੋ ਥੀਏ ਸਭ ਚੱਲਿਆ ਰਜਾਈ ਸਲੋਕ ਮੱਲਾ ਤੀਜਾ ਸੂਹੈ ਵੇਸ ਕਾਮਣ ਕੁਲੱਖਣੀ ਜੋ ਪ੍ਰਭ ਛੋੜ ਪਰ ਪੁਰਖ ਤਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਕੁਵਾਰ ਜਿਸ ਪੁਰਬ ਹੋਵੇ ਲਿਖਿਆ ਤੇ ਸਤਿਗੁਰ ਮਿਲੈ ਪਤਾਰ ਸੂਹਾ ਵੇਸ ਸਭ ਉਤਾਰ ਧਰੇ ਗੱਲ ਪਹਿਰੇ ਖਿਮਾ ਸਿਗਾਰ ਪਈਏ ਰਹਿ ਸਵਰੇ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ

ਮਹੱਲਾ ਪਹਿਲਾ। ਸੂਹਾ ਰੰਗ ਸੁਪਨੇ ਨਸੀ ਬਿਨ ਤਾਗੇ ਗੱਲ ਹਾਰ, ਸੱਚਾ ਰੰਗ ਮਜੀਠ ਕਾ ਗੁਰਮੁਖ ਬ੍ਰਹਮ ਵਿਚਾਰ। ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆ ਯਸ਼ਾਰ ਪੌੜੀ।

ਵਸਕਿੱਤਾ ਜਿਹਾ ਤੁਰ ਲਿਖ ਭਾਈ ਅਨੁਸੇ ਕਰਮ ਕਮਿੱਤਾ। ਸਲੋਕ ਮੱਲਾ ਤੀਜਾ ਸਤੀਆ ਇਹਨਾਂ ਆਖੀਨ ਜੋ ਮੜਿਆ ਲੱਗ ਜਲਨ ਨਾਨਕ ਸਤੀਆ ਜਾਣੀਨ ਜੇ ਬਰਕੇ ਚੋਟ ਮਰਨ। ਮਹੱਲਾ ਤੀਜਾ ਪੀ ਸੋ ਸਤੀਆ ਜਾਣੀਨ ਸੀਲ ਸੰਤੋਖ ਰਹਨ ਸੀਲ ਸੇਵਨ ਸਾਈ ਆਪਣਾ ਨਿਤ ਉੱਠ ਸੰਭਾਲਨ। ਮਹੱਲਾ ਤੀਜਾ

ਪਉ ਸਿਗਾਰ ਤਬੋਲ ਰਸ ਭੋਜਨ ਪਉ ਕਰੇ ਤਨ ਮਨ ਸੋਪੇ ਕੰਤ ਕਉ ਤਉ ਨਾਨਕ ਪੁਕਰੇ। ਮਹਲਾ ਤੀਜਾ। ਕਾਜਲ ਫੂਲ ਤੰਬੋਲ ਰਸ ਲੇ ਤਨ ਕੀਆ ਸਿਗਾਰ ਸੇ ਜੈ ਕੰਤ ਨਾ ਆਇਓ ਇਵੈ ਪਿਆ ਵਿਕਾਰ ਧਨ ਪਿਰ ਏਵ ਨਾ ਆਖੀਨ ਬਹਿਨ ਇਕੱਠੇ ਹੋਈ ਏਕ ਜੋ ਦੋਏ ਮੂਰਤੀ ਤਨ ਪਰ ਕਹੀਐ ਸੋਇ ਪੌੜੀ ਬਹਿ ਭੈ ਬਿਨ ਪੰਜਨ ਪੰਗਤ ਨ ਹੋਵਈ ਨਾਮ ਨਾ ਲੱਗੈ ਪਿਆਰ ਸਤਿਗੁਰ ਮਿਲੀਐ ਪਾਹੁ ਉਪਜੈ ਪਾਏ ਪਾਏ ਰੰਗ ਸਵਾਰ ਤਨ ਮਨ ਰੱਤਾ ਰੰਗ ਸਿਉ ਹਮੈ ਤਿਸਨਾ ਮਾਰ ਮਨ ਤਨ ਨਿਰਮਲਿਆ ਤਸੋਣਾ ਭੇਟਿਆ ਕ੍ਰਿਸ਼ਨ ਮੁਰਾਰ ਪਾਉ ਪਾਉ ਸਭ ਤਿਸਦਾ ਸੋ ਸੱਚ ਵਰਤੈ ਸੰਸਾਰ। ਸਲੋਕ ਮੁੱਲਾ ਪਹਿਲਾ। ਵਾਹੋ ਕਸਮ ਤੂੰ ਵਾਹੋ ਜਿਨ ਰਤ ਰਤਨਾ ਹਮ ਕੀਏ ਸਾਗਰ ਲੈਲ ਸਮੁੰਦ ਸਰ ਵੇਲ ਵਰਸਵਰ ਆਹੋ ਆਪ ਗੜੋਵੋ ਆਪ ਕਰ ਆਪੀਣੇ ਅਪਾਹੋ ਗੁਰਮੁਖ ਸੇਵਾ ਥਾਏ ਪਵੈ ਉਨ ਮਨ ਤਤ ਕਮਾਓ ਮਸਕਤ ਲਹੋ ਮਜੂਰੀਆ ਮੰਗ ਮੰਗ ਖਸਮ ਦਰਾਹੋ ਨਾਨਕਪੁਰ ਦਰ ਵੇ ਪ੍ਰਵਾਹ ਹੋ ਦਰ ਊਣਾ ਨਾਹੀ ਕੋ ਸੱਚਾ ਵੇ ਪ੍ਰਵਾਹ। ਮਹੱਲਾ ਪਹਿਲਾ।

ਥੀਏ ਮਰਨ ਪੌੜੀ ਹਰਿ ਸਾ ਲਾਹੀ ਸਦਾ ਸਦਾ ਤਨ ਮਨ ਸੋਪ ਸਰੀਰ ਗੁਰ ਸ਼ਬਦੀ ਸਚ ਪਾਇਆ ਸੱਚਾ ਗਿਆਰ ਗੰਭੀਰ ਮਨ ਤਨ ਹਿਰਦੈ ਰਵਰਿਆ ਹਰ ਹੀ ਰਾਹੀਰ ਜਨਮ ਮਰਨ ਕਾ ਦੁੱਖ ਗਿਆ ਫਿਰ ਪਵੇ ਨਾ ਫੀਰ ਨਾਨਕ ਨਾਮ ਸਲਾਹੇ ਤੂੰ ਹਰ ਗੁਣੀ ਗਹੀਰ ਸਲੋਕ ਮਹਲਾ ਪਹਿਲਾ।

ਐਸਾ ਤਿਲ ਸ਼ਬਦ ਨਿਸ਼ਾਨ, ਪੂਰਾ ਥਾਟ ਬਣਾਇਆ ਰੰਗ ਗੁਰਮਤਿ ਮਾਣ, ਆਗਮ ਗੋਚਰ ਅਲਖ ਹੈ ਗੁਰਮੁਖ ਹਰ ਜਾਣ। ਸਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਪੀਤਰ ਤਰਿਆ ਆਣ, ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀਵਾਣ। ਮਹੱਲਾ ਪਹਿਲਾ। ਨਾਵਣ ਚੱਲੇ ਤੀਰਥੀ ਮਨ ਖੋਟੈ ਤਨ ਚੋਰ, ਇੱਕ ਪਾਉ ਲਖੀ ਨਾਤਿਆ ਦੋਇ ਨਾ ਚੜੀਅਸ ਹੋਰ। ਬਾਹਰ ਤੋਤੀ ਤੁਮੜੀ ਅੰਦਰ ਵਿਸ ਨਿਕੋਰ, ਸਾਧ ਪਲੇ ਅਣਨਾਤਿਆ ਚੋਰ ਸੀ, ਚੋਰਾ ਚੋਰ ਪੌੜੀ ਆਪੇ ਹੁਕਮ ਚਲਾਏ ਦਾ ਜਗ ਧੰਦੇ ਲਾਇਆ, ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ। ਦੈ ਦਿਸ ਇਹੋ ਮਨ ਤਾਮਦਾ ਗੁਰ ਠਾਕਰ ਹਾਇਆ, ਨਾ ਮੈਨੂੰ ਸਭ ਲੋਚਤੀ ਗੁਰਮਤੀ ਪਾਇਆ, ਤੁਰ ਲਿਖਿਆ ਮੇਟ ਨਾ ਸਕੀਐ ਜੋ ਹਰ ਲਿਖਿਆ ਪਾਇਆ। ਸਲੋਕ ਮਹੱਲਾ ਪਹਿਲਾ। ਦੋਏ ਦੀਵੇ ਚੌਦੈ ਹਟਨਾਲੇ, ਜੇਤੇ ਜੀ ਤੇ ਵਣਜਾਰੇ, ਕੁਲੇ ਹੱਟ ਹੋਆ ਵਪਾਰ, ਜੋ ਪਹੁੰਚੇ ਸੋ ਚਾਲਣਹਾਰ।

ਮਿਲੇ ਵਡਿਆਈ। ਮਹੱਲਾ ਪਹਿਲਾ ਰਾਤੀ ਹੋਵਨ ਕਾਲੀਆ, ਸੁਪੇਦਾ ਸੇ ਵੰਨ ਦੇਹੋ ਬੱਗਾ ਤੱਪੈ ਕਣਾ, ਕਾਲਿਆ ਕਾਲੇ ਵੰਨ ਆਂਦੇ ਅਕਲੀ ਬਾਹਰੇ, ਮੂਰਖ ਅੰਧ ਗਿਆਨ। ਨਾਨਕ ਨਗਰੀ ਬਾਹਰੇ ਕੱਬੈ ਨਾ ਪਾਵੈ ਮਾਨ ਪੌੜੀ, ਕਾਇਆ ਕੋਟ ਰਚਾਇਆ ਹਰ ਸੱਚੇ ਆਪੇ, ਇੱਕ ਦੂਜੇ ਪਾਏ ਖੁਦਾ ਖੁਆ ਦੇਣ ਹਉਮੈ ਵਿੱਚ ਵਿਆਪੇ, ਇਹੋ ਮਾਨਸ ਜਨਮ ਦੁਲੰਬ ਸਾਹ ਮਨ ਮੁਖ ਸੰਤਾਪੇ, ਜਿਸ ਆਪ ਬੁਝਾਏ ਸੋ ਬੁਝਸੀ ਜਿਸ ਸਤਿਗੁਰ ਥਾਪੇ, ਸਭ ਜਗ ਖੇਲ ਰਚਾਇਨ ਸਭ ਵਰਤੇ ਆਪੇ। ਸਲੋਕ ਮਹਲਾ ਪਹਿਲਾ, ਝੋਰਾ ਜਾਰਾ ਰੰਡੀਆਂ ਕੁੱਟਣੀਆਂ ਦੀ ਬਾਣ, ਵੇਦਨਾ ਕੀ ਦੋਸਤੀ ਵੇਦੀ ਨਾ ਕਾ ਖਾਣ, ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ, ਗੱਦੋ ਚੰਦਨ ਖੋਲੀਐ ਪੀਸਾ ਹੋ ਸਿਉ ਪਾਣ, ਨਾਨਕ ਕੂੜੇ ਕੱਤਿਐ ਕੂੜਾ ਤਣੀਐ ਤਾਣ, ਕੂੜਾ ਕੱਪੜ ਕਸ਼ੀਐ ਕੂੜਾ ਪਹਿਨਣ ਪਾਣ, ਮਹੱਲਾ ਪਹਿਲਾ ਬਾਂਗਾਂ ਬੁਰਗੂ ਸਿੰਜੀਆਂ ਨਾਲੇ ਮਿਲੀ ਕਲਾਣ, ਇੱਕ ਦਾਤੇ ਇੱਕ ਮੰਗਤੇ ਨਾਮ ਪੇਰਾ ਪ੍ਰਵਾਣ, ਨਾਨਕ ਜਿੰਨੀ ਸੁਣ ਕੇ ਮੰਨਿਆ ਹੋ ਤਨਾ ਵਿੱਟੋ ਕੁਰਬਾਨ, ਮਹੱਲਾ ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੋ ਹੋਏ ਗਿਆ, ਹੋ ਮੈਂ ਝਗੜਾ ਪਾਇਨ ਝਗੜੇ ਜਗ ਮੋਇਆ, ਗੁਰਮੁਖ ਜਗੜ ਚੁਕਾਇਨ ਇੱਕੋ ਰਵ ਰਹਿਆ, ਸਭ ਆਤਮ ਨਾਮ ਪਛਾਣਿਆ ਪੁੱਜ ਤਰ ਗਿਆ ਜੋਤੀ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ। ਸਲੋਕ ਮਹੱਲਾ ਪਹਿਲਾ। ਸਤਿਗੁਰੂ ਭੀਖਿਆ ਦੇਹੇ ਮੈਂ ਤੂੰ ਸਮਰੱਥ ਦਾ ਤਾਰ, ਹੋ ਮੈਂ ਗਰਭ ਨਿਵਾਰੀਐ ਕਾਮ ਕ੍ਰੋਧ ਅਹੰਕਾਰ, ਲਭ ਲੋਭ ਪ੍ਰਜਾਲੀਐ ਨਾ ਮਿਲੈ ਆਹਾਰ, ਐਨਿਸ ਨਵ ਤਨ ਨਿਰਮਲਾ ਮਹਿਲਾ ਕਬੂ ਨਾ ਹੋਈ, ਨਾਨਕ ਇਹ ਬਦ ਛੁੱਟੀਐ ਨਦ ਤੇਰੀ ਸਕੋਇ। ਮਹੱਲਾ ਪਹਿਲਾ। ਇੱਕੋ ਕੰਤ ਸਭਾਈਆ ਜਿੱਤੀ ਦਰਖੜੀਆ, ਨਾਨਕ ਕੰਤੇ ਰਤੀਆ ਪੁੱਛੈ ਬਾਤੜੀਆ। ਮਹੱਲਾ ਪਹਿਲਾ।

ਪਲਿਆਰੀ ਤਿਨਕੋ ਸਿਫਤ ਦਿਨਾ ਦੈਵਾਤ ਸਭ ਰਾਤੀ ਸੁਹਾਗਣੀ ਇੱਕ ਮੈਂ ਦੁਹਾਗਣ ਰਾਤ ਪੌੜੀ ਧਰਮ ਅੰਗਤ ਜਾਚੈ ਦਾਨ ਹਰ ਦੀਜੈ ਕਿਰਪਾ ਕਰ ਗੁਰਮੁਖਲੇ ਹੁਮਲਾਏ ਜਨ ਪਾਵੈ ਨਾਮ ਹਰ ਅਨਹਦ ਸ਼ਬਦ ਵਜਾਏ ਜੋਤੀ ਜੋਤ ਤਾਰ ਹਿਰਦੈ ਹਰ ਗੁਣ ਗਾਏ ਜੈ ਜੈ ਸ਼ਬਦ ਹਾਰ ਜਗ ਮੈਂ ਵਰਤੇ ਆਪ ਹਰ ਛੇਤੀ ਪ੍ਰੀਤ ਕਰ ਸਲੋਕ ਮਹਲਾ ਪਹਿਲਾ।

ਵਾਰਿਆ ਤੂੰ ਆਪ ਸਵਾਰੇ ਆਪ ਸਜਨ ਹਾਰਿਆ। ਸਲੋਕ ਮਹਲਾ ਪਹਿਲਾ। ਦੀਵਾ ਬਲੇ ਅੰਧੇਰਾ ਜਾਏ, ਵੇਦ ਪਾਠ ਮਤ ਪਾਪਾ ਖਾਏ। ਉਗਵੈ ਸੂਰ ਨ ਜਾਪੈ ਚੰਦ, ਜੈ ਗਿਆਨ ਪ੍ਰਗਿਆਸ ਅਗਿਆਨ ਮਟੰਦ। ਵੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੇ ਵਿਚਾਰ। ਬਿਨ ਬੁੱਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰ ਸਪਾਰ। ਮਹਲਾ ਪਹਿਲਾ। ਸ਼ਬਦ ਦੇ ਸਾਧਨਾ ਏ, ਉਹ ਨਾਮ ਨਾਲ ਲੱਗੋ ਪਿਆਰ। ਰਸਨਾ ਫਿੱਕਾ ਬੋਲਣਾ, ਨਿਤ ਨਿਤ ਹੋਏ ਖੁਆਰ। ਨਾਨਕ ਪਈਆ ਕਿਰਤ ਕਮਾਵਣਾ, ਕੋਈ ਨਾ ਮਿਟਣ ਹਾਰ ਪੌੜੀ। ਜੇ ਪ੍ਰਭ ਸਲਾਹੇ ਆਪਣਾ, ਸੋ ਸੋਭਾ ਪਾਏ। ਹਉਮੈ ਵਿੱਚੋਂ ਦੂਰ ਕਰ, ਸੱਚ ਮਨ ਵਸਾਏ।

ਮਹਲਾ ਦੂਜਾ। ਨਾਨਕ ਤਨਾ ਬਸੰਤ ਹੈ ਜਿਨ ਕਰ ਵਸਿਆ ਕੰਤ, ਜਿਨ ਕੇ ਕੰਤ ਦਿਸਾ ਪੂਰੀ ਸੈਨਸ ਕਰੈ ਜਲੰਤ ਪੌੜੀ, ਆਪੇ ਬਖਸੇ ਦਇਆ ਕਰ ਗੁਰੂ ਸਤਿਗੁਰ ਬਚਨੀ, ਆਨੰਦਨ ਸੇਵੀ ਗੁਣ ਰਵਾ ਮਨ ਸੱਚੈ ਰਚਨੀ, ਪ੍ਰਭ ਮੇਰਾ ਬੇਅੰਤ ਹੈ ਅੰਤ ਕਿਨੈ ਨਾ ਲਖਨੀ, ਸਤਿਗੁਰ ਚਰਣੀ ਲੱਗਿਆ ਹਰ ਨਾਮ ਨਿਤ ਜਪਨੀ, ਜੋ ਇੱਛੈ ਸੋ ਫਲ ਪਾਏ ਸੀ ਸਭ ਕਰੈ ਵਿੱਚ ਜਤਨੀ। ਸਲੋਕ ਮਹਲਾ ਪਹਿਲਾ। ਪਹਿਲ ਬਸੰਤ ਆਗਮਨ ਪਹਿਲਾ ਮੌਲਿਆ ਸੋਏ, ਜਿਤ ਮੌਲਿਆ ਸਭ ਮੌਲੀਐ ਤਿਸੈ ਨਾ ਮੌਲਿਓ ਕੋਈ। ਮਹਲਾ ਦੂਜਾ। ਪਹਿਲ ਬਸੰਤ ਆਗਮਨ ਤਿਸਕਾ ਕਰੋ ਵਿਚਾਰ, ਨਾਨਕ ਸੋ ਸਾਲਾਹੀ ਹੈ ਜੇ ਸਭ ਸਹਿ ਦੇ ਆਧਾਰ। ਮਹਲਾ ਦੂਜਾ।

ਚੇਤਨਾ ਆਵੇ ਮਹੱਲਾ ਦੂਜਾ ਜਾਂ ਸੁਖ ਤਾਂ ਸਹੁਰਾਵਿਓ ਦੁੱਖ ਪੀ ਸੰਭਾਲਿਓ ਨਾਨਕ ਕਹਿ ਸਿਆਣੀਐ ਇਉ ਕੰਤ ਮਿਲਾਵਾ ਹੋਈ ਪੌੜੀ।

ਕਰੋ ਅਭਾਗੀ ਰਹਾਓ। ਦੁੱਖ ਸੁੱਖ ਕਰਕੇ ਕੁਟੰਬ ਜਿਵਾਇਆ, ਮਰਤੀ ਬਾਤ ਇਕ ਸਰ ਦੁੱਖ ਪਾਇਆ। ਕੰਠ ਗਹਿਨ ਤਬ ਕਰਨ ਪੁਕਾਰਾ, ਕਹਿ ਕਬੀਰ ਆਗੇ ਤੇ ਨਾ ਸੰਮਾਰਾ। ਸੂਹੀ ਕਬੀਰ ਜੀ ਥਰ ਪਰਕੰਪੈ, ਬਾਲਾ ਜੀ ਉਹ ਨਾ ਜਾਣੋ, ਕਿਆ ਕਰਸੀ ਪੀਓ ਰਹਿਣ ਗਈ, ਮਤ ਦਿਨ ਪੀ ਜਾਏ, ਪਵਰ ਗਈ ਬਟ ਬਹਿ ਗਏ ਆਏ। ਰਹਾਉ ਕਾਚੈ ਕਰਵੈ ਰਹਿ ਨਾ ਪਾਨੀ, ਹੰਸ ਚਲਿਆ ਕਾਇਆ ਕਮਲਾਨੀ, ਕੁਵਾਰ ਕੰਨਿਆ ਜੈਸੇ ਕਰਤ ਸਿੰਗਾਰਾ, ਕਿਉਂ ਰਲੀਆ ਮਾਨੈ ਬਾਜ ਪਤਾਰਾ। ਕਾਗ ਉਡਾਵਤ ਭੁਜਾ ਪਿਰਾਨੀ, ਕਹਿ ਕਬੀਰ ਇਹ ਕਥਾ ਸਿਰਾਨੀ, ਸੋਹੀ ਕਬੀਰ ਜੀਓ। ਆਮਲ ਸਿਰਾਨੋ ਲੇਖਾ ਦੇਨਾ, ਆਏ ਕਠਨ ਦੂਤ ਜਮਲੇਨਾ, ਕਿਆ ਤੈ ਖਟਿਆ ਕਿਆ ਗਵਾਇਆ, ਚੱਲੋ ਸੀਤਾਬ ਦੀਵਾਨ ਬੁਲਾਇਆ। ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾਇਆ, ਰਹਾਉ ਕਰੋ ਅਰਦਾਸ ਗਾਵ ਕਿਸ ਬਾਕੀ, ਲਿਓ ਨਬੇਰ ਆਜ ਕੀ ਰਾਤੀ। ਕਿਸ ਭੀ ਖਰਚ ਤੁਮਾਰਾ ਸਾਰੋ, ਸੁਬਹਿ ਨਿਵਾਜ ਸਰਾਏ ਗੁਜਾਰੋ, ਸਾ ਸੰਗ ਜਾ ਕਉ ਹਰ ਰੰਗ ਲਾਗਾ, ਤਨ ਤਨ ਸੋ ਜਨ ਪੂਰਨ ਸੁਭਾਗਾ। ਈਤ ਊਤ ਜਨ ਸਦਾ ਸੁਹੇਲੇ, ਜਨਮ ਪਦਾਰਥ ਜੀਤ ਅਮੋਲੇ, ਜਾਗਤ ਸੋਇਆ ਜਨਮ ਗਵਾਇਆ, ਮਾਲ ਤਨ ਜੋਰਿਆ ਪਇਆ ਪਰਾਇਆ। ਕਹੋ ਕਬੀਰ ਤੇਰੀ, ਕਹੋ ਕਬੀਰ ਤੇਈ, ਨਰ ਪੁਲੇ ਖਸਮ ਵਿਸਾਰ ਮਾਟੀ ਸੰਗ ਰੂਲੇ, ਸੂਹੀ ਕਬੀਰ ਜੀਓ। ਲਲਿਤ ਥਾਕੇ ਨੈਣ ਸਰਵਨ ਸੁਨ ਥਾਕੇ, ਥਾਕੀ ਸੁੰਦਰ ਕਾਇਆ, ਜਰਾ ਹਾਕੀ ਸਭ ਮਤ ਥਾਕੀ, ਏਕ ਨਾ ਥਾਕ ਸਮਾਇਆ।

ਨਾ ਸੁਣੇ ਭਾਖੈ। ਸੋ ਕਤ ਜਾਣੈ ਪੀਰ ਪਰਾਈ, ਜਾ ਕੈ ਅੰਤਰ ਦਰਦ ਨ ਪਾਈ ਰਹਾਓ। ਦੁਖੀ ਦੁਹਾਗਨ ਦੋਏ ਪੱਖ ਹੀਨੀ, ਜਿਨ ਨਾ ਨਿਰੰਤਰ ਭਗਤ ਨਾ ਕੀਨੀ। ਪੁਰਸ ਲਾਤ ਕਾ ਪੰਤ ਦੁਹੇਲਾ, ਸੰਗ ਨਾ ਸਾਥੀ ਗਮਨ ਇਕੇਲਾ। ਦੁਖੀਆ ਦਰਦਵੰਦ ਦਰ ਆਇਆ, ਬਹੁਤ ਪਿਆਸ ਜਬਾਬ ਨ ਪਾਇਆ।

ਬੇਲੀ ਨਾ ਕੋ ਸਾਥੀ ਨਾ ਕੋ ਬੇਲੀ। ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ, ਜਾ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ। ਬਾਟ ਹਮਾਰੀ ਖਰੀ ਉਡੀਣੀ, ਖੰਨਿਓ ਤਿੱਖੀ ਬਹੁਤ ਪਿਆਣੀ, ਉਸ ਉੱਪਰ ਹੈ ਮਾਰਗ ਮੇਰਾ, ਸਿੱਖ ਫਰੀਦਾ ਪੰਥ ਸਮਾਰ ਸਵੇਰਾ। ਸੂਹੀ ਲਲਿਤ ਬੇੜਾ ਬੰਦ ਨਾ ਸਕੇ, ਉਹ ਬੰਧਨ ਕੀ ਵੇਲਾ, ਪਾਰ ਸਰਵਰ ਜਾ ਬਿਉਸ਼ਲੈ, ਤਬ ਤਰੁਣ ਦੁਹੇਲਾ, ਹੱਥ ਨਾ ਲਾਇਕ ਸੁੰਬੜੈ ਜਰ ਜਾਸੀ ਢੋਲਾ। ਰਹਾਓ ਇੱਕ ਆਪੀ ਨੇ ਪਤਲੀ, ਸਹਿ ਕੇਲੇ ਕੇਰੇ ਬੁਲਾ, ਦੁੱਧਾ ਬਣੀ ਨਾ ਆਵਈ ਫਿਰ ਹੋਏ ਨਾ ਮੇਲਾ। ਕਹਿ ਫਰੀਦ ਸਹੇਲੀਓ ਸਹਿ ਅਲਾਇਸੀ, ਹੰਸ ਚਲਸੀ ਡੁੰਮਣਾ ਇਹ ਤਨ ਢੇਰੀ ਤੇਸੀ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ, ਰਾਗ ਬਿਲਾਵਲ ਮੱਲਾ ਪਹਿਲਾ, ਚੌਪਦੇ ਕਰ ਪਹਿਲਾ।

ਜਾਈ ਰਹਾਉ। ਜੋ ਕਿਛੁ ਹੋਆ ਸਭ ਕਿਛੁ ਤੁਝ ਤੇ ਤੇਰੀ, ਸਭ ਅਸਨਾਈ ਤੇਰਾ ਅੰਤ ਨ ਜਾਣਾ ਮੇਰੇ ਸਾਹਿਬ, ਮੈਂ ਅੰਦਲ ਕਿਆ ਚਤਰਾਈ। ਕਿਆ ਹਾਂ ਕਥੀ ਕਥੇ ਕਥ ਦੇਖਾਂ ਮੈਂ ਅਕਥ ਨ ਕਥ ਨ ਜਾਈ, ਜੋ ਦੁਧ ਭਾਵੈ ਸੋਈ ਆਖਾ ਤਿਲ ਤੇਰੀ ਵੜਿਆਈ। ਏਤੇ ਕੁਕਰ ਹੋ ਬੇਗਾਨਾ ਪੌਕਾ, ਇਸ ਤਨ ਤਾਈ ਭਗਤਹੀਣ ਨਾਨਕ ਜੇ ਹੋਏਗਾ ਤਾਂ ਕਸਮੈ ਨਾਉ ਨ ਜਾਈ। ਬਿਲਾਵਰ ਮੱਲਾ ਪਹਿਲਾ। ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ, ਬਹੁਤ ਜਨਮ ਨਾਇਆਵਾਂ। ਮਨ ਵਿਦਿਆ ਦਇਆਲ ਸੇਤੀ ਮੇਰੀ ਮਾਈ, ਕੌਣ ਜਾਣੇ ਪੀਰ ਪਰਾਈ, ਹਮ ਨਾਹੀ ਚਿੰਤ ਪਰਾਈ ਰਹਾਓ। ਅਗਮੇ ਗੋਚਰ ਅਲਕ ਪਾਰਾ, ਚਿੰਤਾ ਕਰੋ ਹਮਾਰੀ, ਜਲ ਥਲ ਮਈਲ ਭਰਪੁਰ ਲੀਣਾ, ਕੜਕੜ ਜੋਤ ਮਾਰੀ, ਸਿੱਖ ਮਤ ਸਭ ਤੁਧ ਤੁਮਾਰੀ, ਮੰਦਰ ਛਾਵਾਂ ਤੇਰੇ, ਤੁਝ ਬਿਨ ਅਵਰ ਨ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ, ਜੀ ਜੰਤ ਸਭ ਸਰਣ ਤੁਮਾਰੀ, ਸਰਬ ਚਿੰਤ ਤੁਧ ਪਾਸੇ, ਜੋ ਦੁਧ ਭਾਵੈ ਸੋਈ ਚੰਗਾ ਇੱਕ ਨਾਨਕੀ ਅਰਦਾਸੇ। ਬਿਲਾਵਲ ਮੱਲਾ ਪਹਿਲਾ।

मोह त्रकटी नार ਭੁੰਡੀ ਕਾਮਣ ਕਾਮਣ ਹਾਰ ਰਾਜ ਰੂਪ ਝੂਠਾ ਦਿਨ ਚਾਰ ਨਾ ਮਿਲੈ ਚਾਨਣ ਅੰਧਿਆਰ ਚੱਕ ਛੋਡੀ ਸਹਿਸਾ ਨਹੀਂ ਕੋਈ ਬਾਪ ਦੇ ਸਹਿ ਵਿਜਾਤ ਨਾ ਹੋਈ ਇੱਕੇ ਕਉ ਨਾਹੀ ਪਉ ਕੋਈ ਕਰਤਾ ਕਰੇ ਕਰਾ ਵੈਸੋਈ

ਲਾ ਗੁਰ ਬਚਨੀ ਮਨ ਸਹਿਜ ਧਿਆਨੇ ਹਰ ਕੈ ਰੰਗ ਰਤਾ ਮਨ ਮਾਨੇ ਮਨ ਮੁਖ ਪਰਮ ਭੁਲੇ ਬੋਰਾਨੇ ਹਰ ਬਿਨ ਕਿਉਂ ਰਹੀਐ ਗੁਰੂ ਸ਼ਬਦ ਪਛਾਨੇ ਬਿਨ ਦਰਸਨ ਕੈਸੇ ਜੀਵੋ ਮੇਰੀ ਮਾਏ ਹਰ ਬਿਨ ਜੀਰਾ ਰਹਿ ਨਾ ਸਕੈ ਖਿੰਨ ਸਤਿਗੁਰ ਬੂਝ ਬੁਝਾਈ ਰਹਾਓ।

ਜਪੋ ਆਪਣੇ ਹਰ ਪਾਲੀ ਸਤ ਬੈਰਾਗਨ ਹਰ ਨਾਮ ਨਿਹਾਲੀ ਅਪਜਾਨੇ ਗੁਰਮੁਖ ਹਰ ਨਾਲੀ ਅਕਤ ਕਥਾ ਕਹੀਏ ਗੁਰ ਭਾਏ ਪ੍ਰਭ ਅਗਮ ਅਗੋਚਰ ਦੇ ਦਿਖਾਏ ਬਿਨ ਗੁਰ ਕਰਣੀ ਕਿਆ ਕਾਰ ਕਮਾਏ ਹਮੈ ਮੇਟ ਚੱਲੈ ਗੁਰ ਸ਼ਬਦ ਸਮਾਏ ਮਨਮੁਖ ਵਿਛੜੇ ਖੋਟੀ ਰਾਸ ਗੁਰਮੁਖ ਨਾਮ ਮਿਲੈ ਸਾਬਾਸ ਹਰ ਕਿਰਪਾ ਤਾਰੀ ਦਾਸਨ ਦਾਸ ਨਾਨਕ ਹਰ ਨਾਮ ਧੰਨ ਰਾਸ ਮਿਲਾਵਰ ਮੱਲਾ ਤੀਜਾ ਕਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਦੇ ਕਾਪੜੇ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿੱਤ ਹੁਣ ਖਸਮ ਨਾ ਪਾਇਆ ਪੌੜੀ ਛੁੜਕੀ ਫਰਹਾਦ ਨਾ ਆਵੈ ਪਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੁਖ ਨਿਵਾਰੇ ਰਹਾਉ ਤੂੰ ਦਿਆਲ ਦਿਆਲ ਪਤਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਬੰਦ ਸਭ ਤੁਜਤੇ ਹੋਏ ਐਸਾ ਆਕ ਵਖਾਣੇ ਗੁਰਮੁਖ ਹੋਵੈ ਸੋ ਮੁਕਤ ਕਹੀਏ ਮਨਮੁਖ ਬੰਦ ਵਿਚਾਰੇ ਸੋ ਜਨ ਮੁਕਤ ਜਿਸ ਏਕਲੇ ਵਿਲਾਗੀ ਸਦਾ ਰਹਿ ਹਰ ਨਾਲੇ ਤਿਨ ਕੀ ਗਹਿਣ ਗਤ ਕਹੀ ਨਾ ਜਾਈ ਸੱਚੈ ਆਪ ਸਵਾਰੇ ਪਰਮ ਪਲਾਣੀ ਸੇ ਮਨਮੁਖ ਕਹੀਏ ਨਾ ਉਰਵਾਰ ਨਾ ਪਾਰੀ ਜਿਸਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸਮਾਲੇ ਹਰ ਜਨ ਮਾਇਆ ਮਾਹੇ ਨਿਸਤਾਰੇ ਨਾਨਕ ਪਾਗ ਹੋਵੈ ਜਿਸ ਮਸਤਕ ਕਾਲੈ ਵੈ ਮਾਰ ਬਿਦਾਰੇ ਬਿਲਾਵਰ ਮੱਲਾ ਤੀਜਾ ਅਤੁਲ ਕਿਉ ਤੋਲਿਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਤਿਸ ਤੇ ਦੂਜਾ ਨਾਹੀ ਕੋਈ ਤਿਸ ਕੀ ਕੀਮਤ ਕਿਉਕੂ ਹੋਏ ਗੁਰ ਪ੍ਰਸਾਦ ਵਸੈ ਮਨ ਆਏ ਤਾਂ ਕੋ ਜਾਣੇ ਦੁਬਦਾ ਜਾਏ ਰਹਾਓ ਆਪ ਸਰਾਫ ਕਸਵੱਟੀ ਲਾਏ ਆਪੇ ਪਰਖੇ ਆਪ ਚਲਾਏ ਆਪੇ ਤੋਲੇ ਪੂਰਾ ਹੋਏ ਆਪੇ ਜਾਣੇ ਇੱਕੋ ਸੋਏ ਮਾਇਆ ਕਾ ਰੂਪ ਸਭ ਤਿਸ ਤੇ ਹੋਏ ਜਿਸਨੂੰ ਮੇਲੇ ਸੋ ਨਿਰਮਲ ਹੋਏ ਜਿਸਨੂੰ ਲਾਏ ਲੱਗਿਆ ਤਿਸ ਆਏ ਸਭ ਸੱਚ ਦਿਖਾਲੇ ਤਾਂ ਸੱਚ ਸਮਾਏ ਆਪੇ ਲਿਵਧਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਿਗੁਰ ਹੈ ਆਪੇ ਨਾਨਕ ਆਖ ਸੁਣਾਏ ਆਪੇ ਬਿਲਾਵਲ ਮੱਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹਿ ਬਹਾਨਾ ਐਸਾ ਇੱਕ ਤੇਰਾ ਖੇਲ ਬਣਿਆ ਹੈ ਸਭ ਮੈਂ ਇੱਕ ਸਮਾਨਾ ਸਤਿਗੁਰ ਪਰਚੈ ਹਰ ਨਾਮ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰ ਭਾਈ ਅੰਦਰ ਲਾਗੇ ਸਹਿ ਧਿਆਨਾ ਰਹਾਓ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਭਿਮਾਨਾ ਜਬ ਆਪਣੀ ਜੋਤ ਕਿੰਚੈ ਤੂੰ ਸਵਾਮੀ ਤਬ ਕੋਈ ਕਰੋ ਦਿਖਾ ਵਖਿਆਨਾ

ਤੂੰ ਸੱਚਾ ਸਾਹਿਬ ਕੌਣ ਜਾਣੇ ਤੇਰੇ ਕੰਮਾਂ। ਇੱਕ ਨਾ ਕਰ ਮੈਂ ਦੇ ਵਡਿਆਈ, ਇੱਕ ਪਰਮ ਪਵੈ ਅਭਿਮਾਨਾ, ਬਿਲਾਵਲ ਮਲਾ ਤੀਜਾ ਪੂਰਾ ਥਾਟ ਬਣਾਇਆ, ਪੂਰੇ ਵੇਖੋ ਇੱਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਤਰੋ ਗੁਮਾਨਾ, ਸਤਿਗੁਰ ਕੀ ਜਿਸਨੋ ਮਤ ਆਵੈ ਸੋ ਸਤਿਗੁਰ ਮਾਏ ਸਮਾਨਾ। ਇਹ ਬਾਣੀ ਜੋ ਜੀਓ ਜਾਣੈ ਤਿਸ ਯੰਤਰ ਰਵੈ ਹਰ ਨਾਮਾ, ਰਹਾਉ ਚਹੁ ਜੁਗਾਕਾ ਹੁਣ ਨਿਬੇੜਾ, ਨਰ ਮਨੁੱਖਾ ਨੋ ਏਕ ਨਿਦਾਨਾ, ਜਤ ਸੰਜਮ ਤੀਰਥ ਓਨਾ ਜੁਗਾ ਕਾ ਧਰਮ ਹੈ, ਕਲ ਮੈਂ ਕੀਰਤ ਹਰ ਨਾਮਾ, ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨਾ, ਗੁਰਮੁਖ ਜਿਨੀ ਧਿਆਇਆ ਹਰ ਹਰ ਜਗ ਤੇ ਪੂਰੇ ਪ੍ਰਵਾਨਾ। ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ, ਚੁੱਕੇ ਮਨ ਅਭਿਮਾਨਾ, ਕਹਿ ਸੁਣ ਸਭੇ ਸਭ ਸੁਖ ਪਾਵੈ, ਮਾਨਤ ਪਾਏ ਨਿਧਾਨਾ, ਬਿਲਾਵਲ ਮੱਲਾ ਤੀਜਾ, ਗੁਰਮੁਖ ਪ੍ਰੀਤ ਜਿਸਨੋ ਆਪੇ ਲਾਏ, ਤਿਤ ਕਰ ਬਿਲਾਵਲ ਗੁਰਸ਼ਬਦ ਸੁਹਾਏ, ਮੰਗਲ ਨਾਰੀ ਗਾਵੇ ਆਏ, ਮਿਲ ਪ੍ਰੀਤਮ ਸਦਾ ਸੁਖ ਪਾਏ, ਹਉ ਤਿਨ ਬਲਿਹਾਰੇ ਜਿਨ ਹਰ ਮਨ ਵਸਾਏ, ਹਰ ਜਨ ਕਉ ਮਿਲਿਆ ਸੁਖ ਪਾਈਐ, ਹਰ ਗੁਣ ਗਾਵੇ ਸਹਿ ਸੁਭਾਏ, ਰਹਾਉ ਸਦਾ ਰੰਗ ਰਾਤੇ ਤੇਰੇ ਚਾਏ, ਹਰ ਜੀਉ ਆਪ ਵਸੈ ਮਨ ਆਏ, ਆਪੇ ਸੋਭਾ ਸਾਦੀ ਹੀ ਪਾਏ, ਗੁਰਮੁਖ ਮਿਲੈ ਮੇਲ ਮਿਲਾਏ, ਗੁਰਮੁਖ ਰਾਤੇ ਸ਼ਬਦ ਰੰਗਾਏ, ਨਿਜ ਕਰ ਵਾਸਾ ਹਰ ਗੁਣ ਗਾਏ, ਰੰਗ ਚ ਲੁਲੈ ਹਰ ਰਸ ਪਾਏ, ਇਹੋ ਰੰਗ ਕਦੇ ਨਾ ਉਤਰੈ, ਸਾਚ ਸਮਾਏ ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ, ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ, ਸੋ ਸੱਚ ਰਾਤੇ ਤਿੰਨ ਬੋੜ ਨਾ ਪੇਰਾ, ਨਾਨਕ ਨਾਮ ਦੜਾਏ ਪੂਰਾ ਗੁਰੂ ਮੇਰਾ, ਬਿਲਾਵਲ ਮੱਲਾ ਤੀਜਾ, ਪੂਰੇ ਗੁਰ ਤੇ ਵਡਿਆਈ ਪਾਈ, ਅਚਿੰਤ ਨਾਮ ਵਸਿਆ ਮਨ ਆਈ, ਹਉ ਮੈਂ ਮਾਇਆ ਸ਼ਬਦ ਚਲਾਈ, ਦਰ ਸੱਚ ਹੈ ਗੁਰ ਤੇ ਸੋਭਾ ਪਾਈ, ਜਗਦੀ ਸੇਵੋ ਮੈਂ ਵਰਨ ਕਾਜਾ, ਅਨੰਦਨ ਅਨੰਦ ਹੋਵੈ ਮਨ ਮੇਰਾ, ਗੁਰਮੁਖ ਮਾਗੋ ਤੇਰਾ ਨਾਮ ਨਿਵਾਜਾ, ਰਹਾਓ ਮਨ ਕੀ ਪ੍ਰਤੀਤ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਬਜਾਈ, ਜੀਵਨ ਮਨ ਕੋ ਸੰਸਰ ਵੇਖੈ, ਬੁੜ ਨਮਰੇ ਨਾ ਜਮ ਤੇ ਪੇਖੈ, ਕਰ ਹੀ ਮਹਿ ਸਭ ਕੋਟ ਨਿਧਾਨ, ਸਤਿਗੁਰ ਦਿਖਾਏ ਗਿਆ ਅਭਿਮਾਨ, ਸਦੀ ਲਾਗਾ ਸਹਿ ਧਿਆਨ, ਅੰਦਰ ਗਾਵੇ ਇੱਕੋ ਨਾਮ, ਇਸ ਯੁਗ ਮੈਂ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਧਿਆਈ, ਜੈ ਦੇਖਾ ਤੇਰੇ ਸਮਾਈ, ਸਦਾ ਸੁਖਦਾਤਾ ਕੀਮਤ ਨਹੀਂ ਪਾਏ, ਪੂਰੇ ਭਾਗ ਗੁਰਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ, ਗੁਰ ਕਾ ਸ਼ਬਦ ਅਤਿ ਮਿੱਠਾ ਲਾਇਆ, ਨਾਨਕ ਦਸਨ ਬੁੱਝੀ ਮਨ ਤਨ ਸੁਖ ਪਾਇਆ, ਰਾਗ ਬਿਲਾਵਲ ਮੱਲਾ ਚੌਥਾ ਕਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਦਮ ਮਤ ਪ੍ਰਭ ਅੰਤਰਜਾਮੀ, ਜਿਉ ਪ੍ਰੇਰੇ ਤਿਉ ਕਰਨਾ, ਜਿਉ ਨਟੂਆ ਤੰਤ ਵਜਾਏ, ਤੰਤੀ ਤਿਉ ਵਾਜੇ ਜੰਤ ਜਨਾ, ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੈ ਹਰ ਬਸਨਾ, ਰਹਾਓ ਮਾਇਆ ਗਿਰਸਤ ਪਰਮਤ ਹੈ ਪ੍ਰਾਣੀ, ਰੱਖ ਲੇਵੋ ਜਨ ਅਪਨਿਆ, ਜਿਉ ਪ੍ਰਹਿਲਾਦ ਹਰਣਾਕਸ ਗ੍ਰਸਿਓ, ਹਰ ਰਾਖਿਓ ਹਰ ਸਰਣਾ, ਕਵਨ ਕਵਨ ਕੀ ਗਤ ਮਿਤ ਕਹੀਐ, ਹਰ ਕੀਏ ਪਤਿਤ ਪਵੰਨਾ, ਉਹ ਢੋਵੈ ਟੋਰ ਹਾਥ ਚਮ ਚਮਰੇ, ਹਰ ਉਦਰਿਓ ਪਰਿਓ ਸਰਣਾ, ਪ੍ਰਭ ਦੀਨ ਦਿਆਲ ਭਗਤ ਪਵਤਾਰਣ, ਹਮ ਪਾਪੀ ਰਾਖ ਪਪਨਾ, ਹਰ ਦਾਸਨ ਦਾਸ ਦਾਸ ਹਮ ਕਰਿਓ, ਜਨ ਨਾਨਕ ਦਾਸ ਦਸੰਨਾ, ਰਾਖ ਪਪਨਾ,

ਤਿੰਨ ਵਟ ਦੁੱਖ ਸ਼ਰਮਾ ਹੋਏ ਫਿਰ ਫਿਰ ਜੋਨ ਭਵਾਈਐ ਮੰਦ ਪਾਗੀ ਮੂੜ ਅਕਰਮਾ ਹਰ ਜਨ ਨਾਮ ਆਧਾਰ ਹੈ ਧੁਰ ਪੁਰਬ ਲਿਖੇ ਵੱਢ ਕਰਮਾ ਗੁਰ ਸਤਿਗੁਰ ਨਾਮ ਦ੍ਰਿੜਾਇਆ ਜਨ ਨਾਨਕ ਸਫਲ ਜਨਮਾ ਬਿਲਾਵਲ ਮੱਲਾ ਚੌਥਾ।

ਗੁਰ ਖੁੱਲਿਆ ਪੜਦਾ ਦੇਖ ਪਈ ਨੇ ਆਲ ਦਿਨ ਚਾਖਿਆ ਤਿਸ ਆਇਆ ਸਾਧ ਜਿਉ ਗੁੰਗਾ ਮਨ ਮੈਂ ਬਿਸਮਾਦ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹੱਲਾ ਪੰਜਵਾਂ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ।

ਹੁਕਮ ਏਕ ਰਹਾਓ, ਸਤਿਗੁਰ ਪੂਰਾ ਜੀ ਮਿਲੈ ਪਿਆਰੇ, ਸੋ ਜਨ ਹੋਤ ਨਿਹਾਲਾ, ਗੁਰ ਕੀ ਸੇਵਾ ਸੋ ਕਰੇ ਪਿਆਰੇ, ਜਿਸਨੋ ਹੋਏ ਦਿਆਲਾ। ਸਫਲ ਮੂਰਤ ਗੁਰਦੇਵ ਸਵਾਮੀ, ਸਰਬ ਕਲਾ ਭਰਪੂਰੇ, ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ, ਸਦਾ ਸਦਾ ਹਜੂਰੇ, ਸੁਣ ਸੁਣ ਜੀਵਾਂ ਸੋਹੇ ਤਿੰਨਾ ਕੀ, ਜਿਨ ਆਪਣਾ ਪ੍ਰਭ ਜਾਤਾ, ਹਰ ਨਾਮ ਅਰਾਧੇ ਨਾਮ ਵਖਾਣੇ, ਹਰ ਨਾਮੇ ਹੀ ਮਨ ਰਾਤਾ। ਸੇਵਕ ਜਨ ਕੀ ਸੇਵਾ ਮੰਗੈ, ਪੂਰੇ ਕਰਮ ਕਮਾਵਾਂ, ਨਾਨਕ ਕੀ ਬੇਨੰਤੀ ਸਵਾਮੀ, ਤੇਰੇ ਜਨ ਦੇਖਣ ਪਾਵਾਂ, ਵਡਭਾਗੀ ਸੇ ਕਾਢੀਏ ਪਿਆਰੇ, ਸਤਸੰਗਤ ਜਿਨ੍ਹਾਂ ਵਾਸੋ ਅੰਮ੍ਰਿਤ ਨਾਮ ਅਰਾਧੀਏ, ਨਿਰਮਲ ਮੰਨੇ ਹੋਵੇ ਪ੍ਰਗਾਸੂ, ਜਨਮ ਮਰਨ ਦੁੱਖ ਕਾਟੀਏ ਪਿਆਰੇ, ਝੁਕੇ ਜਮ ਕੀ ਕਾਣੇ, ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭ ਆਪਣੇ ਭਾਣੇ, ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ, ਗਾਵਤ ਉਦਰੇ ਸੁਣ ਤੇ ਉਦਰੇ, ਬਿਨਸੇ ਪਾਪ ਕਨੇਰੇ, ਪਸੂ ਪ੍ਰੇਤ ਮੁਗਤ ਕੋ ਤਾਰੇ, ਪਾਹਨ ਪਾਰੇ ਉਤਾਰੇ, ਨਾਨਕ ਦਾਸ ਤੇਰੀ ਸਰਣਾਈ, ਇਸ ਦਾਸ ਦਾ ਬਲਿਹਾਰੇ, ਬਿਲਾਵਲ ਮੱਲਾ ਪੰਜਵਾਂ ਵਿਖੇ, ਬਨ ਫੀਕਾ ਤਿਆਗਰੀ ਸਕੀਏ, ਨਾਮ ਮਹਾਰਸ ਪੀਓ,

ਨੈਣ ਸੰਤੋਖੇ ਪ੍ਰਭ ਦਰਸ਼ਨ ਪਾਇਆ ਕਉ ਨਾਨਕ ਸਫਲ ਸੁਆਇਆ ਬਿਲਾਵਲ ਮੱਲਾ ਪੰਜਵਾਂ ਮਾਤ ਪਿਤਾ ਸੁਤ ਸਾਥ ਨਾ ਮਾਇਆ ਸਾਧ ਸੰਗ ਸਭ ਦੁੱਖ ਮਿਟਾਇਆ ਰਵ ਰਿਆ ਪ੍ਰਭ ਸਭ ਮੈਂ ਆਪੇ ਹਰ ਜਪ ਰਸਨਾ ਦੁੱਖ ਨਾ ਵਿਆਪੇ ਰਹਾਉ ਤਿਖਾ ਭੂਖ ਬਹੁ ਤਪਤ ਵਿਆਪਿਆ ਸੀਤਲ ਪਏ ਹਰ ਹਰ ਜਸ ਜਾਪਿਆ ਘੋਟ ਜਤਨ ਸੰਤੋਖ ਨਾ ਪਾਇਆ ਮਨ ਤ੍ਰਿਪਤਾਨਾ ਹਰ ਗੁਣ ਗਾਇਆ ਦੇਹੋ ਭਗਤ ਪ੍ਰਭ ਅੰਤਰਜਾਮੀ ਨਾਨਕ ਕੀ ਬੇਨਤੀ ਸਵਾਮੀ ਬਿਲਾਵਲ ਮੱਲਾ ਪੰਜਵਾਂ ਗੁਰਪੂਰਾ ਵਡਭਾਗੀ ਪਾਈਐ ਮਿਲ ਸਾਧੂ ਹਰ ਨਾਮ ਧਿਆਈਐ ਪਾਰ ਬ੍ਰਹਮ ਪ੍ਰਭ ਤੇਰੀ ਸਰਣਾ ਕਿਲਬਖ ਕਾਟੈ ਭੱਜ ਗੁਰ ਕੇ ਚਰਣਾ ਰਹਾਓ ਆਵਰ ਕਰਮ ਸਭ ਲੋਕਾਚਾਰ ਮਿਲ ਸਾਧੂ ਸੰਗ ਹੋਏ ਉਧਾਰ ਸਿਮਰਤ ਸਾਸਤ ਵੇਦ ਵਿਚਾਰੇ ਜਪੀਏ ਨਾਮ ਜਿਤ ਪਾਰ ਉਤਾਰੇ ਜਨ ਨਾਨਕ ਕਉ ਪ੍ਰਭ ਕਿਰਪਾ ਕਰੀਏ ਸਾਧੂ ਧੂਰ ਮਿਲੈ ਨਿਸਤਰੀਏ ਬਿਲਾਵਲ ਮੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੈ ਮੈਂ ਚੀਨਾ ਸਗਲ ਮਨੋਰਥ ਪੂਰਨ ਆਸੀਨਾ ਸੰਤ ਜਨਾ ਕਾ ਮੁਖ ਉਜਲ ਕੀਨਾ ਕਰ ਕਿਰਪਾ ਆਪਣਾ ਨਾਮ ਦੀਨਾ ਰਹਾਉ ਅੰਧ ਕੂਪ ਤੇ ਕਰ ਗਹਿਲੀਨਾ ਜੈ ਜੈਕਾਰ ਜਗਤ ਪ੍ਰਗਟੀਨਾ ਨੀਚਾ ਤੇ ਊਚ ਊਨ ਪਰੀਨਾ ਅੰਮ੍ਰਿਤ ਨਾਮ ਮਹਾਰਸਲੀਨਾ ਮਨ ਤੰਦਰਮਲ ਪਾਪ ਜਲਨ ਕੀਨਾ ਕਉ ਨਾਨਕ ਪ੍ਰਾਪਏ ਪ੍ਰਸੀਨਾ ਬਿਲਾਵਲ ਮੱਲਾ ਪੰਜਵਾਂ ਸਗਲ ਮਨੋਰਥ ਪਾਈਐ ਮੀਤਾ ਚਰਨ ਕਮਲ ਸਿਉਂ ਲਾਈਐ ਚੀਤਾ ਹਉ ਬਲਿਹਾਰੀ ਜੋ ਪ੍ਰਭੂ ਧਿਆਵਤ ਜਲਨ ਬੁਝੈ ਹਰ ਹਰ ਗੁਣ ਗਾਵਤ ਰਹਾਉ ਸਫਲ ਜਨਮ ਹੋਵਤ ਵਡਭਾਗੀ ਸਾ ਸੰਗਰਾਮ ਮੈ ਲਿਵ ਲਾਗੀ ਮਤ ਪਤ ਧਨ ਸੁਖ ਸਹਿਜ ਆਨੰਦਾ ਇੱਕ ਨਿਮਖ ਨਾ ਵਿਸਰੋ ਪਰਮਾਨੰਦਾ ਹਰ ਦਸਨ ਕੀ ਮਨ ਪਿਆਸ ਘਨੇਰੀ ਪੰਤ ਨਾਨਕ ਸਰਣ ਪ੍ਰਭ ਤੇਰੀ ਬਿਲਾਵਲ ਮਹੱਲਾ ਪੰਜਵਾਂ ਮੋਹੀ ਨਿਰਗੁਣ ਸਭ ਗੁਣੋ ਬਿਹੂਨਾ ਦਇਆ ਧਾਰ ਆਪਣਾ ਕਰ ਲੀਨਾ ਮੇਰਾ ਮਨ ਤਨ ਹਰ ਗੋਪਾਲ ਸੁਹਾਇਆ ਕਰ ਕਿਰਪਾ ਪ੍ਰਭ ਕਰ ਮੈਂ ਆਇਆ ਰਹਾਉ ਭਗਤ ਵਿਸ਼ਲ ਪੈ ਕਾਟਨ ਹਾਰੇ ਸੰਸਾਰ ਸਾਗਰ ਅਬ ਉਤਰੇ ਪਾਰੇ ਪਤਿਤ ਪਾਵਨ ਪ੍ਰਭ ਬਿਰਧ ਵੇਦ ਲਿਖਿਆ ਪਾਰ ਬ੍ਰਹਮ ਸੋਨਿਆ ਨੂੰ ਪੇਖਿਆ ਸਾਧ ਸੰਗ ਪ੍ਰਗਟੇ ਨਾਰਾਇਣ ਨਾਨਕ ਦਾਸ ਸਭ ਦੁਖ ਪਲਾਇਣ ਬਿਲਾਵਲ ਮੱਲਾ ਪੰਜਵਾਂ ਕਵਨ ਜਾਣੈ ਪ੍ਰਭ ਤੁਮਰੀ ਸੇਵਾ ਪ੍ਰਭ ਅਵਨਾਸੀ ਅਲਕ ਅਪੇਵਾ ਗੁਣ ਬੇਅੰਤ ਪ੍ਰਭ ਗੈਰ ਗੰਭੀਰੇ ਊਚ ਮਹਿਲ ਸਵਾਮੀ ਪ੍ਰਭ ਮੇਰੇ ਤੂੰ ਅਪਰੰਪਰ ਠਾਕੁਰ ਮੇਰੇ ਰਹਾਉ ਏਕ ਸਬਿਨ ਨਾਹੀ ਕੋ ਦੂਜਾ ਤੁਮੀ ਜਾਣੋ ਆਪਣੀ ਪੂਜਾ ਆਪੋ ਕੁਛ ਨ ਹੋਵਤ ਭਾਈ ਜਿਸ ਪ੍ਰਭ ਦੇਵੈ ਸੋ ਨਾਮ ਪਾਈ ਕਉ ਨਾਨਕ ਜੋ ਜਨ ਪ੍ਰਭ ਪਾਇਆ ਗੁਣ ਨਿਦਾਨ ਪ੍ਰਭ ਤੇ ਨਹੀਂ ਪਾਇਆ ਬਿਲਾਵਲ ਮੱਲਾ ਪੰਜਵਾਂ ਮਾਤ ਗਰਭ ਮੈਂ ਹੱਥ ਦੇ ਰਾਖਿਆ ਹਰ ਛੋੜ ਵਿਖਿਆ ਫਲ ਚਾਖਿਆ ਭਜ ਗੋਬਿੰਦ ਸਭ ਛੋੜ ਜੰਜਾਲ ਜਬ ਜਮ ਆਏ ਸੰਗਾਰੇ ਮੂੜੇ ਤਬ ਤਨ ਬਿਨ ਸਜਾਏ ਬਿਹਾਰ ਰਹਾਉ ਤਨ ਮਨ ਧਨ ਆਪਣਾ ਕਰ ਥਾਪਿਆ ਕਰਨ ਹਾਰ ਇੱਕ ਨਿਮਕ ਨਾ ਜਾਪਿਆ ਮਹਾ ਮੋਹ ਅੰਧ ਕੂਪ ਪਰਿਆ ਪਾਰ ਬ੍ਰਹਮ ਆਇਆ ਪਟਲ ਵਿਸਰਿਆ ਵੱਡੇ ਭਾਗ ਪ੍ਰਭ ਕੀਰਤਨ ਗਾਇਆ ਸੰਤ ਸੰਗ ਨਾਨਕ ਪ੍ਰਭ ਪਾਇਆ ਬਿਲਾਵਲ ਮੱਲਾ ਪੰਜਵਾਂ

0: तज कहे कर बार। रहाओ जैसा सुपना रहन का तैसा संसार दृष्ट मान, सब नसीह क्या लग्या गवार, कहा सुपाई मीत है देख दैन, पसार एक चाल एक चाला सी सब अपनी वार। जिन पूरा सतगुरु सेविया से अस्थिर हर त्वार, जन नानक हर का दास है राख पैज मुरार। मिला वल मिला पंजमा लोकन किया वड्याईया, बैसंतर पागो ज्यो मिले प्यारा अपना ते बोल करारो। जो प्रभु जियो दयाल होए तो भगति लागो, लपटरियो मन भासना गुर मिल एह त्यागो, रहाओ करो बिनती अत कनी एहो जियो हमागो। अर्थ आन सब वारिया प्रे निमुख सुहागो, पंच संग गुर ते छुटे दुख हर रबो हृदय परवास।
1: प्रगट पाया निस बासुर जागो, शरण पंच संग गुर ते छुटे दुख हर रागो। हृदय प्रकाश प्रकट पया निस बासुर जागो, शरण सुहा गुण आया जिस मस्तक भागो। कहो नानक तिन पाया तन मन सीत लागो। बिलावल महला पंजवा लाल रंग तिस को लगा, जिसके वट पागा मैला कदे न हो गई नह लागा दागा। प्रभाया सुखदाइया मिलया सुख पाए, सहज समाना पीतर छोड़या नह जाए। रहाओ जरा मरा न व्यापई फिर दुख न पाया, पी अमृत आखानिया गुरे अमर कराया। सो जाना जिन चाखिया हर नाम अमोला, कीमत कही न जाई है क्या कह मुख बोला। सफल दर्श तेरा पार ब्रह्म, गुण निध तेरी बाणी, पावो तूर तेरे दास की नान कुरबाणी। बिलावल महला पंजवा राखो अपनी शरण प्राप, मोहि कृपा तारे, सेवा कछु न जानू नीच मूर्खारे। मान करो तो दूपरे मेरे प्रीतम प्यारे, हम प्रादी साद पूलते तुम बख्शन हारे। रहाओ हम अवगुण कराया संखनीत, तुम निर्गुण दातारे, दासी संगत प्रभु त्यागे कर्म हमारे। तुम देव हो सब केश दया तार, हम कृत कनारे, लाग परे तेरे दान सिंह नह चित खसमारे। तुझते बार किश नहीं पव काटन हारे, कहो नानक शरण दयाल गुर लिहो मुगद वधारे। बेलावल महला पंजवा दोष ना काहू दीजी है, प्रव अपना थ्याई है, जित सेवै सुख होए कना मन सोई गाइय। कही है काय प्यारे तुझ बिना तुम दयाल स्वामी, सब अवगन हमा। रहाओ ज्यो तुम राखो त्यों रहा, अवर नहीं चारा, नी तरिया तर तेरिया एक नाम आधारा। जो तुम करो सोई भला, मन लेता मुगता, सरगल समगरी तेरी आ, सब तेरी युगता। चरण पखार कर सेवा जे ठाकुर पावा, हो कृपाल दयाल प्रभु नान गुण गावै। बिलावल महला पंजवा मृत हसै सिर उपरे, पशुआ नहीं बूझै बाद साध हंकार, मैं मरना नहीं सूझै। सतगुर सेवो अपना काहे फिरुआ पागे, दे कसुंबा रंगोला काहे फूल लग। रहाओ कर कर पाप दर्ब किया, वर्तन कहताई माटी स्यों माटी रली ना गा उठ जाई। जा काही आश्रम कराते बैर बरोदी, अंतकाल भज जाएंगे काही जलो करो दी। दास रेण सोई हुआ जिस मस्तक कर्मा, कहो नानक बंधन छुटे सतगुर की सरना। बिलावल महला पंजवा पिंगल पर्वत पार परे, खल चतुर बगीता, अंदले त्रिपवन सूजिया गुर पेट पुनीता। महिमा साधु संग की सुनो मेरे मीता, मैल खोई कोट अग हरे निर्मल पहचीता। रहाओ ऐसी भगत गोविंद की ठस्ती जीता, जो जो कीनो अपनो तिसे अपहै दान दीता। सिंह बलाई होए गयो तृण मेर दखीता, श्रम करते दम्याड को ते गणी तनीता। कवन वडाई कह सको बेअंत गुणीता, कर कृपा मोहि नाम दियो नानक दार सरीता। बेलावल महला पंजवा, अहंग बोध प्रबाद नीत लोभ रसना साध। लवट कपट गृह बेदया मिथिया बेखयाद, ऐसी पेखी नेत्र मह पूरे गुर प्रसाद। राज मिलख तन जो बना नामा बिन बाद, रहाउ रूप तूप संगोदता कापर पोगात। मिलत संग पापिष्ट तन हुए दुर्गाद, फिरत फिरत मानुख पया खिन भंगन देहाद। एहो सरते चूकया बहु जोन प्रमाद, प्रभ कृपा ते गुर मिले हर हर बिस्माद। सुख सहज नानक आनंद ताका पूर्ण नाद। बेलावल महला पंजवां, चरण पहे संत भोए था। तरे सागर जेत मार्ग पाए ध्यान में गुर दसे पेत। हर हर हर हर हर हरे हर हर हर हेत, उठत बैठत सोते हर हर हर चेत। रहाउ पंच चोर आगा पगे जब साध संगेत, पूंजी सावध खणो लाभ गृह शोभा सेत। निचल आसन मिटी चिंत नाही डोलेत, परम पोलावा मिट गया प्रभ पेखत नेत। गुण गभीर गुण नायिका गुण कही अकेत, नानक पाया साध संग हर हर अमृत। बिलावल महला पंजवा, बिन साधु जो जीवना ते तो बैरथारी। मिलत संग सब प्रमटे गत पई हमारी, जहाँ दिन साध मोहे वहाँ दिन बलिहारी। तन मन अपनो जिया रहा फिर हों वारी। रहाउ एत छडाई मोहे ते तनी दृढ़ तारी, सगल रेन हो मन पया बिनसी अपधारी। निंद चिंद पर दुख ना एखिन मह जारी, दया मयार निकट पेख नाही दूरारी। तन मन शीतल पहे अब मुक्ते संसारी, हीत चीत सब प्राण तन नानक दरसारी। बेलावल महला पंजवा, टहल करो तरे दास की पग चारू बाल। मस्तक अपना पेट दियो गुण सुनो रासाल। तुम मिलते मेरा मन जियो तुम मिलो दयाल। निस्बासुर मन अनद होत चितवत कृपाल। रहाउ जगत उदारन साध प्राभ तिन लागो पाल। मोको दीजा दान प्राभ संतन पगराल। उकत सयान प काश नहीं नाही काश काल। परम पैराखो मोहते काटो जम जाल। बिनो करो करुणा बते पिता प्रतपाल। गुण गावो तेरे साध संग नानक सुख साल। बेलावल महला पंजवा, कीता लोड़ है सो कर है तुझ बिन काश नाही। प्रताप तुम्हारा देख जमदूत छड़ जाहे, तुमरी कृपा ते छूटिया बिन सहमेव। सर्व कला सम्राथ प्रभ पूरे गुरदेव। रहाओ खोजत खोजत खोजिया नाम बिन कूर। जीवन सुख सब साध संग प्रमन मनसा पूर। जित जित लाभ हो तित तित लक है स्यान सब जाली। जत कत तुम भरपूर हो मेरे दीन दयाली। सब कह तुम ते मांगना वड पागी पाए। नानकी अरदास प्रभ जीवा गुण गाए। बेलावल महला पंजवा, साध संगत कै बास बह कलमल सब नसना। प्रभ से तीरंग रात्या ता ते गर्भ न गसना। नाम कहत गोविंद का सूची पही रसना। मन तन निर्मल हुई है गुर का जप जपना। रहाओ हर रस चाखत थाप्या मन रस लय हसना। बुद्ध प्रकाश प्रगट पही उल्ट कमल बिगसना। शीतल शांत संतोख होय सब बूझी तृष्णा। दह दिस तावत मिट गए निर्मल थान बसना। राखुनहार राखया पही ब्रह्म पसना। नाम निदान नान सुखी पेख साध दर्शना। बेलावल महला पंजवा, ਪਾਣੀ ਪੱਖਾ ਪੀ ਸਦਾਸ ਕਹਿ ਤਬ ਹੋਏ ਨਿਹਾਲ ਰਾਜ ਮਿਲਖ ਸਿਕਦਾਰੀ ਆਗਨੀ ਮੈਂ ਜਾਲ ਸੰਤ ਜਨਾ ਕਾ ਸ਼ੋਹਰਾ ਤਿਸ ਚਰਣੀ ਲਾਗ ਮਾਇਆ ਥਾਰੀ ਛਤਰਪਤ ਤਿਨ ਛੋਡੋ ਤਿਆਗ ਰਹਾਉ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਦਾਨ ਗ੍ਰਹਿ ਸਾਗਤ ਛੱਤੀ ਪ੍ਰਕਾਰ ਤੇ ਬਿਖੂ ਸਾਮਾਨ ਭਗਤ ਜਨਾ ਕਾਲੂ ਗਰਾ ਉੜ ਨਗਨ ਨਾ ਹੋਈ ਸਾਗਤ ਸਿਰ ਪਾਉ ਰੇਸ਼ਮੀ ਪਹਿਰਤ ਪਤ ਖੋਈ ਸਾਗਤ ਸਿਉ ਮੁਖ ਜੋਰਿਆ ਅਦ ਵੀ ਚੋਹ ਟੂਟਾ ਹਰ ਜਨ ਕੀ ਸੇਵਾ ਜੋ ਕਰੇ ਇਹ ਤੂੰ ਤਾਂ ਛੂਟਾ ਸਭ ਕੇ ਤੁਮ ਹੀ ਤੇ ਹੋ ਆਇਆ ਬਣਤ ਬਣਾਈ ਦਰਸ਼ਨ ਭੇਟ ਸਾਧਕਾ ਨਾਨਕ ਗੁਣ ਗਾਈ ਬਿਲਾਵਲ ਮਹੱਲਾ ਪੰਜਵਾ ਸਰਵਣ ਸੁਣੋ ਹਰ ਹਰ ਹਰੇ ਠਾਕੁਰ ਜਸ ਗਾਵੋ ਸੰਤ ਚਰਨ ਕਰ ਸੀਸ ਧਾਰ ਹਰ ਨਾਮ ਤਿਹਾਵੋ ਕਰ ਕਿਰਪਾ ਦਇਆਲ ਪ੍ਰਭੇ ਨਿਧ ਸਿਧ ਪਾਵੋ ਸੰਤ ਜਨਾ ਕੀ ਰੇਣ ਕਾ ਲੈ ਮਾਥਾ ਲਾਵੋ ਰਹਾਉ ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੋ ਭਲਾਵੋ ਪਾਵ ਮਲੋਵਾ ਤਿਆਗ ਸੰਸੰਗ ਸਮਾਵੋ ਸਾਸ ਸਾਸ ਨਹਿ ਵਿਸਰੈ ਅਨ ਕਥ ਨਾ ਤਾਵੋ ਸਫਲ ਦਰਸ਼ਨ ਗੁਰ ਭੇਟੀਐ ਮਾਨ ਮੋਹ ਮਿਟਾਵੋ ਸਤ ਸੰਤੋਖ ਦਇਆ ਧਰਮ ਸਿੰਗਾਰ ਬਣਾਵੋ ਸਗਲ ਸੁਹਾਗਣ ਨਾਨਕਾ ਆਪਣੇ ਪ੍ਰਭ ਪਾਵੋ ਬੇਲਾਵਲ ਮਹਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮਹਿ ਪ੍ਰਗਟਾਇਆ ਜਿਸ ਜਨ ਹੁਆ ਸਾਧ ਸੰਗ ਤਿਸ ਪੇਟੈ ਹਾਰ ਹਰਾਇਆ ਏ ਪ੍ਰਤੀ ਗੋਵਿੰਦ ਕੀ ਜਪ ਹਰ ਸੁਖ ਪਾਇਆ ਅਣਕ ਬਾਤਾ ਸਭ ਕਰ ਰਹੇ ਗੁਰ ਘਰ ਲੈ ਆਇਆ ਰਹਾਉ ਸਰਨ ਬਰੇ ਕੀ ਰਾਖਤਾ ਨਾਹੀ ਸਹਿ ਸਾਇਆ ਕਰਮ ਭੂਮ ਹਰ ਨਾਮ ਬੋਏ ਅਵਸਰ ਦੁਲ ਪਾਇਆ ਤਰਜਾਮੀ ਆ ਪ੍ਰਭ ਸਭ ਕਰੇ ਕਰਾਇਆ ਪਤਤ ਪੁਨੀਤ ਘਣੇ ਕਰੇ ਠਾਕੁਰ ਬਿਰਦਾਇਆ ਮਤ ਭੂਲੋ ਮਾਨੁਖ ਜਨਮਾਇਆ ਪਰਮਾਇਆ ਨਾਨਕ ਤਿਸ ਪਸ ਰਾਖਸੀ ਜੋ ਪ੍ਰਭ ਪਹਿਰਾਇਆ ਬੇਲਾਵਲ ਮਹੱਲਾ ਪੰਜਵਾਂ ਮਾਟੀ ਤੇ ਜਨ ਸਾਜਿਆ ਕਰ ਦੁਰਲਭ ਦੇਹ ਅਣਕ ਛਿਦਰ ਮਨ ਮੈਂ ਟਕੇ ਨਿਰਮਲ ਦ੍ਰਿਸ਼ਟੇ ਹੇ ਕਿਉਂ ਬਿਸਰੈ ਬ੍ਰਹਮਣ ਤੇ ਜਿਸ ਕੇ ਗੁਣ ਹੈ ਪ੍ਰਭ ਤਜ ਰਾਚੇ ਜੇ ਆਨ ਸਿਉ ਸੋ ਰਲੀਐ ਖੇ ਰਹਾਉ ਸਿਮਰਹੁ ਸਿਮਰਹੁ ਸਾਸ ਸਾਸ ਬਤ ਮਤ ਬਿਲਮ ਕਰੇ ਛੋੜ ਪਰਪੰਚ ਪ੍ਰਭ ਸਿਉ ਰਚੋ ਤਜ ਕੂੜੇ ਨੇ ਜਿਨ ਅਣਕ ਏਕ ਬਹੁਰੰਕੀਏ ਹੈ ਹੁਸੀ ਇਹ ਕਰ ਸੇਵਾ ਤਿਸ ਪਾਰ ਬ੍ਰਹਮ ਗੁਰ ਤੇ ਮਤ ਲੇਹ ਉੱਚੇ ਤੇ ਉੱਚਾ ਵੱਡਾ ਸਭ ਸੰਗ ਬਰਣੇ ਦਾਸ ਕੋ ਦਾਸਰਾ ਨਾਨਕ ਕਰ ਲੇਹ ਬਿਲਾਵਲ ਮਹੱਲਾ ਪੰਜਵਾਂ ਏਕ ਟੇਕ ਗੋਵਿੰਦ ਕੀ ਤਿਆਗੀ ਅਨ ਆਸ ਸਭ ਉੱਪਰ ਸਮਰੱਥ ਪ੍ਰਭ ਪੂਰਨ ਗੁਣ ਤਾਸ ਜਨ ਕਾ ਨਾਮ ਆਧਾਰ ਹੈ ਪ੍ਰਭ ਸਰਨੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹਿ ਰਹਾਉ ਆਪ ਰਖਾ ਆਪ ਦੇਸੀ ਆਪੇ ਪ੍ਰਤ ਪਾਰਾ ਦੇ ਦਿਆਲ ਕਿਰਪਾ ਨਿਦੇ ਸਾ ਸਾਸ ਸਮਹਾਰ ਕਰਨ ਹਾਰ ਜੋ ਕਰ ਆਸਾਈ ਵੜੇ ਆਈ ਗੁਰ ਪੂਰਾ ਉਪਦੇਸਿਆ ਸੁਖ ਖਸਮ ਰਜਾਈ ਚਿੰਤਿਆਂ ਦੇ ਸਾ ਕਣਤ ਤਜ ਜਨ ਹੁਕਮ ਪਛਾਤਾ ਨਹਿ ਬਿਨਸੈ ਨਹਿ ਛੋੜ ਜਾਏ ਨਾਨਕ ਰੰਗ ਰਾਤਾ ਬੇਲਾਵਲ ਮਹੱਲਾ ਪੰਜਵਾਂ ਮਹਾਂ ਤਪਤ ਤੇ ਪਈ ਸ਼ਾਂਤ ਪਰਸਤ ਪਾਪ ਨਾਠੇ ਅੰਧਕੂਪ ਮੈਂ ਗਲਤ ਤੇ ਕਾਢੇ ਦੇ ਹਾਥੇ ਹੋਏ ਹਮਾਰੇ ਸਾਜਨਾ ਹਮੁਨ ਕੀ ਰੇਨ ਜਿਨ ਭੇਟਤ ਹੋਵਤ ਸੁਖੀ ਜੀ ਦਾਨ ਦੇਨ ਰਹਾਉ ਪਰਾ ਪੂਰਬਲਾ ਲਿਖਿਆ ਮਿਲਿਆ ਅਵਿਆਈ ਬਥ ਸੰਘ ਹਰ ਸਾਧਕੈ ਪੂਰਨ ਆਸਾਏ ਪੈ ਬਿਨ ਸੇ ਤੇ ਲੋਕੇ ਪਾਏ ਸੁਖ ਥਾਨ ਦਇਆ ਕਰੀ ਸਮਰੱਥ ਗੁਰ ਬਸਿਆ ਮਨ ਨਾਮ ਨਾਨਕੀ ਤੂੰ ਟੇਕ ਪ੍ਰਭ ਤੇਰਾ ਆਧਾਰ ਕਰਨ ਕਾਰਨ ਸਮਰੱਥ ਪ੍ਰਭ ਹਰ ਹਕਮੈ ਅਪਾਰ ਬਿਲਾਵਲ ਮਹੱਲਾ ਪੰਜਵਾਂ ਸੋਈ ਮਲੀਨ ਦੀਨ ਹੀਨ ਜਿਸ ਪ੍ਰਭ ਬਿਸਰਾਨਾ ਕਰਨੈ ਹਾਰਨ ਬੂਜਈ ਆਪਗਨ ਬੇਗਾਨਾ ਦੁਖ ਤਦੇ ਜਦ ਬੀਸਰੈ ਸੁਖ ਪ੍ਰਭ ਚਿਤ ਆਈ ਸੰਤਨ ਕਹਿ ਅਨਹੰਦਿਓ ਨਿਤ ਹਰ ਗੁਣ ਗਾਈ ਰਹਾਉ ਉੱਚੇ ਤੇ ਨੀਚਾ ਕਰੈ ਹੈ ਨੀਚ ਖਿਨ ਮੈਂ ਥੱਪ ਹੈ ਕੀਮਤ ਕਹੀ ਨਾ ਜਾਈਐ ਠਾਕੁਰ ਪਰ ਥੱਪ ਹੈ ਪੇਖ ਤੇ ਲੀਲਾ ਰੰਗ ਰੂਪ ਚੱਲਣੈ ਦਿਨ ਆਇਆ ਸੁਪਨੇ ਕਾ ਸੁਪਨਾ ਪਿਆ ਸੰਗ ਚੱਲਿਆ ਕਮਾਇਆ ਕਰਨ ਕਾਰਨ ਸਮਰੱਥ ਪ੍ਰਾਪਤ ਹੀ ਸਰਨ ਆਈ, ਹਰ ਦਿਨ ਸਰਹਿਣ ਨਾਨਕ ਜਪੈ ਸਦ ਸਦ ਬਲ ਜਾਈ। ਬੇਲਾਵਲ ਮਹੱਲਾ ਪੰਜਵਾਂ। ਜਲ ਟੋਹੋ ਏ ਸੀਸ ਕਰ, ਕਰ ਪਗ ਪਖਲਾਵੋ ਬਾਹਰ ਜਾਓ, ਲਖ ਬੇਰੀਆ ਦਰਸ ਭੇਖ ਜੀ ਵਾਵੋ, ਕਰੋ ਮਨੋਰਥ ਮਨੈ ਮਾਏ ਆਪਣੇ ਪ੍ਰਭਤੇ ਪਾਵੋ। ਦਿਓ ਸੁਹਨੀ ਸਾਧ ਕਹਿ ਬੀਜਣ ਠੋ ਲਾਵ ਰਹਾਓ, ਅੰਮ੍ਰਿਤ ਗੁਣ ਸੰਤ ਬੋਲਤੇ ਸੁਣ ਮਨ ਹੈ ਪੀ ਲਾਵੋ, ਆਰਸ ਮੈਂ ਸ਼ਾਂਤ ਤ੍ਰਿਪਤ ਹੋਏ ਬਿਖੈ ਜਲਨ ਬੁਝਾਵੋ। ਜਬ ਭਗਤ ਕਰੈ ਸੰਤ ਮੰਡਲੀ ਤਿਨ ਮਿਲ ਹਰ ਗਾਵੋ, ਕਰੂ ਨਮਸਕਾਰ ਭਗਤ ਜਾਨ ਧੂਰ ਮੁਖ ਲਾਵੋ, ਉਠਤ ਬੈਠਤ ਛਪੁ ਨਾਮ ਏ ਕਰਮ ਖਮਾਵੋ। ਨਾਨਕ ਕੀ ਪ੍ਰਭ ਬੇਨਤੀ ਹਰ ਸਰਨ ਸਮਾਵੋ। ਬੇਲਾਵਲ ਮਹੱਲਾ ਪੰਜਵਾਂ। ਇਹੋ ਸਾਗਰ ਸੋਈ ਤਰਾ ਜੋ ਹਰ ਗੁਣ ਗਾਏ, ਸਾਧ ਸੰਗਤ ਕਹਿ ਵਸੈ ਵਡ ਭਾਗੀ ਪਾਏ। ਸੁਣ ਸੁਣ ਜੀਵੈ ਦਾਸ ਤੋਂ ਬਾਣੀ ਜਨ ਆਖੀ, ਪ੍ਰਗਟ ਪਹੀ ਸਭ ਲੋ ਮੈਂ ਸੇਵਕੀ ਰਾਖੀ ਰਹਾਉ। ਅਗਨ ਸਾਗਰ ਤੇ ਕਾਢਿਆ ਪ੍ਰਭ ਜਲਣ ਬੁਝਾਈ, ਅੰਮ੍ਰਿਤ ਨਾਮ ਜਲ ਸੰਚਿਆ ਗੁਰ ਪਹੇ ਸਹਾਈ, ਜਨਮ ਮਰਨ ਦੋ ਕਾਟਿਆ ਸੋਖਾ ਥਾਨ ਪਾਇਆ। ਕਾਟੀ ਤਿਲਕ ਭ੍ਰਮ ਮੋਹ ਕੀ ਆਪਣੇ ਪ੍ਰਭ ਪਾਇਆ, ਮਤ ਕੋਈ ਜਾਣ ਅਵਰ ਕਾਸ਼ ਸਭ ਪ੍ਰਭ ਕੈ ਹਾਥ, ਸਰਬ ਸੁਖ ਨਾਨਕ ਪਾਏ ਸਗ ਸੰਤਨ ਸਾਥ। ਬੇਲਾਵਲ ਮਹੱਲਾ ਪੰਜਵਾਂ। ਬੰਧਨ ਕਾਟੇ ਆਪ ਪ੍ਰਭ ਹੋਆ ਕਿਰਪਾਲ, ਦੀਨ ਦਿਆਲ ਪ੍ਰਭ ਪਾਰ ਬ੍ਰਹਮ ਤਾਂ ਕੀ ਨਦਰ ਨਿਹਾਲ, ਗੁਰਪੂਰਹਿ ਕਿਰਪਾ ਕਰੀ ਕਾਟਿਆ ਦੁਖ ਰੋਗ, ਮਨ ਤਨ ਸੀਤਲ ਸੁਖੀ ਪਿਆ ਪ੍ਰਭ ਧਿਆਵਣ ਜੋਗ ਰਹਾਉ। ਔਖਦ ਹਰ ਕਾ ਨਾਮ ਹੈ ਜਿਤ ਰੋਗ ਨਾ ਵਿਆਪੈ, ਸਾਧ ਸੰਗ ਮਨ ਤਨ ਹਿਤੈ ਫਿਰ ਦੁਖ ਨਾ ਜਾਪੈ, ਹਰ ਹਰ ਹਰ ਹਰ ਹਰ ਜਾਪੀ ਅੰਤਰ ਲਿਵ ਲਾਈ, ਕਿਲ ਵੇਖੋ ਤਰੈ ਸੁਧ ਹੋਏ ਸਾਧੂ ਸਰਨਾਈ, ਸੁਣਤ ਜਪਤ ਹਰ ਨਾਮ ਜਸ ਤਾਂ ਕੀ ਦੂਰ ਬਲਾਈ, ਮਹਾਮੰਤਰ ਨਾਨਕ ਕਥਾ ਹਰ ਕੇ ਗੁਣ ਗਾਈ। ਬੇਲਾਵਲ ਮਹੱਲਾ ਪੰਜਵਾਂ। ਪਹਿਤੇ ਉਪਜੈ ਭਗਤ ਪ੍ਰਾਪ ਅੰਤਰ ਹੋਏ ਸ਼ਾਂਤ, ਨਾਮ ਜਪਤ ਗੋਬਿੰਦ ਕਾ ਬਿਨਸੈ ਬ੍ਰਹਮ ਪ੍ਰਾਂਤ, ਗੁਰਪੂਰਾ ਜਿਸ ਭੇਟਿਆ ਤਾਂ ਕਾ ਸੁਖ ਪਰਵੇਸ਼, ਮਨ ਕੀ ਮਤ ਤਿਆਗੀ ਆ ਸੁਣੀਆ ਉਪਦੇਸ਼ ਰਹਾਉ। ਸਿਮਰਤ ਸਿਮਰਤ ਸਿਮਰਿਆ ਸੋ ਪੁਰਖ ਦਾ ਤਾਰ, ਮਨ ਤੇ ਕਬੂ ਨਾ ਵੀਸਰੈ ਸੋ ਪੁਰਖ ਅਪਾਰ, ਚਰਨ ਕਮਲ ਸਿਉ ਰੰਗ ਲਗਾ ਚਰਜ ਗੁਰਦੇਵ, ਜਾ ਕੋ ਕਿਰਪਾ ਕਰੋ ਪ੍ਰਭ ਤਾਂ ਕੋ ਲਾਭ ਸੇਵ। ਨਿਦ ਨਿਦਾਨ ਅੰਮ੍ਰਿਤ ਪੀਆ ਮਨ ਤਨ ਆਨੰਦ, ਨਾਨਕ ਕਬੂ ਨਾ ਵੀਸਰੈ ਪ੍ਰਭ ਪਰਮਾਨੰਦ। ਬੇਲਾਵਲ ਮਹੱਲਾ ਪੰਜਵਾਂ। ਤ੍ਰਿਸ਼ਨ ਬੁਝੀ ਮਮਤਾ ਗਈ ਨਾਠੇ ਪੈ ਫਰਮਾ, ਥਿਤ ਪਾਈ ਆਨੰਦ ਪਿਆ ਗੁਰ ਕੀਨੇ ਧਰਮਾ, ਗੁਰ ਪੂਰਾ ਅਰਾਧਿਆ ਬਿੰਦਸੀ ਮੇਰੀ ਪੀਰ, ਤਨ ਮਨ ਸਭ ਸੀਤਲ ਪਿਆ ਪਾਇਆ ਸੁਖ ਬੀਰ ਰਹਾਉ, ਸੋਵਤ ਹਰ ਜਪ ਜਾਗਿਆ ਭੇਖਿਆ ਬਿਸਮਾਦ, ਪੀ ਅੰਮ੍ਰਿਤ ਤ੍ਰਿਪਤਾਸਿਆ ਤਾਂ ਕਾ ਚਰਜ ਸਵਾਦ, ਆਪ ਮੁਕਤ ਸੰਗੀ ਤਰੇ ਕਲ ਕੁਟੰਬ ਕੁਲ ਕੁਟੰਬ ਉਧਾਰੇ, ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ। ਨੀਚ ਅਨਾਥ ਅਜਾਨ ਮੈਂ ਨਿਰਗੁਣ ਗੁਣਹੀਨ, ਨਾਨਕ ਕੋ ਕਿਰਪਾ ਪਈ ਦਾ ਸਪਨਾ ਕੀਨ। ਬਿਲਾਵਲ ਮਹੱਲਾ ਪੰਜਵਾਂ। ਹਰ ਭਗਤਾਂ ਕਾ ਆਸਰਾ ਅਨ ਨਾਹੀ ਠਾਵੂ, ਤਾਣ ਦੀਵਾਨ ਪਰਿਵਾਰ ਧਨ ਪ੍ਰਭ ਤੇਰਾ ਨਾਉ, ਕਰ ਕਿਰਪਾ ਪ੍ਰਭ ਰਾਪਣੀ ਆਪਣੇ ਦਾਸ ਰੱਖ ਲੀਏ, ਨਿੰਦਕ ਨਿੰਦਾ ਕਰ ਪਚੇ ਜਮਕਾਲ ਗ੍ਰਸੀ ਰਹਾਉ। ਸੰਤਾਂ ਇਕ ਧਿਆਵਣਾ ਦੂਸਰ ਕੋ ਨਾਹੀ, ਕਿਸੇ ਆਗੈ ਬੇਨਤੀ ਰਵਿਆ ਸਰਬਥਾਈ, ਕਥਾ ਪੁਰਾਤਨਿਓ ਸੁਣੀ ਭਗਤਨ ਕੀ ਬਾਣੀ, ਸਗਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ, ਸਤ ਵਚਨ ਨਾਨੂੰ ਕਹਿ ਪ੍ਰਗਟ ਸਭ ਮਾਹੀ, ਪ੍ਰਭ ਕੇ ਸੇਵਕ ਸਰਨ ਪ੍ਰਭ ਤਿਨ ਕੋ ਪਉ ਨਾਹੀ। ਬੇਲਾਵਲ ਮਹੱਲਾ ਪੰਜਵਾਂ। ਬੰਧਨ ਕਾਟੈ ਸੋ ਪ੍ਰਭੂ ਜਾ ਕੈ ਕਲ ਹਾਥ, ਅਵਰ ਕਰਮ ਨਹਿ ਛੂਟੀਐ ਰਾਖੋ ਹਰਨਾਥ, ਤਵ ਸਰਣਾਗਤ ਮਾਧਵੇ ਪੂਰਨ ਦਇਆਲ, ਛੂਟ ਜਾਏ ਸੰਸਾਰ ਤੇ ਰਾਖੈ ਗੋਪਾਲ ਰਹਾਉ। ਆਸਾ ਪਰਮ ਬੇਕਾਰ ਮੋਹ ਇਨ ਮੈ ਲੋ ਪਾਨਾ, ਝੂਠ ਸਮਗਰੀ ਮਨ ਵਸੀ ਪਾਰ ਬ੍ਰਹਮ ਨਾ ਜਾਨਾ, ਪਰਮ ਜੋਤ ਪੂਰਨ ਪੁਰਖ ਸਭ ਜੀ ਤੋਂ ਮਾਰੇ, ਜਿਉਂ ਤੂੰ ਰਾਖੈ ਤਿਉਂ ਰਹਾਂ ਪ੍ਰਭ ਅਗਮਿਆ ਪਾਰੇ। ਕਰਨ ਕਰਨ ਸਮਰੱਥ ਪ੍ਰਭ ਦੇਹ ਆਪਣਾ ਨਾਮ ਨਾਨਕ ਧਰੀਐ ਸਾਧ ਸੰਗ ਹਰਿ ਹਰਿ ਗੁਣ ਗਾਉ ਬੇਲਾਵਲ ਮਹੱਲਾ ਪੰਜਵਾਂ ਕਮਣ ਕਮਣ ਨਹੀਂ ਪਤਰਿਆ ਤੁਮਰੀ ਫਰਤੀਤ ਮਹਾਮੋਨੀ ਮੋਹਿਆ ਨਰਕ ਕੀ ਰੀਤ ਮਨ ਖੁਟ ਹਰ ਤੇਰਾ ਨਹੀਂ ਬੇਸਾਸ ਤੂੰ ਮਹਾ ਉਦਮਾਤਾ ਖਰਕਾ ਪੈ ਖਰ ਤਉ ਛੁਟਾ ਜਾਉ ਪਰਲਾਦਾ ਰਹਾਉ ਜਪ ਤਪ ਸੰਜਮ ਤੁਮ ਖੰਡੇ ਜਮ ਕੇ ਦੁੱਖ ਡਾਂਡ ਸਿਮਰੈ ਨਾਹੀ ਜੋਨ ਦੁੱਖ ਨਿਰਲ ਜੇ ਭਾਂਡ ਹਰ ਸੰਗ ਸਹਾਈ ਮਹਾਮੀਤ ਤੇ ਸਿਉ ਤੇਰਾ ਫੇਦ ਬੀਦਾ ਪੰਜ ਪਟਵਾਰ ਉਪਜਿਓ ਮਹਾ ਖੇਦ ਨਾਨਕ ਤਿਨ ਸੰਤਨ ਸਰਨਾਗਤੀ ਜਿਨ ਮਨ ਵਸ ਕੀਨਾ ਤਨ ਤਨ ਸਰਬ ਸੋ ਆਪਣਾ ਪ੍ਰਭ ਜਨ ਕੋ ਦੀਨਾ ਬੇਲਾਵਲ ਮਹੱਲਾ ਪੰਜਵਾਂ ਉਦਮ ਕਰ ਤੇ ਆਨੰਦ ਭਇਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕਹਿ ਜਪਤ ਹਰ ਜਪ ਹਉ ਜੀਵਾਂ ਪਾਰ ਬ੍ਰਹਮ ਹਰਾਦ ਤੇ ਮੁਖ ਅੰਮ੍ਰਿਤ ਪੀਵਾਂ ਰਹਾਉ ਜੀ ਜੰਤ ਸਭ ਸੁਖ ਬਸੇ ਸਭ ਕੈ ਮਨ ਲੋਚ ਪਰ ਉਪਕਾਰ ਨਿਤ ਚਿਤ ਵਤੇ ਨਾਹੀ ਕਛ ਪੋਚ ਧਨ ਸੋ ਤੇਰਾ ਥਾਨ ਬਲ ਸੰਤ ਧਨ ਜਹ ਜਪਿਆ ਨਾਉ ਕਥਾ ਕੀਰਤਨ ਹਰ ਅਤਕਨਾ ਸੁਖ ਸਹਿਜ ਵਿਸਰਾਮ ਧਨ ਸੋ ਤੇਰਾ ਥਾਨ ਧਨ ਸੋ ਥਾਨ ਬਸੰਤ ਧਨ ਜਹ ਜਪਿਆ ਨਾਮ ਕਥਾ ਕੀਰਤਨ ਹਰ ਅਤਕਨਾ ਸੁਖ ਸਹਿਜ ਬਿਸਰਾਮ ਮਨ ਤੇ ਕਦੇ ਨਾ ਵਿਸਰਿਆ ਨਾਥ ਕੋ ਨਾਥ ਨਾਨਕ ਪ੍ਰਭ ਸਰਨਾਗਤੀ ਜਾ ਕੈ ਸਭ ਕਿਛ ਹਾਥ ਬੇਲਾਵਲ ਮਹੱਲਾ ਪੰਜਵਾਂ ਜਿਨ ਤੂੰ ਬੰਦ ਕਰ ਛੋਡਿਆ ਫੁਨ ਸੁਖ ਮੈਂ ਪਾਇਆ ਸਦਾ ਸਿਮਰ ਚਰਨ ਹਰ ਬਿੰਦ ਸੀਤਲ ਹੋ ਤਾਇਆ ਜੀਵਤਿਆਂ ਥਵਾ ਮੋਆ ਕਿਛ ਕਾਮਨਾ ਆਵਹਿ ਜਿਨੇ ਉਹ ਰਚਨ ਰਚਾਇਆ ਕੋ ਤਿਸਿਉ ਰੰਗ ਲਾਭ ਰਹਾਉ ਰੇ ਪ੍ਰਾਣੀ ਉਸਨ ਸਿਤ ਸੀਤ ਕਰਤਾ ਕਰੈ ਕਾਮ ਤੇ ਕੱਢ ਹੈ ਕੀਰੀ ਤੇ ਹਸਤੀ ਕਰੈ ਟੂਟਾ ਲੇ ਗੰਢ ਅੰਡਜ ਜੇਰਜ ਸੇਤ ਜੋਤ ਪਜਾ ਪ੍ਰਭ ਕੀ ਇਹ ਕਿਰਤ ਕਿਰਤ ਕਮਾਮਨ ਸਰਬ ਫਲ ਰਵੀਐ ਹਰ ਨਿਰਤ ਹਮ ਤੇ ਕਹੀ ਨ ਹੋਣਾ ਸਰਨ ਪ੍ਰਭ ਸਾਧ ਮੋਹ ਮਗਨ ਕੂਪੰਦ ਤੇ ਨਾਨਕ ਗੁਰ ਕਾਢ ਬੇਲਾਵਲ ਮਹੱਲਾ ਪੰਜਵਾਂ ਖੋਜਤ ਖੋਜਤ ਮੈਂ ਫਿਰਾਂ ਖੋਜੋ ਬਨ ਥਾਨ ਆਸ਼ਲ ਆਸ਼ੇਦ ਅਭੇਦ ਪ੍ਰਭ ਜੈਸੇ ਭਗਵਾਨ ਕਬ ਦੇਖੋ ਪ੍ਰਭ ਆਪਣਾ ਆਤਮਕ ਹੈ ਰੰਗ ਜਾਗਣ ਤੇ ਸੁਪਨਾ ਫਲਾ ਬਸੀਆ ਪ੍ਰਭ ਸੰਗ ਰਹਾਉ ਵਰਣ ਯਾ ਸਰਮ ਸ਼ਾਸਤਰ ਸੁਣੋ ਦਰਸ਼ਨ ਕੀ ਪਿਆਸ ਰੂਪ ਨਾ ਰੇਖ ਨਾ ਪੰਚ ਤੱਤ ਠਾਕੁਰ ਅਬਨਾਸ ਉਹ ਸਰੂਪ ਸੰਤਨ ਕਹੈ ਵਿਰਲੇ ਜੋਗ ਈਸਰ ਕਰ ਕਿਰਪਾ ਜਾ ਕੋ ਮਿਲੇ ਧਨ ਧਨ ਤੇ ਈਸਰ ਸੋ ਅੰਤਰ ਸੋ ਬਾਹਰੇ ਬਿਨਸੇ ਤਹਿ ਪਰਮਾ ਨਾਨਕ ਤਿਸ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ ਬੇਲਾਵਲ ਮਹੱਲਾ ਪੰਜਵਾਂ ਜੀ ਜੰਤ ਸੋ ਪ੍ਰਸੰਨ ਪਹਿ ਦੇਖ ਪ੍ਰਭ ਪ੍ਰਤਾਪ ਕਰਜੋ ਤਾਰਿਆ ਸਤਿਗੁਰੂ ਕਰਿਆ ਹਰਿਆਪ ਖਾਤ ਖਰਚਤ ਨਿਮਤ ਰਹਿ ਗੁਰ ਸ਼ਬਦ ਅਖੂਟ ਪੂਰਨ ਪਹੀ ਸਮਗਰੀ ਕਬਹੂ ਨਹੀਂ ਤੂਟ ਰਹਾਉ ਸਾਧ

ਆ ਜਾਇ ਰਹਾਉ। ਸੇਵਤ ਸੇਵ ਸੇਵ ਸਾਧ ਸੇਵੋ ਸਦਾ ਕਰੋ ਕਿਰਤਾਏ, ਅਭੈ ਦਾਨ ਪਾਵੋ ਪੁਰਖ ਦਾਤੇ, ਮਿਲ ਸੰਗਤ ਹਰ ਗੁਣ ਗਾਏ ਰਹਾ। ਰਸਨਾ ਕਹਿ ਕਹਿ ਗੁਣ ਰਾਤੀ, ਨੈਣ ਦਰਸ ਰੰਗ ਲਾਏ, ਉਹ ਕਿਰਪਾਲ ਦੀਨ ਦੁਖ ਭੰਜਨ, ਮੋਹ ਚਰਨ ਹਿਰਦੈ ਵਾਸਾਏ, ਸਭੂ ਤਲੈ ਤਲੈ ਸਭ ਉਪਰ, ਇਹ ਦ੍ਰਿਸ਼ਟ ਦ੍ਰਿਸ਼ਟਾਏ, ਅਭਿਮਾਨ ਖੋਏ ਖੋਏ ਖੋਏ ਖੋਏ, ਹੋਂ ਮੁਖ ਸਤਿਗੁਰ ਮੰਤਰ ਦ੍ਰਿੜਾਏ, ਅਤੁਲ ਅਤੁਲ ਅਤੁਲ ਨਹਿ ਤੁਲੀਐ ਭਗਤ ਵਛਲ ਕਿਰਪਾਏ, ਜੋ ਜੋ ਸ਼ਰਨ ਪਰਿਉ ਗੁਰੂ ਨਾਨਕ, ਅਭੈ ਦਾਨ ਸੁਖ ਪਾਏ। ਬੇਲਾਵਲ ਮਹੱਲਾ ਪੰਜਵਾ, ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ, ਨਮਸਕਾਰ ਡੰਡੋਤ ਬੰਦਨਾਨ, ਕਬਾਰ ਜਾਉ ਬਾਰ ਰਹਾਉ, ਊਠਤ ਬੈਠਤ ਸੋਧ ਜਾਗਤ, ਇਹ ਮਨ ਤੁਜੈ ਚੇਤਾਰਾ, ਸੁਖ ਦੁਖ ਇਸ ਮਨ ਕੀ ਬਿਰਥਾ, ਤੁਝੀ ਆਗੈ ਸਾਰਾ, ਤੂੰ ਮੇਰੀ ਓਟ ਬਲ ਬੁੱਧ ਧਨ, ਤੁਮ ਹੀ ਮੇਰਾ ਪਰਵਾਰਾ, ਜੋ ਤੁਮ ਕਰੋ ਸੋਈ ਪਲ ਹਮਰਾ, ਭੇਗ ਨਾਨ ਸੁਖ ਚਰਨਾਰਾ। ਬੇਲਾਵਲ ਮਹੱਲਾ ਪੰਜਵਾ, ਸੁਣੀਅਤ ਪ੍ਰਭ ਤੋ ਸਗਲ ਉਧਾਰਨ, ਮੋਹ ਮਗਨ ਪਤਤ ਸੰਗ ਪ੍ਰਾਣੀ, ਐਸੇ ਮਨ ਬਸਾਰ ਨਰਹਾਉ, ਸੰਚ ਬਿਖਿਆ ਲੇ ਗ੍ਰਹ ਹਜਕੀਨੀ, ਅੰਮ੍ਰਿਤ ਮਨ ਤੇ ਡਾਰਨ, ਕਾਮ ਕ੍ਰੋਧ ਲੋਹ ਬ੍ਰਤ ਨਿੰਦਾ ਸਤ ਸੰਤੋਖ ਬਿਧਾਰਨ, ਨਿਨ ਤੇ ਕਾਢ ਲਿਓ ਮੇਰੇ ਸਵਾਮੀ, ਹਾਰ ਪਰੇ ਤੁਮ ਸਾਰਨ, ਨਾਨਕ ਕੀ ਬੇਨੰਤੀ ਪ੍ਰਭ ਹੈ, ਸਾਧ ਸੰਕਰ ਅੰਕ ਤਾਰਨ। ਬੇਲਾਵਲ ਮਹੱਲਾ ਪੰਜਵਾ, ਸੰਤਨ ਕਹਿ ਸੁਣੀ ਤੇ ਪ੍ਰਭ ਕੀ ਬਾਤ, ਕਥਾ ਕੀਰਤਨ ਆਨੰਦ ਮੰਗਲ, ਧੁਨ ਪੂ ਰਹੀ ਦਿਨ ਸਾਰ ਰਾਤ ਰਹਾਉ, ਕਰ ਕਿਰਪਾ ਆਪਣੇ ਪ੍ਰਭ ਕੀਨੇ, ਨਾਮ ਆਪਣੇ ਕੀ ਕੀਨੇ ਦਾਤ, ਆਠ ਪੈਰ ਗੁਣ ਗਾਵਤ ਪ੍ਰਭ ਕੀ, ਕਾਮ ਗੁਰੂ ਦੇ ਸਤਨ ਤੇ ਜਾਤ, ਤ੍ਰਿਪਤਾ ਕਾਹੀ ਭੇਗ ਪ੍ਰਭ ਦਰਸਨ, ਅੰਮ੍ਰਿਤ ਹਰ ਰਸ ਭੋਜਨ ਖਾਤ, ਚਰਨ ਸਰਨਾਨਕ ਪ੍ਰਭ ਤੇਰੀ, ਕਰ ਕਿਰਪਾ ਸਤਸੰਗ ਮਿਲਾਤ। ਬੇਲਾਵਲ ਮਹੱਲਾ ਪੰਜਵਾ, ਰਾਖ ਲੀਏ ਆਪਣੇ ਜਨ ਆਪ, ਕਰ ਕਿਰਪਾ ਹਰ ਹਰ ਨਾਮ ਦੀਨੋ, ਬਿਨਸ ਗਏ ਸਭ ਸੁਖ ਸੰਤਾਪ ਰਹਾਉ, ਗੁਣ ਗੋਬਿੰਦ ਗਾਉ ਸਭ ਹਰ ਜਨ, ਰਾਗ ਰਤਨ ਰਸਨਾ ਆਲਾਪ, ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ, ਰਾਮ ਰਸਾਇਣ ਆਤਮ ਤ੍ਰਾਪ, ਚਰਨ ਗਏ ਸਰਨ ਸੁਖਦਾਤੇ, ਗੁਰ ਕੈ ਬਚਨ ਜਪੇ ਹਰ ਜਾਪ, ਸਾਗਰ ਧਰੇ ਪਰਮ ਪੈ ਬਿਨਸੇ, ਕਹੁ ਨਾਨੂ ਠਾਕੁਰ ਪ੍ਰਤਾਪ। ਬੇਲਾਵਲ ਮਹੱਲਾ ਪੰਜਵਾ, ਤਾਪ ਲਾਇਆ ਗੁਰ ਸਿਰਜਨ ਹਾਰ, ਸਤਿਗੁਰੇ ਆਪਣੇ ਕੋ ਬਲ ਜਾਈ, ਜਿਨ ਪੈਜ ਰੱਖੀ ਸਾਰਾ ਸੰਸਾਰ ਹਾਉ, ਕਰਮਸਤਕ ਧਾਰ।

ਵਾ ਚੌਬਦੇ ਤੁਬਦੇ ਘਰ ਸਤਵਾਂ ਇੱਕ ਓਹੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਉਜਾਰ ਵੋ ਦੀਪਾ ਬਿਨ ਸਿਉਂ ਦਕਾਰ ਤੇ ਮੰਦਰ ਰਤਨ ਖੋਠੜੀ ਖੁੱਲੀ ਅਨੂ ਪਰਹਾਉ ਬਿਸਮਨ ਬਿਸਮ ਭਏ ਜੋ ਪੇਖਿਓ ਕਹਿ ਨਾ ਜਾਏ ਵੜੇ ਆਈ ਮਗਨ ਪਹੀ ਹੁਆ ਸੰਗ ਮਾਤੇ ਓਤ ਪੋਤ ਲਪਟਾਈ ਆਲ ਜਾਲ ਨਹੀਂ ਕਛੂ ਯਾਰਾ।

ਰਹਾਉ। ਕਾਚ ਬਿਹਾਜਨ ਕੰਚਨ ਛਾਡਣ ਬੈਰੀ ਸੰਗ, ਹੇਤ ਸਾਜਨ ਤਿਆਗ ਖਰੇ, ਹੋਣ ਕੌਰਾਨ ਹੋਣ ਮਿੱਠਾ, ਵਿਖਿਆ ਮੈਂ ਲਵਟਾਏ ਜਰੇ। ਅੰਧਕੂ ਮੈਂ ਪਰਿਓ ਪਰਾਨੀ, ਭਰਮ ਗੁਬਾਰ ਮੋਹ ਬੰਦ ਭਰੇ, ਕਹੁ ਨਾਨਕ ਪ੍ਰਭੁ ਦਯਾਰਾ, ਗੁਰ ਪਿਠਹਿ ਕਾਢੈ ਭਾ ਫਰੇ। ਬੇਲਾਵਲ ਮਹੱਲਾ ਪੰਜਵਾਂ, ਮਨ ਤਨ ਰਸਨਾ ਹਰ ਚੀਨਾ, ਭਈ ਆਨੰਦਾ ਮਿਟੇ ਆਂਦੇ ਸੇ ਸੂਰ, ਸਰਬ ਸੁਖ ਮੋਕੋ ਗੌਰ ਦੀਨਾ ਰਹਾਉ। ਇਆਨ ਪਤੇ ਸਭ ਭਈ ਸਿਆਨਪ, ਪ੍ਰਭ ਮੇਰਾ ਦਾਨਾ ਬੀਨਾ, ਹਾਥ ਦੇ ਰਾਖੈ ਆਪਣੇ ਕੋ, ਕਾਹੂ ਨਾ ਕਰਤੇ ਕਛ ਖੀਨਾ। ਬਲ ਜਾਵੋ ਦਰਸ਼ਨ ਸਾਧੂ ਕੈ, ਜੇ ਪ੍ਰਸਾਦ ਹਰਨ ਨਾਮ ਲੀਨਾ, ਕਹੁ ਨਾਨਕ ਠਾਕੁਰ ਪੌਰੁਸੈ, ਕਹੁ ਨ ਮਾਨਿਓ ਮਨ ਛੀਨਾ। ਬੇਲਾਵਲ ਮਹੱਲਾ ਪੰਜਵਾਂ, ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੇ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ ਰਹਾਉ। ਨਿਵਰੇ ਦੂਤ ਦੁਸ਼ਟ ਬਹਿਰਾਈ, ਗੁਰਪੂਰੇ ਕਾ ਜਪਿਆ ਜਾਪ, ਕਹਾਂ ਕਰੈ ਕੋਈ ਬੇਚਾਰਾ, ਪ੍ਰਭ ਮੇਰੇ ਕਾ ਬੜ ਪ੍ਰਤਾਪ। ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕੀ ਸਰਨ ਪਰੇ ਗੁਰੂ ਨਾਨਕ ਦਾਸ, ਜਾਤੇ ਉਪਰ ਕੋ ਨਾਹੀ। ਬੇਲਾਵਲ ਮਹੱਲਾ ਪੰਜਵਾਂ, ਸਦਾ ਸਦਾ ਜਪਿਆ ਪ੍ਰਭ ਨਾਮ, ਜਰਾ ਮਰਾ ਕਛ ਦੁਖ ਨਾ ਵਿਆਪਾ, ਗਹਿ ਦਰਗਹਿ ਪੂਰਨ ਕਾਮ ਰਹਾਉ। ਆਪ

ਪੰਜਵਾਂ ਅਚੁੱਤ ਪੂਜਾ ਜੋ ਗੋਪਾਲ ਮਨ ਤਨਿ ਹਰ ਪ੍ਰਖੋ ਹਰਿਆ ਗੈ ਸਰਵ ਜੀਆਂ ਕਹਿ ਪ੍ਰਤਪਾਲ ਰਹਾਉ ਸਰਨ ਸਮਰੱਥ ਅਕਥ ਸੁਖਦਾਤਾ ਕਿਰਪਾ ਸਿੰਧ ਬੜੂ ਦਇਆਲ ਕੰਠ ਲਾਹਿ ਰਾਖੈ ਆਪਣੇ ਕਹੋ ਤਿਸ ਨੂੰ ਲਗਨ ਤਾਤੀ ਬਾਲ ਦਾਮੋਦਰ ਦਇਆਲ ਸੁਆਮੀ ਸਰਬ ਸੁਖ ਸੰਤ ਜਨਾ ਧਨ ਮਾਲ ਨਾਨਕ ਜਾਚਕ ਦਰਸ ਬ੍ਰਹਮਾ ਗਾ ਸੰਤ ਜਨਾ ਕੀ ਮਿਲੈ ਰਾਵਾਲ ਬੇਲਾਵਲ ਮਹੱਲਾ ਪੰਜਵਾਂ ਸਿਮਰਤ ਨਾਮ ਕੋਟ ਜਤਨ ਪਹੇ ਸਾਧ ਸੰਗ ਮਿਲ ਹਰ ਗੁਣ ਗਾਏ ਜਮਦੂਤਨ ਕੋ ਤ੍ਰਾਸ ਹੈ ਰਹਾਉ ਜੇਤੇ ਪੁਨਹ ਚਰਨ ਸੇ ਕੀਨੇ ਮਨ ਤਨ ਪ੍ਰਭ ਕੇ ਚਰਨ ਗਹੇ ਆਵਣ ਜਾਣ ਪਰਮ ਪਉ ਨਾਠਾ ਜਨਮ ਜਨਮ ਕੇ ਕਿਲ ਵਿਖ ਦਹਿ ਰਹਾ ਨਿਰਭਉ ਹੋਏ ਭਜੂ ਜਗਦੀ ਸਾਹਿਉ ਪਦਾਰਥ ਵਡ ਭਾਗ ਲਹੇ ਕਰ ਕਿਰਪਾ ਪੂਰਨ ਪ੍ਰਭ ਦਾਤੇ ਜਸ ਨਾਨਕ ਦਾਸ ਕਹੇ ਕਰ ਕਿਰਪਾ ਪੂਰਨ ਪ੍ਰਭ ਦਾਤੇ ਨਿਰਮਲ ਜਸ ਨਾਨਕ ਦਾਸ ਕਹੇ ਬੇਲਾਵਲ ਮਹੱਲਾ ਪੰਜਵਾਂ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾਉ ਕਾੜ ਕੁਠਾਰ ਖਸਮ ਸਿਰ ਕਾਟਿਆ ਖਿਨ ਮੈਂ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਧਨ ਕਹੀ ਹੁਨਾ ਰਹਿਓ ਸੋ ਛੋੜ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਨ ਪ੍ਰਾ ਜਿਨ ਜਨ ਕਾ ਕੀਨੋ ਪੂਰਨ ਵਾਕ ਬੇਲਾਵਲ ਮਹੱਲਾ ਪੰਜਵਾਂ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦਿ ਮਦ ਪ੍ਰਭ ਅੰਤ ਸੁਆਮੀ ਆਪਣਾ

ਕੋ ਵੜ ਪ੍ਰਤਾਪ। ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਵਸਕੀਨੇ ਜਿਨ ਸਗਲੇ ਜੰਤ, ਚਰਨ ਕਮਲ ਨਾਨਕ ਸਰਨ ਆਈ, ਰਾਮ ਨਾਮ ਜਪ ਨਿਰਮਲ ਮੰਤ, ਬੇਲਾਵਲ ਮਹੱਲਾ ਪੰਜਵਾ। ਤਾਪ ਪਾਪ ਤੇ ਰਾਖੇ ਆਪ, ਸੀਤਲ ਪਹੇ ਗੁਰ ਚਰਨੀ ਲਾਗੇ, ਰਾਮ ਨਾਮ ਹਿਰਦੇ ਮੈਂ ਜਾਪ ਰਹਾਉ। ਕਰ ਕਿਰਪਾ ਹਸਤ ਪ੍ਰਭ ਦੀਨੇ, ਜਗਤ ਵਧਾਰੁ ਨਵ ਖੰਡ ਪ੍ਰਤਾਪ, ਦੁਖ ਮਿਣਸੇ ਸੁਖ ਅਨੰਦ ਪਰਵੇਸਾ, ਤ੍ਰਿਸ਼ਨ ਬੁਝੀ ਮਨ ਤਨ ਸੱਚ ਤ੍ਰਾਪ। ਅਨਾਥ ਕੁਨਾਥ ਸਰਨ ਸਮਰੱਥਾ, ਸਗਲ ਸ੍ਰਿਸ਼ਟ ਕੋ ਮਾਈ ਬਾਪ, ਭਗਤ ਵਛਲ ਪੈ ਪੰਜਨ ਸਵਾਮੀ, ਗੁਣ ਗਾਵਤ ਨਾਨਕ ਆਲਾਪ, ਬੇਲਾਵਲ ਮਹੱਲਾ ਪੰਜਵਾ। ਜਿਸ ਤੇ ਉਪਜਿਆ ਤਿਸੈ ਪਛਾਣ, ਪਾਰ ਬ੍ਰਹਮ ਪਰਮੇਸ਼ਰ ਧਿਆਇਆ, ਕੁਸਲ ਖੇਮ ਹੋਏ ਕਲਿਆਣ ਰਹਾਉ। ਗੁਰ ਪੂਰਾ ਭੇਟਿਓ ਵੱਡ ਭਾਗੀ, ਅੰਤਰ ਜਾਮੀ ਸੁਗੜ ਸੁਜਾਨ, ਹਾਥ ਦੇ ਰਾਖੇ ਕਰ ਆਪਣੇ, ਵੱਡ ਸਮਰੱਥ ਨਿਮਾਣਿਆ ਕੋ ਮਾਨ। ਬ੍ਰਹਮ

ਲਾ ਪੰਜਵਾਂ ਦੋਵੇਂ ਥਾਵ ਰੱਖੇ ਗੁਰ ਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪਤ ਸੁਖੋ ਸਹਿਜੇ ਮਜਨ ਹੋਵਤ ਸਾਧੂ ਧੂਰੇ ਆਵਣ ਜਾਣ ਰਹੇ ਥਿਤ ਪਾਈ ਜਨਮ ਮਰਨ ਕੇ ਮਿਟੇ ਬੇ ਸੂਰੇ ਭ੍ਰਮ ਪੈ ਤਰੇ ਛੁਟੇ ਪੈ ਜਮਕੇ ਘਾਟ ਘਾਟ ਏਕ ਰਵਿਆ ਏਕ ਰਹਿਆ ਪਰ ਪੂਰੇ ਨਾਨਕ ਸਰਨ ਪਰਿਉ ਦੁਖ ਭੰਜਨ ਅੰਤਰ ਬਾਹਰ ਪੇਖਾ ਜੂਰੇ ਬੇ ਲਾਵਲ ਮਹਲਾ ਪੰਜਵਾਂ ਦਰਸ਼ਨ ਦੇਖ ਦੋਖ ਨਸੇ ਕਬੂ ਨ ਹੋ ਦ੍ਰਿਸ਼ਟ ਅਗੋਚਰ ਜੀ ਕੈ ਸੰਗ ਬਸੇ ਰਹਾਉ ਪ੍ਰੀਤਮ ਪ੍ਰਾਣ ਆਧਾਰ ਸਵਾਮੀ ਪੂਰੇ ਪ੍ਰਭ ਅੰਤਰ ਜਾਮੀ ਕਿਆ ਗੁਣ ਤੇਰੇ ਸਾਰ ਸਮਾਰੀ ਸਾਸ ਸਾਸ ਬ੍ਰਤ ਜਹੈ ਚੇਤਾਰੀ ਕਿਰਪਾ ਨਿਤ ਪ੍ਰਭ ਦੀਨ ਦਇ ਅੱਲਾ ਜੀ ਜੰਤ ਕੀ ਕਰੋ ਪ੍ਰਤ ਪਾਲਾ ਹਾਠ ਪਹਿ ਤੇਰਾ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭ ਆਪੇ ਬੇ ਲਾਵਲ ਮਹੱਲਾ ਪੰਜਵਾਂ ਤਨ ਤਨ ਦਿਓ ਜੋਬਨ ਚਲਤ ਗਿਆ ਰਾਮ ਨਾਮ ਕਾ ਭਜਨ ਨਾ ਕੀਨੋ ਕਰਤ ਵਿਕਾਰ ਨਿਸ ਪੂਰ ਪਿਆ ਰਹਾਉ ਅਨਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਖਸ ਖੀਨ ਖਯਾ ਮੇਰੀ ਮੇਰੀ ਕਰ ਕਰ ਮੂਠੋ ਪਾਪ ਕਰਤ ਨਹਿ ਪਰੀ ਦਇਆ ਮਹਾਂ ਵਿਕਾਰ ਘੋਰ ਦੁਖ ਸਾਗਰ ਤਿਸ ਮਹਿ ਪ੍ਰਾਣੀ ਗਲਤ ਪਿਆ ਸਰਨ ਪਰੇ ਨਾਨਕ ਸਵਾਮੀ ਕੀ ਬਾਹ ਪਖਿਰ ਪ੍ਰਭ ਕਾਲ ਲਇਆ ਬੇਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸ਼ਮਨ ਦੁਸ਼ਟ ਰਹੀ ਚਖਮਾਰਤ ਕੁਸਲ ਪਿਆ ਮੇਰੇ ਭਾਈ ਮੀਤ ਰਹਾਉ ਗਈ ਵਿਆਦ ਉਪਾਧ ਸਵਨਾਸੀ ਅੰਗੀਕਾਰ ਕੀਓ ਕਰਤਾਰ ਸਾਂਤ ਸੂਖ ਅਰ ਅਣਦ ਕਨੇਰੇ ਪ੍ਰੀਤਮ ਨਾਮ ਹਿਰਦੈ ਉਰਹਾਰ ਜੀਓ

ਮਹੱਲਾ ਪੰਜਵਾਂ। ਗੋਬਿੰਦ ਸਿਮਰ ਹੋਆ ਕਲਿਆਣ, ਮਿਟਿਓ ਪਾਤ ਭਇਆ ਸੁਖ ਸਾਚਾ, ਅੰਤਰਜਾਮੀ ਸਿਮਰਿਆ ਜਾਣ ਰਹਾਉ। ਜਿਸ ਕੇ ਜੀ ਤਿਨ ਕੀਏ ਸੋ ਖਾਲੇ, ਭਗਤ ਜਨਾ ਕੋ ਸਾਚਾ ਤਾਨ। ਦਾਸ ਆਪਣੇ ਕੀ ਆਪੇ ਰਾਖੀ, ਪਹਿ ਪੰਜਨ ਉਪਰ ਕਰਤੇ ਮਾਣ। ਭਈ ਮਿਤਰਾਈ ਮਿਟੀ ਬੁਰਾਈ, ਦ੍ਰਿਸ਼ਟ ਦੂਤ ਹਰ ਕਾਢੇ ਸ਼ਾਨ। ਸਹਿਖ ਸਹਿਜ ਆਨੰਦ ਕਲੇਰੇ, ਨਾਨਕ ਜੀਵੈ ਹਰ ਗੁਣੈ ਵਖਾਣ। ਬਿਲਾਵਲ ਮਹੱਲਾ ਪੰਜਵਾਂ। ਪਾਰ ਬ੍ਰਹਮ ਪ੍ਰਭੇ ਕਿਰਪਾਲ, ਕਾਰਜ ਸਗਲ ਸਵਾਰੇ, ਸਤਿਗੁਰ ਜਪ ਜਪ ਸਾਧੂ ਭਏ ਨਿਹਾਲ ਰਹਾਉ। ਅੰਗੀਕਾਰ ਕੀਆ ਪ੍ਰਭ ਆਪਣਾ, ਦੋਖੀ ਸਗਲੇ ਭਏ ਰਵਾਲ। ਕੰਠ ਲਾਏ ਰਾਖੇ ਜਾਣੇ ਆਪਣੇ, ਉਧਰ ਦੀਏ ਲਾਏ ਆਪਣਾ ਪਾਲ। ਸਹੀ ਸਲਾਮਤ ਮਿਲ ਕਰ ਆਏ, ਨਿੰਦਕ ਕੇ ਮੁਖ ਹੋਏ ਕਾਲ। ਕਹੋ ਨਾਨਕ ਮੇਰਾ ਪੂਰਾ, ਸਤਿਗੁਰ ਗੁਰ ਪ੍ਰਸਾਦ ਪ੍ਰਭੇ ਨਿਹਾਲ। ਬੇਲਾਵਲ ਮਹੱਲਾ ਪੰਜਵਾਂ। ਮੂੰਹ ਲਾਲਣ ਸਿਉ ਪ੍ਰੀਤ ਬਣੀ, ਰਹਾਉ ਤੋਰੀ ਨਾ ਤੂਟਾ ਛੋਰੀ, ਨਾ ਛੂਟੈ ਸੀਮਾ ਦੂ ਖਿੰਚ ਧਨੀ। ਦਿਨ ਸਰੈਣ ਮਨ ਮਾਏ ਬਸਤਾ, ਤੂੰ ਕਰ ਕਿਰਪਾ ਪ੍ਰਭ ਆਪਣੀ। ਬਲ ਬਲ ਜਾਓ ਸਿਆਮ ਸੁੰਦਰ, ਕਹੋ ਅਕਥ ਕਥਾ ਜਾ ਕੀ ਬਾਤ ਸੁਣੀ। ਜਨ ਨਾਨਕ ਦਾਸ ਦਾਸ ਕਹੀਤ ਹੈ, ਮੋਹਿ ਕਰੋ ਕਿਰਪਾ ਠਾਕੁਰ ਆਪਣੀ। ਬੇਲਾਵਲ ਮਹੱਲਾ ਪੰਜਵਾਂ। ਹਰ ਕੇ ਚਰਨ ਜਪ ਜਾਉ ਕੁਰਬਾਨ, ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ, ਤਾਂ ਕਾ ਹਿਰਦੈ ਤਰ ਮਨ ਧਿਆਨ ਰਹਾਉ। ਸਿਮਰ ਸਿਮਰ ਸਿਮਰ ਸੁਖਦਾਤਾ, ਜਾ ਕਾ ਕੀਆ ਸਗਲ ਜਹਾਨ। ਰਸਨਾ ਰਵੋ ਏਕ ਨਾਰਾਇਣ, ਸਾਚੀ ਦਰਗਹਿ ਪਾਵੋ ਮਾਨ। ਸਾਧੂ ਸੰਗ ਪ੍ਰਾਪਤ ਜਾਕੋ, ਤਿਨਹੀ ਪਾਇਆ ਇਹੋ ਨਿਧਾਨ। ਗਾਵੋ ਗੁਣ ਕੀਰਤਨ ਨਿਤ ਸਵਾਮੀ, ਕਰ ਕਿਰਪਾ ਨਾਨਕ ਦੀਜੈ ਦਾਨ। ਬੇਲਾਵਲ ਮਹੱਲਾ ਪੰਜਵਾਂ। ਰਾਖ ਲੀਏ ਸਤਿਗੁਰ ਕੀ ਸਰਣ, ਜੈ ਜੈਕਾਰ ਹੋਆ ਜਗ ਅੰਤਰ। ਪਾਰ ਬ੍ਰਹਮ ਮਿਰ ਉਤਾਰਨ ਤਰਨ ਰਹਾਉ। ਬਿਸੰਬਰ ਪੂਰਨ ਸੁਖਦਾਤਾ, ਸਗਲ ਸਮੱਗਰੀ ਪੋਖਣ ਭਰਨ। ਥਾਨ ਥਨੰਤਰ ਸਰਵ ਨਿਰੰਤਰ, ਬਲ ਬਲ ਜਾਈ ਹਰ ਕੇ ਚਰਨ। ਜੀ ਜੁਗਤ ਵਸ ਮੇਰੇ ਸਵਾਮੀ, ਸਰਬ ਸਿੱਧ ਤੁਮ ਕਾਰਨ ਕਰਨ। ਆਦਿ ਜੁਗਾਦ ਪ੍ਰਭ ਰਖਦਾ ਆਇਆ, ਸਿਮਰਤ ਨਾਨਕ ਨਹੀਂ ਡਰਨ। ਰਾਗ ਬੇਲਾਵਲ ਮਹੱਲਾ ਪੰਜਵਾਂ। ਦੁਪਦੇ ਘਰ ਅਠਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੈਂ ਨਾਹੀਂ ਪ੍ਰਭ ਸਭ ਕਿਹ ਤੇਰਾ, ਈਗੈ ਨਿਰਗੁਣ ਉਗੈ ਸਰਗੁਣ। ਕੇਲ ਕਰਤ ਵਿੱਚ ਸਵਾਮੀ ਮੇਰਾ ਹਾਉ, ਨਗਰ ਮੈਂ ਆਪ ਬਾਰ ਫੁਣ ਆਪਣ। ਪ੍ਰਭ ਮੇਰੇ ਕੋ ਸਗਲ ਬਸੇਰਾ, ਆਪੇ ਹੀ ਰਾਜਨੇ ਆਪੇ ਹੀ ਰਾਇਆ। ਕਹਿ ਕਹਿ ਠਾਕੁਰ ਕਹਿ ਕਹਿ ਚੇਰਾ, ਕਾਕੁਲ ਦਰਾਓ ਕਾਸਿਓ ਬਲਵੰਚਾ। ਜਹਿ ਜੈ ਪੇਖੋ ਤਹਿ ਤੈ ਨੇਰਾ, ਸਾਧ ਮੂਰਤ ਗੁਰ ਫੇਟਿਓ ਨਾਨਕ। ਮਿਲ ਸਾਗੁਰ ਬੂੰਦ ਨਹੀਂ ਅਨਹੇਰਾ। ਬੇਲਾਵਲ ਮਹੱਲਾ ਪੰਜਵਾਂ। ਤੁਮ ਸਮਰੱਥਾ ਕਾਰਨ ਕਰਨ, ਢਾਕਣ ਢਾਕ ਗੋਬਿੰਦ ਗੁਰ ਮੇਰੇ। ਮੋਹਿ ਅਪਰਾਧੀ ਸਰਨ ਚਰਨ ਰਹਾਉ, ਜੋ ਜੋ ਕੀਨੋ ਸੋ ਤੁਮ ਜਾਣਿਓ। ਪੇਖਿਓ ਠੌਰ ਨਾਹੀ ਕਾਛ ਢੀਠ ਮੁਕਰਨ, ਵੱਡ ਪ੍ਰਤਾਪ ਸੁਣਿਓ ਪ੍ਰਭ ਤੁਮਰੋ। ਕੋਟ ਗਾਹ ਤੇਰੋ ਨਾਮ ਹਰਨ, ਹਮਰੋ ਸੁਹਾਉ ਸਦਾ ਸਦ ਭੂਲਣ। ਤੁਮਰੋ ਬਿਰਧ ਪਤਤ ਉਹ ਧਰਨ, ਕਰੁਣਾ ਮੈਂ ਕਿਰਪਾਲ ਕਿਰਪਾ ਨਿਦ। ਜੀਵਨ ਬਦਨਾਨਕ ਹਰ ਦਰਸ਼ਨ, ਬੇਲਾਵਲ ਮਹੱਲਾ ਪੰਜਵਾਂ। ਐਸੀ ਕਿਰਪਾ ਮੋਹਿ ਕਰੋ ਸੰਤਹ ਚਰਨ ਹਮਾਰੂ, ਮਾਤਾ ਨੈਣ ਦਰਸ ਧਨ ਤੂਰ ਭਰੋ ਰਹਾਉ। ਗੁਰ ਕੋ ਸ਼ਬਦ ਮੇਰਾ ਹੀ ਹਰ ਬਸ, ਹਰ ਨਾਮਾ ਮਨ ਸੰਗ ਧਰੋ। ਤਸਕਰ ਪੰਚ ਨਵਾਰ ਠਾਕੁਰ, ਸਗਲੋ ਭਰਮਾ ਹੋਮ ਜਰੋ। ਜੋ ਤੁਮ ਕਰੋ ਸੋਈ ਭਲ ਮਨ, ਹੈ ਭਾਵਨ ਦੁਬਦਾ ਦੂਰ ਟਰੋ। ਨਾਨਕੇ ਪ੍ਰਭ ਤੁਮਹੀ ਦਾਤੇ, ਸੰਤ ਸੰਗ ਲ ਮੋਹਿ ਉਧਰੋ। ਬੇਲਾਵਲ ਮਹੱਲਾ ਪੰਜਵਾਂ। ਐਸੀ ਦੀਖਿਆ ਜਨ ਸਿਉ ਮੰਗਾ, ਤੁਮਰੋ ਧਿਆਨ ਤੁਮਾਰੂ ਰੰਗਾ। ਤੁਮਰੀ ਸੇਵਾ ਤੂੰ ਮਾਰੇ ਅੰਗਾ ਰਹਾਉ। ਜਨ ਕੀ ਟਹਿਲ ਸੰਭਾਖਣ, ਜਨ ਸਿਉ ਉਠਣ ਬੈਠਣ, ਜਨ ਕੈ ਸੰਗਾ ਜਨ ਰਾਜ, ਜਨ ਚਾਰ ਰਾਜ ਮੁਖ ਮਾਥਾ ਲਾਗੀ ਆਸਾ ਪੂਰਨ ਅਨੰਤ ਤਰੰਗਾ। ਜਨ ਪਾਰ ਬ੍ਰਹਮ ਜਾ ਕੀ ਨਿਰਮਲ, ਮਹਿਮਾ ਜਨ ਕੇ ਚਰਨ ਤੀਰਥ ਕੋਟ ਗੰਗਾ। ਜਨ ਕੀ ਤੂਰ ਕੀ ਹੋ ਮਜਨ ਨਾਨਕ, ਜਨਮ ਜਨਮ ਕੇ ਹਰੇ ਕਲੰਗਾ। ਬੇਲਾਵਲ ਮਹੱਲਾ ਪੰਜਵਾਂ। ਜਿਉਂ ਪਾਵਾ ਤੁਮ ਹੋਏ ਪ੍ਰਤਪਾਲ, ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਹੰਬਾਰਕ। ਤੁਮ ਪਿਤਾ ਕਿਰਪਾਲ ਰਹਾਉ,
मोहि निर्गुण गुण नाही कोई पहुँच न साको। तुमरी काल तुमरी गत महत तुम ही जानो, जियो पिंड सब तुमरो माल। अंतर जामी पुरख स्वामी हन बोलत ही जानो हाल, तन मन शीतल होए हमारू नानक प्रभु जियो नदर निहाल। बेलावल महला पंजवा राख राख सदा प्रभ अपना साथ, तू हमरो प्रीतम मन मोहन तुझ बिन जीवन सगले आकाथ। रहाओ रंग तेराओ।

ਮਹੱਲਾ ਪੰਜਵਾਂ ਬਿਨ ਪੈ ਭਗਤੀ ਤਰਨ ਕੈਸੇ ਕਰੋ ਅਨੁਗ੍ਰਹ ਪਤ ਦੁਧਾਰਨ ਰਾਖ ਸੁਆਮੀ ਆਪ ਭਰੋਸੇ ਰਹਾਉ ਸਿਮਰਨ ਨਹੀਂ ਆਵਤ ਫਿਰਤ ਮਦ ਮਾਵਤ ਬਿਖਿਆ ਰਾਤਾ ਸਵਾਨ ਜੈਸੀ ਔਦ ਬਿਹਾਵਤ ਦਿੱਕ ਮੁਹਾਵਤ ਪਾਪ ਕਮਾਵਤ ਬੁੱਢੇ ਐਸੇ ਸਰਣ ਦੁੱਖ ਭੰਜਨ ਪੁਰਖ ਨਿਰੰਜਨ ਸਾਧ ਵਿਸੰਗਤ ਰਮਣ ਜੈਸੇ ਕੇਸਵ ਕਲੇਸ਼ ਨਾਸ਼ ਅਗ ਖੰਡਨ ਨਾਨਕ ਜੀਵਿਤ ਦਰਸ ਦੇਸੇ ਰਾਗ ਬਿਲਾਵਲ ਮਹੱਲਾ ਪੰਜਵਾਂ ਦੁਬਦੇ ਕਰ ਨੌਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪਹਿ ਮੇ ਲਏ ਜਬ ਤੇ ਸੰਤ ਤੁਮਹਾਰੀ ਆਏ ਤਬ ਤੇ ਦੋ ਗੈ ਰਹਾਲ ਤਜ ਮਹਾਨ ਅਰ ਚਿੰਤ ਬਰਾਨੀ ਸਾਧ ਹੈ ਸਰਣ ਪਏ ਜਪ ਜਪ ਨਾਮ ਤੁਮਾਰੂ ਪ੍ਰੀਤਮ ਤਨ ਤੇ ਰੋਗ ਖੈ ਮਹਾ ਮੁਗਧ ਜਾਨ ਗਿਆਨੀ ਰਾਖੇ ਤਾਰ ਦਹੇ ਕਹੁ ਨਾਨਕ ਗੁਰ ਪੂਰਾ ਭੇਟਿਓ ਆਮਣ ਜਾਣ ਰਹੇ ਬੇਲਾਵਲ ਮਹੱਲਾ ਪੰਜਵਾ ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਪਹਿ ਗੁਰ ਪੂਰੇ ਤਾਂ ਮੇਰੀ ਆਸ ਪੁਨੀ ਰਹਾਉ ਪੀਰ ਗਈ ਬਾਂਦੀ ਮਨ ਧੀਰਾ ਮੋਹਿਓ ਅਣਦ ਧੁਣੀ ਵਜੋ ਚਾਉ ਮਿਲਣ ਪ੍ਰਭ ਪ੍ਰੀਤਮ ਰਹਿਣ ਨਾ ਜਾਏ ਖਿਨੀ ਅਨਕ ਭਗਤ ਅਨਕ ਜਨ ਤਾਰੀ ਸਿਮਰਹਿ ਅਨਕ ਮੁਨੀ ਅੰਦਲੇ ਟਿਕ ਨਿਰਤਨ ਧਨ ਪਾਇਓ ਪ੍ਰਭ ਨਾਨਕ ਅਨਕ ਗੁਣੀ ਰਾਗ ਬਿਲਾਵਲ ਮਹੱਲਾ ਪੰਜਵਾਂ ਘਰ ਤੇਰਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੋਹਨ ਨੀਂਦ ਨਾ ਆਵੈ ਹਾਵੈ ਹਾਰ ਕੱਜਰ ਬਸਤਰ ਭਰਨ ਕੀਨੇ ਓਡੀਨੀ ਓਡੀਨੀ ਓਡੀਨੀ ਕਵ ਕਰੇ ਆਵੈ ਰੀ ਰਹਾਉ ਸਰਨ ਸੁਹਾਗਨ ਚਰਨ ਸੀਸ ਧਾਰ ਲਾਲਣ ਮੋਹਿ ਮਿਲਾਵੂ ਕਵ ਕਰੇ ਆਵੈ ਰੀ ਸਨੂ ਸਹਿਰੀ ਮਿਲਣ ਬਾਤ ਕਹੋ ਸਗਰੋ ਅੰਗ ਮਿਟਾਵੋ ਤਉ ਕਰ ਹੀ ਲਾਲਣ ਪਾਵ ਤਵ ਰਸ

ਮਾਨ ਲਾ ਪੰਜਵਾ ਮੋਰੀ ਅਹੰ ਜਾਏ ਦਰਸ਼ਨ ਪਾਵਤ ਹੀ ਰਾਚਹੁ ਨਾਥ ਹੀ ਸਹਾਈ ਸੰਤਨਾ ਵਿਚਰਨ ਗਹੀ ਰਹਾਉ ਆਹੀ ਮਨਿ ਅਵਰ ਨਾ ਪਾਵਾ ਚਰਨਾ ਵਹ ਚਰਨਾ ਵਹ ਉਲ ਅਲ ਮੁਕਰੰਦ ਕਮਲ ਜਿਉ ਆਹੀ ਮਨਿ ਆਵਹ ਆਹੀ ਮਨਿ ਅਵਰ ਨਾ ਪਾਵਹ ਚਰਨਾ ਵਹ ਚਰਨਾ ਵਹ ਉਲ ਜਿਉ ਅਲ ਮੁਕਰੰਦ ਕਮਲ ਜਿਉ ਅਨ ਰਸ ਨਹੀਂ ਚਾਹ ਏਕ ਹਾਰੁ ਲਾਹ ਅੰਤੇ ਟੂਟਿਆ ਰਿਖਤੇ ਛੁਟਿਆ

ਕਾਰ ਸਤਿਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਨੌਵਾਂ ਦੁੱਪ ਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੁੱਖ ਹਰਤਾ ਹਰ ਨਾਮ ਪਛਾਨੂ ਅਜਾ ਮਹਲ ਗਨ ਕਹ ਜਿਹ ਸਿਮਰਤ ਮੁਕਤ ਪਏ ਜੀ ਜਾਨੋ ਰਹਾਉ ਗਜ ਕੀ ਤ੍ਰਾਸ ਮਿਟੀ ਛਿਨਹੂ ਮੈਂ ਜਬ ਹੀ ਰਾਮ ਬਖਾਨੋ ਨਾਰਦ ਕਹਿਤ ਸੁਣਤ ਤ੍ਰੂ ਬਾਰਕ ਭਜਨ ਮਾਹੀ ਲਪਟਾਨੋ ਅਚਲ ਅਮਰ ਨਿਰਪੈ ਪਦ ਪਾਇਓ ਜਗਤ ਜਾਹੇ ਹੈਰਾਨੋ ਨਾਨਕ ਕਹਿਤ ਭਗਤ ਰਸ਼ਕ ਹਾਰ ਨਿਕਟ ਤਾਹੇ ਤੁਮ ਮਾਨੋ ਬਿਲਾਵਲ ਮਹੱਲਾ ਨੌਵਾਂ ਹਰ ਕੇ ਨਾਮ ਬਿਨਾ ਦੁੱਖ ਪਾਵਾ ਭਗਤ ਬਿਨਾ ਸਹਿਸਾ ਨਾ ਚੁਕੈ ਗੁਰ ਉਪੇਦ ਬਤਾਵ ਰਹਾਉ ਕਹਾਂ ਪਇਓ ਤੀਰਥ ਬ੍ਰਤ ਕੀਏ ਰਾਮ ਸਰਨ ਨਹੀਂ ਆਵਾ ਜੋਗ ਜਗ ਨਿਫਲ ਤੇ ਮਨ ਜੋ ਪ੍ਰਭ ਜਸ ਬਿਸਰਾਵਾ ਮਾਨ ਮੋਹ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੈ ਕਹੁ ਨਾਨਕ ਵਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੈ ਬੇਲਾਵਲ ਮਹੱਲਾ ਨੌਵਾਂ ਜਾ ਮੈਂ ਭਜਨ ਰਾਮ ਕੋ ਨਾਹੀ ਤੇ ਨਰ ਜਨਮ ਅਕਾਰਥ ਖੋਇਆ ਜਹਿ ਰਾਖੋ ਮਨ ਮਾਹੀ ਰਹਾਉ ਤੀਰਥ ਕਰੈ ਬ੍ਰਤ ਫੁਨ ਰਾਖੈ ਤਹਿ ਮਨੁਆ ਬਸ ਜਾਕੂ ਨਿਹਵਲ ਧਰਮ ਤਾਹੇ ਤੁਮ ਮਾਨੋ ਸਾਚ ਕਹਿਤ ਮੈਂ ਜਾਕੂ ਰਹਾ ਜੈਸੇ ਪਾਹਨ ਜਲ ਮੈਂ ਰਾਖਿਉ ਭੇਦਾ ਨਾਹੀ ਤੇ ਪਾਨੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤਹੀਨ ਜੋ ਪ੍ਰਾਣੀ ਕਲ ਮੈਂ ਮੁਕਤ ਨਾਮ ਤੇ ਬਾਵਤ ਗੁਰ ਜੈ ਭੇਦ ਬਤਾਵੈ ਕਹੁ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੈ ਬੇਲਾਵਲ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੈ ਦੇਖੈ ਸਭ ਸੋਈ ਗੁਰਮੁਖ ਵਿਰਲਾ ਬੂਜਾ ਕੋਈ ਵਿਣ ਪੈ ਪੈ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵਤ ਰਸ ਰਸਮਾਨ ਰਹਾਓ ਗਿਆਨ ਗਿਆਨ ਕਥਾ ਸਭ ਕੋਈ ਕਥ ਕਥ ਗਾ ਬਾਦ ਕਰੇ ਦੁਖ ਹੋਈ ਕਥ ਕਹਿਣਾ ਤੈ ਰਹਿ ਨਾ ਕੋਈ ਬਿਨ ਰਸ ਰਸ ਬਿਨ ਰਸ ਰਾਤੇ ਮੁਕਤ ਨਾ ਹੋਈ ਗਿਆਨ ਧਿਆਨ ਸਭ ਗੁਰ ਤੇ ਹੋਈ ਸਾਚੀ ਰਹਿਤ ਸਾਚਾ ਮਨ ਸੋਈ ਮਨ ਮੂੰਹ ਕਤਨੀ ਹਾਂ ਪਰ ਰਹਿਤ ਨਾ ਹੋਈ ਨਾ ਉਹ ਭੂਲੇ ਥਾਓ ਨਾ ਕੋਈ ਮਨ ਮਾਇਆ ਬੰਧਿਓ ਸਰ ਜਾਲ ਕਟਕਟ ਵਿਆਹਰੇ ਹੋ ਬਿਖ ਨਾਲ ਜੋ ਆਂਜੈ ਸੋ ਦੀਸੈ ਕਾਲ ਕਾਰਜ ਸੀ ਦੋਹਰੇ ਦੈ ਸੰਭਾਲ ਸੋ ਗਿਆਨੀ ਜਿਨ ਸਭ ਦੇ ਲਿਵਲਾਈ ਮਨ ਮੁਖੋਂ ਮੈਂ ਪਤ ਗਵਾਈ ਆਪੇ ਕਰਤਾ ਭਗਤ ਕਰਾਈ ਗੁਰਮੁਖ ਆਪੇ ਦੇ ਵੜਿਆਈ ਰਹਿਣਿਆਂ ਦਾਰੀ ਨਿਰਮਲ ਜੋਤ ਨਾ ਬਿਨਾ ਝੂਠੇ ਕੁਛਲ ਕੁਛੋਤ ਬੇਦ ਪੁਕਾਰਾ ਭਗਤ ਸਰੋਤ ਸੁਣ ਸੁਣ ਮਾਨਾ ਵੇਖੈ ਜੋਤ ਸ਼ਾਸਤਰ ਸਿਮਰਤ ਨਾਮ ਦ੍ਰਿੜਾਮੰ ਗੁਰਮੁਖ ਸ਼ਾਂਤ ਉਤਮ ਕਰਾਮੰ ਮਨਮੁਖ ਜੋਨੀ ਦੁਖ ਸਹਾਮੰ ਬੰਧਨ ਤੂਟੇ ਕਨਾਮ ਵਸਾਮੰ ਮੰਨੇ ਨਾਮ ਸੱਚੀ ਪਤ ਪੂਜਾ ਕਿਸੇ ਵੇਖਾ ਨਾਹੀ ਕੋ ਦੂਜਾ ਦੇਖ ਕਹੋ ਪਾਵੈ ਮਨ ਸੋਏ ਨਾਨਕ ਕਹਿ ਅਵਰ ਨਹੀਂ ਕੋਏ ਬੇਲਾਵਲ ਮਹੱਲਾ ਪਹਿਲਾ ਮਨ ਕਾ ਕਹਿਆ ਮਨ ਸਾ ਕਰੈ ਯੂੰ ਮਨ ਪੁੰਨ ਪਾਪ ਉਚਰੈ ਮਾਇਆ ਮਦ ਮਾਤੇ ਤ੍ਰਿਪਤ ਨਾਵੈ ਤ੍ਰਿਪਤ ਮੁਕਤ ਮਨ ਸਾਚਾ ਪਾਵੈ ਤਨ ਤਨ ਕਲਤ ਸਭ ਦੇਖ ਅਬੇ ਮਾਨਾ ਬਿਨ ਨਾਵੈ ਕਿ ਸੰਗ ਨ ਜਾਨ ਰਹਾਉ ਕੀ ਚਹਿ ਰਸ ਭੋਗ ਖੁਸ਼ੀਆ ਮਨ ਕੇਰੀ ਧਨ ਲੋਕਾਂ ਤਨ ਪਸਮਾ ਠੇਰੀ ਖਾਕੂ ਖਾਕ ਰਲਾ ਸਭ ਫੈਲ ਬਿਨ ਸ਼ਬਦ ਨਹੀਂ ਉਤਰੈ ਮੈਲ ਗੀਤ ਰਾਗ ਕਨ ਤਾਲ ਸੇ ਕੂਰੇ ਤ੍ਰਿਹ ਗੁਣੋ ਬਜੈ ਬਿਨ ਸਹਿ ਦੂਰੇ ਦੋਜੀ ਦੁਰਮਤ ਦਰਦ ਨਾ ਜਾਏ ਛੂਟੈ ਗੁਰਮੁਖ ਦਾਰੂ ਗੁਣ ਗਾਏ ਧੋਤੀ ਉਜਲ ਤਿਲਕ ਮਗਲ ਮਾਲਾ ਅੰਤਰ ਕ੍ਰੋਧ ਪੜੈ ਨਾਟ ਸਾਲਾ ਨਾਮ ਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਥੀਆ ਸੂਕਰ ਸਵਾਨ ਗੁਰਤ ਮਾਂਜਾਰਾ ਪਸ਼ੂ ਮਲੇਸ਼ ਨੀਚਣ ਡਾਲਾ ਗੁਰ ਤੇ ਮੂੰਹ ਫੇਰੇ ਤਿਨ ਜੋਨ ਪਵਾਈਆ ਬੰਧਨ ਬਾਂਧਿਆ ਆਈਐ ਜਾਈਐ ਗੁਰ ਸੇਵਾ ਤੇ ਲਹਿ ਪਦਾਰਥ ਹਿਰਦੈ ਨਾਮ ਸਦਾ ਕਿਰਤਾਰਥ ਸਾਚੀ ਦਰਗਹਿ ਪੂਛ ਨਾ ਹੋਏ ਮਾਨੇ ਹੁਕਮ ਸੀ ਜੈ ਦਰ ਸੋਏ ਸਤਿਗੁਰ ਮਿਲੈ ਤਾਂ ਇਸ ਸਤਿਗੁਰ ਮਿਲੈ ਤਾਂ ਤਿਸ ਕਉ ਜਾਣਾ ਰਹਿ ਰਜਾਈ ਹੁਕਮ ਪਛਾਣਾ
ਹੁਕਮ ਪਛਾਣ ਸੱਚਾ ਦਰਵਾਸ, ਕਾਲ ਬਿਕਾਲ ਪਹੇ ਸਬਦ ਨਾ, ਕਾਲ ਬਿਕਾਲ ਸ਼ਬਦ ਪਹੇ ਨਾਸ, ਰਹਿ ਅਤੀਤ ਜਾਣਾ ਸਭ ਤਿਸਕਾ, ਤਨ ਮਨ ਅਰਪਾ ਹੈ ਉਸ ਜਿਸ ਕਾ, ਨਾ ਹੂ ਆਵੈ ਨਾ ਹੂ ਜਾਈ, ਨਾਨਕ ਸਾਚੇ ਸਾਧ ਸਮਾਈ, ਬੇਲਾਵਲ ਮਾਨ ਲਾ ਤੀਜਾ ਘਰ ਦਸਵਾਂ ਇੱਕ ਓਹੰਕਾਰ, ਸਤਿਗੁਰ ਪ੍ਰਸਾਦ ਜਗ ਕਊਆ ਮੁਖ ਚੁੰਚ ਗਿਆਨ, ਤਰ ਲੋਭ ਝੂਠ ਅਭਿਮਾਨ, ਬਿਨ ਨਾਵੈ ਪਾਜ ਲਹਿ ਗਿਨਦਾਨ, ਸਤਿਗੁਰ ਸੇ ਨਾਮ ਸਹਿ ਮਨ ਚੀਤ, ਗੁਰ ਭੇਟੇ ਹਰ ਨਾਮ ਜਿਤਾਵੈ, ਬਿਨ ਨਾਵੈ ਹੋਰ ਝੂਠ ਪ੍ਰੀਤ, ਰਹਾਉ ਗੁਰ ਕਹਿਆ ਸਾਕਾਰ ਕਮਾਵੂ, ਸ਼ਬਦ ਚੀਨ ਸਹਿਜ ਕਰਿ ਆਵੂ, ਸਾਚੈ ਨਾਵਣ ਵਡਾਈ ਪਾਵੂ, ਆਪਣਾ ਬੂਝੈ ਲੋਕ ਬੁਝਾਵੈ, ਮਨ ਕਾ ਅੰਧਾ ਅੰਧ ਕਮਾਵਾ, ਦਰ ਕਰ ਮਹਿਲ ਠੌਰ ਕੈਸੇ ਪਾਵੈ, ਹਰ ਜੀਉ ਸੇ ਵੀ ਹੈ ਅੰਤਰ ਜਾਮੀ, ਘਟ ਘੜ ਅੰਤਰ ਜਿਸ ਕੀ ਜੋਤ ਸਮਾਨੀ, ਤਿਸ ਨਾਲ ਕਿਆ ਚੱਲੈ ਪਹਿ ਨਾਮੀ, ਸਾਚਾ ਨਾਮ ਸਾਚਾ ਸ਼ਬਦ ਜਾਨਾ, ਆਪੇ ਆਪ ਮਿਲੈ ਚੁਕਾ ਅਭਿਮਾਨਾ, ਗੁਰਮੁਖ ਨਾਮ

ਵੱਡੀ ਵਡਿਆਈ। ਦੁੱਖ ਕਾਟੈ ਹਿਰਦੈ ਨਾਮ ਵਸਾਈ, ਨਾਮ ਰਤੇ ਸਦਾ ਸੁਖ ਪਾਈ। ਗੁਰਮਤ ਮਾਨਿਆ ਕਰਨੀ ਸਾਰ, ਗੁਰਮਤ ਮਾਨਿਆ ਮੋਖ ਦੁਆਰ। ਨਾਨਕ ਗੁਰਮਤ ਮਾਨਿਆ ਪਰਵਾਰੈ ਸਾਧਾਰ। ਬੇਲਾਵਲ ਮਹਲਾ ਚੌਥਾ, ਅਸ਼ਟਪਦੀਆਂ ਘਰ ਗਿਆਰਵਾਂ, ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਪੈ ਆਪ ਖਾਏ ਹਉ ਮੇਟਾ, ਅਣ ਦਿਨ ਹਰ ਰਸ ਗੀਤ ਗਵਈਆ। ਗੁਰਮੁਖ ਪਰਚੈ ਕੰਚਨ ਕਾਇਆ, ਨਿਰਭਉ ਜੋਤੀ ਜੋਤ ਮਿਲਈਆ। ਮੈਂ ਹਰ ਹਰ ਨਾਮ ਦਾ ਹਰ ਰਮਈਆ, ਖਿਨ ਪਰ ਲਹਿ ਨ ਸਕੂ ਬਿਨ ਨਾਵੈ। ਗੁਰਮੁਖ ਹਰ ਹਰ ਪਾਠ ਪੜਈ ਰਹਾਉ, ਇਹ ਗਿਰੋਹ ਦਸ ਦੁਆਰ ਹੈ ਜਾ ਕੇ। ਐਨ ਸ ਤਸਕਰ ਪੰਚ ਚੋਰ ਲਗਈਆ, ਧਰਮ ਅਰਥ ਸਭ ਹਿਰਲੇ ਜਾਵੈ। ਮਨਮੁਖ ਅੰਦਲੇ ਖਬਰ ਨ ਪਈਆ, ਕੰਚਨ ਕੋਟ ਬਹੁ ਮਾਣਕ ਭਰਿਆ। ਜਾਗੇ ਗਿਆਨ ਤਤ ਲਿਵ ਲਈਆ, ਤਸਕਰ ਹੇਰੂ ਆਏ ਲੋਕਾਨੇ। ਗੁਰ ਕਾ ਸ਼ਬਦ ਪਕੜ ਬੰਦ ਪਈਆ, ਹਰ ਹਰ ਨਾਮ ਬੋਤ ਬਹਿਥਾ। ਖੇਵਟ ਸ਼ਬਦ ਗੁਰ ਪਾਰ ਲੰਘਈਆ, ਜਮ ਜਗਾਤੀ ਨੇੜ ਨਾ ਆਵੈ। ਨਾਨਕੋ ਤਸਕਰ ਚੋਰ ਲਗਈਆ, ਹਰ ਗੁਣ ਗਾਵਾ ਸਦਾ ਦਿਨ ਰਾਤੀ। ਮੈਂ ਹਰ ਜਸ ਕਹਿਤੇ ਅੰਤ ਨਾ ਲਈਆ, ਗੁਰਮੁਖ ਮਨੂ ਆਇ ਕਿਤ ਕਰੇ ਆਵੈ। ਮਿਲੋ ਗੋਪਾਲ ਨਿਸ਼ਾਨ ਬਜੀਆ, ਨੈਣੀ ਦੇਖ ਦਰਸ ਮਨ ਤ੍ਰਿਪਤ ਹੈ। ਸਰਵਣ ਬਾਣੀ ਗੁਰ ਸ਼ਬਦ ਸੁਣਈਆ, ਸੁਣ ਸੁਣ ਆਤਮਦੇਵ ਹੈ ਪੀਨੇ। ਰਸ ਰਸ ਰਾਮ ਗੋਪਾਲ ਰਵਈਆ, ਤ੍ਰੈ ਗੁਣ ਮਾਇਆ ਮੋਹ ਵਿਆਪੇ। ਤੁਰੀਆ ਗੁਣ ਮੈਂ ਗੁਰਮੁਖ ਲਈਆ, ਏਕ ਦ੍ਰਿਸ਼ਟ ਸਭ ਸਮ ਕਰ ਜਾਣਾ। ਨਦਰੀ ਆਵੈ ਸਭ ਬ੍ਰਹਮ ਪਸਰਈਆ, ਰਾਮ ਨਾਮ ਹੈ ਜੋ ਸਬਾਈ, ਗੁਰਮੁਖ ਆਪੇ ਆਪ ਲਖਈਆ। ਰਾਮ ਨਾਮ ਹੈ ਜੋ ਸਬਾਈ, ਗੁਰਮੁਖ ਆਪੇ ਅਲਖ ਲਖਈਆ। ਨਾਨਕ ਦੀਨ ਦਿਆਲ ਪਏ ਹੈ ਭਗਤ ਪਾਏ, ਹਰ ਨਾਮ ਸਮਈਆ। ਬੇਲਾਵਲ ਮਹੱਲਾ ਚੌਥਾ, ਹਰ ਹਰ ਨਾਮ ਸੀਤਲ ਜਲ ਧਿਆਵੂ। ਹਰ ਚੰਦਨ ਵਾਸ ਸੁਗੰਧ ਗੰਧਈਆ, ਮਿਲ ਸਤਸੰਗਤ ਪਰਮ ਪਦ ਪਾਇਆ। ਮੈਂ ਹਿਰੜ ਪਲਾਸ ਸੰਗ ਹਰ ਬੋਹੀਆ, ਜਪ ਜਗਨਾਥ ਜਗਦੀਸ਼ ਗੋਸਈਆ। ਸਰਨ ਭਰੇ ਸਹੀ ਜਨ ਉਭਰੇ, ਜਿਉਂ ਪ੍ਰਹਿਲਾਦ ਉਧਾਰ ਸਮਈ ਰਹਾਉ। ਭਾਰ ਹਟਾਰੈ ਮਨ ਚੰਦਨ ਉਤਮ, ਚੰਦਨ ਨਿਕਟ ਸਭ ਚੰਦਨ ਹੋਈਆ। ਸਾਖਤ ਕੂੜੇ ਊਬ ਸੁੱਕ ਹੋਏ, ਮਨ ਅਭਿਮਾਨ ਵਿਛੜ ਦੂਰ ਗਈਆ। ਹਰ ਗਤ ਮਿਤ ਕਰਤਾ ਆਪੇ ਜਾਣਾ, ਸਭਿਦ ਹਰ ਆਪੈ ਹਰ ਹਰ ਆਪ ਬਣਈਆ। ਜੇ ਸਤਿਗੁਰ ਭੇਟੇ ਸੋ ਕੰਚਨੋ ਹੋਵੈ, ਜੋ ਤੁਰ ਲਿਖਿਆ ਸੋ ਮਿਟੈ ਨਾ ਮਿਟਈਆ। ਰਤਨ ਪਦਾਰਥ ਗੁਰਮਤ ਪਾਵੈ, ਸਾਗਰ ਭਗਤ ਭੰਡਾਰ ਖੁਲਈਆ। ਗੁਰ ਚਰਨੀ ਇੱਕ ਸਰਦਾ ਉਪਜੀ, ਮੈਂ ਹਰ ਗੁਣ ਕਹਿਤੇ ਤ੍ਰਿਪਤ ਨ ਪਹੀਆ। ਪਰਮ ਬੈਰਾਗ ਨਿਤ ਨਿਤ ਹਰ ਧਿਆਈ, ਮੈਂ ਹਰ ਗੁਣ ਕਹਿਤੇ ਪਾਵਣੀ ਲਈਆ। ਮੈਂ ਹਰ ਗੁਣ ਕਹਿਤੇ ਪਾਵਣੀ ਕਹੀਆ, ਬਾਰ ਬਾਰ ਖਿਨ ਖਿਨ ਪਲ ਕਹੀਆ। ਹਰ ਪਾਰ ਨ ਪਾਵਾ ਪਰ ਪਰਿਆ, ਸ਼ਾਸਤਰ ਵੇਦ ਪੁਰਾਣ ਪੁਕਾਰਾ। ਧਰਮ ਕਰੋ ਖਟ ਕਰਮ ਦ੍ਰਿੜਈਆ, ਮਨ ਮੁਖ ਪਾਖੰਡ ਪਰਮ ਵੇਗੂਤੇ। ਲੋਭ ਲਹਿਰ ਨਾਮ ਪਾਰ ਬੁਡਈਆ, ਨਾਮ ਜਪੂ ਨਾਮੇ ਗਤ ਪਾਵੂ। ਸਿਮਰਤ ਸ਼ਾਸਤਰ ਨਾਮ ਦੜਈਆ, ਹੁਮੈ ਜਾਏ ਤਾਂ ਨਿਰਮਲ ਹੋਵੈ। ਗੁਰਮੁਖ ਪਰਚੈ ਪਰਮ ਪਦ ਪਈਆ, ਇਹੋ ਜਾਗ ਵਰਨਣ।

ਮਹੱਲਾ ਪੰਜਵਾਂ ਗੁਰਮੁਖ ਅਗਮਿਆ ਬੇਲਾਵਲ ਮਹੱਲਾ ਚੌਥਾ ਗੁਰਮੁਖ ਅਗਮਿਆ ਗੋਚਰ ਧਿਆਇਆ ਬਲ ਬਲ ਸਤ ਗੁਰ ਸਤ ਪੁਰਖਈਆ ਰਾਮ ਨਾਮ ਮੇਰਾ ਪ੍ਰਾਣ ਵਸਾਏ ਸਤਿਗੁਰ ਪਰਸ ਹਰ ਨਾਮ ਸਮਈਆ ਜਨ ਕੀ ਟੇਕ ਹਰ ਨਾਮ ਟਕਈਆ ਸਤਿਗੁਰ ਕੀ ਤਰ ਲਾਗਾ ਜਾਵਾਂ ਗੁਰ ਕਿਰਪਾ ਤੇ ਹਰ ਦਰ ਲਈਆ ਰਹਾਉ ਇਹੋ ਸਰੀਰ ਕਰਮ ਕੀ ਧਰਤੀ ਗੁਰਮੁਖ ਮੱਥ ਮੱਥ ਤਤ ਕਢਈਆ ਲਾਲ ਜਵੇਰ ਨਾਮ ਪ੍ਰਗਾਸਿਆ ਭਾਂਡਾ ਪਾਉ ਪਵੈ ਤਤਈਆ ਦਾਸਨ ਦਾਸ ਦਾਸ ਹੋਏ ਰਹੀਆ ਜੋ ਜਨ ਰਾਮ ਭਗਤ ਨਿਜ ਪਈਆ ਮਨ ਬੋਧੇ ਅਰਪ ਧਰੂ ਗੁਰਿਆ ਕਹਿ ਗੁਰ ਪ੍ਰਸਾਦੀ ਮੈਂ ਕਥ ਕਥਈਆ ਮਨ ਮੁਖ ਮਾਇਆ ਮੂੰਹ ਵਿਆਪਿਉ ਮਨ ਤ੍ਰਿਸ਼ਨਾ ਜਲ ਤੇ ਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬਿਜੀ ਗੁਰ ਸ਼ਬਦ ਬੁਝਈਆ ਇਹੋ ਮਨ ਨਾਚਾ ਸਤਿਗੁਰਿਆ ਕਹਿ ਅਨਹਦ ਸ਼ਬਦ ਧਨ ਧੂਰ ਵਜਈਆ ਹਰ ਹਰ ਉਸਤਤ ਕਰਾ ਦਿਨ ਰਾਤੀ ਰੱਖ ਰੱਖ ਚਰਨ ਹਰ ਤਾਲ ਪੂਰਈਆ ਹਰ ਕੈ ਰੰਗ ਰਤਾ ਮਨ ਗਾਵੈ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਕਰਤਾ ਹਰ ਚੁਆ ਤਨ ਨਿਰਮਲ ਜਿਨ ਪੀਆ ਤਿਨਹੀ ਸੁਖ ਲਹੀਆ ਮਨ ਹਟ ਕਰਮ ਕਰੈ ਅਭਮਾਨੀ ਜਿਉਂ ਬਾਲਕ ਬਾਲੂ ਘਰ ਵਸਰਈਆ ਵੈ ਲਹਿਰ ਸਮੁੰਦ ਸਾਗਰ ਕੀ ਖਿਨ ਮੈਂ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਪੇ ਉਹ ਜਗ ਹੈ ਸਭ ਖੇਲ ਖਲਈਆ ਜਿਉਂ ਜਲ ਤਰੰਗ ਜਲ ਜਲਹਿ ਸਮਾਵੈ ਨਾਨਕ ਆਪੇ ਆਪ ਸਮਈਆ ਬੇਲਾਵਲ ਮਹੱਲਾ ਚੌਥਾ ਸਤਿਗੁਰ ਬਰਚੈ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਧਨ ਭਸਮ ਦ੍ਰੜਈਆ ਅਮਰ ਪਿੰਡ ਪਾਏ ਸਾਧੂ ਸੰਗ ਜਨਮ ਮਰਨ ਦੋ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰਹੁ ਮਧੂਸੂਦਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾਉ ਤਜਾ ਗਿਰਸਤ ਭਇਆ ਬਨ ਵਾਸੀ ਖਿਨ ਮਨਮਾ ਟਕਣਾ ਟਕਈਆ ਧਾਵਤ ਸਾਹਿ ਤਦੇ ਕਰਿਆ ਵੈ ਹਰ ਹਰ ਸਾਧੂ ਸਰਨ ਪਵਈਆ ਧੀਆਂ ਪੂਤ ਛੋੜ ਸੁਨਿਆਸੀ ਆਸਾ ਆਸ ਮਨ ਬਹੁਤ ਕਰੀਆ ਸਾਸ ਕਰਨ ਬੂਝੈ ਗੁਰ ਕਾ ਸ਼ਬਦ ਨਾ ਸੁਖ ਲਈਆ ਉਪਜੀ ਤਰਕ ਦਿਗੰਬਰ ਹੋਆ ਮਨ ਦਹਿ ਦਿਸ ਚੱਲ ਚੱਲ ਗਮਨ ਕਰੀਆ ਪ੍ਰਭਵਨ ਕਰੈ ਬੂਝੈ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਈਆ ਆਸਣ ਸਿੱਧ ਸਿਖੈ ਬਹੁ ਤੇਰੇ ਮਨ ਮਾਗੈ ਰਿੱਧ ਸਿੱਧ ਚੇਟਕ ਚਟਕਈਆ ਤ੍ਰਿਪਤ ਸੰਤੋਖ ਮਨ ਸ਼ਾਂਤ ਨਾ ਆਵੈ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧ ਪਈਆ ਅੰਡਜ ਜੇਰਜ ਸੇਤ ਜੋਤ ਪਜ ਸਭ ਵਰਨ ਰੂਪ ਜੀ ਅਜੰਤੋ ਪਈਆ ਸਾਧੂ ਸਰਨ ਪਰੈ ਸੋਬਰੈ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈ ਦਿਓ ਕੰਬੀਰ ਲੋਚਨ ਅਵਜਾ ਦਰਵਦਾਸ ਚਮਿਆਰ ਚਮਈਆ ਜੋ ਜੁਮਲੈ ਸਾਧੂ ਜਨ ਸੰਗਤ ਧਨ ਧੰਨਾ ਜੱਟ ਸੈਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈਦ ਰਖਾਈ ਭਗਤ ਵਛਲ ਅੰਗੀਕਾਰ ਕਰਈਆ ਨਾਨੂ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਤਾਰ ਰਖਈਆ ਬੇਲਾਵਲ ਮਹੱਲਾ ਪੰਜਵਾਂ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣਾ ਅਵਰ ਕੇ ਜਾਣਾ ਕੋ ਪੀਰ ਪਰਈਆ ਰੋਹਾਂ ਰਾਮ ਗੁਰ ਮੋਹਨ ਮੋਹ ਮਨ ਲਈਆ ਹੋ ਆਕੁਲ ਬਿਖਲ ਪਈ ਗੁਰ ਆਗਾ ਦੇਖੇ ਗੁਰ ਦੇਖੇ ਹੋ ਲੋਟ ਲੋਟ ਹੋਏ ਪਈਆ ਰਹਾਉ ਹਉ ਨਿਰਖਤ ਫਿਰੋ ਸਭ ਦੇ ਦਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਕਾ ਮਨ ਤਨ ਕਾਟ ਦਿਓ ਗੁਰ ਆਗਾ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣ ਸੰਦੇਸਾ ਦੇ ਪ੍ਰਭ ਕੇ ਰਾਰ ਅੰਤਰ ਮਨ ਤਨ ਮੀਠ ਲਗਈਆ ਮਤ ਕਾਠ ਦਿਓ ਚਰਨਾ ਤਲ ਜੋ ਹਰ ਪ੍ਰਭ ਮੇਲੇ ਮੇਲ ਮਿਲਈਆ ਚਲ ਚਲ ਸਖੀ ਹਮ ਪਰ ਪ੍ਰਬੁੱਧ ਗੁਣ ਕਾਮਨ ਕਰ ਹਰ ਪ੍ਰਭ ਲਈਆ ਭਗਤ ਵਛਲਵਾ ਕੋ ਨਾਮ ਕਹੀਏ ਤਹਿ ਸਰਨ ਪ੍ਰਭੂ ਤਿਸ ਪਾਛੈ ਪਈਆ ਖਿਮਾ ਸਿੰਗਾਰ ਕਰੇ ਪ੍ਰਭ ਖੁਸ਼ੀਆ ਮਨ ਦੀਪਕ ਗੁਰ ਗਿਆਨ ਬਲਈਆ ਰਸ ਰਸ ਭੂ ਕਰੇ ਪ੍ਰਭ ਮੇਰਾ ਹਮ ਤਿਸ ਆਗੈ ਜੀਉ ਕੱਟ ਕੱਟ ਪਈਆ ਹਰ ਹਰ ਹਾਰ ਕੰਠ ਹੈ ਬਣਿਆ ਮਨ ਮੋਤੀ ਚੂਰ ਵੱਡ ਗਹਿਣ ਗਹਿਣਈਆ ਹਰ ਹਰ ਸਦਾ ਸੇਜ ਵਛਾਈ ਪ੍ਰਭ ਛੋੜ ਨਾ ਸਕੈ ਬਹੁਤ ਮਨ ਪਹੀਆ
कहे प्रभु अवर अवर केश की जय सब वाद सिंगार फोकट फोकटैया कियो सिंगार मिलन कै ताई प्रभ लियो सुहागन थूक मुख पैया हम चेरी तू अगमुख साई क्या हम कर तेरे वस पैया दया दीन रख ले नानक हर गोर सरन समैया बेलावल महला चौथा मैं मन तन प्रेम अगम ठाकुर का खिन खिन सरदा मन बहुत उठैया गुर देखे सरदा मन पूरी जो चात्रक प्रियो प्रियो बूंद मुख पैया मेल मेल सखी हर कथा सुनैया सतगुर दया करे ब्रह्म मेले मैं तिस आगे सिर कट कट पैया रहाऊ

ਧੰਨ ਪਵਈਆ। ਸਹਿਜੇ ਏਕੋ ਪ੍ਰਭ ਠਾਕੁਰ, ਮਹਿਲ ਨ ਪਾਵੈ ਮਨਮੁਖ ਪਰਮਈਆ। ਗੁਰ ਗੁਰ ਕਰਤ ਸਰਨ ਜੇ ਆਵੈ, ਪ੍ਰਭ ਆਇ ਮਿਲੈ ਖਿਨ ਢੀਲ ਨ ਪਈਆ। ਕਰ ਕਰ ਕਿਰਿਆ ਚਾਰ ਵਧਾਏ, ਮਨ ਪਾਖੰਡ ਕਰਮ ਕਪਟ ਲੋ ਪਈਆ। ਬੇਸਵਾ ਕੇ ਕਰ ਬੇਟਾ ਜਨਮੇ, ਆ ਪਿਤਾ ਤਾਹੀ ਕਿਆ ਨਾਮ ਸਦਈਆ। ਪੂਰਵ ਜਨਮ ਭਗਤ ਕਰ ਆਏ, ਗੁਰ ਹਰ ਹਰ ਹਰ ਹਰ ਭਗਤ ਜਮਈਆ। ਭਗਤ ਭਗਤ ਕਰਤੇ ਹਰ ਪਾਇਆ, ਜਾਂ ਹਰ ਹਰ ਹਰ ਹਰ ਨਾਮ ਸਮਈਆ। ਪ੍ਰਵਿਆਣ ਹਾਣ ਮਹਿੰਦੀ ਪੀਸਾਈ, ਆਪੇ ਕੋਲ ਕੋਲ ਅੰਗ ਲਈਆ। ਜਿਨ

ਸਾਧੁ ਸੰਗ ਮਨ ਮਿਸ਼ਟ ਹਰ ਹਰ ਰੰਗ ਕਰ ਦਇਆ ਲਿਹੁ ਲੜਲਾਇ ਨਾਨਕਾ ਨਾਮ ਧਿਆਏ ਦੀਨਾਨਾਥ ਦਿਆਲ ਮੇਰੇ ਸੁਆਮੀ ਦੀਨਾਨਾਥ ਦਿਆਲ ਜਚ ਸੰਤਰਵਾਲ ਰਹਾਉ ਸੰਸਾਰ ਬਿਖਿਆ ਕੂਪ ਤਮ ਗਿਆਨ ਮੋਹਤ ਕੂਪ ਕਹਿ ਪੂਜਾ ਪ੍ਰਭ ਜੀ ਲੇਹੁ ਹਰ ਨਾਮ ਆਪਣਾ ਦੇਹੁ ਪ੍ਰਭ

ਕਰਦਾ ਹੈ ਪਤਕ ਦਾਰ। ਮੇਰੇ ਦੁੱਖ ਕਨੇ ਨਾ ਜਾਹੀ, ਹਰ ਬਿਨਾ ਕਤਹ ਸਮਾਹੀ, ਉੜ ਗਏ ਚਿਤਵੀ ਗਹਿ ਓਟ ਚਿਤਵੀ ਨਾਥ, ਨਾਨਕਾ ਦੇ ਰਖ ਹਾਥ, ਹਰ ਗੁਣ ਨਿਦੇ ਗੋਪਾਲ, ਸਰਬ ਘੱਟ ਪ੍ਰਤਪਾਲ।

ਕਮਲ ਭਿੰਨ ਨਾ ਭੇਤ, ਜਿਉਂ ਚੱਕਵੀ ਸੂਰਜ ਆਸ, ਨਾਨਕ ਚਰਨ ਪਿਆਸ, ਜਿਉਂ ਤਰੁਣ ਭਰਤ ਪਰਾਨ, ਜਿਉਂ ਲੋਭੀਐ ਧਨ ਦਾਨ, ਜਿਉਂ ਦੂਧ ਜਲਹਿ ਸੰਜੋਗ, ਜਿਉਂ ਮਹਾਂਖੁਦਿਆਰਥ ਭੋਗ, ਜਿਉਂ ਮਾਤ ਪੂਤਾ ਹੇਤ, ਹਰਿ ਸਿਮਰ ਨਾਨਕ ਨੇਤ, ਜਿਉਂ ਦੀਪ ਪਤਨ ਪਤੰਗ, ਜਿਉਂ ਚੋਰ ਹਿਰਤ ਨੇ ਸੰਗ, ਮਹਿਗਲਾਂ ਕਾਮੈ ਬੰਦ, ਜਿਉਂ ਗ੍ਰਸਤ ਬਿਖੇ ਤੰਦ,

ਛੂਟੈ ਜਾ ਖਸਮ ਛਡਾਏ, ਗੁਰਮਤ ਮੇਲੇ ਭਗਤ ਦ੍ਰਿੜਾਏ, ਖਸਟੀ ਖਟ ਦਰਸ਼ਨ ਪ੍ਰਭ ਸਾਜੇ, ਅਣਹਦ ਸ਼ਬਦ ਨਿਰਾਲਾ ਵਾਜੇ, ਜੇ ਪ੍ਰਭਾਵੈ ਤਾਂ ਮਹਿਲ ਬੁਲਾਵਾ, ਸ਼ਬਦੇ ਭਿਹਦੇ ਤੋਂ ਪਤ ਪਾਵਾ, ਕਰ ਕਰ ਵੇਖ ਖਪੈ ਜਲ ਜਾਵਾ, ਸਾਚੇ ਸਾਚੇ ਸਾਧ ਸਮਾਵਾਂ, ਸਪਤਮਈ ਸਤ ਸੰਤੋਖ ਸਰੀਰ, ਸਤ ਸਮੁੰਦ ਭਰੇ ਨਿਰਮਲ ਨੀਰ, ਮਜਨ ਸੀ ਸਚਰ ਦਾ ਵਿਚਾਰ, ਗੁਰ ਕੈ ਸ਼ਬਦ ਪਾਵੈ ਸਭ ਪਾਰ, ਮਨ ਸਾਚਾ ਮੁਖ ਸੱਚ ਉਪਾਏ, ਸੱਚ ਨਿਸ਼ਾਨ ਠਾਕ ਨਾ ਪਾਏ, ਅਸ਼ਟਮੀ ਅਸ਼ਟ ਸਿੱਧ ਬੁੱਧ ਸਾਦਾ, ਸੱਚ ਨੇ ਕੇਵਲ ਕਰਮ ਅਰਾਦਾ, ਪੌਣ ਪਾਣੀ ਅਗਨੀ ਬਿਸਰਾਓ, ਤਹੀ ਨੰਜਨ ਸਾਚੋ ਨਾਓ, ਤਿਸਮੈ ਮਨੁਆ ਰਾਇਆ ਲਿਵਲਾਏ, ਪ੍ਰਣਵਤ ਨਾਨਕ ਕਾਲ ਨਾ ਕਾਏ, ਨਾਉ ਨੌਮੀ ਨਵੇਂ ਨਾਥ ਨਵ ਖੰਡਾ, ਘਟ ਘਟ ਨਾਥ ਮਹਾ ਬਲਵੰਡਾ, ਆਈ ਪੂਤਾ ਓ ਜਗ ਸਾਰਾ, ਪ੍ਰਭ ਆਦੇਸ਼ ਆਦ ਰਖਵਾਰਾ, ਜੁਗਾਦੀ ਹੈ ਪੀ ਹੋਗ ਓ ਪਰਮ ਪ੍ਰਕਰਨਾ ਜੋਗ, ਦਸਵੀਂ ਨਾਮ ਦਾਨ ਇਸ਼ਨਾਨ, ਅਨੰਦਨ ਮਜਨ ਸੱਚਾ ਗੁਣ ਗਿਆਨ, ਸਚ ਮਹਿਲ ਨ ਲਾਗੈ ਭ੍ਰਮ ਪੋ ਪਾਗ, ਬਿਲਮਨਾ ਤੂੜ ਸਕਾਚਾ ਤਾਗ, ਜਿਉ ਤਾਗਾ ਜਾਗੇ ਵੈ ਜਾਣੋ, ਅਸਤਰ ਚੀਤ ਸਾਧ ਚਰੰਗ ਮਾਣੋ, ਏਕਾਦਸੀ ਏਕ ਹਿਰਦੈ ਵਸਾਵਾ, ਹਿੰਸਾ ਮਮਤਾ ਮੂਹ ਚੁਕਾਵਾ, ਫਲ ਪਾਵੈ ਪ੍ਰਤਿਆਤਮ ਚੀਨਾ, ਪਾਖੰਡ ਕੀਨਾ ਰਾਤ ਪਾਖੰਡ ਰਾਜ ਤਤ ਨਹੀਂ ਬੀਨਾ, ਨਿਰਮਲ ਨਿਰਹਾਰ ਨਹਿ ਕੇਵਲ, ਸੂਚਾ ਸਾਚੇ ਨਾ ਲਾਗੈ ਮਲ, ਜੈ ਦੇਖੋ ਤੈ

ਸਤਕਾਲ ਸਮਾਵਾ, ਸਸੀ ਅਰ ਕਹਿ ਕਰ ਸੂਰ ਸਮਾਵਾ, ਜੋ ਜੁਗਤ ਕੀ ਕੀਮਤ ਪਾਵਾ, ਚਉ ਦਸ ਭਵਨ ਪਾਤਾਲ ਸਮਾਏ, ਖੰਡ ਬ੍ਰਹਮੰਡ ਰਹਾ ਲਿਵਲਾਏ, ਅਮਾਵਸਿਆ ਚੰਦ ਗੁਪਤ ਗਏ ਨਾਰ, ਬੂਝੋ ਗਿਆਨੀ ਸ਼ਬਦ ਵਿਚਾਰ, ਸਸੀ ਅਰ ਗਗਨ ਜੋ ਤਿਹ ਲੋਈ, ਕਰ ਕਰ ਵੇਖੈ ਕਰਤਾ ਸੋਈ, ਗੁਰ ਤੇ ਦੀ ਸਹਿ ਸੋ ਤਿਸ ਹੀ ਮਾਹੀ, ਮਨਮੁਖ ਭੂਲੇ ਆਵੈ ਜਾਹੇ, ਘਰ ਦਾਰ ਥਾਪ ਥਿਰ ਥਾਨ ਸੁਹਾਵੈ, ਆਪ ਪਛਾਣੈ ਜਾਂ ਸਤਿਗੁਰ ਪਾਵੈ, ਜਹ ਆਸਾ ਤੈ ਬਿਨ ਸਵਿਨਾਸਾ, ਫੂਟੈ ਖੱਪਰ ਦੁਬਦਾ ਮਨਸਾ, ਮਮਤਾ ਜਾਲ ਤੇ ਰਹਿ ਉਦਾਸਾ, ਪ੍ਰਣਵਤ ਨਾਨ ਖਮਤਾ ਕੇ ਦਾਸਾ, ਬੇਲਾਵਲ ਮਹੱਲਾ ਤੀਜਾ, ਵਾਰ ਸਤ ਘਰ ਦਸਵਾਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਦਿਤ ਵਾਰ, ਆਦਿ ਪੁਰਖ ਹੈ ਸੋਈ, ਆਪੇ ਵਰਤੈ ਵਰਣ ਕੋਈ, ਓਤ ਪੋਤ ਜਗ ਰਹਿ ਆਪਾਰੋਈ, ਆਪੇ ਕਰਤਾ ਕਰੈ ਸੋਈ, ਨਾਮ ਰਤੇ ਸਦਾ ਸੁਖ ਹੋਈ, ਗੁਰਮੁਖ ਵਿਰਲਾ ਬੂਝੈ ਕੋਈ, ਹਿਰਦੈ ਜਪਣੀ ਜਪੂ ਜਗਦੀਸ਼, ਗੁਣ ਤਾ ਸਾਰ ਗਮ ਗੋਚਰ ਅਪਰੰਪਰ ਸਵਾਮੀ, ਜਨ ਪਗ ਲਗ ਧਿਆਉ ਹੋਏ ਦਾਸਨ ਦਾਸ ਰਹਾਉ, ਸੋਮਵਾਰ ਸੱਚ ਰਹਿਆ ਸਮਾਏ, ਤਿਸ ਕੀ ਕੀਮਤ ਕਹੀ ਨਾ ਜਾਏ, ਆਖ ਆਖ ਰਹੇ ਸਭ ਲਿਵਲਾਏ, ਜਿਸ ਦੇਵ ਹੈ ਤਿਸ ਪੱਲਾ ਪਾਏ, ਅਗਮ ਗੋਚਰ ਲਿਖਿਆ ਨਾ ਜਾਏ, ਗੁਰ ਕੈ ਸ਼ਬਦ ਹਰ ਰਹਿਆ ਸਮਾਏ, ਮੰਗਲ ਮਾਇਆ ਮੋਹ ਪਾਇਆ, ਆਪੇ ਸਿਰ ਸਿਰ ਧੰਦਾ ਲਾਇਆ, ਬੁਝਾਈ ਸੂਈ ਬੂਝੈ, ਗੁਰ ਕੈ ਸ਼ਬਦ ਦਰ ਕਰ ਸੂਝਾ, ਪ੍ਰੇਮ ਭਗਤ ਕਰੇ ਲਵ ਲਾਏ, ਹਉਮੈ ਮਮਤਾ ਸ਼ਬਦ ਜਲਾਏ, ਬੁੱਧ ਵਾਰ ਆਪੇ ਬੁੱਧ ਸਾਰ, ਗੁਰਮੁਖ ਕਰਨੀ ਸ਼ਬਦ ਵਿਚਾਰ, ਨਾਮ ਰਤੇ ਮਨ ਨਿਰਮਲ ਹੋਏ, ਹਰ ਗੁਣ ਗਾਵੈ ਹਉਮੈ ਮਾਲਕ ਹੋਏ, ਦਰ ਸੱਚੈ ਸਦ ਸੋਭਾ ਪਾਈ, ਨਾਮ ਰਤੇ ਗੁਰ ਸ਼ਬਦ ਸੁਹਾਈ, ਲਹ ਨਾਮ

ਭੇਲ ਸਹਿ ਸਬਦ ਸਿੰਗਾਰੀਆ ਕਰ ਜੋੜ ਗੁਰ ਪੈ ਕਰ ਬੇਨੰਤੀ ਮਿਲੋ ਸਾਚ ਪਿਆਰੀਆ ਧਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨੇ ਵਾਰਿਆ ਨਾਨਕ ਮੁੰਦਨ ਵੇਲ ਸੁੰਦਰ ਦੇਖ ਪਿਰ ਸਾਧਾਰਿਆ।

ਓਂਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇਜੈ ਆਇਆ ਮਨ ਸੁਖ ਸਮਾਣ ਰਾਮ ਗੁਰ ਤੁਠੈ ਹਰ ਪ੍ਰਪਾਇਆ ਰੰਗ ਰਲੀਆਂ ਮਾਣਾ ਰਾਮ ਵਡਭਾਗੀ ਹਾਂ ਸੁਹਾਗਣੀ ਹਰ ਮਸਤਕ ਮਾਣ ਰਾਮ ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਭਾਣਾ ਰਾਮ ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰ ਆਪੈ ਰਾਮ ਗੁਰ ਆਪ ਗਵਾਇਆ ਨਿਤ ਹਰ ਹਰ ਜਾਪੈ ਰਾਮ ਮੇਰੇ ਹਰ ਪ੍ਰਭ ਭਾਵੈ ਸੁਹ ਕਰੈ ਹਰ ਰੰਗ ਹਰ ਰਾਪੈ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਤਾਪੈ ਰਾਮ ਮਾਨਸ ਜਨਮ ਹਰ ਪਾਈਐ ਹਰ ਰਾਵਣ ਵੀਰਾ ਰਾਮ ਗੁਰਮੁਖ ਮਿਲ ਸੁਹਾਗਣੀ ਰੰਗ ਹੋਏ ਕਨੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੇਰਾ ਰਾਮ ਹਰ ਹਰ ਹਰ ਹਰ ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਹੁਕਮ ਦ੍ਰਿੜਾਇਆ ਮਨ ਤਨ ਰੰਗ ਭੀਨਾ ਰਾਮ ਭਗਤ ਵਛਲ ਹਰ ਨਾਮ ਗੁਰਮੁਖ ਹਰ ਦੀਨਾ ਰਾਮ ਬਿਨ ਹਰ ਨਾਮ ਨਾ ਜੀਵਦੇ ਜਿਉ ਜਲ ਬਿਨ ਮੀਨਾ ਰਾਮ ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀਨਾ ਰਾਮ ਬਿਲਾਵਲ ਮਹੱਲਾ ਚੌਥਾ ਸਲੋਕ ਹਰ ਪ੍ਰਭ ਸੱਜਣ ਲੋੜ ਲਹੁ ਮਨ ਵਸੈ ਵੱਡ ਭਾਗ ਗੁਰ ਪੂਰੈ ਵੇਖਾ ਲਿਆ ਨਾਨਕ ਹਰ ਦੇ ਵਿਲਾਗ ਸ਼ੰਤ ਮੇਰਾ ਹਰ ਪ੍ਰਭ ਰਾਵਣ ਆਈਆ ਹਉ ਮੈਂ ਬਿਖ ਝਾਕੇ ਰਾਮ ਗੁਰਮਤ ਆਪ ਮਿਟਾਇਆ ਹਰ ਹਰ ਦੇ ਵਿਲਾਗੇ ਰਾਮ ਅੰਤਰ ਕਮਲ ਪ੍ਰਗਾਸਿਆ ਗੁਰ ਗਿਆਨੀ ਜਾਗੇ ਰਾਮ ਜਨ ਨਾਨਕ ਹਰ ਪ੍ਰਪਾਇਆ ਪੂਰੈ ਵੱਡ ਭਾਗੇ ਰਾਮ ਹਰ ਪ੍ਰਵਿਆਨ ਮਨ ਪਾਇਆ ਹਰ ਨਾਮ ਵਧਾਈ ਰਾਮ ਗੁਰਪੂਰੈ ਪ੍ਰਪਾਇਆ ਹਰ ਹਰ ਲਿਵਲਾਈ ਰਾਮ ਅਗਿਆਨ ਅੰਧੇਰਾ ਕੱਟਿਆ ਜੋਤ ਪ੍ਰਗਟ ਆਈ ਰਾਮ ਜਨ ਨਾਨਕ ਨਾਮ ਆਧਾਰ ਹੈ ਹਰ ਨਾਮ ਸਮਾਈ ਰਾਮ ਧਨ ਹਰ ਪ੍ਰਭ ਪਿਆਰਾ ਰਾਵੀਆ ਜਾਂ ਹਰ ਪ੍ਰਭ ਪਾਈ ਰਾਮ ਅੱਖੀ ਪ੍ਰੇਮ ਕਸਾਈਆ ਜਿਉਂ ਬਿਲਕੁਲ ਮਸਾਈ ਰਾਮ ਗੁਰਪੂਰੈ

ਆਨੰਦੇ ਅਨ ਦਿਨ ਵਜਹਿ ਵਾਜੇ ਅਹੰਗ ਮਤ ਮਨ ਕੀ ਤਿਆਗੀ ਬਿਨਵੰਤ ਨਾਨਕ ਸਰਨ ਸਵਾਮੀ ਸੰਤ ਸੰਗ ਲਿਵ ਲਾਗੀ ਬੇਲਾਵਲ ਮਹੱਲਾ ਪੰਜਵਾਂ ਭਾਗ ਸੁਲੱਖਣਾ ਹਰ ਕੰਤ ਹਮਾਰਾ ਰਾਮ ਆਨਹਦ ਬਜਿਤਰਾ ਤਿਨ ਸ ਧੁਨ ਦਰਬਾਰਾ ਰਾਮ ਆਨੰਦ ਅਨ ਦਿਨ ਵਜੈ ਵਾਜੇ ਦਿਨ ਸਰੈਣ ਮਾਹਾ ਤਹਿ ਰੋਗ ਸੋਗ ਨਾ ਦੁਖ ਵਿਆਪੈ ਜਨਮ ਮਰਨ ਨ ਤਾਹਾ ਰਿੱਧ ਸਿੱਧ ਸੁਧਾਰਾ ਸਮਰਤ ਭਗਤ ਪ੍ਰੇ ਭੰਡਾਰਾ ਬਿਨਵੰਤ ਨਾਨਕ ਬਲਿਹਾਰ ਵੰਜਾ ਪਾਰ ਬ੍ਰਹਮ ਪ੍ਰਾਣ ਆਧਾਰਾ ਸੁਣ ਸਖੀਐ ਸਹਿੜੀਓ ਮਿਲ ਮੰਗਲ ਗਾਵੈ ਰਾਮ ਮਨ ਤਨ ਪ੍ਰੇਮ ਕਰੇ।

ਮਹੱਲਾ ਪੰਜਵਾਂ ਹਰਿ ਖੋਜਹੁ ਵਡਭਾਗੀਓ ਮਿਲ ਸਾਧੂ ਸੰਗੇ ਰਾਮ ਗੁਣ ਗੋਬਿੰਦ ਸਦ ਕਹੀਐ ਪਾਰ ਬ੍ਰਹਮ ਕੈ ਰੰਗੇ ਰਾਮ ਸੋ ਪ੍ਰਭ ਸਦੀ ਸੇਵੀ ਹੈ ਪਾਈਐ ਫਲ ਮੰਗੇ ਰਾਮ ਨਾਨਕ ਪ੍ਰਭ ਸਰਨਾਗਤੀ ਜਪ ਅਣ ਤਤਰੰਗੇ ਰਾਮ ਇਕ ਤਲ ਪ੍ਰਭੂ ਨ ਵਿਸਰੈ ਜਿਨ ਸਭ ਕਿਛ ਦੀਨਾ ਰਾਮ ਵਡਭਾਗੀ ਮੇਲਾ ਵੜਾ ਗੁਰਮੁਖ ਪਿਰ ਚੀਨਾ ਰਾਮ ਬਾਹਾਂ ਪਕੜ ਤੰਬ ਤੇ ਕਾਢਿਆ ਕਰ ਆਪਣਾ ਲੀਨਾ ਰਾਮ ਨਾਮ ਜਪਤ ਨਾਨਕ ਜੀਵੈ ਸੀਤਲ ਮਨ ਸੀਨਾ ਰਾਮ ਕਿਆ ਗੁਣ ਤੇਰੇ ਕਹਿ ਸਕੋ ਪ੍ਰਭ ਅੰਤਰ ਜਾਮੀ ਰਾਮ ਸਿਮਰ ਸਿਮਰ ਨਾਰਾਇਣਾ ਪਹਿ ਪਾਰ ਗ੍ਰਾਮੀ ਰਾਮ ਗੁਣ ਗਾਵਤ ਗੋਬਿੰਦ ਕੇ ਸਭ ਇੱਛ ਪੁਜਾਮੀ ਰਾਮ ਨਾਨਕ ਉਪਦਰੇ ਜਪ ਹਰੇ ਸਭ ਕਾ ਸੁਆਮੀ ਰਾਮ ਰਸ ਭਿੰਨਿਆੜੇ ਆਪਣੇ ਰਾਮ ਰੰਗੇ ਸੇ ਲੋਇਨ ਨੀਕੇ ਰਾਮ ਪ੍ਰਭ ਪੇਖਤ ਇੱਛਾ ਪੁੰਨੀਆਂ ਮਿਲ ਸਾਜਨ ਜੀ ਕੇ ਰਾਮ ਅੰਮ੍ਰਿਤ ਰਸ ਹਰ ਪਾਇਆ ਵਿਖਿਆ ਰਸ ਫੀਕੇ ਰਾਮ ਨਾਨਕ ਜਲ ਜੜਹਿ ਸਮਾਇਆ ਜੋਤੀ ਜੋਤ ਮੀਕੇ ਰਾਮ ਬੇਲਾਵਲ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉੱਤਮ ਹਰ ਪ੍ਰਭ ਗਾਵਿਆ ਕਰਨਾਦ ਬੇਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਤੁਰ ਮਸਤਕ ਪੂਰਾ ਭਾਗ ਸਭ ਦਿਨ ਸਰੈਣ ਗੁਣ ਉਚਰੈ ਹਰ ਹਰ ਉਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੈ ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਬਿਲਾਵਲ ਮਹੱਲਾ ਤੀਜਾ ਬਿਲਾਵਲ ਤਬ ਹੀ ਕੀਜੀਐ ਜਬ ਮੁਖ ਹੋਵੈ ਰਾਮ ਰਾਗਨਾਦ ਸ਼ਬਦ ਸੋਹਣੇ ਜਾਂ ਲਾਗਹਿ ਸਹਿਜ ਧਿਆਨ ਰਾਗਨਾਦ ਛੋੜ ਹਰ ਸੇਵੀਐ ਤਾਂ ਦਰਗਹਿ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮ ਵਿਚਾਰੀਐ ਚੂਕੈ ਮਨ ਅਭਿਮਾਨ ਪੌੜੀ ਸੇਵੀਐ ਪੌੜੀ ਤੂੰ ਹਰ ਪ੍ਰਭ ਆਪ ਅਗੰਮ ਹੈ ਸਭ ਤੋਂ ਦੋ ਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ ਤੂੰ ਦੇ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ਹਰ ਧਿਆਵਹੁ ਭਗਤੋ ਦਿਨ ਸਰਾਤ ਅੰਤ ਲਹਿ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ ਦੂਜਾ ਭਾਈ ਬਿਲਾਵਲ ਨਾ ਹੋਵਈ ਮਨ ਮੁਖ ਥਾਏ ਨਾ ਪਾਏ ਪਾਖੰਡ ਭਗਤ ਨਾ ਹੋਵਈ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹਟ ਕਰਮ ਕਮਾਵਣੇ ਥਾਏ ਨਾ ਕੋਈ ਪਾਏ ਨਾਨਕ ਗੁਰਮੁਖਾ ਵਿਚਾਰੀਐ ਵਿੱਚ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਨਾ ਕੱਟਿਆ ਜੋਤੀ ਜੋਤ ਮਿਲਾਏ ਮਹੱਲਾ ਤੀਜਾ ਬਿਲਾਵਲ ਕਰਿਓ ਤੁਮ ਪਿਆਰਿਓ ਇੱਕ ਸਿਉ ਲਿਵਲਾਏ ਜਨਮ ਮਰਨ ਦੁੱਖ ਕੱਟੀਐ ਸੱਚੇ ਰਹਿ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲੈ ਸਤਿਗੁਰ ਪਾਏ ਸਤ ਸੰਗਤੀ ਬੈ ਪਾਉ ਕਾਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿੱਤ ਹਰ ਸਭ ਕੋਈ ਹਰ ਕੈ ਵਸ ਹੈ ਭਗਤਾਂ ਕੈ ਕਰ ਆਨੰਦ ਕਰ ਹਰ ਭਗਤਾਂ ਕਾ ਮੇਲੀ ਸਰਬੱਤ ਸੋ ਨਿਸਲ ਜਨ ਟੰਗ ਤਰ ਹਰ ਸਭਨਾ ਕਹਿ ਖਸਮ ਸੋ ਭਗਤਾਂ ਜਿਨ ਚਿੱਤ ਕਰ ਤੁਧ ਅੱਪੜ ਕੋਏ ਨਾ ਸਕੈ ਸਭ ਝੱਖ ਝੱਖ ਪਵੈ ਚੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦਾ ਤੇ ਬ੍ਰਾਹਮਣਾ ਜੇ ਚੱਲੈ ਸਤਿਗੁਰ ਪਾਏ ਜਿਨ ਕਹਿਦੈ ਹਰ ਵਸ ਹੈ ਹਉਮੈ ਰੋਗ ਗਵਾਏ ਗੁਣ ਰਵੈ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਯੁਗ ਮੈਂ ਵਿਰਲੇ ਬ੍ਰਾਹਮਣ ਬ੍ਰਹਮ ਬਿੰਦੈ ਚਿੱਤ ਲਾਏ ਨਾਨਕ ਜਿਨ ਕੋ ਨਜ਼ਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵਲਾਏ ਮਹੱਲਾ ਤੀਜਾ ਸਤਿਗੁਰ ਕੀ ਸੇਵਨਾ ਕੀਤੀਆਂ ਸ਼ਬਦ ਨ ਲੱਗੋ ਪਾਵੋ ਹਉ ਮਹਿਰੂ ਕਮਾਵਣਾ ਅਤਿ ਦੀਰਘ ਬਹੁ ਸਵਾਉ ਮਨ ਹਠ ਕਰਮ ਕਮਾਵਣੇ ਫਿਰ ਜੋ ਨਹੀਂ ਪਾਏ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲਏ ਮਿਲਾਏ
नानक नदरी नदर करे ता नाम तन पल्लै पाए पौड़ी। सब वडियाइया हर नाम विच हर गुरमुख त्याईया, जे वस्त मंगिया साई पाईया, जे नाम चित लाईया, गोहज गल जी की कीचा, सतगुर पास ता सर्ब सुख पाईया। गुर पूरा हर उपदेश दे, सब भुख लह जाईया, जिस पूर्ब हो

ਪ੍ਰਭ ਮੇਲ ਮਲਾਏ, ਸਤਿਗੁਰ ਕਾ ਦਰਸ਼ਨ ਸਫਲ ਹੈ, ਜਿਹਾ ਕੋਈ ਇੱਛੇ ਤੇਹਾ ਫਲ ਪਾਏ। ਗੁਰ ਕਾ ਸ਼ਬਦ ਅੰਮ੍ਰਿਤ ਹੈ, ਸਭ ਤ੍ਰਿਸ਼ਨਾ ਭੁੱਖ ਗਵਾਏ, ਹਰ ਰਸ ਪੀ ਸੰਤੋਖ ਹੋਆ, ਸੱਚ ਵਸਿਆ ਮਨ ਆਏ, ਸੱਚ ਧਿਆਏ ਅਮਰਾ ਪਦ ਪਾਇਆ, ਅਨਹਦ ਸ਼ਬਦ ਵਜਾਏ, ਸੱਚੋ ਦਹਿ ਦਿਸ ਪਸਰਿਆ, ਗੁਰ ਕਾ ਸਹਿਸ ਉਪਾਏ। ਨਾਨਕ ਜਿਨੇ ਅੰਦਰ ਸੱਚ ਹੈ, ਸੇ ਜਨ ਛਪਹਿ ਨਾ ਸਹਿਦ ਛਪਾਏ। ਮਹੱਲਾ ਤੀਜਾ, ਗੁਰ ਸੇਵਾ ਤੇ ਹਰ ਪਾਈਐ, ਜਾ ਕੋ ਨਦਰ ਕਰੇ, ਮਾਨਸ ਤੇ ਦੇਵ ਤੇ ਪਏ, ਸੱਚੀ ਭਗਤ ਜਿਸ ਦੇ, ਹੋਮੈ ਮਾਰ ਮਿਲਾਇਨ, ਗੁਰ ਕਾ ਸ਼ਬਦ ਸੁੱਚੇ। ਨਾਨਕ ਸਹਿਜੇ ਮਿਲ ਰਹੇ, ਨਾਮ ਵਡਿਆਈ ਦੇ ਪੌੜੀ, ਗੁਰ ਸਤਿਗੁਰ ਵਿੱਚ ਨਾਮ ਹੈ ਕੀ ਵੱਡੀ ਵਡਿਆਈ, ਹਰ ਕਰਤਾ ਆਪ ਵਧਾਈ, ਸੇਵਕ ਸਿੱਖ ਸਭ ਵੇਖ ਵੇਖ ਜੀਵਨ, ਉਹਨਾਂ ਅੰਦਰ ਹਿਰਦੈ ਪਾਈ, ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ, ਉਹਨਾਂ ਪਰਾਇਆ ਭਲਾ ਨਾ ਸੁਖਾਈ, ਕਿਹਾ ਹੋਵੈ ਕਿਸੇ ਹੀ ਕੀ ਝੱਖ ਮਾਰੀ, ਜਾਂ ਸੱਚੇ ਸਿਉ ਬਣਿਆਈ, ਜੇ ਕਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ, ਸਭ ਝੱਖ ਝੱਖ ਮਰੈ ਲੋਕਾਈ। ਸਲੋਕ ਮਹੱਲਾ ਤੀਜਾ। ਤ੍ਰਿਗੇ ਆਸਾ ਦੂਜੇ ਭਾਵ ਕੀ, ਜੋ ਮੂੰਹ ਮਾਇਆ ਚਿੱਤ ਲਾਏ, ਹਰ ਸੁਖ ਪੱਲਰ ਤੇ ਆਗਿਆ, ਨਾ ਵਿਸਾਰ ਦੁੱਖ ਪਾਏ, ਮਨਮੁਖ ਗਿਆਨੀ ਅੰਦਲੇ, ਜਨਮ ਮਰੈ ਫਿਰ ਆਵੈ ਜਾਏ, ਕਾਰਜ ਸਿੱਧ ਨ ਹੋਵੇ ਅੰਤ ਗਿਆ ਪਛਤਾਏ, ਜਿਸ ਕਰਮ ਹੋਵੇ

ਜਾ ਆਸਾ ਮਨਸਾ ਜਗ ਮੋਹਣੀ ਜਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੀ ਹੀ ਸਭ ਹੁਕਮੀ ਹੀ ਜਮ ਲੱਗਦਾ ਸੋਬਰੈ ਜਿਸ ਬਖਸ਼ਿਆ ਕਰਤਾਰ ਨਾਨਕ ਗੁਰ ਪ੍ਰਸਾਦੀ ਉਹ ਮਨ ਤਾਂ ਤਰਾ ਜਾਂ ਛੋਡੈ ਹੰਕਾਰ ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੇ ਜਾਈਐ ਜਗਤ ਮਹਿ ਤਿੱਥੇ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆਰਾਂ ਕੇ ਮੂੰਹ ਫਿਟਕੀਐ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਸ਼ਾਹੀ ਜਨ

ਤੋਂ ਪ੍ਰਾਪਤ ਹੋਏ। ਅੰਦਰ ਸੀਤਲ ਸਾਂਤ ਹੈ ਹਿਰਦੈ ਸਦਾ ਸੁਖ ਹੋਏ। ਅੰਮ੍ਰਿਤ ਖਾਣਾ ਪਹਿਨਣਾ ਨਾਨਕ ਨਾਹੀਂ ਵਡਿਆਈ ਹੋਏ। ਮਹੱਲਾ ਤੀਜਾ ਇਹ ਮਨ ਗੁਰ ਕੀ ਸਿੱਖ ਸੁਣ ਪਾਹੇ ਗੁਣੀ ਨਿਦਾਨ। ਸੁਖਦਾਤਾ ਤੇਰਾ ਮਨ ਵਸੈ ਹਉਮੈ ਜਾਇ ਅਭਿਮਾਨ। ਨਾਨਕ ਨਦਰੀ ਪਾਈ ਅੰਮ੍ਰਿਤ ਗੁਣੀ ਨਿਦਾਨ। ਪੌੜੀ ਜਿਤਨੇ ਪਾਤ ਸ਼ਾਹ ਸਹਾਰਾਜ ਖਾਂ ਨੂੰ ਮਰਾਵ ਸਿਕਦਾਰ ਹੈ ਤਿਤਨੇ ਸਭ ਹਰ ਕੇ ਕੀਏ। ਜੋ ਕਿਛ ਹਰ ਕਰਾਵੈ ਸੋ ਓਹੇ ਕਰਹਾ ਸਭ ਹਰ ਕੇ ਅਰਥੀਏ। ਸੋ ਐਸਾ ਹਰ ਸਵਨਾ ਕਾ ਪ੍ਰਭ ਸਤਿਗੁਰ ਕਹਿ ਵਲ ਹੈ ਤਿਨ ਸਭ ਵਰਨ ਚਾਰੇ ਖਾਣੀ ਸਭ ਸ੍ਰਿਸ਼ਟ ਗੋਲੇ।

0: ਸਹੀ ਜਨ ਸਮਦੇ ਜੇ ਆਪੇ ਬਖਸ਼ ਮਿਲਾਇਆ ਮਹੱਲਾ ਤੀਜਾ ਨਾਨਕ ਸੋ ਸਲਾਹੀਐ ਜਿਸ ਵਸ ਸਭ ਕਿਛੁ ਹੋਏ ਤਿਸਹ ਸਿਰੇ ਵੋਹ ਪ੍ਰਾਣੀਓ ਤਿਸ ਬਿਨੇ ਅਵਰ ਨਾ ਕੋਈ ਗੁਰਮੁਖ ਅੰਤਰ ਮਨ ਵਸਾ ਸਦਾ ਸਦਾ ਸੁਖ ਹੋਏ ਪਵੜੀ ਜਿਨੀ ਗੁਰਮੁਖ ਹਰ ਨਾਮ ਧਨ ਨਾ ਖੱਟਿਓ ਸੇ ਦੇਵਾਲੀਏ ਯੁਗ ਮਾਹੇ ਓਏ ਮੰਗਦੇ ਫਿਰੈ ਸਭ ਜਗਤ ਮਹਿ ਮੋਹ ਥੁੱਕ ਨਾ ਤਿਨ ਕੋ ਪਾਹੇ ਪ੍ਰਾਈ ਬਖੀਲੀ ਕਰਹਿ ਆਪਣੀ ਪ੍ਰਤੀਤ ਖੋਵਣ ਸਗਵਾ ਪੀ ਆਪ ਲਖਾਹੇ ਜਿਸ ਤਨ ਕਾਰਣ ਚੁਗਲੀ ਕਰਹਿ ਸੋ ਤਨ ਚੁਗਲੀ ਹੱਥ ਨਾ ਆਵਾ ਓਏ ਭਾਵੈ ਤਿੱਥੈ ਜਾਹੇ ਗੁਰਮੁਖ ਸੇਵਕ ਪਾਏ ਹਰ ਧਨ ਮਿਲੈ ਤਿੱਥੋ ਕਰਮਹੀਨ ਲੈ ਨਾ ਸਕਹਾਂ ਹੋਰ ਤੈ ਦੇਸ ਦਸੰਤਰ ਹਰ ਧਨ ਨਾਹੇ ਸਲੋਕ ਮਹੱਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋਵੇ ਚਿੰਤਾ ਨਾ ਹੋ ਸਕਹਿ ਹੋਰ ਤੈ ਦੇਸ ਦਸੰਤਰ ਧਨ ਨਾਹੇ ਗੁਰਮੁਖ ਸੇਵਕ ਪਾਏ ਹਰ ਧਨ ਮਿਲੈ ਤਿੱਥ ਹਉ ਕਰਮਹੀਨ ਲੈ ਨਾ ਸਕੈ ਹੋਰ ਥੈ ਦੇਸ ਸੰਤਰ ਹਰ ਧਨ ਨਾਹੇ ਸਲੋਕ ਮਹੱਲਾ ਤੀਜਾ ਗੁਰਮੁਖ ਸੰਸਾ ਮੂਲ ਨਾ ਹੋਵੇ ਚਿੰਤਾ ਵਿੱਚ ਹੋ ਜਾਏ ਜੋਗ ਹੋਏ ਸੋ ਸਹਿਜੇ ਹੋਏ ਕਹਿਣਾ ਕਿਛੁ ਨਾ ਜਾਏ ਨਾਨਕ ਤਿਨਕਾ ਆਖਿਆ ਆਪ ਸੁਣੇ ਜੇ ਲੈਨ ਪੰਨੈ ਪਾਏ ਮਹੱਲਾ ਤੀਜਾ ਕਾਲ ਮਾਰ ਮਨਸਾ ਮਨਹਿ ਸਮਾਣੀ ਅੰਤਰ ਨਿਰਮਲ ਨਾਓ ਅਣ ਦਿਨ ਜਾਗਾ ਕਦੇ ਨਾ ਸੁਹਵਾ ਸਹਿਜੇ ਅੰਮ੍ਰਿਤ ਪੇ ਆਓ ਮਿੱਠਾ ਬੋਲੇ ਅੰਮ੍ਰਿਤ ਬਾਣੀ ਅਣ ਦਿਨ ਹਰ ਗੁਣ ਗਾਓ ਨਿਜ ਕਰ ਵਾਸਾ ਸਦਾ ਸੁਹੰਦੇ ਨਾਨਕ ਤਿਨ ਮਿਲਿਆ ਸੁਖ ਪਾਓ ਪੌੜੀ ਹਰ ਧਨ ਰਤਨ ਜਵੇ ਹਰੀ ਸੋ ਗੁਰ ਹਰ ਧਨ ਹਰ ਪਾਸੋ ਦੇਵਾਇਆ ਜੇ ਕਿਸਹਿ ਕਿਉਂ ਕਿਉਂ ਦਿਸ ਆਵੈ ਤਾਂ ਕੋਈ ਕਿਉਂ ਮੰਗ ਲਏ ਅਕਹਿ ਕੋਈ ਕਿਉਂ ਦੇਵਾਏ ਇਹੋ ਹਰ ਧਨ ਹੋ ਜੋਰ ਕੀਤਾ ਕਿਸਹਿ ਨਾਲ ਨਾ ਜਾਏ ਵੰਡਾਇਆ ਜਿਸਨੂੰ ਸਤਿਗੁਰ ਨਾਲ ਹਰ ਸਰਦਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵਾ ਜਿਸਨੂੰ ਕਰਤਾ ਧੁਰ ਲਿਖ ਪਾਇਆ
1: ਹਰ ਧਨ ਕਾ ਕੋਈ ਸ਼ਰੀਕ ਨਾਹੀ ਇਸ ਹਰ ਧਨ ਕਾ ਕੋਈ ਸ਼ਰੀਕ ਨਾਹੀ ਕਿਸੇ ਕਾ ਖਤ ਨਾਹੀ ਕਿਸੇ ਕੈ ਸੀਬ ਬੰਨੈ ਰੋਲ ਨਾਹੀ ਜੇ ਕੋ ਹਰ ਧਨ ਕੀ ਬਖੀਲੀ ਕਰੇ ਤਿਸ ਕਾ ਮੂੰਹ ਹਰ ਚੌਕੁੰਡਾਂ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੇ ਚੋਰ ਬਖੀਲੀ ਨਾ ਚੱਲਈ ਦੇਹ ਦੇਹ ਨਿਤ ਨਿਤ ਚੜ੍ਹੇ ਸਵਾਇਆ ਸਲੋਕ ਮਹੱਲਾ ਤੀਜਾ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਤਾਰ ਜਿੱਤ ਦੁਆਰੇ ਉਬਰੈ ਤਿੱਤੈ ਲਹਿ ਉਬਾਰ ਸਤਿਗੁਰ ਸੁਖ ਵਿਖਾਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਜਈ ਹਰ ਬਿਨ ਬਖਸ਼ਣ ਹਾਰ ਮਹੱਲਾ ਤੀਜਾ ਹਉ ਮੈਂ ਮਾਇਆ ਮੋਹਣੀ ਦੂਜੇ ਲੱਗੈ ਜਾਏ ਨਾ ਇਹ ਮਾਰੀ ਨਾ ਮਰੈ ਨਾ ਇਹ ਹੱਟ ਵਿਕਾਏ ਗੁਰ ਕੈ ਸ਼ਬਦ ਪਰਜਾਲੀਐ ਤਾਂ ਇਹ ਵਿੱਚੋਂ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਹੈ ਗੁਰਮੁਖ ਪਾਇਆ ਜਾਏ ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਧੁਰੋਂ ਹੁਕਮ ਬੁਝ ਨਿਸ਼ਾਨ ਪੁੱਤੀ ਪਾਤੀ ਜਾਵਾਈ ਸਕੀ ਅੱਗੋਂ ਪਿੱਛੋਂ ਟੋਲ ਡਿੱਠਾ ਲਾਹੇ ਉਨ ਸਭਨਾ ਕਾ ਅਭਿਮਾਨ ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ ਹਰ ਬਖਸ਼ਿਓ ਸਭ ਜਹਾਨ ਜੇ ਸਤਿਗੁਰ ਨੂੰ ਮਿਲ ਮੰਨੇ ਸੋ ਹਲਤ ਪਲਤ ਸਿਜੈ ਜੇ ਵੇਮੁਖ ਹੋਵੇ ਸੋ ਫਿਰੈ ਭ੍ਰਿਸ਼ਟ ਥਾਨ ਜਨ ਨਾਨਕੈ ਵੱਲ ਹੋਆ ਮੇਰਾ ਸਵਾਮੀ ਹਰ ਸੱਜਣ ਪੁਰਖ ਸੁਜਾਣ ਪਾਉਂਦੀ ਭਿੱਤ ਦੇ ਕੈ ਸਭ ਆਏ ਪਏ ਸਤਿਗੁਰ ਕੀ ਪੈਰੀ ਲਾਹਿਓਨ ਸਭਨਾ ਕਿਉਂ ਮਨੋ ਗੁਮਾਨ ਸਲੋਕ ਮਹਲਾ ਪਹਿਲਾ ਕੋਈ ਵਾਹੇ ਕੋਲੁਣੈ ਕੋ ਪਾਏ ਖਲਹਾਣ, ਨਾਨਕ ਹਿਮ ਨ ਜਾਪਈ ਕੋਈ ਖਾਏ ਨਿਦਾਨ। ਮਹਲਾ ਪਹਿਲਾ। ਜਿਸ ਮਨ ਵਸਿਆ ਤਰਿਆ ਸੋਏ, ਨਾਨਕ ਜੋ ਭਾਵੈ ਸੋ ਹੋਏ ਪੌੜੀ। ਪਾਰ ਬ੍ਰਹਮ ਦਇਆਲ ਸਾਗਰ ਤਾਰਿਆ, ਗੁਰਪੂਰੈ ਮਿਹਰਵਾਨ ਭਰਮ ਪਉ ਮਾਰਿਆ। ਕਾਮ ਕ੍ਰੋਧ ਵਿਕਰਾਲ ਦੂਤ ਸਭ ਹਾਰਿਆ, ਅੰਮ੍ਰਿਤ ਨਾਮ ਨਿਧਾਨ ਕੰਠੀ ਉਰ ਧਾਰਿਆ। ਨਾਨਕ ਸਾਧੂ ਸੰਗ ਜਨਮ ਮਰਨ ਸਵਾਰਿਆ। ਸਲੋਕ ਮਹਲਾ ਤੀਜਾ। ਜਿਨੀ ਨਾਮ ਵਿਸਾਰਿਆ ਕੂੜੇ ਕਹਿਣਕ ਹਨ, ਪੰਚ ਚੋਰ ਤਿੰਨਾ ਘਰ ਮੋਹਨ, ਹਉ ਮੈਂ ਅੰਦਰ ਸਨ। ਸਾਕਤ ਮੁੱਠੇ ਦੁਰਮਤੀ ਹਰ ਰਸ ਨਾ ਜਾਣਨ, ਜਿਨੀ ਅੰਮ੍ਰਿਤ ਭਰਮ ਲੁਟਾਇਆ, ਬਿਕਸੋਂ ਰਚ ਹੈ ਰਚਨ। ਦੁਸ਼ਟਾਂ ਛੇਤੀ ਪਿਰਹੜੀ ਜਨ ਸਿਉਂ ਵਾਧ ਕਰਨ, ਨਾਨਕ ਸਾਕਤ ਨਰਕ ਮੈਂ ਜਮ ਬੱਧੇ ਦੁੱਖ ਸਹਨ, ਪੈਂ ਕਿਰਤ ਕਮਾਮ ਦੀ ਜਿਵ ਰਾਖੈ ਤਿਵੇਂ ਰਹਨ। ਮਹਲਾ ਤੀਜਾ। ਜਿੰਨੀ ਸਤਿਗੁਰ ਸੇਵਿਆ ਤਾਣ ਨਿਤਾਣੇ ਤਿਸ, ਸਾਸ ਗਿਰਾਸ ਸਦਾ ਮਨ ਵਸੈ, ਜਮ ਜੋ ਨਾ ਸਕੈ ਤਿਸ, ਹਿਰਦੈ ਹਰ ਹਰ ਨਾਮ ਰਸ, ਕਮਲਾ ਸੇਵਕ ਤਿਸ। ਹਰ ਦਾਸਾਂ ਕਾ ਦਾਸ ਹੋਏ, ਪਰਮ ਪਦਾਰਥ ਤਿਸ, ਨਾਨਕ ਮੰਤਨ ਤਿਸ ਪ੍ਰਭ ਵਸੈ, ਹਉ ਸਤਿਗੁਰ ਬਾਣੈ ਤਿਸ। ਜਿਨ ਕੋ ਪੂਰਬ ਲਿਖਿਆ ਰਸੰਤ ਜਨ ਸਿਉ ਤਿਸ, ਪੌੜੀ ਜੋ ਬੋਲੇ ਪੂਰਾ ਸਤਿਗੁਰੂ, ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ, ਜਗਤ ਮੈਂ ਘੱਟ ਘੱਟ ਮੁੱਖ ਭਣਿਆ, ਬਹੁਤ ਵਡਿਆਈਆਂ ਸਾਹਿਬੈ ਨਾ ਜਾਹੀ ਗਣੀਆਂ। ਸੱਚ ਸਹਿਜ ਆਨੰਦ ਸਤਿਗੁਰੂ ਪਾਸ, ਸੱਚੀ ਗੁਰਮਣੀਆਂ ਨਾਨਕ ਸੰਤ ਸਵਾਰੇ, ਪਾਰ ਬ੍ਰਹਮ ਸੱਚੇ ਜਿਉਂ ਬਣਿਆ। ਸਲੋਕ ਮਹਲਾ ਤੀਜਾ।

ਹੈ ਹਜ਼ੂਰ। ਮਨਮੁਖ ਜਨਮ ਗਵਾਇਆ, ਝੂਠੇ ਲਾਲਚ ਕੂਰ, ਨਾਨਕ ਬਖਸ਼ ਮਿਲਾਇਨ, ਸੱਚੇ ਸ਼ਬਦ ਹਦੂਰ, ਮਹਲਾ ਤੀਜਾ। ਹਰ ਪ੍ਰਭ ਸੱਚਾ ਸੋਹਿਲਾ, ਗੁਰਮੁਖ ਨਾਮ ਗੋਬਿੰਦ, ਅਨੰਦਨ ਨਾਮ ਸਲਾਹਣਾ, ਹਰ ਜਪਿਆ ਮਨਿਆ ਨੰਦ। ਵਡਭਾਗੀ ਹਰ ਪਾਇਆ, ਪੂਰਨ ਪਰਮਾਨੰਦ, ਜਨ ਨਾਨਕ ਨਾਮ ਸਲਾਹਿਆ, ਬਹੁੜ ਨ ਮਨ ਤਨ ਭਾਂਗ ਪੌੜੀ। ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫੇਰ ਸ਼ਰਨ ਗੁਰ ਆਵੇ, ਪਿਛਲੇ ਗੁਨਾ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ। ਜਿਉਂ ਮੀਂਹ ਬੁੱਠੇ ਗਲੀਆਂ ਨਾਲਿਆਂ ਟੋਬਿਆਂ ਕਾ ਜਲ, ਜਾਏ ਪਵੇ ਵਿੱਚ ਸੁਰਸਰੀ, ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਇਹ ਵਡਿਆਈ ਸਤਿਗੁਰ ਨਰਵੈਰ ਵਿੱਚ, ਜਿਤ ਮਿਲਿਆ ਤਿਸ਼ਨਾ ਭੁੱਖ ਉਤਰੈ, ਹਰ ਸ਼ਾਂਤ ਤੜ ਆਵੈ। ਨਾਨਕ ਇਹ ਅਚਰਜ ਦੇਖੋ ਮੇਰੇ ਹਰ ਸੱਚੇ ਸ਼ਾਹ ਕਾ, ਜੇ ਸਤਿਗੁਰੂ ਨੂੰ ਮੰਨੈ ਸੋ ਸਭਨਾ ਭਾਵੈ। ਬਿਲਾਵਲ ਬਾਣੀ ਭਗਤਾਂ ਕੀ, ਕਬੀਰ ਜੀਓ ਕੀ ਕੋ ਹੰਕਾਰ, ਸਤ ਨਾਮ ਕਰਤਾ ਪੁਰਖ ਗੁਰ ਪ੍ਰਸਾਦ, ਐਸੋ ਇਹ ਸੰਸਾਰ ਪੇਖ ਨਾ ਰਹਿਣ ਕੋ ਪਈ ਹੈ ਰੇ। ਸੁਦੇ ਸੁਦੇ ਰਿੰਗ ਚਲੋ ਤੁਮ, ਨਤਰ ਕੁਤ ਕਾ ਦਵਈ ਹੈ ਰੇ, ਰਹਾਓ ਬਾਰੇ ਬੂਢੇ ਤਰੁਣ ਭਈਆ, ਸਭ ਹੂੰ ਜਮ ਲੈ ਜਈ ਹੈ ਰੇ। ਮਾਨਸ ਬਪਰਾ ਮੂਸਾ ਕੀਨੋ, ਮੀਚ ਬਿਲਈਆ ਖਈ ਹੈ ਰੇ। ਧਨਵੰਤਾ ਯਾਰ ਨਿਰਧਨ ਮੰਨਈ, ਤਾਂ ਕੀ ਕਛੂ ਨਕਾਣੀ ਰੇ, ਰਾਜਾ ਪਰਜਾ ਸਮਕਰ ਮਾਰੇ, ਐਸੋ ਕਾਲ ਬਡਾਨੀ ਰੇ। ਹਰ ਕੇ ਸੇਵਕ ਜੋ ਹਰ ਭਾਏ, ਤਿਨ ਕੀ ਕਥਾ ਨਰਾਰੀ ਰੇ, ਆਵੈ ਨਾ ਜਾਵੈ ਨਾ ਕਭੂ ਮਰਤੇ, ਪਾਰਵਰਮ ਸੰਗਾਰੀ ਰੇ। ਪੁੱਤਰ ਕਲਤਰ ਲਛਮੀ ਮਾਇਆ, ਇਹ ਤਜੋ ਜੀ ਜਾਨੀ ਰੇ, ਕਹਿਤ ਕਬੀਰ ਸੁਨੋ ਰੇ ਸੰਤੋ, ਮਿਲ ਹੈ ਸਾਰੰਗ ਪਾਨੀ ਰੇ। ਬਿਲਾਵਲ ਵਿਦਿਆ ਨਾ ਪਰੋਂ ਬਾਦਨੀ ਜਾਨੋ, ਹਰ ਗੁਣ ਕਥਤ ਸੁਣਤ ਬਹੁਰਾਨੋ, ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ, ਮੈਂ ਬਿਗਰਿਓ ਬਿਗਰੇ ਮਤ ਔਰਾ, ਰਹਾਓ ਆਪਣ ਬੌਰਾ ਰਾਮ ਕੀਓ ਬੌਰਾ, ਸਤਿਗੁਰ ਜਾਰ ਗਏ ਭਰਮੌਰਾ, ਮੈਂ ਬਿਗਰੇ ਆਪਣੀ ਮਤ ਕੋਈ, ਮੇਰੇ ਭਰਮ ਭੂਲੋ ਮਤ ਕੋਈ, ਸੋ ਬੌਰਾ ਜੋ ਆਪ ਨਾ ਪਛਾਣੈ, ਆਪ ਪਛਾਣੈ ਤਾਂ ਏਕੈ ਜਾਣੈ, ਅਭੈ ਨ ਮਾਤਾ ਸੋ ਕਬੂ ਨ ਮਾਤਾ, ਕਹਿ ਕਬੀਰ ਰਾਮੈ ਰੰਗ ਰਾਤਾ। ਬਿਲਾਵਲ ਗ੍ਰੇ ਤਦ ਮਣਖੰਡ ਜਾਈ ਐ, ਝੁਣ ਖਾਈਐ ਕੰਦਾ, ਅਜੋ ਵਿਕਾਰ ਨ ਛੂਡਈ ਪਾਪੀ ਮਨ ਮੰਦਾ, ਕਿਉਂ ਛੂਟੋ ਕੈਸੇ ਤਰੋ ਭਵ ਜਲ ਨਿਧ ਭਾਰੀ, ਕਿਉਂ ਛੂਟੋ ਕੈਸੇ ਤਰੋ ਭਵ ਜਲ ਨਿਧ ਭਾਰੀ, ਰਾਖ ਰਾਖ ਮੇਰੇ ਬੀਠਲਾ ਜਨ ਸ਼ਰਨ ਤੁਮਾਰੀ, ਰਹਾਓ ਬਿਖੈ ਬਿਖੈ ਕੀ ਵਾਸਨਾ ਤਾਜੀ ਨ ਜਾਈ, ਅਨਕ ਜਤਨ ਕਰ ਰਾਖੀਐ ਫਿਰ ਫਿਰ ਲਪਟਾਈ, ਜ਼ਰਾ ਜੋਬਨ ਜੀਵਨ ਗਇਆ ਕਿਛ ਕੀਆ ਨਾਨੀਕਾ, ਇਹ ਜੀਰਾ ਨਿਰਮੂਲ ਕੋ ਕੌਡੀ ਲਗ ਮੀਕਾ, ਕਉ ਕਬੀਰ ਮੇਰੇ ਮਾਧਵਾ ਤੂੰ ਸਰਬ ਵਿਆਪੀ, ਤੁਮ ਸੰਸਾਰ ਨਹੀਂ ਦਇਆਲ, ਮੋਹੇ ਸਮ ਸਰ ਪਾਪੀ। ਬਿਲਾਵਲ ਨਿਤ ਉੱਠ ਕੋਰੀ ਗਾਗਰ ਆਨੈ, ਲੀਪਤ ਜੀਓ ਗਇਓ ਤਾਣਾ ਬਾਣਾ ਕਛੂ ਨ ਸੂਜੈ, ਹਰ ਹਰ ਰਸ ਲਪਟਿਓ ਹਮਾਰੇ ਕੁਲ ਕੌਣੇ ਰਾਮ ਕਹਿਓ, ਜਪਕੀ ਮਾਲਾ ਲਈ ਨਿਪੂਤੇ ਤਬ ਤੇ ਸੁਖਨਾ ਭਇਓ, ਰਹਾਓ ਸੁਨੋ ਜੇਠਾਣੀ ਸੁਨੋ ਦਿਰਾਣੀ, ਅਚਰ ਜੇਕ ਪਯੋ ਸਾਤ ਸੂ ਤਿੰਨ ਮੁੰਡੀਏ ਖੋਏ, ਇਹ ਮੁੰਡਿਆ ਕਿਉਂ ਨਾ ਮਯੋ,
ਸਰਬ ਸੁਖਾਂ ਕਾ ਏਕ ਹਰ ਸੁਆਮੀ, ਸੋ ਗੁਰ ਨਾਮ ਦਇਓ, ਸੰਤ ਪ੍ਰਹਿਲਾਦ ਕੀ ਪੈ ਜਿਨ ਰਾਖੀ, ਹਰਨਾਕਸ਼ ਨੱਖ ਬਦਰਿਓ, ਘਰ ਕੇ ਦੇਵ ਪਿੱਤਰ ਕੀ ਛੋਡੀ, ਗੁਰ ਕੋ ਸ਼ਬਦ ਲਇਓ, ਕਹਿਤ ਕਬੀਰ ਸਗਲ ਪਾਪ ਖੰਡਨ, ਸੰਤਾਂ ਲਇਓ ਦਰਿਓ ਬਿਲਾਵਲ, ਕੋ ਹਰ ਸਮਾਨ ਨਹੀਂ ਰਾਜਾ, ਏ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਵਾਜਾ ਰਹਾਉ, ਤੇਰੋ ਜਨ ਹੋਏ ਸੋਏ ਕਤ ਡੋਲੈ, ਤੀਨ ਭਵਨ ਪਰ ਸਾਜਾ, ਹਾਥ ਪਥਾਰ ਸਕੈ ਕੋ ਜਨ ਕਉ, ਬੋਲ ਸਕੈ ਨਾ ਅੰਦਾਜਾ, ਚੇਤੇ ਅਚੇਤ ਮੂੜ ਮਨ ਮੇਰੇ, ਬਾਜੇ ਅਨਹਦ ਬਾਜਾ, ਕਹਿ ਕਬੀਰ ਸੰਸਾ ਪਰਮ ਚੁਕੋ, ਧਰੂ ਪ੍ਰਹਿਲਾਦ ਨਵਾਜਾ, ਬਿਲਾਵਲ ਰਾਖ ਲੇ ਹੋ ਹਮ ਤੇ ਬਿਗਰੀ, ਸੀਲ ਧਰਮ ਜਬ ਭਗਤ ਨਕੀਨੀ, ਹਉ ਅਭਿਮਾਨ ਟੇਢ ਪਗਰੀ ਰਹਾਉ, ਅਮਰ ਜਾਨ ਸੰਚੀਏ ਕਾਇਆ, ਇਹ ਮਿਥਿਆ ਕਾਚੀ ਗਗਰੀ, ਜਿਨਹ ਨਵਾਜ ਸਾਜ ਹਮ ਕੀਏ, ਤਿਸੇ ਬਿਸਾਰੇ ਅਵਰ ਲਗਰੀ, ਸੰਦਕ ਤੋਹੇ ਸਾਧ ਨਹੀਂ ਕਈਓ, ਸ਼ਰਨ ਪਰੇ ਤੁਮਰੀ ਪਗਰੀ, ਕਹਿ ਕਬੀਰੇ ਬੇਨਤੀ ਸੁਣਿਓ, ਮਤ ਘਾਲੋ ਜਮ ਕੀ ਖਬਰੀ, ਬਿਲਾਵਲ ਦਰਮਾ ਦੇ ਠਾਡੇ ਦਰਬਾਰ, ਤੁਜ ਮਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕਿਵਾਰ ਰਹਾਉ, ਤੁਮ ਧਨ ਧਨੀ ਉਦਾਰ ਤਿਆਗੀ, ਸਰਵਨ ਸੁਨੀਅਤ ਸੁਜਸ ਤੁਮਾਰ, ਮੰਗੋ ਕਾਹੇ ਰੰਗ ਸਭ ਦੇਖੋ, ਤੁਮਹੀ ਤੇ ਮੇਰੋ ਨਿਸਤਾਰ, ਜੈ ਦਿਉ ਨਾਮਾ ਬਿਪ ਸੁਦਾਮਾ, ਤਿਨ ਕੋ ਕਿਰਪਾ ਪਈ ਹੈ ਅਪਾਰ, ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨਭਾਰ, ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ, ਭ੍ਰਮਕੈ ਭਾਏ ਭਵੈ ਭੇਖਧਾਰੀ, ਆਸਨ ਪਵਨ ਦੂਰ ਕਰ ਬਵਰੇ, ਛੋੜ ਕਪਟ ਨਿਤ ਹਰ ਭਜ ਬਵਰੇ ਰਹਾਉ, ਜੇ ਤੂੰ ਜਾਚੈ ਸੋਤਰ ਭਵਨ ਭੋਗੀ, ਕਹਿ ਕਬੀਰ ਕੇਸ਼ੋ ਜਗ ਜੋਗੀ, ਬਿਲਾਵਲ ਇਨ ਮਾਇਆ ਜਗਦੀਸ਼ ਗੁਸਾਈ, ਤੁਮਰੇ ਚਰਨ ਬਿਸਾਰੇ, ਕਿੰਚਿਤ ਪ੍ਰੀਤ ਨ ਉਪਜੈ ਜਨ ਕਉ, ਜਨ ਕਹਾਂ ਕਰੈ ਬੇਚਾਰੇ ਰਹਾਉ, ਤ੍ਰਿਗ ਤਨ ਤ੍ਰਿਗ ਤਨ ਤ੍ਰਿਗ ਮਾਇਆ, ਤ੍ਰਿਗ ਤ੍ਰਿਗ ਮਤ ਬੁੱਧ ਫੰਨੀ, ਇਸ ਮਾਇਆ ਕੋ ਦ੍ਰਿੜ ਕਰ ਰੱਖੋ, ਬਾਂਧੇ ਆਪ ਬਚੰਨੀ, ਕਿਆ ਖੇਤੀ ਕਿਆ ਲੇਵਾ ਦੇਈ, ਪਰਪੰਚ ਝੂਠ ਗਮਾਨਾ, ਕਹਿ ਕਬੀਰ ਤੇ ਅੰਤ ਬਗੂਤੇ ਆਇਆ ਕਾਲ ਨਦਾਨਾ, ਬਿਲਾਵਲ ਸਰੀਰ ਸਰੋਵਰ ਭੀਤਰੇ, ਅੱਛੈ ਕਮਲ ਅਨੂਪ, ਪਰਮ ਜੋਤ ਪੁਰਖੋਤਮੋ, ਜਕ ਰੇਖ ਨ ਰੂਪ, ਰੇ ਮਨ ਹਰ ਭਜ ਭ੍ਰਮ ਤਜੋ, ਜਗ ਜੀਵਨ ਰਾਮ ਰਹਾਉ, ਆਵਦ ਕਛੁ ਨ ਦੀਸਈ ਨਹ ਦੀਸੈ ਜਾਤ, ਜਹੁ ਉਪਜੈ ਬਿਨਸੈ ਤਹੀ, ਜੈਸੇ ਪੁਰਮਨ ਪਾਤ, ਮਿਥਿਆ ਕਰ ਮਾਇਆ ਤਜੀ, ਸੁਖ ਸਹਿਜ ਵਿਚਾਰ, ਕਹਿ ਕਬੀਰ ਸੇਵਾ ਕਰੋ ਮਨ ਮੰਜ ਮੁਰਾਰ, ਬਿਲਾਵਲ ਜਨਮ ਮਰਨ ਕਾ ਭਰਮ ਗਇਆ, ਗੋਬਿੰਦ ਲਿਵ ਲਾਗੀ, ਜੀਵਤ ਸੁਨ ਸਮਾਨਿਆ, ਗੁਰ ਸਾਖੀ ਜਾਗੀ ਰਹਾਉ, ਕਾਂਸ਼ੀ ਤੇ ਤੁਨ ਉਪਜੈ ਤੁਨ ਕਾਂਸ਼ੀ ਜਾਈ, ਕਾਂਸ਼ੀ ਫੂਟੀ ਪੰਡਤਾ ਤੁਨ ਕਹਾਂ ਸਮਾਈ, ਤ੍ਰਿਕਟੀ ਸੰਧ ਮੈਂ ਪੇਖਿਆ ਘਟ ਹੂੰ ਘਟ ਜਾਗੀ, ਐਸੀ ਬੁੱਧ ਸਮਾਚਰੀ ਘਟ ਮਾਹੇ ਤਿਆਗੀ, ਆਪ ਆਪ ਤੇ ਜਾਣਿਆ ਤੇਜ ਤੇਜ ਸਮਾਨਾ, ਕਹਿ ਕਬੀਰ ਜਬ ਜਾਣਿਆ ਗੋਬਿੰਦ ਮਨ ਮਾਨਾ, ਬਿਲਾਵਲ ਚਰਨ ਕਮਲ ਜਾ ਕੇ ਹਿਰਦੈ ਬਸੈ, ਸੋ ਜਨ ਕਿਉਂ ਡੋਲੈ ਦੇਵ, ਮਨੋ ਸਭ ਸੁਖ ਨੌ ਨਿਦ ਤਾਂ ਕੈ, ਸਹਿਜ ਸਹਿਜ ਜਸ ਬੋਲੈ ਦੇਵ ਰਹਾਉ, ਤਬ ਇਹ ਮਤ ਜੋ ਸਭ ਮੈਂ ਪੇਖੈ, ਕੁਟਲ ਗਾਂਠ ਜਬ ਖੁੱਲੈ ਦੇਵ, ਬਾਰੰਬਾਰ ਮਾਇਆ ਤੇ ਅਟਕੈ, ਲੈ ਨਰਜਾ ਮਨ ਤੁਲੈ ਦੇਵ, ਜਾਹਿਓ ਜਾਏ ਤਹੀਂ ਸੁਖ ਪਾਵੈ, ਮਾਇਆ ਤਾਸ ਨ ਝੂਲੈ ਦੇਵ,
कहे कबीर मेरा मन मानिया, राम प्रीत की उलै देव, बिलावल बाणी भगत नामदेव जी की। एक ओंकार सत गुर प्रसाद, सफल जन्म मोको गुर कीना, दुख बिसार सुख अंतर लीना, ज्ञान अंजन मोको गुर दीना, राम नाम बिन जीवन मन हीना, रहाउ नामदेव सिमरन कर जाना, जग जीवन स्यों जियो समाना। बिलावल बाणी भगत रविदास जी की। ओंकार सत गुर प्रसार, दर्द देख सब को हसै, ऐसी दशा हमारी, अष्ट दशा सिद्ध करतलै, सब कृपा तुम्हारी, तू जानत मैं किछ नहीं भव खंडन राम, सगल जी शरणागति प्रपूर्ण काम, रहाओ जो तेरी शरणागता ते नाहीं पार, ऊंच नीच तुम ते तरे आलज संसार, कह रविदास कथ कथा बहु काय करी जय, जैसा तू तैसा तू ही क्या उपमा दी जय, बिलावल जिह कुल साध बैष्णो होए, बरने बरन रंकने ईशर, बिमल जस जानिए जग सोए, रहाओ ब्रह्म वै ब्रह्मण बैस सूदियर, खत्री डोम चंडार मलेश मन सोए, होए पुनीत भगवंत भजन ते, आप तार तारे कुल दोए, धन सुगाओ धन सुठाओ, धन पुनीत कुटम सब लोए, जिन पिया सार रस, तजे आन रस होए, रस मगन डरे बिखोए, पंडित सूर शत्रपत राजा, भगत बराबर और न कोई, जैसे पुराण पात रहे जल समीप, भन रविदास जन्मे जगे होए, राग बिलावल बाणी सदने की। एक ओंकार सत गुरु प्रसाद।

ਇੱਕ ਓਅੰਕਾਰ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਰਾਗ ਗੋਂਡ ਮਹਲਾ ਚੌਥਾ ਘਰ ਪਹਿਲਾ ਚੌਪਦੀ ਜੇ ਮਨ ਚਿੱਤ ਆਸਰ ਖੈ ਹਰ ਉਪਰ ਤਾਂ ਮਨ ਚਿੰਦੇ ਅਨੇਕ ਫਲ ਪਾਈ ਹਰ ਜਾਣੈ ਸਭ ਕਿਛੁ ਜੋ ਜੀ ਵਰਤੈ ਪ੍ਰਭ ਘਾਲਿਆ ਕਿਸੈ ਕਾ ਇੱਕ ਤਿਲ ਨਾ ਗਵਾਈ ਹਰ ਤਿਸ ਕੀ ਆਸ ਕੀਜੈ ਮਨ ਮੇਰੇ ਜੋ ਸਭਨਾ ਮੈਂ ਸੁਆਮੀ ਰਹਿ ਸਮਾਈ ਮੇਰੇ ਮਨ ਆਸਾ ਕਰ ਜਗਦੀਸ਼ ਗੁਸਾਈ ਜੋ ਬਿਨ ਹਰ ਆਸ ਅਵਰ ਕਾਹੂ ਕੀ ਕੀਜੈ ਸਾਨੇ ਫਲਿਆ ਸਭ ਬਿਰਥੀ ਜਾਈ ਰਹਾਉ ਜੋ ਦਿਸੈ ਮਾਇਆ ਮੋਹ ਕੁਟੰਬ ਸਭ ਮਤ ਤਿਸ ਕੀ ਆਸ ਲਗ ਜਨਮ ਗਵਾਈ ਇਨ ਕੈ ਕਿਛੁ ਹਾਥ ਨਹੀਂ ਕਹਾਂ ਕਰੈ ਬਪੜੇ ਇਨ ਕਾ ਵਾਇਆ ਕਛੁ ਨ ਵਸਾਈ ਮੇਰੇ ਮਨ ਆਸ ਕਰ ਹਰ ਪ੍ਰੀਤਮ ਆਪਣੇ ਕੀ ਜੋ ਤੁਝ ਤਾਰੈ ਤੇਰਾ ਕੁਟੰਬ ਸਭ ਛਡਾਈ ਜੇ ਕਿਛੁ ਆਸ ਅਵਰ ਕਰੈ ਪਰਮਿੱਤਰੀ ਮਤ ਤੂੰ ਜਾਣੈ ਤੇਰੈ ਕਿਤੇ ਕਾਮ ਆਈ ਇਹ ਆਸ ਪਰਮਿੱਤਰੀ ਭਾਉ ਦੂਜਾ ਹੈ ਖਿਨ ਮੈਂ ਝੂਠ ਬਿਨ ਸਭ ਜਾਈ ਮੇਰੇ ਮਨ ਆਸਾ ਕਰ ਪ੍ਰੀਤਮ ਸਾਚੇ ਕੀ ਜੋ ਤੇਰਾ ਘਾਲਿਆ ਸਭ ਥਾਂ ਪਾਈ ਆਸਾ ਮਨਸਾ ਸਭ ਤੇਰੀ ਮੇਰੇ ਸੁਆਮੀ ਜੈਸੀ ਤੂੰ ਆਸ ਕਰਾਵੈਂ ਤੈਸੀ ਕੋ ਆਸ ਕਰਾਈ ਕਿਛੁ ਕਿਸੀ ਕੈ ਹੱਥ ਨਹੀਂ ਮੇਰੇ ਸੁਆਮੀ ਐਸੀ ਮੇਰੇ ਸਤਿਗੁਰ ਬੂਝ ਬੁਝਾਈ ਜਨ ਨਾਨਕ ਕੀ ਆਸ ਤੂੰ ਜਾਣੈ ਹਰ ਦਰਸ਼ਨ ਦੇਖ ਹਰ ਦਰਸ਼ਨ ਤ੍ਰਿਪਤਾਈ ਗੋਂਡ ਮਹਲਾ ਚੌਥਾ ਐਸਾ ਹਰ ਸੇਵੀਐ ਨਿਤ ਧਿਆਈਐ ਜੋ ਖਿਨ ਮੈਂ ਕਿਲਵਿਖ ਸਭ ਕਰੇ ਬਿਨਾਸ਼ਾ ਜੇ ਹਰ ਤਿਆਗ ਅਵਰ ਕੀ ਆਸ ਕੀਜੈ ਤਾਂ ਹਰ ਨਿਹਫਲ ਸਭ ਘਾਲ ਗਵਾਸਾ ਮੇਰੇ ਮਨ ਹਰ ਸੇਵਿਓ ਸੁਖਦਾਤਾ ਸੁਆਮੀ ਜਿਸ ਸੇਵਿਐ ਸਭ ਭੁੱਖ ਲਹਾਸਾ ਮੇਰੇ ਮਨ ਹਰਿ ਉਪਰ ਕੀਜੈ ਪਰਵਾਸਾ ਜਹਾਂ ਜਾਈਐ ਤਹਾਂ ਨਾਲ ਮੇਰਾ ਸੁਆਮੀ ਹਰਿ ਆਪਣੀ ਪੈਜ ਰਖੈ ਜਨ ਦਾਸਾ ਰਹਾਉ ਜੇ ਆਪਣੀ ਬਿਰਥਾ ਕਹੋ ਅਵਰਾਂ ਪੈ ਤਾਂ ਅੱਗੇ ਆਪਣੀ ਬਿਰਥਾ ਬਹੁ ਬਹੁਤ ਕਢਾਸਾ ਆਪਣੀ ਬਿਰਥਾ ਕਹੋ ਹਰਿ ਆਪਣੇ ਸੁਆਮੀ ਪੈ ਜੋ ਤੁਮਰੇ ਦੁਖ ਤਤਕਾਲ ਕਟਾਸਾ ਸੋ ਐਸਾ ਪ੍ਰਭ ਛੋੜ ਆਪਣੀ ਬਿਰਥਾ ਅਵਰਾਂ ਪੈ ਕਹੀਐ ਅਵਰਾਂ ਪੇ ਕਹਿ ਮਨ ਲਾਜ ਮਰਾਸਾ ਜੋ ਸੰਸਾਰੈ ਕਹਿ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਆਪਣੇ ਸਭ ਸੁਆਏ ਆਣ ਮਲਾਸਾ ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੀਸੈ ਮਨ ਮੇਰੇ ਤੇ ਸਭ ਆਪਣੇ ਸੁਆਏ ਮਲਾਸਾ ਜਿਤ ਦਿਨ ਉਨਕਾ ਸੁਆਉ ਹੋਏ ਨਾ ਆਵੇ ਤਿਤ ਦਿਨ ਨੇੜੇ ਕੋ ਨਾ ਟੁਕਾਸਾ ਮਨ ਮੇਰੇ ਆਪਣਾ ਹਰ ਸੇਵ ਦਿਨ ਰਾਤੀ ਜੋ ਤੁਧ ਉਪਕਰੈ ਦੁਖ ਸੁਖਾਸਾ ਤਿਸ ਕਾ ਪਰਵਾਸਾ ਕਿਉਂਕਿ ਜੇ ਮਨ ਮੇਰੇ ਜੋ ਅੰਤੀ ਅਵਸਰ ਰੱਖ ਨਾ ਸਕਾਸਾ ਹਰ ਜਪ ਮੰਤ ਗੁਰ ਉਪਦੇਸ਼ ਲੈ ਜਾਪੂ ਤਿਨ ਅੰਤ ਛਡਾਏ ਜਿਨ ਹਰ ਪ੍ਰੀਤ ਚਿਤਾਸਾ ਜਨ ਨਾਨਕ ਅੰਦਰ ਨਾਮ ਜਪੂ ਹਰ ਸੰਤੋ ਇਹ ਛੂਟਣ ਕਾ ਸਾਚਾ ਪਰਵਾਸਾ ਗੋਂਡ ਮਹਲਾ ਚੌਥਾ ਹਰ ਸਿਮਰਤ ਸਦਾ ਹੋਏ ਆਨੰਦ ਸੁਖ ਅੰਤਰ ਸ਼ਾਂਤ ਸੀਤਲ ਮਨ ਆਪਣਾ ਜੈਸੇ ਸ਼ਕਤ ਸੂਰ ਬਹੁ ਜਲਤਾ ਗੁਰ ਸੱਸ ਦੇਖੇ ਲੈ ਜਾਏ ਸਭ ਤਪਣਾ ਮੇਰੇ ਮਨ ਅਨਦਿਨ ਧਿਆਏ ਨਾਮ ਹਰ ਜਪਣਾ ਜਹਾਂ ਕਹਾਂ ਤੁਝ ਰਾਖੈ ਸਭ ਠਾਈ ਸੋ ਐਸਾ ਪ੍ਰਭ ਸੇਵ ਸਦਾ ਤੂੰ ਆਪਣਾ ਰਹਾਉ ਜਾ ਮੈਂ ਸਭ ਨਿਧਾਨ ਸੋ ਹਰ ਜਪ ਮਨ ਮੇਰੀ ਗੁਰਮ ਖੋਜ ਲਹੋ ਹਰ ਰਤਨਾ ਜਿਨ ਹਰ ਧਿਆਇਆ ਤਿਨ ਹਰ ਪਾਇਆ ਮੇਰਾ ਸੁਆਮੀ ਤਿਨ ਕੇ ਚਰਨ ਮਲੋ ਹਰ ਦਸਨਾ ਸ਼ਬਦ ਪਛਾਣ ਰਾਮ ਰਸ ਪਾਵੋ ਉਹ ਉਤਮ ਸੰਤ ਭਇਓ ਬਡ ਬਡਣਾ
ਤਿਸ ਜਨ ਕੀ ਵਡਿਆਈ ਹਰ ਆਪ ਵਧਾਈ ਉਹ ਘਟੈ ਨਾ ਕਿਸੈ ਕੀ ਘਟਾਈ ਇੱਕ ਤਿਲ ਤਿਲ ਤਿਲਣਾ ਜਿਸ ਤੇ ਸੁਖ ਪਾਵੈ ਮਨ ਮੇਰੇ ਸੁ ਸਦਾ ਧਿਆਏ ਨਿਤ ਕਰ ਜੁਰਨਾ ਜਨ ਨਾਨਕ ਕਉ ਹਰਿ ਦਾਨ ਇਕ ਦੀਜੈ ਨਿਤ ਬਸੈ ਹਿਰਦੈ ਹਰੀ ਮੋਹਿ ਚਰਨਾ ਗਉਂਡ ਮਹਲਾ ਚੌਥਾ।

ਭਾਉ ਦੂਜਾ ਜਾਣ ਹਰ ਅਵਿਨਾਸ਼ੀ ਸਦਾ ਤਿਰ ਨਿਚਲ ਤਿਸ ਮੇਰੇ ਮਨ ਭਜ ਪਰਵਾਨ ਮੇਰੇ ਮਨ ਨਾਮ ਹਰੀ ਭਜ ਸਦਾ ਦੀਵਾਨ ਜੋ ਹਰ ਮਹਿਲ ਪਾਵੇ ਗੁਰ ਬਚਨੀ ਤਿਸ ਜੇਵੜੀ ਅਵਰ ਨਾਹੀ ਕਿਸੈ ਦਾ ਤਾਣ ਰਹਾਉ ਜਿਤਨੇ ਧਨਵੰਤ ਕੁਲਵੰਤ ਵਿਲਖਵੰਤ ਦੀਸੈ ਮਨ ਮੇਰੇ ਸਭ ਬਿਨਸ ਜਾਹੀ ਜਿਉ ਰੰਗ ਕਸੁੰਭ ਕਚਾਨ ਹਰ ਸਤ ਨਿਰੰਜਨ ਸੇਵ ਸਦਾ ਮਨ ਮੇਰੀ ਜਿਤ ਹਰ ਦਰਗਾਹ ਪਾਵੈ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਜਿਉ ਚੰਦਨ ਨਿਕਟ ਵਸੈ ਹਿਰਡ ਬਪੜਾ ਤਿਉ ਸਤਸੰਗਤ ਮਿਲ ਪਤਿਤ ਪਰਵਾਨ ਉਹ ਸਭ ਤੇ ਉੱਚਾ ਸਭ ਤੇ ਸੂਚਾ ਜਾਂ ਕਹਿ ਹਿਰਦੈ ਵਸਿਆ ਭਗਵਾਨ ਜਾਂ ਨਾਨਕ ਤਿਸਕੇ ਚਰਨ ਪਖਲੈ ਜੋ ਹਰ ਜਨਨੀ ਚ ਜਾਤ ਸੇਵ ਕਾਣ ਗਹੁਣ ਮਹਲਾ ਚੌਥਾ ਹਰ ਅੰਤਰ ਜਾਮੀ ਸਭ ਤੈ ਵਰਤੈ ਜਿਹਾ ਹਰ ਕਰਾਏ ਤਿਹਾ ਕੋ ਕਰਈਐ ਸੋ ਐਸਾ ਹਰ ਸੇਵ ਸਦਾ ਮਨ ਮੇਰੀ ਜੋ ਤੁਧਨੂੰ ਸਭ ਦੂ ਰੱਖ ਲਈਐ ਮੇਰੇ ਮਨ ਹਰ ਜਪ ਹਰ ਨਿਤ ਪੜਈਐ ਹਰ ਬਿਨ ਕੋ ਮਾਰ ਜੀਵਾਲ ਨਾ ਸਕੈ ਤਾਂ ਮੇਰੇ ਮਨ ਕਾਇਤ ਕੜਈਐ ਰਹਾਉ ਹਰ ਪਰਪੰਚ ਕੀਆ ਸਭ ਕਰਤੈ ਵਿਚ ਆਪੇ ਆਪਣੀ ਜੋਤ ਤਰਈਐ ਹਰ ਏਕੋ ਬੋਲੈ ਹਰ ਏਕ ਬੁਲਾਏ ਗੁਰਪੂਰੈ ਹਰ ਏਕ ਦਿਖਈਐ ਹਰ ਅੰਤਰ ਨਾਲੇ ਬਾਹਰ ਨਾਲੇ ਕਉ ਤਿਸ ਪਾਸੋਂ ਮਨ ਕਿਆ ਚੋਰਈਐ ਨਿਹ ਕਪਟ ਸੇਵਾ ਕੀਜੈ ਹਰ ਕੇਰੀ ਤਾਂ ਮੇਰੇ ਮਨ ਸਰਬ ਸੁਖ ਪਈਐ ਜਿਸ ਦੇ ਵਸ ਸਭ ਕਿਛੁ ਸੋ ਸਭ ਤੋਂ ਵੱਡਾ ਸੋ ਮੇਰੇ ਮਨ ਸਦਾ ਧਿਆਈਐ ਜਾਂ ਨਾਨਕ ਸੋ ਹਰ ਨਾਲ ਹੈ ਤੀਰੈ ਹਰ ਸਦਾ ਧਿਆਏ ਤੂੰ ਤੁਧ ਲਏ ਛਡਈਐ ਗੋਂਡ ਮਹਲਾ ਚੌਥਾ ਹਰ ਦਰਸ਼ਨ ਕਉ ਮੇਰਾ ਮਨ ਬਹੁਤ ਤਪਤੈ ਜੋ ਤ੍ਰਿਖਾਵੰਤ ਬਿਨ ਨੀਰ ਮੇਰੇ ਮਨ ਪ੍ਰੇਮ ਲਗੂ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਨੈ ਮੇਰੇ ਮਨ ਅੰਤਰ ਕੀ ਪੀਰ ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਬੀਰ ਮਿਲ ਮਿਲ ਸਖੀ ਗੁਣ ਕਉ ਮੇਰੇ ਪ੍ਰਭ ਕੇ ਲੈ ਸਤਿਗੁਰ ਕੀ ਮਤ ਧੀਰ ਜਨ ਨਾਨਕ ਕੀ ਹਰ ਆਸ ਪਜਾਵੋ ਹਰ ਦਰਸ਼ਨ ਸ਼ਾਂਤ ਸਰੀਰ ਰਾਗ ਗੌਂਡ ਮਹਲਾ ਪੰਜਵਾਂ ਘਰ ਪਹਿਲਾ ਚੌਪ ਦੇ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਉ ਸੰਤੋ ਕਰਤਾ ਪੇਖਤ ਕਰਤਾ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਓਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਅਲਿਪਤੋ ਕਰਤਾ ਭਗਤੋ ਕਰਤਾ ਬੂਜਿਤ ਕਰਤਾ ਆਵਤ ਕਰਤਾ ਜਾਤ ਭੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸਮ ਦ੍ਰਿਸ਼ਟਾ ਗੋਂਡ ਮਹਲਾ ਪੰਜਵਾਂ ਫਾਕਿਓ ਮੀਨ ਕਪਿਕ ਕੀ ਨਿਆਈ ਤੂੰ ਉਰਜ ਪਰਿਓ ਕੁਸੰਭਾਏ ਲੇ ਪਗ ਧਾਰੈ ਸਾਸ ਲਿਖੇ ਲੈ ਤੋਦਰੈ ਹਰ ਗੁਣ ਗਾਏ ਲੇ ਮਨ ਸਮਝ ਛੋੜਿਆ ਵਾਏ ਲੇ ਆਪਣੇ ਰਹਿਣ ਕੋ ਠੌਰ ਨਾ ਪਾਵੈ ਕਾਏ ਪਰ ਕਹਿ ਜਾਏ ਲੇ ਰਹਾਉ ਜਿਉ ਮੰਗਲ ਇੰਦਰੀ ਰਸ ਪ੍ਰੇਰਿਓ ਜੋ ਮੈਂਗਲ ਇੰਦਰੀ ਰਸ ਪ੍ਰੇਰਿਓ ਤੂੰ ਲਾਗ ਪਰਿਓ ਕੁਟੁੰਬਾਏ ਲੇ ਜੋ ਪੰਖੀ ਇਕੱਤਰ ਹੋਏ ਫਿਰ ਬਿਸ਼ਰੈ ਥਿਰ ਸੰਗਤ ਹਰ ਹਰ ਧਿਆਏ ਲੇ ਜੈਸੇ ਮੀਨ ਰਸਨ ਸਾਧ ਬਿਨਸਿਓ ਮੂਠੋ ਮੂੜ ਲੁਭਾਏ ਲੇ ਤੂੰ ਹੋਵਾ ਪੰਚਵਾਸ ਵੈਰੀ ਕੈ ਛੂਟੈ ਪਰ ਸ਼ਰਨਾਏ ਲੇ ਹੋ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਿੰਤਾਏ ਲੇ ਭਾਵੋ ਦਾਨ ਸਦਾ ਦਰਸ ਪੇਖਾ ਮਿਲ ਨਾਨਕ ਦਾਸ ਦਸਾਏ ਲੇ ਰਾਗੋਂਡ ਮਹਲਾ ਪੰਜਵਾਂ ਘਰ ਦੂਜਾ ਚੌਪ ਦੀ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜੀ ਪ੍ਰਣ ਕੀ ਇਹ ਜਿਨ ਸਾਜ ਮਾਟੀ ਮੈਂ ਜੋ ਥਰਕੀ ਨਿਵਾਸ ਬਰਤਨ ਕੋ ਸਭ ਕਿਛ ਭੋਜਨ ਭੋਗਾਏ ਸੋ ਪ੍ਰਭ ਤਜ ਮੂੜ ਇਕਤ ਜਾਏ
ਪਾਰ ਬ੍ਰਹਮ ਕੀਲਾ ਕੋ ਸੇਵ, ਗੁਰ ਤੇ ਸੁਜੈ ਨਿਰੰਜਨ ਦੇਵ ਰਾਹੋ, ਜਿਨ ਕੀਏ ਰੰਗ ਅਨੰਗ ਪ੍ਰਕਾਰ, ਉਹ ਪਥ ਪਰਲੋ ਨਿਮਕ ਮਝਾਰ, ਤਾਂ ਕਿ ਗਤ ਮਿਤ ਕਹੀ ਨਾ ਜਾਏ, ਸੋ ਬ੍ਰਹਮਨ ਮੇਰੇ ਸਦਾ ਧਿਆਏ। ਆਏ ਨਾ ਜਾਵੇ ਨਿਹਚਲ ਧਨੀ, ਬੇਅੰਤ ਗੁਣਾ ਤਾਂ ਕੇ ਕੇਤਕ ਗਣੀ, ਲਾਲ ਨਾਮ ਜਾ ਕੇ ਭਰੀ ਭੰਡਾਰ, ਸਗਲ ਘਟਾਂ ਦੀ ਵੈ ਆਧਾਰ। ਸਤਿਪੁਰਖ ਜਾਂ ਕੋ ਹੈ ਨਾਉ, ਮਿਟਹਿ ਕੋਟ ਅਗ ਨਿਮਕ ਜਸ ਗਾਉ, ਬਾਲ ਸਖਾਈ ਭਗਤਨ ਕੋ ਮੀਤ, ਪ੍ਰਾਣੇ ਆਧਾਰ ਨਾਨਕ ਹਿਤ ਚੀਤ ਗੋਂਡ। ਮਹਲਾ ਪੰਜਵਾਂ। ਨਾਮ ਸੰਗ ਕੀਨੂ ਵਿਵਹਾਰ, ਨਾਮੋ ਹੀ ਇਸ ਮਨ ਕਾ ਆਧਾਰ, ਨਾਮੋ ਹੀ ਚਿਤਕੀਨੀ ਓਟ, ਨਾਮ ਜਪਤ ਮਿਟੈ ਪਾਪ ਕੋਟ, ਰਸ ਦੀ ਹਰ ਏਕੋ ਨਾਮ, ਮਨ ਕਾ ਇਸ਼ਟ ਗੁਰਸੰਗ ਧਿਆਨ ਰਹਾਉ। ਨਾਮ ਹਮਾਰੇ ਜੀ ਕੀ ਰਾਸ, ਨਾਮੋ ਸੰਗੀ ਜਤ ਕਤ ਜਾਤ, ਨਾਮੋ ਹੀ ਮਨ ਲਾਗਾ ਮੀਠਾ, ਜਲ ਤਲ ਸਮੈ ਨਾਮੋ ਡੀਠਾ। ਨਾਮੇ ਦਰਗਾ ਮੁਖ ਉਜਲੇ, ਨਾਮੇ ਸਗਲੇ ਕੁਲ ਉਧਰੇ, ਨਾਮ ਹਮਾਰੇ ਕਾਰਜ ਸੀਦ, ਨਾਮ ਸੰਗ ਇਹ ਮਨੁਆ ਗੀਦ, ਨਾਮੇ ਹੀ ਹਮ ਨਿਰਭਉ ਭਏ, ਨਾਮੇ ਆਵਣ ਜਾਵਣ ਰਹੇ। ਗੁਰਪੂਰੈ ਮੇਲੇ ਗੁਣ ਤਾਸ, ਕਉ ਨਾਨਕ ਸੁਖ ਸਹਿਜ ਨਿਵਾਸ। ਗੋਂਡ ਮਹਲਾ ਪੰਜਵਾਂ। ਨਿਮਾਣੇ ਕਉ ਜੋਦੇ ਤੋ ਮਾਨ, ਸਗਲ ਭੁੱਖੇ ਕੋ ਕਰਤਾ ਦਾਨ, ਗਰਭ ਘੋਰ ਮੈਂ ਰਾਖਣ ਹਾਰ, ਤੇ ਠਾਕੁਰ ਕੋ ਸਦਾ ਨਮਸਕਾਰ, ਐਸੋ ਭ੍ਰਮਨ ਮਾਹੇ ਤੇ ਆਏ, ਘਟੇ ਵਿਕਟ ਜਦ ਕਤੈ ਸਹਾਈ ਰਹਾਉ। ਰੰਕ ਰਾਉ ਜਾਂ ਕਹਿ ਇੱਕ ਸਮਾਨ, ਕੀਟ ਹਸਤ ਸਗਲ ਪੂਰਾਨ, ਬੀਓ ਪੂਛ ਨਮ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੈ, ਜਾਂ ਕਾ ਅੰਤ ਨ ਜਾਣ ਸਕੋਏ, ਆਪੇ ਆਪ ਨਿਰੰਜਨ ਸੋਏ, ਆਪ ਆਕਾਰ ਆਪ ਨਿਰੰਕਾਰ, ਘਟ ਘਟ ਘਟ ਸਭ ਘਟ ਆਧਾਰ, ਨਾਮ ਰੰਗ ਭਗਤ ਭਏ ਲਾਲ, ਜਸ ਕਰਤੇ ਸੰ ਸਦਾ ਨਿਹਾਲ। ਨਾਮ ਰੰਗ ਜਨ ਰਹੇ ਆ ਗਾਏ, ਨਾਨਕ ਤਿੰਨ ਜਨ ਲਾਗੈ ਪਾਏ। ਗੌਂਡ ਮਹਲਾ ਪੰਜਵਾਂ। ਜਾਂ ਕੈ ਸੰਗ ਈ ਮਨ ਨਿਰਮਲ, ਜਾਂ ਕੈ ਸੰਗ ਹਰਿ ਹਰਿ ਸਿਮਰਨ, ਜਾਂ ਕੈ ਸੰਕਲ ਬਿਕ ਹੋਏ ਨਾਸ਼, ਜਾਂ ਕੈ ਰੰਗ ਜਾਂ ਕੈ ਸੰਗ ਹਿਰਦੈ ਪ੍ਰਗਾਸ਼, ਸੇ ਸੰਤਨ ਹਰਿ ਕੇ ਮੇਰੇ ਮੀਤ, ਕੇਵਲ ਨਾਮ ਗਾਈਐ ਜਾਂ ਕੈ ਨੀਤ ਰਹਾਉ। ਜਾਂ ਕੈ ਮੰਤਰ ਹਰਿ ਹਰਿ ਮਨ ਵਸੈ, ਜਾਂ ਕੈ ਉਪਦੇਸ਼ ਭਰਮ ਪਉ ਨਸੈ, ਜਾਂ ਕੈ ਕੀਰਤ ਨਿਰਮਲ ਸਾਰ, ਜਾਂ ਕੀਰਿਨ ਬਾਛੈ ਸੰਸਾਰ। ਕੋਟ ਪਤਤ ਜਾਂ ਕੈ ਸੰਗ ਉਧਾਰ, ਏਕ ਨਿਰੰਕਾਰ ਜਾਂ ਕੈ ਨਾਮ ਆਧਾਰ, ਸਰਬ ਜੀਆਂ ਕਾ ਜਾਣੈ ਭੇਉ, ਕਿਰਪਾ ਨਿਧਾਨ ਨਿਰੰਜਨ ਦੇਉ, ਪਾਰ ਬ੍ਰਹਮ ਜਪ ਭਏ ਕਿਰਪਾਲ, ਤਾਂ ਭੇਟੇ ਗੁਰਸਾਹ ਦਇਆਲ। ਦਿਨ ਰਹਿਣ ਨਾਨਕ ਨਾਮ ਧਿਆਏ, ਸੁਖ ਸਹਿਜਾਨੰਦ ਹਰ ਨਾਏ। ਗੋਂਡ ਮਹਲਾ ਪੰਜਵਾਂ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ, ਗੁਰ ਕੇ ਚਰਨ ਹਿਰਦੈ ਲੈ ਧਾਰੋਂ, ਗੁਰ ਪਾਰ ਬ੍ਰਹਮ ਸਦਾ ਨਮਸਕਾਰੋਂ। ਮਤ ਕੋ ਭਰਮ ਭੁੱਲੇ ਸੰਸਾਰ, ਗੁਰਬਿਨ ਕੋਈ ਨਾ ਉਤਰ ਸਪਾਰ, ਰਹਾਉ ਭੂਲੇ ਕੋ ਗੁਰ ਮਾਰਗ ਪਾਇਆ, ਅਵਰ ਤਿਆਗ ਹਰ ਭਗਤੀ ਲਾਇਆ, ਜਨਮ ਮਰਨ ਕੀ ਤ੍ਰਾਸ ਮਿਟਾਈ, ਗੁਰਪੂਰੇ ਕੀ ਬੇਅੰਤ ਬੜਾਈ। ਗੁਰਪ੍ਰਸਾਦ ਗੁਰਪ੍ਰਸਾਦ ਊਰਧ ਕਮਲ ਵਿਗਾਸ, ਅੰਧਕਾਰ ਮੈਂ ਭਇਆ ਪ੍ਰਗਾਸ਼, ਜਿਨ ਕੀ ਆਸੋ ਗੁਰ ਤੇ ਜਾਣਿਆ, ਗੁਰ ਕਿਰਪਾ ਤੇ ਮੁਗਧ ਮਨ ਮਾਨਿਆ। ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਭੀ ਹੋਗ, ਕਉ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ। ਗੋਂਡ ਮਹਲਾ ਪੰਜਵਾਂ।

ਜਾਤ ਜਾਂ ਕੀ ਕੋਈ ਨਾ ਮਿਟੇ ਦਾਤ। ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਰਹਾਉ ਗੁਰ ਚਰਣੀ ਜਾਂ ਕੈ ਮਨ ਲਾਗੈ, ਦੁਖ ਦਰਦ ਪ੍ਰਮਤਾ ਕਾ ਭਾਗੈ। ਗੁਰ ਕੀ ਸੇਵਾ ਪਾਏ ਮਾਨ, ਗੁਰ ਉਪਰ ਸਦਾ ਕੁਰਬਾਨ। ਗੁਰ ਕਾ ਦਰਸ਼ਨ ਦੇਖ ਨਿਹਾਲ, ਗੁਰ ਕੇ ਸੇਵਕ ਕੀ ਪੂਰਨ ਕਾਲ। ਗੁਰ ਕੇ ਸੇਵਕ ਕੋ ਦੁੱਖ ਨ ਬਿਆਪੈ, ਗੁਰ ਕਾ ਸੇਵਕ ਦਾਹ ਦਿਸ ਜਾਪੈ। ਗੁਰ ਕੀ ਮਹਿਮਾ ਕਥਨ ਨ ਜਾਏ, ਪਾਰ ਬ੍ਰਹਮ ਗੁਰ ਰਹਿਆ ਸਮਾਏ। ਕਉ ਨਾਨਕ ਜਾਂ ਕੇ ਪੂਰੇ ਭਾਗ, ਗੁਰ ਚਰਣੀ ਤਾਂ ਕਾ ਮਨ ਲਾਗ। ਗੌਂਡ ਮਹਲਾ ਪੰਜਵਾਂ। ਗੁਰ ਮੇਰੀ ਪੂਜਾ ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ ਗੁਰ ਭਗਵੰਤ। ਗੁਰ ਮੇਰਾ ਦੇਵ ਅਲਖ ਭੇਉ, ਸਰਬ ਪੂਜ ਚਰਨ ਗੁਰ ਸੇਉ। ਗੁਰ

குருகோபாலபுரக பகவான் ਗੁਰ ਕੀ ਸ਼ਰਨ ਰਹੋ ਕਰ ਜੋਰ, ਗੁਰੂ ਬਿਨਾ ਮੈਂ ਨਾਹੀ ਹੋਰ, ਗੁਰ ਬੋਹਿ ਤਾਰੇ ਪਵ ਭਾਰ, ਗੁਰ ਸੇਵਾ ਜਮ ਤੇ ਛੁਟਕਾਰ। ਅੰਧਕਾਰ ਮੈਂ ਗੁਰ ਮੰਤਰ ਜਾਰ, ਗੁਰ ਕੈ ਸੰਗ ਸਗਲ ਨਿਸਤਾਰ, ਗੁਰ ਪੂਰਾ ਪਾਈਐ ਬਡਭਾਗੀ, ਗੁਰ ਕੀ ਸੇਵਾ ਦੋਖ ਨ ਲਾਗੀ, ਗੁਰ ਕਾ ਸ਼ਬਦ ਨ ਮਿਟੈ ਕੋਈ, ਗੁਰ ਨਾਨਕ ਨਾਨਕ ਹਰਿ ਸੋਈ। ਗੌਂਡ ਮਹਲਾ ਪੰਜਵਾਂ, ਰਾਮ ਰਾਮ ਸੰਕਰ ਵਿਵਹਾਰ, ਰਾਮ ਨਾਮ ਰਾਮ ਰਾਮ ਪ੍ਰਾਣ ਆਧਾਰ, ਰਾਮ ਰਾਮ ਰਾਮ ਕੀਰਤਨ ਗਾਏ, ਰਮਤ ਰਾਮ ਸਬਰ ਹੋ ਸਮਾਏ। ਸੰਤ ਜਨਾ ਮਿਲ ਬੋਲੋ ਰਾਮ, ਸਭ ਤੇ ਨਿਰਮਲ ਪੂਰਨ ਕਾਮ, ਰਹਾਓ ਰਾਮ ਰਾਮ ਤਨ ਸੰਚ ਭੰਡਾਰ, ਰਾਮ ਰਾਮ ਰਾਮ ਕਰ ਆਹਾਰ, ਰਾਮ ਰਾਮ ਬੀਸਰ ਨੀ ਜਾਏ, ਕਰ ਕਿਰਪਾ ਗੁਰ ਦੀਆ ਬਤਾਏ। ਰਾਮ ਰਾਮ ਰਾਮ ਸਦਾ ਸਹਾਏ, ਰਾਮ ਰਾਮ ਰਾਮ ਲਿਵਲਾਏ। ਰਾਮ ਰਾਮ ਜਪ ਨਿਰਮਲ ਭਏ, ਜਨਮ ਜਨਮ ਕੇ ਕਿਲ ਬਿਖ ਗਏ, ਰਮਤ ਰਾਮ ਜਨਮ ਮਰਨ ਨਵਾਰੈ, ਉਚਰਤ ਰਾਮ ਪੈ ਪਾਰ ਉਤਾਰੈ। ਸਭ ਤੇ ਉੱਚ ਰਾਮ ਪ੍ਰਗਾਸ਼, ਨਿਸਬਾਸੁਰ ਜਪ ਨਾਨਕ ਦਾਸ। ਗੌਂਡ ਮਹਲਾ ਪੰਜਵਾਂ, ਉਨ ਕੋ ਖਸਮ ਕੀਨੀ ਠਾਕ ਹਾਰੇ, ਦਾਸ ਸੰਗ ਤੇ ਮਾਰ ਬਿਦਾਰੇ, ਗੋਬਿੰਦ ਭਗਤ ਕਾ ਮਹਿਲ ਨ ਪਾਇਆ, ਰਾਮ ਜਨਾ ਮਿਲ ਮੰਗਲ ਗਾਇਆ। ਸਗਲ ਸ੍ਰਿਸ਼ਟ ਕੇ ਪੰਚ ਸਿਕਦਾਰ, ਰਾਮ ਭਗਤ ਕੇ ਪਾਣੀ ਹਾਰ, ਰਹਾਓ ਜਗਤ ਪਾਸ ਤੇ ਲੇਤੇ ਦਾਨ, ਗੋਬਿੰਦ ਭਗਤ ਕੋ ਕਰੈ ਸਲਾਮ, ਲੂਟ ਲਿਹ ਸਾਕਤ ਪਤ ਖੋਵੈ, ਸਾਜਨਾ ਪਗ ਮਲ ਮਲ ਧੋਵੈ, ਪੰਚ ਪੂਤ ਜਣੇ ਕਮਾਏ, ਉਤ ਭੁਜ ਖੇਲ ਕਰ ਜਗਤ ਵਿਆਏ। ਤੀਨ ਗੁਣਾ ਕੈ ਸੰਗ ਰਚ ਰਸੇ, ਇਨ ਕੋ ਛੂਡ ਉਪਰ ਜਨ ਬਸੇ, ਕਰ ਕਿਰਪਾ ਜਨ ਲੀਏ ਛਡਾਏ, ਜਿਸ ਕੇ ਸੇਤਨ ਰਖੀ ਹਟਾਏ, ਕਹੋ ਨਾਨਕ ਭਗਤ ਪ੍ਰਭ ਸਾਰ, ਬਿਨ ਭਗਤੀ ਸਭ ਹੋਏ ਖੁਆਰ। ਗੋਂਡ ਮਹਲਾ ਪੰਜਵਾਂ, ਕਲ ਕਲੇਸ਼ ਮਿਟੇ ਹਰ ਨਾਏ, ਦੁਖ ਪਿੰਸੇ ਸੋ ਕੀਨੋ ਠਾਉ, ਜਪ ਜਪ ਅੰਮ੍ਰਿਤ ਨਾਮੇ ਅਘਾਏ, ਸੰਤ ਪ੍ਰਸਾਦ ਸਗਲ ਫਲ ਪਾਏ। ਰਾਮ ਜਪਤ ਜਨ ਪਾਰ ਪਰੇ, ਜਨਮ ਜਨਮ ਕੇ ਪਾਪ ਹਰੇ, ਰਹਾਉ ਗੁਰ ਕੇ ਚਰਨ ਹਿਰਦੈ ਉਰ ਧਾਰੇ, ਅਗਨ ਸਾਗਰ ਤੇ ਉਤਰੇ ਪਾਰੇ, ਜਨਮ ਮਰਨ ਸਭ ਮਿਟੀ ਉਪਾਦ, ਪ੍ਰਭ ਸਿਉ ਲਾਗੀ ਸਹਿਜ ਸਮਾਧ। ਥਾਨ ਤਨੰਤਰ ਏਕੋ ਸਵਾਮੀ, ਸਗਲ ਕਟਾਂਕਾ ਅੰਤਰ ਜਾਮੀ, ਕਰ ਕਿਰਪਾ ਜਾਂ ਕੋ ਮਤ ਦੇ, ਆਠ ਪਹਿਰ ਪ੍ਰਭ ਕਾ ਨਾਉ ਲੀ। ਜਾਂ ਕੈ ਅੰਤਰ ਵਸੈ ਪ੍ਰਭ ਆਪ, ਤਾਂ ਕੈ ਹਿਰਦੈ ਹੋਏ ਪ੍ਰਗਾਸ਼, ਭਗਤ ਭਾਈ ਹਰ ਕੀਰਤਨ ਕਰੀਐ, ਜਪਾਰ ਬ੍ਰਹਮ ਨਾਨਕ ਨਸਤਰੀਐ। ਗੌਂਡ ਮਹਲਾ ਪੰਜਵਾਂ, ਗੁਰ ਕੇ ਚਰਨ

ਘੱਟ ਘੱਟ ਰਮਈਆ ਸਭ ਮੈਂ ਚੀਨਾ, ਇਨ ਬਿਦ ਰਮੋ ਗੋਪਾਲ ਗੋਬਿੰਦ, ਤਨ ਧਨ ਪ੍ਰਭ ਕਾ ਪ੍ਰਭ ਕੀ ਜਿੰਦ ਰਹਾਓ। ਆਠ ਪਹਿਰ ਹਰ ਕੇ ਗੁਣ ਗਾਓ, ਜੀ ਪ੍ਰਾਣ ਕੋ ਇਹ ਸੁਆਓ, ਤਜ ਅਭਿਮਾਨ ਜਾਨ ਪ੍ਰਭ ਸੰਗ, ਸਾਧ ਪ੍ਰਸਾਦ ਹਰਿ ਸਿਉ ਮਨ ਰੰਗ। ਜਿਨ ਤੂੰ

ਕੀ ਗੌਂਡ ਗ੍ਰਹਿ ਸ਼ੋਭਾ ਜਾਂ ਕੈਰੀ ਨਾਹੀਂ ਆਵਤ ਪਈਆ ਖੂਦੇ ਜਾਹੀਂ ਵਾਕੈ ਅੰਤਰ ਨਹੀਂ ਸੰਤੋਖ ਬਿਨ ਸੁਹਾਗਣ ਲਾਗੈ ਦੋਖ ਧਨ ਸੁਹਾਗਣ ਮਹਾਪੁਨੀਤ ਤਪੇ ਤਪੀ ਚਿਰ ਡੋਲੈ ਚੀਤ ਰਹਾਉ ਸੁਹਾਗਣ ਕਿਰਪਨ ਕੀ ਪੂਤੀ ਸੇਵਕ ਤਜ ਜਗਤ ਸਿਉ ਸੂਤੀ ਸਾਧੂ ਕੈ ਠਾਂਡੀ ਦਰਬਾਰ ਸ਼ਰਨ ਤੇਰੀ ਮੋਕੋ ਨਿਸਤਾਰ ਸੁਹਾਗਣ ਹੈ ਅਤ ਸੁੰਦਰੀ ਪੱਗ ਨੇਵਰ ਸ਼ਨਕ ਸ਼ਨ ਹਰੀ ਜਉ ਲਗ ਪ੍ਰੇ ਪ੍ਰਾਣ ਤਉ ਲਗ ਸੰਗੇ ਨਾਹੇ ਤਾਂ ਚੱਲੀ ਬੇਗ ਉੱਠ ਨੰਗੇ ਸੁਹਾਗਣ ਭਵਨ ਤ੍ਰੈਲੀਆ ਦਸ ਅੱਠ ਪੁਰਾਣ ਤੀਰਥ ਰਸ ਕੀਆ ਬ੍ਰਹਮਾ ਵਿਸ਼ਨ ਮਹੇਸ਼ਰ ਬੇਦੇ ਵੱਡੇ ਭੂਪਤ ਰਾਜੇ ਹੈ ਸ਼ੇਦੇ ਸੁਹਾਗਣ ਉਰਵਾਰ ਨ ਪਾਰੂ ਪਾਂਚ ਨਾਰਦ ਕੈ ਸੰਗ ਵਿਦਵਾਰੂ ਪਾਂਚ ਨਾਰਦ ਕੇ ਮਿਟਵੇ ਫੂਟੇ ਕਉ ਕਬੀਰ ਗੁਰ ਕਿਰਪਾ ਛੂਟੇ ਗੌਂਡ ਜੈਸੇ ਮੰਦਰ ਮੈਂ ਬਲਹਰ ਨਾ ਠਾਹਰੈ ਜੈਸੇ ਮੰਦਰ ਮੈਂ ਬਲਹਰ ਨਾ ਠਾਹਰੈ ਨਾਮ ਬਿਨਾ ਕੈਸੇ ਪਾਰੀ ਉਤਰੈ ਕੁੰਭ ਬਿਨਾ ਜਲ ਨਾ ਟੀਕਾਵੈ ਸਾਧੂ ਬਿਨ ਐਸੇ ਅਵਗਤ ਜਾਵੈ ਜਾਰੋਂ ਤਿਸੈ ਜੋ ਰਾਮ ਨ ਚੇਤੈ ਤਨ ਮਨ ਰਮਤ ਰਹਿ ਮੈਂ ਖੇਤੈ ਰਹਾਉ ਜੈਸੇ ਹੱਲਰ ਬਿਨਾ ਜਿਮੀ ਨਹੀਂ ਬੋਈਐ ਜੈਸੇ ਹੱਲਰ ਬਿਨਾ ਜਿਮੀ ਨਹੀਂ ਬੋਈਐ ਸੂਤ ਬਿਨਾ ਕੈਸੇ ਮਣੀ ਪਰੋਈਐ ਘੁੰਡੀ ਬਿਨਾ ਕਿਆ ਗੰਠ ਚੜਾਈਐ ਸਾਧੂ ਬੁਨ ਤੈਸੇ ਅਵਗਤ ਜਾਈਐ ਜੈਸੇ ਮਾਤ ਪਿਤਾ ਬਿਨ ਬਾਲ ਨ ਹੋਈ ਬਿੰਬ ਬਿਨਾ ਕੈਸੇ ਕੱਪੜੇ ਧੋਈ ਘੋਰ ਬਿਨਾ ਕੈਸੇ ਅਸਵਾਰ ਸਾਧੂ ਬਿਨ ਨਾਹੀ ਦਰਬਾਰ ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ ਖਸਮ ਦੁਹਾਗਣ ਤਜ ਔਹੇਰੀ ਕਹਿ ਕਬੀਰੇ ਕਹਿ ਕਰ ਕਰਨਾ ਗੁਰਮੁਖ ਹੋਏ ਬੌਰ ਨਹੀਂ ਮਰਨਾ ਗੋਂਡ ਕੂਟਣ ਸੋਏ ਜੋ ਮਨ ਕੋ ਕੂਟੈ ਮਨ ਕੁੱਟੈ ਤੋ ਜਮਤੇ ਛੂਟੈ ਕੁੱਟ ਕੁੱਟ ਮਨ ਕਸਵੱਟੀ ਲਾਵੈ ਸੋ ਕੂਟਣ ਮੁਕਤ ਬਹੁ ਪਾਵੈ ਕੂਟਣ ਕਿਸੈ ਕਹੋ ਸੰਸਾਰ ਸਗਲ ਬੋਲਣ ਕੇ ਮਾਹੇ ਵਿਚਾਰ ਰਹਾਉ ਨਾਚਣ ਸੋਏ ਜੇ ਮਨ ਸਿਉ ਨਾਚੈ ਝੂਠ ਨ ਪਤੀਐ ਪਰਚੈ ਸੱਚੈ ਇਸ ਮਨ ਆਗੇ ਪੂਰੇ ਤਾਲ ਇਸ ਨਾਚਨ ਕੇ ਮਨ ਰਖਵਾਲ ਬਜਾਰੀ ਸੋ ਜੋ ਬਜਾਰੈ ਸੋਧੈ ਪਾਂਚ ਪਲੀਤੇ ਕੋ ਪ੍ਰਬੁੱਧ ਹੈ ਨੌ ਨਾਇਕ ਕੀ ਭਗਤ ਪਛਾਨੈ ਸੋ ਬਾਜ਼ਾਰੀ ਹਮ ਗੁਰਮਾਨੇ ਤਸਕਰ ਸੋਏ ਜੇ ਤਾਤ ਨਾ ਕਰੈ ਇੰਦਰੀ ਕੈ ਜਤਨ ਨਾਮ ਉਚਰੈ ਕਉ ਕਬੀਰ ਹਮ ਐਸੇ ਲਖਣ ਧੰਨ ਗੁਰਦੇਵਤ ਰੂਪ ਵਿਚੱਖਣ ਗੌਂਡ ਧੰਨ ਗੋਪਾਲ ਧੰਨ ਗੁਰਦੇਵ ਧੰਨ ਅਨਾਦ ਭੁੱਖੇ ਕਮਲ ਟਹਿਕੇਵ ਧੰਨ ਓਏ ਸੰਤ ਜਿਨੇ ਐਸੀ ਜਾਨੀ ਤਿਨ ਕੋ ਮਿਲਬੋ ਸਾਰੰਗ ਪਾਨੀ ਆਦਿ ਪੁਰਖ ਤੇ ਹੋਏ ਅਨਾਦ ਜਪੀਏ ਨਾਮ ਅੰਨ ਕੈ ਸਾਧ ਰਹਾਉ ਜਪੀਏ ਨਾਮ ਜਪੀਏ ਅੰਨ ਅੰਭੈ ਕੈ ਸੰਗਲੀਕਾ ਵੰਨ ਅੰਨੈ ਬਾਹਰ ਜੋ ਨਰ ਹੋਵੈ ਤੀਨ ਭਵਨ ਮੈਂ ਆਪਣੀ ਖੋਵੈ ਛੋਡੈ ਅੰਨ ਕਰੈ ਪਾਖੰਡ ਨਾ ਸੁਹਾਗਣ ਨਾ ਉਰੰਡ ਜਗ ਮੈਂ ਬਕਤੇ ਦੂਦਾ ਧਾਰੀ ਜਗ ਮੈਂ ਬਖਤੇ ਦੂਧਾ ਧਾਰੀ ਗੁਪਤੀ ਖਾਵੈ ਵਟਕਾ ਸਾਰੀ ਅੰਨੈ ਬਿਨਾ ਨ ਹੋਏ ਸੁਕਾਲ ਤਜੈ ਅੰਨ ਨਾ ਮਿਲੈ ਗੋਪਾਲ ਕਹੋ ਕਬੀਰ ਹਮ ਐਸੇ ਜਾਣਿਆ ਧਾਨਿਆ ਨਾ ਠਾਕੁਰ ਮਨ ਮਾਨਿਆ ਰਾ ਗੌਂਡ ਬਾਣੀ ਨਾਮ ਦਿਓ ਜੀ ਕੀ ਘਰ ਪਹਿਲਾ ਏਕੋ ਓਅੰਕਾਰ ਸਤ ਗੁਰ ਪ੍ਰਸਾਦ ਅਸੁਮੇਧ ਜਗਨੇ ਤੁਲਾ ਪੁਰਖ ਦਾਨੇ ਪਰਾਗ ਇਸ਼ਨਾਨੇ ਤਉ ਨ ਪੁਜੈ ਹਰ ਕੀਰਤ ਨਾਮਾ
ਆਪਣੇ ਰਾਮੈ ਭਾਜਰੀ ਮਨ ਆਲਸੀਆ ਰਹਾਉ। ਗਇਆ ਪਿੰਡ ਭਰਤਾ ਬਨਾਰਸਸ ਬਸਤਾ, ਮੁਖ ਬੇਦ ਚਤੁਰ ਪੜਤਾ ਸਗਲ ਧਰਮ ਅਸ਼ਤਾ। ਗੁਰ ਗਿਆਨ ਇੰਦਰੀ ਦ੍ਰਿੜਤਾ, ਖਟ ਕਰਮ ਸਹਿਤ ਰਹਿਤਾ ਸ਼ਿਵਾ ਸ਼ਕਤ ਸੰਵਾਦੰ, ਮਨ ਛੂੜ ਛੂੜ ਸਗਲ ਭੇਦੰ। ਸਿਮਰ ਸਿਮਰ ਗੋਬਿੰਦੰ ਭਜਨਾ ਮਾ ਤਰਸ ਪਵ ਸਿੰਧੰ ਗੋਂਡ, ਨਾਦ ਭਰਮੇ ਜੈਸੀ ਮਿਰ ਗਾਏ ਪ੍ਰਾਣ ਤਜੇ ਬਕੁ ਧਿਆਨ ਨ ਜਾਏ। ਐਸੇ ਰਾਮ ਐਸੇ ਹੀਰੋ ਰਾਮ ਛੋੜ ਚਿਤ ਅਣਤ ਨ ਫੀਰੂ ਰਹਾਉ। ਜਮੀਨਾ ਹੀਰੈ ਪਸ਼ੂਆਰਾ, ਜਮੀਨਾ ਹੀਰੈ ਪਸ਼ੂਆਰਾ, ਸੋਨਾ ਗੜਤੇ ਹੀਰੈ ਸੁਨਾਰਾ, ਜਿਉਂ ਬਿਖਈ ਹੀਰੈ ਪਰ ਨਾਰੀ, ਕੌਡਾ ਡਾਰ ਤਿਹਰੈ ਜਵਾਰੀ।

ਪ੍ਰਗਟ ਬਾਣੀ ਨਾਮ ਦਿਓ ਜਿਓ ਕੀ ਘਰ ਦੂਜਾ। ਇੱਕ ਓਅੰਕਾਰ ਸਤ ਗੁਰ ਪ੍ਰਸਾਦ ਹਰ ਹਰ ਕਰਤ ਮਿਟੀ ਸਭ ਭਰਮਾ ਹਰ ਕੋ ਨਾਮ ਲੈ ਉੱਤਮ ਧਰਮਾ। ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਧਲੇ ਕੀਲਾ ਕਰੀ ਹਰੇ ਨਮਸਤੇ ਹਰੇ ਨਮਹ। ਹਰ ਹਰ ਕਰਤ ਨਹੀਂ ਦੁਖ ਜਮਹਿ ਰਹਾਉ ਹਰ ਹਰ ਨਾਕਸ਼ ਹਰੇ ਪਰਾਨ। ਅਜੈ ਮਲਕੀਓ ਬੈਕੁੰਠੈ ਥਾਨ ਸੂਆ ਪੜਾਵਤ ਗਣਕਾ ਤਰੀ ਸੋ ਹਰ ਨੈਨੋ ਕੀ ਪੂਤਰੀ। ਹਰ ਹਰ ਕਰਤ ਪੂਤਨ ਤਰੀ ਬਾਲ ਘਾਤਨੀ ਕਪਟਹਿ ਭਰੀ ਸਿਮਰਨ ਦਰੋਪਰ ਸੋਤਿ ਉਦੁਰੀ ਗੌਤਮ ਸਤੀ ਸਿਲਾ ਨਿਸਤਰੀ। ਕੇਸੀ ਕੰਸ ਮਥਨ ਜਿਨ ਕੀਆ ਜੀ ਦਾਨ ਕਾਲੀ ਕੋ ਦੀਆ ਪ੍ਰਣਵੈ ਨਾਮਾ ਐਸੋ ਹਰੀ ਜਾਸ ਜਬਤ ਭੈ ਅਪਦਾ ਟਰੀ ਗੋਂਡ। ਭੈਰੋਂ ਭੂਤ ਸੀਤਲਾ ਤਾਵੈ ਖਰ ਬਾਹਨ ਉਹ ਛਾਰ ਉਡਾਵੈ। ਭੈਰੋਂ ਭੂਤ ਸੀਤਲਾ ਤਾਵੈ ਖਰ ਬਾਹਨ ਉਹ ਛਾਰ ਉਡਾਵੈ। ਹਉ ਤਉ ਏਕ ਰਮਈਆ ਲੈ ਹੋ ਆਣ ਦੇਵ ਬਦਲਾਵਣ ਦੈਹੋਂ ਰਹਾਉ। ਸ਼ਿਵ ਸ਼ਿਵ ਕਰਤੇ ਜੂ ਨਰ ਧਿਆਵੈ ਬਰਦ ਚੜੇ ਡੋਰੂ ਟਮਕਾਵੈ। ਮਹਾਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਏ ਉਤਰੈ ਤੂੰ ਕਹੀਅਤ ਹੀ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ। ਗੁਰਮਤ ਰਾਮ ਨਾਮ ਗਉ ਗੀਤਾ ਪ੍ਰਣਮੈ ਨਾਮਾ ਇਉਂ ਕਹਿ ਗੀਤਾ। ਬਿਲਾਵਲ ਗੋਂਡ ਆਜ ਨਾਮੇ ਬੀਠਲ ਦੇਖਿਆ ਮੂਰਖੋ ਸਮਝਾਉਂ ਰੇ ਰਹਾਉ। ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੇਕਰ ਠੇਂਗਾ ਟੰਗਰੀ ਤੋਰੀ ਲੰਗਤ ਲੰਗਤ ਜਾਤੀ ਥੀ। ਪਾਂਡੇ ਤੁਮਰਾ ਮਹਾਂਦੇਵ ਧੌਲੇ ਬਲਦ ਚੜਿਆ ਆਵਤ ਦੇਖਿਆ ਥਾ ਮੋਦੀ ਕੇ ਕਰਖਾਣਾ ਪਾਕਾ ਵਾਕਾ ਲੜਕਾ ਮਾਰਿਆ ਥਾ। ਪਾਂਡੇ ਤੁਮਰਾ ਰਾਮ ਚੰਦ ਸੋ ਪੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਬਰ ਹੋਈ ਘਰ ਕੀ ਜੋਏ ਗਵਾਈ ਥੀ। ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹਾਂ ਦੇਹੁਰਾ ਨਾ ਮਸੀਤ। ਰਾਗੋਂਡ ਬਾਣੀ ਰਵਿਦਾਸ ਜੀਓ ਕੀ ਘਰ ਦੂਜਾ। ਇੱਕ ਓਅੰਕਾਰ ਸਤ ਗੁਰ ਪ੍ਰਸਾਦ ਮੁਕੰਦ ਮੁਕੰਦ ਜਪੂ ਸੰਸਾਰ ਬਿਨ ਮੁਕੰਦ ਤਨ ਹੋਇਓ ਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ। ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕੋ ਸਦਾ ਆਨੰਦੇ ਰਹਾਉ। ਮੁਕੰਦ ਮੁਕੰਦ ਹਮਾਰੇ ਪ੍ਰਾਨੰ ਜਪ ਮੁਕੰਦ ਮਸਤਕ ਨਿਸ਼ਾਨ। ਸੇਵ ਮੁਕੰਦ ਕਰੈ ਬੈਰਾਗੀ ਸੋਈ ਮੁਕੰਦ ਦੁਰਬਲ ਧਨ ਲਾਦੀ ਏਕ ਮੁਕੰਦ ਕਰੈ ਉਪਕਾਰ ਹਮਰਾ ਕਹਾਂ ਕਰੈ ਸੰਸਾਰ। ਮੇਟੀ ਜਾਤ ਹੋਏ ਦਰਬਾਰ ਸੋਈ ਮੁਕੰਦ ਜੋਗ ਜੁਗ ਤਾਰ ਉਪਜਿਓ ਗਿਆਨ ਹੁਆ ਪ੍ਰਗਾਸ਼ ਕਰ ਕਿਰਪਾ ਲੀਨੇ ਕੀਟ ਦਾਸ। ਕੌਰ ਵਿਦਾ ਸਭ ਤ੍ਰਿਸ਼ਨਾ ਚੂਕੀ ਜਪ ਮੁਕੰਦ ਸੇਵਾ ਤਾਹੂ ਕੀ ਗੋਂਡ। ਜਿਉ ਅੱਠ ਸੱਠ ਤੀਰਥ ਨਹਾਵੈ ਜਿਉ ਦੁਆਦ ਸਲਾ ਪੂਜਾਵੈ। ਜਿਉ ਕੂਪ ਤਟਾਂ ਦੇਵਾਵੈ ਕਰੈ ਨਿੰਦ ਸਭ ਬਿਰਥਾ ਜਾਵੈ ਸਾਧਕਾ ਨਿੰਦਕ ਕੈਸੇ ਤਰੈ ਸਰ ਪਰ ਜਾਨੋ ਨਰਕ ਹੀ ਪਰੈ ਰਹਾਉ। ਜਿਉ

ਕੋਈ ਨਾਮ ਜਪੈ ਜਪਮਾਲੀ, ਲਾਗੈ ਤਿਸੈ ਧਿਆਨਾ, ਅਬ ਹੀ ਕਬ ਹੀ ਕਿਛੂ ਨ ਜਾਣਾ, ਤੇਰਾ ਏਕੋ ਨਾਮ ਪਛਾਨਾ। ਨਾ ਜਾਣਾ ਹਰੇ ਮੇਰੀ ਕਵਨ ਗਤੇ, ਹਮ ਮੂਰਖ ਅਗਿਆਨ ਸ਼ਰਨ ਪ੍ਰਭ ਤੇਰੀ, ਕਰ ਕਿਰਪਾ ਰਾਖੋ ਮੇਰੀ ਲਾਜ ਪਤੇ ਰਹਾਉ। ਕਬ ਹੋ ਜੀਅੜਾ ਊਬ ਚੜਤ ਹੈ, ਕਬ ਹੋ ਜਾਏ ਪਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਮਰਨ ਲਿਖਾਏ ਮੰਡਲ ਮੈਂ ਆਏ, ਜੀਵਨ ਸਾਜੈ ਮਾਈ, ਏਕ ਚਲੇ ਹਮ ਦੇਖਾਂ ਸੁਆਮੀ, ਭਾਹ ਬਲੰਤੀ ਆਈ। ਨਾ ਕਿਸੀ ਕਾ ਮੀਤ ਨਾ ਕਿਸੀ ਕਾ ਭਾਈ, ਨਾ ਕਿਸੇ ਬਾਪ ਨਾ ਮਾਈ, ਪ੍ਰਣਵਤ ਨਾਨਕ ਜੇ ਤੂੰ ਦੇਵੈਂ ਅੰਤੇ ਹੋਏ ਸਿਖਾਈ। ਰਾਮ ਕਲੀ ਮਹਲਾ ਪਹਿਲਾ। ਸਰਬ ਜੋਤ ਤੇਰੀ ਪਸਰ ਰਹੀ, ਜਹ ਜਾਂ ਦੇਖਾਂ ਤਾਂ ਨਰ ਹਰੀ, ਜੀਵਨ ਤਲਬ ਨਵਾਰ ਸੁਆਮੀ, ਅੰਧਕੂਪ ਮਾਇਆ ਮਨ ਗਾਡਿਆ। ਕਿਉਂ ਕਰ ਉਤਰੋਂ ਪਾਰ ਸੁਆਮੀ ਰਹਾਓ, ਜਾਂ ਭੀਤਰ ਖੜ ਭੀਤਰ ਵਸਿਆ, ਬਾਹਰ ਕਾਹੇ ਨਾਹੀ, ਤਿਨ ਕੀ ਸਾਰ ਕਰੇ ਨਿਤ ਸਾਹਿਬ, ਸਦਾ ਚਿੰਤ ਮਨ ਮਾਹੀ। ਆਪੇ ਨੇੜੇ ਆਪੇ ਦੂਰ, ਆਪੇ ਸਰਬਰ ਆ ਭਰਪੂਰ, ਸਤਿਗੁਰ ਮਿਲੇ ਅੰਧੀ ਰਾਜ ਆਏ, ਜਹਾਂ ਦੇਖਾਂ ਤਾਂ ਰਹਿਆ ਸਮਾਏ। ਅੰਤਰ ਸੰਸਾ ਬਾਹਰ ਮਾਇਆ, ਨੈਣੀ ਲੱਗ ਸਬਾਣੀ, ਪ੍ਰਣਵਤ ਨਾਨਕ ਦਾਸਨ ਦਸ, ਪਰਤਾ ਪੈਂਗਾ ਪ੍ਰਾਣੀ। ਰਾਮ ਕਲੀ ਮਹਲਾ ਪਹਿਲਾ। ਜਿਤ ਦਰ ਵਸੈ ਕਵਣ ਦਰ ਕਹੀਐ, ਦਰਾ ਭੀਤਰ ਦਰ ਕਵਣ ਲਹੈ, ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੈ। ਕਿਨ ਬਿਦ ਸਾਗਰ ਤਰੀਐ, ਜੀਵ ਧਿਆਨ ਹਮਰੀਐ ਰਹਾਉ, ਦੁੱਖ ਦਰਵਾਜਾ ਰੂਹ ਰਖਵਾਲਾ। ਦੁੱਖ ਦਰਵਾਜਾ ਰੂਹ ਰਖਵਾਲਾ, ਆਸਾ ਅੰਦੇਸ਼ਾ ਦੋਏ ਪੱਟ ਜੜੇ, ਮਾਇਆ ਜਲ ਖਾਈ ਪਾਣੀ ਘਰ ਬਾਂਧਿਆ, ਸਤਿਕੈ ਆਸਨ ਪੁਰਖ ਰਹਿ। ਕਿੰਤੇ ਨਾਮਾ ਅੰਤ ਨ ਜਾਣਿਆ, ਤੁਮ ਸਰ ਨਾਹੀ ਅਵਰ ਹਰੇ, ਉਚਾ ਨਹੀਂ ਕਹਿਣਾ ਮਨ ਮੈਂ ਰਹਿਣਾ, ਆਪੇ ਜਾਣਾ ਆਪ ਕਰੀ। ਜਬ ਆਸਾ ਅੰਦੇਸ਼ਾ ਤਬ ਹੀ, ਕਿਉਂ ਕਰ ਏਕ ਕਹੈ, ਆਸਾ ਭੀਤਰ ਰਹਿ ਨਿਰਾਸ਼ਾ, ਤਉ ਨਾਨਕ ਏਕ ਮਿਲੈ, ਇਨ ਵਿਦ ਸਾਗਰ ਤਰੀਐ, ਜੀਵ ਤਿਆਂ ਮਰੀਐ ਹਾਉ ਦੂਜਾ। ਰਾਮ ਕਲੀ ਮਹਲਾ ਪਹਿਲਾ। ਸੁਰਤ ਸ਼ਬਦ ਸਾਖੀ ਮੇਰੀ ਸਿੰਘੀ, ਬਾਜੈ ਲੋਕ ਸੁਣੇ, ਪਤ ਝੋੜੀ ਮੰਗਣ ਕੈ ਤਾਈ, ਭੀਖਿਆ ਨਾਮ ਪੜੇ। ਬਾਬਾ ਗੋਰਖ ਜਾਗੈ, ਗੋਰਖ ਸੋ ਜਿਨ ਗੋਏ ਉਠਾਲੀ, ਕਰਤੇ ਬਾਹਰ ਨ ਲਾਗੈ ਰਹਾਓ। ਪਾਣੀ ਪ੍ਰਾਣ ਭਵਨ ਬੰਦ ਰਾਖੇ, ਚੰਦ ਸੂਰਜ ਮੁਖ ਦੀਏ, ਮਰਨ ਜੀਵਨ ਕੋ ਧਰਤੀ ਦੀਨੀ, ਇੱਤੇ ਗੁਣ ਵਿਸਰੇ। ਸਿੱਧ ਸਾਧਿਕ ਅਰ ਜੋਗੀ ਜੰਗਮ, ਪੀਰ ਪੁਰਸ਼ ਬਹੁ ਤੇਰੇ, ਜੇਤਨ ਬਿਲਾਂ ਤਾਂ ਕੀਰਤ ਆਖਾਂ, ਤਾਂ ਮਨ ਸੇਵ ਕਰੇ। ਕਾਗਦ ਲੂਣ ਰਹਿ ਕਿਰਤ ਸੰਗੇ, ਪਾਣੀ ਕਮਲ ਰਹਿ ਐਸੇ ਭਗਤ, ਮਿਲੇ ਜਾ ਨਾਨਕ ਤਿੰਨ ਜਮ ਕਿਆ ਕਰੇ। ਰਾਮ ਕਲੀ ਮਹਲਾ ਪਹਿਲਾ। ਸੁਣ ਵਾਸ਼ਿੰਦਰਾ ਨਾਨਕ ਬੋਲੈ, ਵਸ ਗਤ ਪੰਚ ਕਰੀ ਨਾ ਡੁੱਲੈ, ਐਸੀ ਜੁਗਤ ਜੋ ਕੋ ਪਾਲੇ, ਆਪ ਧਰੈ ਸਗਲੇ ਕੁਲ ਤਾਰੇ। ਸੋ ਅਵਧੂਤ ਐਸੀ ਮਤ ਪਾਵੈ, ਐਨ ਸੁਨ ਸਮਾਧ ਸਮਾਵੈ ਰਹਾਉ। ਭਿਖਿਆ ਭਾਈ ਭਗਤ ਪੈ ਚੱਲੈ, ਹੋਵੈ ਸੋ ਤ੍ਰਿਪਤ ਸੰਤੋਖ ਅਮੁੱਲੈ, ਧਿਆਨ ਰੂਪ ਹੋਏ ਆਸਣ ਪਾਵੈ, ਸੱਚ ਨਾਮ ਤਾੜੀ ਚਿਤ ਲਾਵੈ। ਨਾਨਕ ਬੋਲੇ ਅੰਮ੍ਰਿਤ ਬਾਣੀ, ਸੁਣ ਮਾਸ਼ਿੰਦਰਾ ਉਦੂ ਨਿਸਾਣੀ, ਆਸਾ ਮਹੇ ਨਿਰਾਸ਼ ਬੁਲਾਏ, ਨਿਚੋ ਨਾਨ ਕਰਤੇ ਪਾਏ। ਪ੍ਰਣਵਤ ਨਾਨਕ ਅਗਮ ਸੁਣਾਏ, ਗੁਰ ਚੇਲੇ ਕੀ ਸੰਧ ਮਿਲਾਏ। ਦੇਖਿਆ ਦਾਰੂ ਭੋਜਨ ਖਾਏ, ਛੇ ਦਰਸ਼ਨ ਕੀ ਸੋਝੀ ਪਾਏ। ਰਾਮ ਕਲੀ ਮਹਲਾ ਪਹਿਲਾ। ਹਮ ਡੋਲਤ ਬੇੜੀ ਪਾਪ ਭਰੀ ਹੈ, ਪਵਨ ਲੱਗੈ ਮਤ ਜਾਈ, ਸਨਮੁਖ ਸਿੱਧ ਭੇਟਣ ਕੋ ਆਏ, ਨੇਚੋਂ ਦੇ ਵਡਿਆਈ। ਗੁਰ ਤਾਰ ਤਾਰਨ ਹਾਰਿਆ,
ਦੇਹ ਭਗਤ ਪੂਰਨ ਅਵੈਨਾਸ਼ੀ ਹਉ ਤੁਜ ਕੋ ਬਲਿਹਾਰਿਆ ਰਹਾਉ। ਸਿੱਧ ਸਾਧਕ ਜੋਗੀ ਅਰ ਜੰਗਮ ਏਕ ਸਿੱਧ ਜਿਨੀ ਧਿਆਇਆ, ਪਰਸਤ ਪੈਰ ਸਿਜ ਤੇ ਸਵਾਮੀ ਅੱਖਰ ਜਿਨ ਕੋ ਆਇਆ। ਜਪ ਤਪ ਸੰਜਮ ਕਰਮ ਨ ਜਾਨਾ, ਨਾਮ ਜਪੀ ਪ੍ਰਭ ਤੇਰਾ, ਗੁਰ ਪਰਮੇਸ਼ਰ ਨਾਨਕ ਭੇਟਿਓ, ਸਾਚੈ ਸ਼ਬਦ ਨਬੇਰਾ, ਰਾਮ ਕਲੀ ਮਹਲਾ ਪਹਿਲਾ। ਸੁਰਤੀ ਸੁਰਤ ਰਲਾਈਐ ਏਤ, ਤਨ ਕਰ ਤੁਲਾ ਲੰਘੈ ਜੇਤ, ਅੰਤਰ ਭਾਤ ਸਹਿ ਤੂੰ ਰੱਖ, ਐਨਸ ਦੀਵਾ ਬਲੈ ਅਥਕ। ਐਸਾ ਦੀਵਾ ਨੀਰ ਤਰਾਏ, ਜਿਤ ਦੀਵੇ ਸਭ ਸੋਜੀ ਪਾਏ, ਰਹਾਉ ਹੱਛੀ ਮਿੱਟੀ ਸੋਜੀ ਹੋਏ, ਤਾਂ ਕਾ ਕੀਆ ਮਾਨੈ ਸੋਏ। ਕਰਨੀ ਤੇ ਕਰ ਚੱਕੋਂ ਢਾਲ, ਕਰਨੀ ਤੇ ਕਰ ਚੱਕੋਂ ਢਾਲ, ਐਥੈ ਉਥੈ ਨਿਭੀ ਨਾਲ, ਆਪੇ ਨਦਰ ਕਰੇ ਜਾ ਸੋਏ, ਗੁਰਮੁਖ ਬਿਰਲਾ ਬੂਝੈ ਕੋਏ, ਤਿੱਤ ਘੱਟ ਦੀਵਾ ਨਿਚਲ ਹੋਏ, ਪਾਣੀ ਮਰਨ ਬੁਝਾਇਆ ਜਾਏ, ਐਸਾ ਦੀਵਾ ਨੀਰ ਤਰਾਏ। ਡੋਲੈ ਵਾਉ ਨ ਵੱਡਾ ਹੋਏ, ਜਾਪੈ ਜਉ ਸਿੰਘਾਸਣ ਲੋਏ, ਖੱਤਰੀ ਬ੍ਰਾਹਮਣ ਛੂਦ ਕੇ ਵੈਸ਼, ਨਰਤਨ ਪਾਈਆ ਗਣੀ ਸਾਂਸ। ਐਸਾ ਦੀਵਾ ਬਾਲੇ ਕੋਏ, ਨਾਨਕ ਸੋ ਪਾਰੰਗਤ ਹੋਏ, ਰਾਮ ਕਲੀ ਮਹਲਾ ਪਹਿਲਾ। ਤੁਦਨੋ ਨਿਵਣ ਮੰਨਣ ਤੇਰਾ ਨਾਉ, ਸਾਚ ਭੇਟ ਬੈਸਣ ਕੋ ਥਾਉ। ਸਤ ਸੰਤੋਖ ਹੋਵੇ ਅਰਦਾਸ, ਤਾਂ ਸੁਣ ਸਦ ਬਹਾਲੇ ਪਾਸ, ਨਾਨਕ ਬਿਰਥਾ ਕੋਈ ਨਾ ਹੋਏ, ਅਸੀਂ ਦਰਗਾਹ ਸਾਚਾ ਸੋਈ ਰਹਾਉ। ਪ੍ਰਾਪਤ ਪੋਤਾ ਕਰਮ ਪਸਾਉ, ਤੂੰ ਦੇ ਮੈਂ ਮੰਗਤ ਜਨ ਚਾਓ, ਭਾਂਡੈ ਭਾਉ ਪਵੈ ਤਿਤ ਆਏ, ਧੁਰਤੈ ਛੋਡੀ ਕੀਮਤ ਪਾਏ। ਜਿਨ ਕਿਛ ਕੀਆ ਸੋ ਕਿਛ ਕਰੈ, ਆਪਣੀ ਕੀਮਤ ਆਪੇ ਧਰੈ, ਗੁਰਮੁਖ ਪ੍ਰਗਟ ਹੋਆ ਹਰ ਰਾਏ, ਨਾ ਕੋ ਆਵੈ ਨਾ ਕੋ ਜਾਏ। ਲੋਕ ਤਿਘਾਰ ਕਹਿ ਮੰਗਤ ਜਨ, ਮੰਗਤ ਮਾਣ ਨਾ ਪਾਇਆ, ਸ਼ਹਿ ਕੀਆਂ ਗੱਲਾਂ ਦਰ ਕੀਆਂ ਬਾਤਾਂ, ਤੈਂ ਤਾਂ ਕਹਿਣ ਕਾਇਆ। ਰਾਮ ਕਲੀ ਮਹਲਾ ਪਹਿਲਾ। ਸਾਗਰ ਮੈਂ ਬੂੰਦ ਬੂੰਦ ਮੈਂ ਸਾਗਰ, ਕਵਣ ਬੁੱਝੈ ਬਿਦ ਜਾਣੈ, ਉਤ ਭੁੱਚਲ ਤੇ ਆਪ ਕਰ ਚੀਨੈ, ਆਪੇ ਤੱਤ ਪਛਾਣੈ। ਐਸਾ ਗਿਆਨ ਵਿਚਾਰੈ ਕੋਇ, ਤਿਸ ਤੇ ਮੁਕਤ ਭਰਮ ਗਤ ਹੋਈ, ਰਹਾਉ ਦਿਨ ਮੈਂ ਰਹਿਣ ਰਹਿਣ ਮੈਂ ਦਿਨੀਅਤ, ਉਸਨ ਸੀਤ ਬਿਦ ਸੋਈ, ਤਾਂ ਕਿ ਗਤਮਿਤ ਅਵਰ ਨ ਜਾਣੈ, ਗੁਰਬਿਨ ਸਮਝ ਨਾ ਹੋਈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖ, ਬੂਝੋ ਬ੍ਰਹਮ ਗਿਆਨੀ, ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ, ਗੁਰਮੁਖੀ ਅਕਤ ਕਹਾਣੀ। ਮਨ ਮੈਂ ਜੋਤ, ਜੋਤ ਮੈਂ ਮਨੂੰਗਾ, ਪੰਚ ਮਿਲੇ ਗੁਰ ਭਾਈ, ਨਾਨਕ ਤਿਨਕੈ ਸਦ ਬਲਿਹਾਰੀ, ਜਿਨ ਏਕ ਸ਼ਬਦ ਲਿਵਲਾਈ। ਰਾਮ ਕਲੀ ਮਹਲਾ ਪਹਿਲਾ। ਜਾਂ ਹਰ ਪ੍ਰਭ ਕਿਰਪਾ ਧਾਰੀ, ਤਾਂ ਹਉ ਮੈਂ ਵਿੱਚੋਂ ਮਾਰੀ, ਸੋ ਸੇਵਕ ਰਾਮ ਪਿਆਰੀ, ਜੋ ਗੁਰ ਸ਼ਬਦੀ ਵਿਚਾਰੀ। ਸੋ ਹਰ ਜਨ ਹਰ ਪ੍ਰਭ ਪਾਵੈ, ਨਿਸ ਭਗਤ ਕਰੇ ਦਿਨ ਰਾਤੀ, ਲਾਜ ਛੋੜ ਹਰ ਕੇ ਗੁਣ ਗਾਵੈ, ਰਹਾਉ ਧੁਨ ਵਾਜੇ ਅਨਹਦ ਘੂਰਾ, ਮਨ ਮਾਨਿਆ ਹਰ ਰਸ ਮੋਰਾ। ਗੁਰਪੂਰੈ ਸੱਚ ਸਮਾਇਆ, ਗੁਰ ਆਦਿ ਪੁਰਖ ਹਰ ਪਾਇਆ, ਸਭਨਾਦ ਬੇਦ ਗੁਰਬਾਣੀ, ਮਨ ਰਾਤਾ ਸਾਰੰਗ ਪਾਣੀ, ਤਾਂ ਤੀਰਥ ਵਰਤ ਤਪ ਸਾਰੇ, ਗੁਰ ਮਿਲਿਆ ਹਰ ਨਿਸਤਾਰੇ। ਜਾਂ ਆਪ ਗਿਆ ਪਉ ਭਾਗਾ, ਗੁਰ ਚਰਨੀ ਸੇਵਕ ਲਾਗਾ, ਗੁਰ ਸਤਿਗੁਰ ਭਰਮ ਚੁਕਾਇਆ, ਕਉ ਨਾਨਕ ਸ਼ਬਦ ਮਿਲਾਇਆ। ਰਾਮ ਕਲੀ ਮਹਲਾ ਪਹਿਲਾ। ਸ਼ਾਦਨ ਭੋਜਨ ਮੰਗਤ ਭਾਗੈ, ਖੁਦਿਆ ਦਸ਼ਟ ਜਲੈ ਦੁਖੀ ਆਗੈ, ਗੁਰਮਤ ਨੀ ਦੀਨੀ ਦੁਰਮਤ ਪਤ ਖੋਈ, ਗੁਰਮੁਖ ਭਗਤ ਪਾਵੈ ਜਨ ਕੋਈ। ਜੋਗੀ ਜੁਗਤ ਸਹਿਜ ਘਰ ਵਸੈ, ਏਕ ਦ੍ਰਿਸ਼ਟ ਏਕੋ ਕਰ ਦੇਖਿਆ, ਭੀਖਿਆ ਭਾਈ ਸ਼ਬਦ ਤ੍ਰਿਪਤਾਸੈ, ਰਹਾਉ ਪੰਚ ਬੈਲ ਗੱਡੀਆਂ ਦੇ ਭਾਰੀ, ਰਾਮ ਕਲਾ ਨਿਭੈ ਪਤ ਸਾਰੀ, ਧਰ ਟੂਟੀ ਗਾਡੋ ਸਿਰ ਭਾਰ, ਲੱਕੜੀ ਬਿਖਰ ਜਰੀ ਮੰਝ ਭਾਰ।
ਗੁਰ ਕਾ ਸ਼ਬਦ ਵਿਚਾਰ ਜੋਗੀ, ਦੁਖ ਸੁਖ ਸਮ ਸਮ ਕਰਨਾ ਸੋਗ ਬਿਯੋਗੀ, ਭੁਗਤ ਨਾਮ ਗੁਰ ਸ਼ਬਦ ਵਿਚਾਰੀ, ਅਸਥਿਰ ਕੰਧ ਜਪੈ ਨਿਰੰਕਾਰੀ।

ਨਾਨਕ ਰਾਮ ਭਗਤ ਜਨ ਤਰਨਾ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹਲਾ ਤੀਜਾ ਘਰ ਪਹਿਲਾ ਸਤਿਯੁਗ ਸੱਚ ਕਹੈ ਸਭ ਕੋਈ ਘਰ ਘਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਪੈਰ ਹੈ ਚਾਰ ਗੁਰਮੁਖ ਬੂਝੈ ਕੋ ਵੀਚਾਰ ਜੁਗ ਚਾਰੇ ਨਾਮ ਵਡਿਆਈ ਹੋਈ ਜੇ ਨਾਮ ਲਾਗੈ ਸੋ ਮੁਕਤ ਹੋਵੈ ਗੁਰਬਿਨ ਨਾਮ ਨਾ ਪਾਵੈ ਕੋਈ ਰਹਾਉ ਤ੍ਰੇਤਾ ਇਕ ਕਲਕੀਨੀ ਦੂਰ ਪਾਖੰਡ ਵਰਤਿਆ ਹਰ ਜਾਣਨ ਦੂਰ ਗੁਰਮੁਖ ਬੂਝੈ ਸੋਝੀ ਹੋਈ ਯੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜੈ ਦੁਬਿਧਾ ਹੋਏ ਭਰਮ ਭੁਲਾਨੇ ਜਾਣੈ ਦੋਏ ਦੁਆਪਰ ਧਰਮ ਦੁਇ ਪੈਰ ਰਖਾਏ ਗੁਰਮੁਖ ਹੋਵੈ ਤਾਂ ਨਾਮ ਦੜਾਏ ਕਲਯੁਗ ਧਰਮ ਕਲਾ ਇਕ ਰਹਾਏ ਇਕ ਪੈਰ ਚੱਲੈ ਮਾਇਆ ਮੋਹ ਵਧਾਏ ਮਾਇਆ ਮੋਹ ਅਤ ਗੁਬਾਰੂ ਸਤਿਗੁਰ ਭੇਟੈ ਨਾਮ ਉਧਾਰੂ ਸਭ ਜੁਗ ਮੈਂ ਸਾਚਾ ਏਕੋ ਸੋਈ ਸਭ ਮੈਂ ਸੱਚ ਦੂਜਾ ਨਹੀਂ ਕੋਈ ਸਾਚੀ ਕੀਰਤ ਸੱਚ ਸੁਖ ਹੋਈ ਗੁਰਮੁਖ ਨਾਮ ਵਖਾਣ ਕੋਈ ਸਭ ਜੁਗ ਮੈਂ ਨਾਮ ਹੀ ਉੱਤਮ ਹੋਏ ਗੁਰਮੁਖ ਵਿਰਲਾ ਬੂਝੈ ਕੋਈ ਹਰ ਨਾਮ ਧਿਆਏ ਭਗਤ ਜਨ ਸੋਈ ਨਾਨਕ ਜੁਗ ਜੁਗ ਨਾਮ ਵਡਿਆਈ ਹੋਈ ਰਾਮ ਕਲੀ ਮਹਲਾ ਚੌਥਾ ਕਰ ਪਹਿਲਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਜੇ ਵਡਭਾਗ ਹੋਵੇ ਵਡਭਾਗੀ ਤਾਂ ਹਰ ਹਰ ਨਾਮ ਧਿਆਵੈ ਨਾਮ ਜਪਤ ਨਾਮੇ ਸੁਖ ਪਾਵੈ ਹਰ ਨਾਮੇ ਨਾਮ ਸਮਾਵੈ ਗੁਰਮੁਖ ਭਗਤ ਕਰੋ ਸਦਪ੍ਰਾਣੀ ਹਿਰਦੈ ਪ੍ਰਗਾਸ਼ ਹੋਵੈ ਲਿਵ ਲਾਗੈ ਗੁਰਮਤਿ ਹਿਰਦੈ ਪ੍ਰਗਾਸ਼ ਹੋਵੈ ਲਿਵ ਲਾਗੈ ਗੁਰਮਤਿ ਹਰਿ ਹਰਿ ਨਾਮ ਸਮਾਣੀ ਰਹਾਉ ਹੀਰਾ ਰਤਨ ਜਵੇ ਹਰ ਮਾਣਕ ਬਹੁ ਸਾਗਰ ਭਰਪੂਰ ਕੀਆ ਹੀਰਾ ਰਤਨ ਜਵੇ ਹਰ ਮਾਣਕ ਬਹੁ ਸਾਗਰ ਭਰਪੂਰ ਕੀਆ ਜਿਸ ਵਡ ਭਾਗ ਹੋਵੇ ਵਡ ਮਸਤਕ ਤਿਨ ਗੁਰਮਤਿ ਕੱਢ ਕੱਢ ਲੀਆ ਰਤਨ ਜਵੇ ਹਰ ਲਾਲ ਹਰ ਨਾਮਾ ਗੁਰ ਕਾੜ ਤਲੀ ਦਿਖਲਾਇਆ ਭਾਗ ਹੀਣ ਮਨਮੁਖ ਨੇ ਲੀਆ ਤ੍ਰਿਣ ਓਲੈ ਲਾਖ ਛਪਾਇਆ ਮਸਤਕ ਭਾਗ ਹੋਵੇ ਧੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਏ ਨਾਨਕ ਰਤਨ ਜਵੇ ਹਰ ਪਾਵੇ ਧੰਨ ਧੰਨ ਗੁਰਮਤਿ ਹਰ ਪਾਈ ਰਾਮ ਕਲੀ ਮਹਲਾ ਚੌਥਾ ਰਾਮ ਜਨਾ ਮਿਲ ਭਇਆ ਆਨੰਦਾ ਹਰ ਨੀਕੀ ਕਥਾ ਸੁਣਾਏ ਦੁਰਮਤ ਮੈਲ ਗਈ ਸਭ ਨੀਕਲ ਸਤ ਸੰਗਤ ਮਿਲ ਬੁੱਧ ਪਾਈ ਰਾਮ ਜਨ ਗੁਰਮਤਿ ਰਾਮ ਬੁਲਾਈ ਜੋ ਜੋ ਕਹੈ ਸੁਣੈ ਸੋ ਮੁਕਤਾ ਰਾਮ ਜਪਤ ਸੁਹਾਈ ਰਹਾਉ ਜੇ ਵਡਭਾਗ ਹੋਵੇ ਮੁਖ ਮਸਤਕ ਹਰਿ ਰਾਮ ਜਨਾ ਭੇਟਾਈ ਦਰਸ਼ਨ ਸੰਤ ਦੇਹੁ ਕਰ ਕਿਰਪਾ ਸਭ ਦਾਲਦ ਦੁਖ ਲੈ ਜਾਏ ਹਰ ਕੇ ਲੋਗ ਰਾਮ ਜਨ ਨੀਕੇ ਭਾਗ ਹੀਣ ਨਾ ਸੁਖਾਏ ਜਿਉ ਜਿਉ ਰਾਮ ਕਰੈ ਜਨ ਊਚੇ ਜਿਉ ਜਿਉ ਰਾਮ ਕਹੈ ਜਨ ਊਚੇ ਨਰ ਨਿੰਦਕ ਡੰਸ ਲਗਾਏ ਧ੍ਰਿਗ ਧ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਭਾਏ ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨਾ ਪਾਏ ਦਇਆ ਦਇਆ ਕਰ ਰਾਖੋ ਹਰ ਜੀਉ ਹਮ ਦੀਨ ਤੇਰੀ ਸ਼ਰਨਾਏ ਹਮ ਬਾਰਕ ਤੁਮ ਪਿਤਾ ਪ੍ਰਮੇਰੇ ਜਾਂ ਨਾਨਕ ਬਖਸ਼ ਮਿਲਾਏ ਰਾਮ ਕਲੀ ਮਹਲਾ ਚੌਥਾ ਹਰ ਕੇ ਸਖਾ ਸਾਧ ਜਨ ਨੀਕੇ ਤਨੀ ਉਪਰ ਹਾਥ ਵਤਾਵੈ ਗੁਰਮੁਖ ਸਾਧ ਸਹੀ ਪ੍ਰਭਾਏ ਕਰ ਕਿਰਪਾਇਆ ਮਿਲਾਵੈ ਰਾਮ ਮੁਖੋ ਹਰ ਜਨ ਮੇਲ ਮਨ ਭਾਵੈ ਆਮਿਉ ਆਮਿਉ ਹਰ ਰਸ ਹੈ ਮੀਠਾ ਮਿਲ ਸੰਤ ਜਨਾ ਮੁਖ ਪਾਵੈ ਰਹਾਉ ਹਰ ਕੇ ਲੋਗ ਰਾਮ ਜਨ ਉੱਤਮ ਮਿਲਿ ਉੱਤਮ ਪਦਵੀ ਪਾਵੈ ਹਮ ਹੋਬਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੈ ਸੇਵਕ ਜਨ ਸੇਵੈ ਸੇ ਵਡ ਭਾਗੀ ਮੰਤਰ ਪ੍ਰੀਤ ਲਗਾਵੈ ਬਿਨ ਪ੍ਰੀਤੀ ਕਰੈ ਬਹੁ ਬਾਤਾਂ ਕੂੜ ਬੋਲ ਕੂੜੋ ਫਲ ਪਾਵੈ
ਮੋਕੋ ਧਾਰ ਕਿਰਪਾ ਜਗ ਜੀਵਨ ਦਾਤੇ ਹਰ ਸੰਤ ਭਗੀ ਲੈ ਪਾਵੈ ਹਉ ਕਾਟੋਂ ਕਾਟ ਬਾਢ ਸਿਰ ਰਾਖੋਂ ਜਤ ਨਾਨਕ ਸੰਤ ਚੜਿਆ ਵੈ ਰਾਮ ਕਲੀ ਮਹਲਾ ਚੌਥਾ ਜੇ ਵਡ ਭਾਗ ਹੋਵੈ ਵਡ ਮੇਰੇ ਜਨ ਮਿਲਦਿਆਂ ਢਿੱਲ ਨ ਲਾਈਐ ਹਰ ਜਨ ਅੰਮ੍ਰਿਤ ਕੁੰਟ ਸਰਣੀ ਕੇ ਵਡ ਭਾਗੀ ਤਿਤ ਨਵਾਈਐ ਰਾਮ ਮੋਕੋ ਹਰ ਜਨ ਘਰ ਲਾਈਐ ਹਉ ਪਾਣੀ ਪੱਖਾ ਪੀ ਸਉ ਸੰਤ ਆਗੈ ਪੱਗ ਮਲ ਮਲ ਧੂਰ ਮੁਖ ਲਾਈਐ ਰਹਾਉ ਹਰ ਜਨ ਵੱਡੇ ਵੱਡੇ ਵੜੀ ਉੱਚੇ ਜੋ ਸਤਿਗੁਰ ਮੇਲ ਮਿਲਾਈਐ ਸਤਿਗੁਰ ਜੇ ਵੜੀ ਅਵਰ ਨ ਕੋਈ ਮਿਲ ਸਤਿਗੁਰ ਪੁਰਖ ਧਿਆਈਐ ਸਤਿਗੁਰ ਸ਼ਰਨ ਪਰੇ ਤਨ ਪਾਇਆ ਮੇਰੇ ਠਾਕੁਰ ਲਾਜ ਰਖਾਈਐ ਇੱਕ ਆਪਣੇ ਸਵਾਏ ਆਏ ਬਹਿ ਗੁਰ ਆਗੈ ਜਿਉਂ ਬਗਲ ਸਮਾਧ ਲਗਾਈਐ ਬਗਲਾ ਕਾਗ ਨੀਚ ਕੀ ਸੰਗਤ ਜਾਇ ਕਰ ਰੰਗ ਭਿਖੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਰਾਮ ਕਲੀ ਮਹਲਾ ਚੌਥਾ ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ ਹਮ ਚੇਰੀ ਹੋਏ ਲੱਗਾ ਗੁਰ ਸ਼ਰਣੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਰਾਮ ਮੈਂ ਹਰ ਹਰ ਨਾ ਮਨ ਪਾਇਆ ਮੈਂ ਹਰ ਬਿਨ ਅਵਰ ਨ ਕੋਈ ਬੇਲੀ ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ ਮੇਰੇ ਇੱਕ ਖਿੰਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ ਬਿਨ ਦੇਖੇ ਮਰੇ ਮੇਰੀ ਮਾਇਆ ਧੰਨ ਧੰਨ ਵਡਭਾਗੁਰ ਸ਼ਰਨੀ ਆਏ ਹਰ ਗੁਰਮਿਲ ਦਰਸ਼ਨ ਪਾਇਆ

ਕੱਟੇ ਤਿੰਨ ਘਸ ਘਸ ਨੱਕ ਵਢਾਇਆ। ਮੋਕੋ ਜਗ ਜੀਵਨ ਜੀਵਾਲ ਲੈ ਸਵਾਮੀ, ਹਿਰਦੇ ਅੰਤਰ ਨਾਮ ਵਸਾਇਆ। ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਧਿਆਇਆ। ਰਾਮ ਕਲੀ ਮਹਲਾ ਚੌਥਾ। ਸਤਿਗੁਰ ਦਾਤਾ ਵੱਡਾ ਵਡਪੁਰਖ ਹੈ, ਜਿਤ ਮਿਲਿਆ ਹਰ ਉਰ ਧਾਰੇ। ਜੀ ਦਾਨ ਗੁਰ ਪੂਰੈ ਦੀਆ, ਹਰ ਅੰਮ੍ਰਿਤ ਨਾਮ ਸਮਾਰੇ। ਰਾਮ ਗੁਰ ਹਰ ਹਰ ਨਾਮ ਕੰਠ ਧਾਰੇ, ਗੁਰਮੁਖ ਕਥਾ ਸੁਣੀ ਮਨ ਭਾਈ, ਧਨ ਧਨ ਵਡਭਾਗ ਹਮਾਰੇ। ਰਹਾਉ ਕੋਟ ਕੋਟ ਤੇਤੀਸ ਧਿਆਵੈਂ, ਜਾਂ ਕਾ ਅੰਤ ਨ ਪਾਵੈਂ ਪਾਰੇ। ਹਿਰਦੈ ਕਾਮ ਕਾਮਣੀ ਮੰਗੈ, ਰਿਦ ਮੰਗੈ ਹੱਥ ਪਸਾਰੇ। ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰਖੋ ਰਤਾਰੀ। ਜੀ ਬੜ ਭੋਗ ਹੋਵੈ, ਜੀ ਬੜ ਭਾਗ ਹੋਵੈ, ਤਾਂ ਜਪੀਐ ਹਰ ਭਉ ਜਲ ਪਾਰੇ ਉਤਾਰੇ। ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਰਾਖੇ ਕੰਠ ਜਨ ਧਾਰੀ। ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਕ ਹਰ ਪ੍ਰਤ ਪਾਰੇ। ਰਾਗ ਰਾਮ ਕਲੀ ਮਹਲਾ ਪੰਜਵਾਂ, ਘਰ ਪਹਿਲਾ ਇੱਕ ਓਅੰਕਾਰ। ਸਤ ਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮਾਟੀ ਕਾ ਕਿਆ ਧੂਪੈ ਸਵਾਮੀ, ਮਾਨਸ ਕੀ ਗਾਤੇ ਹੀ। ਮੇਰੇ ਮਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੋ ਸੋਈ ਫਲ ਪਾਵੋ, ਫਿਰ ਦੁੱਖ ਨਾ ਵਿਆਪੈ ਕੋਈ। ਰਹਾਓ ਕਾਚੇ ਭਾਂਡੇ ਸਾਜ ਨਵਾਜੀ, ਅੰਤਰ ਜੋਤ ਸਮਾਈ। ਜੈਸਾ ਲਿਖਤ ਲਿਖਿਆ ਤੁਰ ਕਰਤਾ, ਹਮ ਤੈਸੀ ਕਿਰਤ ਕਮਾਈ। ਮਨ ਤਨ ਥਾਪ ਕੀ ਹੈ ਸਭ ਆਪਣਾ, ਇਹੋ ਆਵਣ ਜਾਣਾ। ਜਿੰਦੀ ਆ ਸੋ ਚਿਤ ਨਾ ਆਵੇ, ਮੋਹ ਅੰਧ ਲਪਟਾਣਾ। ਜਿਨ ਕੀ ਆ ਸੋਈ ਪ੍ਰਭ ਜਾਣੈ, ਹਰ ਕਾ ਮਹਿਲ ਅਫਾਰਾ। ਭਗਤ ਕਰੀ ਹਰ ਕੇ ਗੁਣ ਗਾਵਾਂ, ਨਾਨਕ ਦਾਸ ਤੁਮਾਰਾ। ਰਾਮ ਕਲੀ ਮਹਲਾ ਪੰਜਵਾਂ। ਪਵੋ ਚਰਣਾ ਤਲ ਉੱਪਰ ਆਵੋ, ਐਸੀ ਸੇਵਕ ਮਾਵੋ। ਆਪਸ ਤੇ ਉੱਪਰ ਸਭ ਜਾਣੋ, ਤੋ ਦਰਗਾਹ ਸੁਖ ਪਾਵੋ। ਸੰਤੋ ਐਸੀ ਕਥੋ ਕਹਾਣੀ, ਸੁਰ ਪਵਿੱਤਰ ਨਰਦੇਵ ਪਵਿੱਤਰਾ, ਖਿਣ ਬੋਲੋ ਗੁਰਮੁਖ ਬਾਣੀ। ਰਹਾਓ ਪਰ ਪੰਚ ਛੋੜ ਸਹਿਜ ਕਰ ਬੈਸੋ, ਝੂਠਾ ਕਹੋ ਨ ਕੋਈ। ਸਤਿਗੁਰ ਮਿਲੋ ਨਵੇਂ ਨਿਦ ਪਾਵੋ, ਇਨ ਬਿਧ ਤਤ ਬਿਲੋਈ। ਭਰਮ ਚੁਕਾਵੋ ਗੁਰਮੁਖ ਲੇ ਬੁਲਾਵੋ, ਆਤਮ ਚੀਨੋ ਭਾਈ। ਨਿਕਟ ਕਰ ਜਾਣੋ ਸਦਾ ਪ੍ਰਭ ਹਾਜ਼ਰ, ਕਿਸਿਓ ਕਰੋ ਬੁਰਾਈ। ਸਤਿਗੁਰ ਮਿਲਿਆ ਮਾਰਗ ਮੁਕਤਾ, ਸਤਿਗੁਰ ਮਿਲਿਆ ਮਾਰਗ ਮੁਕਤਾ, ਸਹਿਜੇ ਮਿਲੀ ਸਵਾਮੀ। ਧਨ ਧਨ ਸੀ ਜਨ ਜਿਨੀ ਕਲ ਮੈਂ, ਆ ਪਰ ਪਾਇਆ ਜਾ ਨਾਨਕ ਹਰ ਕੁਰਬਾਨੀ। ਰਾਮ ਕਲੀ ਮਹਲਾ ਪੰਜਵਾਂ। ਆਵਤ ਹਰਖ ਨਾ ਜਾਵਤ ਦੁੱਖਾ, ਨਾ ਵਿਆਪੈ ਮਨ ਰੋਗਣੀ। ਸਦਾ ਆਨੰਦ ਗੁਰਪੂਰਾ ਪਾਇਆ, ਤਾਂ ਉਤਰੀ ਸਗਲ ਵਿਯੋਗਣੀ। ਇਹ ਬਿਧ ਹੈ ਮਨ ਜੋਗਣੀ, ਮੋਹ ਸੋਗ ਰੋਗ ਲੋਗ ਨਾ ਵਿਆਪੈ, ਤਾਂ ਹਰ ਹਰ ਹਰਸ ਭੋਗਣੀ। ਰਹਾਉ ਸੁਰਗ ਪਵਿੱਤਰਾ ਮ੍ਰਿਤ ਪਵਿੱਤਰਾ, ਪਿਆਲ ਪਵਿੱਤਰ ਅਲੋਗਣੀ। ਆਗਿਆਕਾਰੀ ਸਦਾ ਸੁਖ ਪੁੰਚੈ, ਆਗਿਆਕਾਰੀ ਸਦਾ ਸੁਖ ਪੁੰਚੈ, ਜਦ ਕਦ ਪੇਖੋ ਹਰ ਗੁਣੀ। ਨਾ ਸ਼ਿਵ ਸ਼ਕਤੀ ਜਲ ਨਹੀਂ ਪਵਣਾ, ਤਾਂ ਆਕਾਰ ਨਹੀਂ ਮੇਦਨੀ। ਸਤਿਗੁਰ ਜੋ ਕਾ ਤਹਾਂ ਨਿਵਾਸਾ, ਜਹਾਂ ਅਵਗਤ ਨਾਥ ਅਗੰਮ ਧਣੀ। ਤਨ ਮਨ ਹਰ ਕਾ ਧਨ ਸਭ ਹਰ ਕਾ, ਹਰ ਕੇ ਗੁਣ ਹਉ ਕਿਆ ਗਣੀ। ਕਉ ਨਾਨਕ ਹਮ ਤੁਮ ਗੁਰ ਖੋਈ ਹੈ, ਅੰਭੈ ਅੰਬ ਮਲੋਗਣੀ। ਰਾਮ ਕਲੀ ਮਹਲਾ ਪੰਜਵਾਂ। ਤ੍ਰੈਗੁਣ ਰਹਿ ਤੂ ਰਹਿ ਨਰਾਰੀ, ਸਾਧਕ ਸਿੱਧ ਨਾ ਜਾਣੈ। ਰਤਨ ਕੋਠੜੀ ਅੰਮ੍ਰਿਤ ਸੰਪੂਰਨ, ਸਤਿਗੁਰ ਕੈ ਖਜਾਨੈ। ਅਚਰਜ ਕਿਛ ਕਹਿਣ ਨਾ ਜਾਈ, ਬਸਤੇ ਅਗੋਚਰ ਭਾਈ। ਰਹਾਉ
ਬੋਲ ਨਾਹੀ ਕਿਛ ਕਰਨੈ ਜੋਗਾ, ਗਿਆ ਕੋ ਕਹਿ ਸੁਣਾਵੇ, ਕਥਨ ਕਹਿਣ ਕੋ ਸੋਝੀ ਨਾਹੀ, ਜੋ ਭੇਖੈ ਤਿਸ ਬਣਿਆਵੇ, ਸੋਈ ਜਾਣੈ ਕਰਨੈ ਹਾਰਾ, ਕੀਤਾ ਕਿਆ ਬੇਚਾਰਾ, ਆਪਣੀ ਗਤਮਤਿ ਆਪੇ ਜਾਣੈ, ਹਰਿ ਆਪੇ ਪੂਰ ਭੰਡਾਰਾ। ਐਸਾ ਰਸ ਅੰਮ੍ਰਿਤ ਜਿਨ ਚਾਖਿਆ, ਤ੍ਰਿਪਤ ਰਹੇ ਅਗਾਈ, ਕਹੋ ਨਾਨਕ ਮੇਰੀ ਆਸਾ ਪੂਰੀ, ਸਤਿਗੁਰ ਕੀ ਸ਼ਰਨ ਆਈ। ਰਾਮ ਕਲੀ ਮਹਲਾ ਪੰਜਵਾਂ। ਅੰਗੀਕਾਰ ਕੀਆ ਪ੍ਰਭ ਆਪਣੇ, ਬੈਰੀ ਸਗਲੇ ਸਾਧੇ, ਜਿਨ ਬੈਰੀ ਹੈ ਇਹ ਜਗ ਲੁੱਟਿਆ, ਤੇ ਬੈਰੀ ਲੈ ਬਾਂਧੇ, ਸਤਿਗੁਰ ਪਰਮੇਸ਼ਰ ਮੇਰਾ, ਅਨਕ ਰਾਜ ਭੋਗ ਰਸ ਮਾਣੀ, ਨਾਉ ਜਪੀ ਪਰਵਾਸਾ ਤੇਰਾ, ਰਹਾਓ ਚੀਤਨਾ ਆਵਸ ਦੂਜੀ ਬਾਤਾਂ ਸਿਰ ਉੱਪਰ ਰਖਵਾਰਾ, ਬੇਪਰਵਾਹ ਰਹਿਤ ਹੈ ਸਵਾਮੀ, ਇੱਕ ਨਾਮ ਕੈ ਆਧਾਰਾ, ਪੂਰਨ ਹੋਏ ਮਿਲਿਓ ਸੁਖਦਾਈ, ਊਣ ਨ ਕਾਈ ਬਾਤਾ, ਤਤ ਸਾਰ ਪਰਮ ਪਦ ਪਾਇਆ, ਛੋੜ ਨਾ ਕਤਹੂੰ ਜਾਤਾ, ਵਰਨ ਸਾਕੋ ਜੈਸਾ ਤੂੰ ਹੈ, ਸੱਚ ਅਲਖ ਅਪਾਰਾ, ਅਤੁਲ ਅਥਾਹ ਅਡੋਲ ਸਵਾਮੀ, ਨਾਨਕ ਖਸਮ ਹਮਾਰਾ। ਰਾਮ ਕਲੀ ਮਹਲਾ ਪੰਜਵਾਂ। ਤੂੰ ਦਾਨਾ ਤੂੰ ਅਬਚਲ ਤੂੰ ਹੀ, ਤੂੰ ਜਾਤ ਮੇਰੀ ਪਾਤੀ, ਤੂੰ ਅਡੋਲ ਕਦੇ ਡੋਲੈ ਨਾਹੀ, ਤਾਮ ਕੈਸੀ ਤਾਤੀ, ਏਕੈ ਏਕੈ ਏਕ ਤੂੰ, ਏਕੈ ਏਕੈ ਤੂੰ ਰਾਇਆ, ਤਉ ਕਿਰਪਾ ਤੇ ਸੁਖ ਪਾਇਆ ਰਹਾਉ। ਤੂੰ ਸਾਗਰ ਹਮ ਹੰਸ ਤੁਮਾਰੇ, ਤੁਮ ਮੈਂ ਮਾਣਕ ਲਾਲਾ, ਤੁਮ ਦੇਵੋ ਤਿਲ ਸ਼ੰਕ ਨਾ ਮਾਨੋ, ਹਮ ਪੁੰਚ ਹੰਸਦਾ ਨਿਹਾਲਾ, ਹਮ ਬਾਰਿਕ ਤੁਮ ਪਿਤਾ ਹਮਾਰੇ, ਤੁਮ ਮੁਖ ਦੇਵੋ ਖੀਰਾ, ਹਮ ਖੇਲੈ ਸਭ ਲਾਡ ਲਡਾਵੈ, ਤੁਮ ਸਦ ਗੁਣੀ ਗਹੀਰਾ, ਤੁਮ ਪੂਰਨ ਪੂਰ ਰਹੇ ਸੰਪੂਰਨ, ਹਮ ਪੀ ਸੰਗ ਅਗਾਏ, ਮਿਲਤ ਮਿਲਤ ਮਿਲਤ ਮਿਲ ਰਹਿਆ, ਨਾਨਕ ਕਹਿਣ ਨਾ ਜਾਏ। ਰਾਮ ਕਲੀ ਮਹਲਾ ਪੰਜਵਾਂ। ਕਰ ਕਰ ਤਾਲ ਪਖਾ ਵਜ ਨੈਨੋ, ਮਾਥੈ ਵਜੈ ਰਬਾਬਾ, ਕਰਨਾ ਮੱਧ ਬਾਂਸਰੀ ਬਾਜੈ, ਜੇਬਾ ਧੁਨਿਆ ਗਾਜਾ, ਨਿਰਤ ਕਰੇ ਕਰ ਮਨੁਆ ਨਾਚੈ, ਆਣੇ ਘੂੰਗਰ ਸਾਜਾ, ਰਾਮ ਕੋ ਨਿਰਤਕਾਰੀ, ਪੇਖੈ ਪੇਖਣ ਹਾਰ ਦਇਆਲਾ, ਜੇਤਾ ਸਾ ਸ਼ਿੰਗਾਰੀ ਰਹਾਉ। ਆਖਾਰ ਮੰਡਲੀ ਧਰਨ ਸਬਾਈ, ਉਪਰ ਗਗਨ ਚੰਦੂਆ, ਆਖਾਰ ਮੰਡਲੀ ਧਰਨ ਸਬਾਈ, ਉਪਰ ਗਗਨ ਚੰਦੂਆ, ਪਵਨ ਵਿਚੋਲਾ ਕਰਤ ਅਕੇਲਾ, ਜਲ ਤੇ ਉਪਤ ਹੋਆ, ਪੰਚ ਤਤ ਕਰ ਪੁੱਤਰਾ ਕੀਨਾ, ਕਿਰਤ ਮਿਲਾਵਾ ਹੋਆ, ਚੰਦ ਸੂਰ ਦਰੇ ਚਿਰਾਗਾ, ਚੌ ਕੁੰਟ ਭੀਤਰ ਰਾਖੇ, ਦਸ ਪੰਥੋ ਪੰਚ ਸੰਗੀਤਾ, ਏਕੈ ਭੀਤਰ ਸਾਥੇ, ਭਿੰਨ ਭਿੰਨ ਹੋਏ ਭਾਵ ਦਿਖਾਵੈ, ਸਭੋ ਨਰਾਰੀ ਭਾਖੇ, ਘਰ ਘਰ ਨਿਰਤ ਹੋਵੈ ਦਿਨ ਰਾਤੀ, ਘਟ ਘਟ ਵਾਜੈ ਤੂਰਾ, ਏਕ ਨਚਾਵੈ ਏਕ ਪਵਾਵੈ, ਇੱਕ ਆਏ ਜਾਏ ਹੋਏ ਧੂਰਾ, ਕਹੋ ਨਾਨਕ ਸੋ ਬਹੁ ਨ ਨਚੈ, ਜਿਸ ਗੁਰ ਭੇਟੈ ਪੂਰਾ। ਰਾਮ ਕਲੀ ਮਹਲਾ ਪੰਜਵਾਂ।

ਏਕੋ ਰਹਿ ਵਿਆਪੈ, ਏਕਾ ਸੁਰਤ ਏਕਾ ਹੀ ਸੇਵਾ, ਏਕੋ ਗੁਰ ਤੇ ਜਾਪੈ। ਭਲੋ ਭਲੋ ਰੇ ਕੀਰਤਨੀਆ, ਰਾਮ ਰਮਾ ਰਾਮਾ ਗੁਣ ਗਾਓ, ਛੂਡ ਮਾਇਆ ਕੇ ਧੰਦ ਸੁਆਓ ਰਹਾਓ। ਪੰਚ ਬਜਿੱਤਰ ਕਰੇ ਸੰਤੋਖਾ, ਸਾਤ ਸੁਰਾਂ ਲੈ ਚੱਲ ਲੈ, ਬਾਜਾ ਮਾਨ ਤਾਣ ਤਜ ਤਾਣਾ, ਪਾਉ ਨਾ ਬੀਂਗਾ ਘਾਲੈ। ਫੇਰੀ ਫੇਰ ਨਾ ਹੋਵੇ ਕਭਈ, ਏਕ ਸ਼ਬਦ ਬੰਧ ਪਲ ਲੈ, ਨਾਰਦੀ ਨਰਹਰ ਜਾਣ ਹਦੂਰੇ, ਘੂੰਗਰ ਖੜਕ ਤਿਆਗ ਬਸੂਰੇ। ਸਹਿਜ ਆਨੰਦ ਦਿਖਾਵੈ ਪਾਵੈ, ਨਿਰਤਕਾਰੀ ਜਨਮ ਨਾ ਆਵੈ, ਜੇ ਕੋ ਆਪਣੇ ਠਾਕੁਰ ਭਾਵੈ, ਕੋਟ ਮਾਧੇ ਕੀਰਤਨ ਗਾਵੈ। ਸਾਧ ਸੰਗਤ ਕੀ ਜਾਵਾਂ ਟੇਕ, ਕਉ ਨਾਨਕ ਤਿਸ ਕੀਰਤਨ ਏਕ, ਰਾਮ ਕਲੀ ਮਹਲਾ ਪੰਜਵਾਂ, ਕੋਈ ਬੋਲੇ ਰਾਮ ਰਾਮ ਕੋਈ ਖੁਦਾਏ, ਕੋਈ ਸੇਵੈ ਗੁਸਈਆ ਕੋਈ ਅੱਲਾਹ, ਕਾਰਨ ਕਰਨ ਕਰੀਮ ਕਿਰਪਾ ਧਾਰ ਰਹੀਮ ਰਹਾਓ।

ਢਾਵੈ ਪਾਈ ਪਾਈ ਲੋਕ ਪਚਾਰਾ ਅੰਧ ਕਮਾਈ ਖੱਟ ਕਰਮਾ ਕਰ ਆਸਣ ਧੋਤੀ ਭਾਗ ਟਗਰੇ ਪੜੈ ਨਿਤ ਪੋਥੀ ਮਾਲਾ ਫੇਰੈ ਮੰਗੈ ਵਿਭੂਤ ਮਾਲਾ ਫੇਰੈ ਮੰਗੈ ਵਿਭੂਤ ਇਹ ਬਿਦ ਕੋਈ ਨ ਤਰਿਓ ਮੀਤ ਸੋ ਪੰਡਿਤ ਗੁਰ ਸ਼ਬਦ ਕਮਾਈ ਤ੍ਰੈ ਗੁਣ ਕੀ ਅਸੀ ਉਤਰੀ ਮਾਏ ਚਤੁਰਵੇਦ ਪੂਰਨ ਹਰ ਨਾਏ ਨਾਨਕ ਤਿਸ ਕੀ ਸ਼ਰਣੀ ਪਾਏ ਰਾਮ ਕਲੀ ਮਹਲਾ ਪੰਜਵਾਂ ਕੋਟ ਬਿਘਨ ਨਹੀਂ ਆਵੈ ਨੇਰ ਅਨਕ ਮਾਇਆ ਤਾਂ ਕੀ ਹੈ ਚੇਰ ਅਨਕ ਪਾਪ ਤਾਂ ਕਿ ਪਾਣੀ ਹਾਰ ਜਾਂ ਕੋ ਮਾਇਆ ਭਈ ਕਰਤਾਰ ਜਿਸੈ ਸਹਾਈ ਹੋਏ ਭਗਵਾਨ ਅਨਕ ਜਤਨ ਵਾ ਕੈ ਸਰੰਜਾਮ ਰਹਾਉ ਕਰਤਾ ਰੱਖੈ ਕੀਤਾ ਕੌਣ ਕੀਰੀ ਜੀਤੋ ਸਗਲਾ ਭਵਨ ਬੇਅੰਤ ਮਹਿਮਾ ਤਾਂ ਕੀ ਕੇਤਕ ਵਰਨ ਬਲ ਬਲ ਜਾਈਐ ਤਾਂ ਕੀ ਚਰਨ ਤਿਨਹੀਂ ਕੀਆ ਜਪ ਤਪ ਧਿਆਨ ਅਨਕ ਪ੍ਰਕਾਰ ਕੀਆ ਤਿਨ ਦਾਨ ਭਗਤ ਸੋਈ ਕਲਮੈ ਪਰਵਾਨ ਜਾਂ ਕੋਠਾ ਕੁਰਦੀ ਅਮਾਨ ਸਾਧ ਸੰਗ ਬਿਲ ਭਏ ਪ੍ਰਗਾਸ਼ ਸਹਿਜ ਸੂਖ ਆਸ ਨਿਵਾਸ ਪੂਰੇ ਸਤਿਗੁਰ ਦੀਆ ਬਿਸਾਸ ਨਾਨਕ ਹੋਏ ਦਸ ਅਰਦਾਸ ਰਾਮ ਕਲੀ ਮਹਲਾ ਪੰਜਵਾਂ ਦੋਸ਼ ਨ ਦੀਜੈ ਕਾਹੂ ਲੋਗ ਜੋ ਕਮਾਵਣ ਸੋਈ ਭੋਗ ਆਪਣ ਕਰਮਾਂ ਪੇਹੀ ਬੰਦ ਆਵਣ ਜਾਮਣ ਮਾਇਆ ਧੰਦ ਐਸੀ ਜਾਨੀ ਸੰਤ ਜਨੀ ਪ੍ਰਗਾਸ਼ ਭਇਆ ਪੂਰੇ ਗੁਰਬਚਨੀ ਰਹਾਉ ਧਨ ਧਨ ਕਲਤ ਮਿਥਿਆ ਵਿਸਥਾਰੂ ਹੈਵਰ ਗੈਵਰ ਚਾਲਣ ਹਾਰੂ ਰਾਜ ਰੰਗ ਰੂਪ ਸਭ ਕੂਰ ਨਾਮ ਬਿਨਾ ਹੋਏ ਜਾਸੀ ਧੂਰ ਭਰਮ ਭੂਲੇ ਬਾਦ ਹੰਕਾਰੀ ਸੰਗ ਨਾ ਹੀਰੇ ਸਗਲ ਪਸਾਰੀ ਸੋਗ ਹਰਖ ਮੈਂ ਦੇ ਬਰਧਾਨੀ ਸਾਕਤ ਏਮ ਹੀ ਕਰਤ ਬਿਹਾਨੀ ਹਰ ਕਾ ਨਾਮ ਅੰਮ੍ਰਿਤ ਕਲ ਮਾਹੇ ਇਹ ਨਿਧਾਨਾ ਸਾਧੂ ਪਾਹੇ ਨਾਨਕ ਗੁਰ ਗੋਬਿੰਦ ਜਿਸ ਤੂਠਾ ਘਟ ਘਟ ਰਮਈਆ ਤਿਨਹੀ ਡੀਠਾ ਰਾਮ ਕਲੀ ਮਹਲਾ ਪੰਜਵਾਂ ਪੰਚ ਸ਼ਬਦ ਤਾਂ ਪੂਰਨ ਨਾਦ ਅਨਹਦ ਬਾਜੇ ਅਚਰਜ ਬਿਸਮਾਦ ਕੇਲ ਕਰੈ ਸੰਤ ਹਰ ਲੋਗ ਪਾਰ ਬ੍ਰਹਮ ਪੂਰਨ ਨਿਰਯੋਗ ਸੂਖ ਸਹਿਜਿਆ ਆਨੰਦ ਭਵਨ ਸਾਧ ਸੰਗ ਬੈਸ ਗੁਣ ਗਾਵੈ ਤਾਂ ਰੋਗ ਸੋਗ ਨਹੀਂ ਜਨਮ ਮਰਨ ਰਹਾਉ ਊਹਾਂ ਸਿਮਰੈ ਕੇਵਲ ਨਾਮ ਬਿਰਲੇ ਪਾਵੈ ਉਹ ਬਿਸ਼ਰਾਮ ਭੋਜਨ ਭਾਵ ਕੀਰਤਨ ਆਧਾਰ ਨੇ ਚਲਿਆ ਸਨ ਬੇਸ਼ੁਮਾਰ ਡਿੱਗ ਨ ਡੋਲੈ ਕਥੋ ਨ ਧਾਵੈ ਗੁਰਪ੍ਰਸਾਦ ਕੋਏ ਮੈਲ ਪਾਵੈ ਭਰੰਪੈ ਮੋਹ ਨ ਮਾਇਆ ਜਾਲ ਸੁਨ ਸਮਾਧ ਪ੍ਰਭੂ ਕਿਰਪਾਲੂ ਤਾਂ ਕਾ ਅੰਤ ਨ ਪਾਰਾ ਵਾਰੂ ਆਪੇ ਗੁਪਤ ਆਪੇ ਪਾਸਾਰੂ ਜਾਂ ਕਹਿ ਅੰਤਰ ਹਰ ਹਰ ਸਵਾਦ ਕਹਿਣ ਨਾ ਜਾਈ ਨਾਨਕ ਬਿਸਮਾਦ ਰਾਮ ਕਲੀ ਮਹਲਾ ਪੰਜਵਾਂ ਭੇਟਤ ਸੰਗ ਪਾਰ ਬ੍ਰਹਮ ਚਿਤਾਇਆ ਸੰਗਤ ਕਰਤ ਸੰਦੂਖ ਮਨ ਪਾਇਆ ਸੰਤਾਂ ਚਰਨ ਮਾਥਾ ਮੇਰੂ ਪਾਉਤ ਅਨਕ ਬਾਰ ਸੰਤਾਂ ਡੰਡੌਤ ਇਹ ਮਨ ਸੰਤਨ ਕੈ ਬਲਹਾਰੀ ਜਾਂ ਕੀ ਉੱਟ ਗਹੀ ਸੁਖ ਪਾਇਆ ਰਾਖੇ ਕਿਰਪਾ ਧਾਰੀ ਰਹਾਉ ਸੰਤਾਂ ਚਰਨ ਧੋਏ ਧੋਏ ਪੀਵਾਂ ਸੰਤਾਂ ਦਰਸ ਪੇਖ ਪੇਖ ਜੀਵਾਂ ਸੰਤਾਂ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰਾਖਿਆ ਪੜਦਾ ਸੰਤ ਪ੍ਰਸਾਦ ਮੋਹੇ ਕਬ ਹੂੰ ਨਾ ਕਰਦਾ ਸੰਤਾਂ ਸੰਗ ਦੀਆ ਕਿਰਪਾਲ ਸੰਤ ਸਹਾਈ ਭਏ ਦਿਆਲ ਸੁਰਤ ਮਤ ਬੁੱਧ ਪ੍ਰਗਾਸ਼ ਗਹਿਰ ਗੰਭੀਰ ਅਪਾਰ ਗੁਣਤਾਸ ਜੀ ਜਨ ਸਗਲੇ ਪ੍ਰਤਪਾਲ ਨਾਨਕ ਸੰਤਾਂ ਦੇਖ ਨਿਹਾਲ ਰਾਮ ਕਲੀ ਮਹਲਾ ਪੰਜਵਾਂ ਤੀਰੈ ਕਾਜ ਨ ਗ੍ਰਹਿ ਰਾਜ ਮਾਲੂ ਤੀਰੈ ਕਾਜ ਨ ਬਿਖੈ ਜੰਜਾਲ ਇਸ਼ਟ ਮੀਤ ਜਾਣ ਸਭ ਛਲੈ ਹਰ ਹਰ ਨਾਮ ਸੰਗ ਤੀਰੈ ਚੱਲੈ ਰਾਮ ਨਾਮ ਗੁਣ ਗਾਇਲੇ ਮੀਤਾ ਹਰ ਸਿਮਰ ਤੇਰੀ ਲਾਜ ਰਹੈ ਹਰ ਸਿਮਰਤ ਜਮ ਕਛ ਨਾ ਕਹਿ ਰਹਾਉ
ਬਿਨ ਹਰ ਸਗਲ ਨਰਾਰਥ ਕਾਮ, ਸੁਇਨਾ ਰੂਪਾ ਮਾਟੀ ਦਾਮ, ਗੁਰ ਕਾ ਸ਼ਬਦ ਜਾਪ ਮਨ ਸੁਖਾ, ਇਹਾਂ ਉਹਾਂ ਤਰੂ ਉਜਲ ਮੁਖਾ, ਕਰ ਕਰ ਥਾਕੇ ਵੱਡੇ ਵਡੇਰੇ, ਕਰ ਕਰ ਥਾਕੇ ਵੱਡੇ ਵਡੇਰੇ, ਕਿਨ ਹੀ ਨ ਕੀਏ ਕਾਜ ਮਾਇਆ ਪੂਰੇ, ਹਰ ਹਰ ਨਾਮ ਜਪੈ ਜਨ ਕੋਏ, ਤਾਂ ਕੀ ਆਸਾ ਪੂਰਨ ਹੋਏ, ਹਰ ਭਗਤਨ ਕੋ ਨਾਮ ਆਧਾਰ, ਸੰਤੀ ਜੀਤਾ ਜਨਮ ਅਪਾਰ, ਹਰ ਸੰਤ ਕਰੇ ਸੋਈ ਪਰਵਾਨ, ਨਾਨਕ ਦਾਸ ਤਾਂ ਕਹਿ ਕੁਰਬਾਨ, ਰਾਮ ਕਲੀ ਮਹਲਾ ਪੰਜਵਾਂ, ਸਿੰਚੈ ਦਰਬ ਦੇ ਦੁੱਖ ਲੋਗ, ਤੇਰੇ ਕਾਜ ਨਾ ਅਵਰਾਂ ਜੋਗ, ਕਰ ਹੰਕਾਰ ਹੋਏ ਵਰਤੈ ਅੰਧ, ਜਮਕੀ ਜਿਬੜੀ ਤੂੰ ਆਗੈ ਬੰਦ, ਛਾਟ ਵਡਾਣੀ ਤਾਤ ਮੂੜੇ, ਇਹਾਂ ਬਸਣਾ ਰਾਤ ਮੂੜੇ, ਮਾਇਆ ਕੀ ਮਾਤੇ ਤੈਂ ਉੱਠ ਚੱਲਣਾ, ਰਾਚ ਰਹਿਓ ਤੂੰ ਸੰਗ ਸੁਪਨਾ ਰਹਾਓ, ਬਾਲ ਵਿਵਸਥਾ ਬਾਰਕ ਅੰਧ, ਭਰ ਜੋ ਬਨ ਲਾਗਾ ਦੁਰਗੰਧ, ਤ੍ਰਿਤੀਆ ਵਿਵਸਥਾ ਸਿੰਚੇ ਮਾਏ, ਬਿਰਧ ਪਿਆ ਛੋੜ ਚੱਲਿਓ ਪਛਤਾਏ, ਚਿਰੰਕਾਲ ਪਾਈ ਦੁਰਲੱਭ ਦੇ, ਨਾਮ ਬਿਹੂਣੀ ਹੋਈ ਖੇਹ, ਪਸ਼ੂ ਪ੍ਰੇਤ ਮੁਗਧ ਤੇ ਬੁਰੀ, ਤਿਸੈ ਨ ਬੂਝੈ ਜਿਨ ਏ ਸਿਰੀ, ਸੁਣ ਕਰਤਾਰ ਗੋਬਿੰਦ ਗੋਪਾਲ, ਦੀਨ ਦਿਆਲ ਸਦਾ ਕਿਰਪਾਲ, ਤੁਮੈ ਛਡਾਵੋ ਛੁਟਕੈ ਬੰਦ, ਬਖਸ਼ ਮਿਲਾਵੋ ਨਾਨਕ ਜਗ ਅੰਧ, ਰਾਮ ਕਲੀ ਮਹਲਾ ਪੰਜਵਾਂ, ਕਰ ਸੰਜੋਗ ਬਣਾਈ ਕਾਜ, ਤੇ ਸੰਗ੍ਰਹਿ ਇਆਣਾ ਰਾਚ, ਪ੍ਰਤਪਾਰੈ ਨਿਤ ਸਾਰ ਸਮਾਰੈ, ਅੰਤ ਕੀ ਬਾਰ ਊਟ ਸਧਾਰੈ, ਨਾਮ ਬਿਨਾ ਸਭ ਝੂਠ ਪਰਾਣੀ, ਨਾਮ ਬਿਨਾ ਸਭ ਝੂਠ ਪਰਾਣੀ, ਗੋਬਿੰਦ ਭਜਨ ਬਿਨ ਅਵਰ ਸੰਗਰਾਤੇ, ਤੇ ਸਭ ਮਾਇਆ ਮੂਠ ਪਰਾਣੀ, ਰਹਾਓ ਤੀਰਥ ਨਹਾਏ ਨ ਉਤਰ ਸੁਮੈਲ, ਕਰਮ ਧਰਮ ਸਭ ਹਉਮੈ ਫੈਲ, ਲੋਕ ਪਚਾਰੈ ਗਤ ਨਹੀਂ ਹੋਏ, ਨਾਮ ਬਿਹੂਣੇ ਚਲ ਸੈ ਰੋਏ, ਬਿਨ ਹਰ ਨਾਮ ਨ ਟੂਟਸ ਪਟਲ, ਸੋਧੇ ਸ਼ਾਸਤਰ ਸਿਮਰਤ ਸਗਲ, ਸੋ ਨਾਮ ਜਪੈ ਜਿਸ ਆਪ ਜਪਾਏ, ਸਗਲ ਫਲਾਂ ਸੇ ਸੂਖ ਸਮਾਏ, ਰੱਖਣ ਹਾਰੀ ਰਾਖੋ ਆਪ, ਸਗਲ ਸੁਖਾਂ ਪ੍ਰਭ ਤੁਮ ਰਹਿ ਹਾਥ, ਜਿਤ ਲਾਵੋ ਤਿਤ ਲਾਗਾਂ ਸੁਆਮੀ, ਨਾਨਕ ਸਾਹਿਬ ਅੰਤਰ ਜਾਮੀ, ਰਾਮ ਕਲੀ ਮਹਲਾ ਪੰਜਵਾਂ, ਜੋ ਕਿਛ ਕਰੈ ਸੋਈ ਸੁਖ ਜਾਨਾ, ਮਨ ਅਸਮਝ ਸਾਧ ਸੰਗ ਪਤੀਆਨਾ, ਡੋਲਨ ਤੇ ਝੂਕਾ ਠਹਿਰਾਇਆ, ਸਤ ਮਹਿਲੇ ਸਤ ਸਮਾਇਆ, ਦੁੱਖ ਗਇਆ ਸਭ ਰੋਗ ਗਇਆ, ਪ੍ਰਭ ਕੀ ਆਗਿਆ ਮਨ ਮੈਂ ਮਾਨੀ, ਮਹਾਂਪੁਰਖ ਕਾ ਸੰਗ ਭਇਆ ਰਹਾਉ, ਸਗਲ ਪਵਿੱਤਰ ਸਰਬ ਨਿਰਮਲਾ, ਜੋਬਰ ਤਾਏ ਸੋਈ ਭਲਾ, ਜਹਾਂ ਰੱਖੈ ਸੋਈ ਮੁਕਤ ਥਾਨ, ਸੋ ਜਪਾਏ ਜਹਾਂ ਰੱਖੈ ਸੋਈ ਮੁਕਤ ਥਾਨ, ਜੋ ਜਪਾਏ ਸੋਈ ਨਾਮ, ਅੱਠ ਸੱਠ ਤੀਰਥ ਜਾਂ ਸਾਧ ਪਗ ਧਰੈ, ਤਾਂ ਬੈਕੁੰਠ ਜਾਂ ਨਾਮ ਉਚਰੈ, ਸਰਬ ਅਨਾ ਜਬ ਦਰਸ਼ਨ ਪਾਈਐ, ਰਾਮ ਗੁਣਾ ਨਿਤ ਨਿਤ ਹਰ ਗਾਈਐ, ਆਪੇ ਘਟ ਘਟ ਰਿਹਾ ਬਿਆਪ, ਪ੍ਰਤ ਦਿਆਲ ਪੁਰਖ ਪ੍ਰਗਟ ਪ੍ਰਤਾਪ, ਆਪੇ ਘਟ ਘਟ ਰਿਹਾ ਬਿਆਪ, ਦਿਆਲ ਪੁਰਖ ਪ੍ਰਗਟ ਪ੍ਰਤਾਪ।

0: ਰਿੱਧ ਬੁੱਧ ਸਿੱਧ ਸੁਰ ਗਿਆਨ ਅਨੇਕ ਰੂਪ ਭੋਗ ਰੰਗ ਰਸੈ ਗੁਰਮੁਖ ਨਾਮ ਨਿਮਖ ਹਿਰਦੇ ਵਸੈ ਹਰ ਕੇ ਨਾਮ ਕੀ ਵਡਿਆਈ
1: ਕੀਮਤ ਕਹਿਣ ਨਾ ਜਾਈ ਰਹਾਓ ਸੂਰ ਬੀਰ ਤੀਰਥ ਮਤ ਪੂਰਾ ਸਹਿਜ ਸਮਾਧ ਧੁਨ ਗਹਿਰ ਗੰਭੀਰਾ ਸਦਾ ਮੁਕਤ ਤਾਂ ਕੇ ਪੂਰੇ ਕਾਮ ਜਾਂ ਕੇ ਹਿਰਦੇ ਵਸੇ ਹਰ ਨਾਮ ਸਗਲ ਦੁੱਖ ਆਨੰਦ ਅਰੋਗ ਸਮਦਰਸ਼ੀ ਪੂਰਨ ਨਿਰਯੋਗ ਆਏ ਨਾ ਜਾਏ ਡੋਲੇ ਕਤ ਨਾਹੀ ਜਾਂ ਕੇ ਨਾਮ ਵਸੇ ਮਨ ਮਾਹੀ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪੀਏ ਉਤਰੇ ਚਿੰਦ ਨਾਨਕ ਕੋ ਗੁਰਦੀਆ ਨਾਮ ਸੰਤ ਕੀ ਟਹਿਲ ਸੰਤ ਕਾ ਕਾਮ ਰਾਮਕਲੀ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਓ ਅੱਗੇ ਮਿਲੀ ਨਿਥਾਵੇਂ ਥਾਓ ਗੁਰਪੂਰੇ ਕੀ ਚਰਣੀ ਲਾਗ ਜਨਮ ਜਨਮ ਕਾ ਸੋਇਆ ਜਾਗ ਹਰ ਹਰ ਜਾਪ ਜਪਲਾ ਗੁਰ ਕਿਰਪਾ ਤੇ ਹਿਰਦੇ ਵਾਸੇ ਭਉ ਜਲ ਪਾਰ ਪਰਲਾ ਰਹਾਓ ਨਾਮ ਧਿਆਨ ਧਿਆਏ ਮਨ ਅਟਲ ਤਾਂ ਛੂਟੇ ਮਾਇਆ ਕੇ ਪਟਲ ਗੁਰ ਕਾ ਸ਼ਬਦ ਅੰਮ੍ਰਿਤ ਰਸ ਪੀਓ ਤਾਂ ਤੇਰਾ ਹੋਏ ਨਿਰਮਲ ਜੀਓ ਸੋਧ ਸੋਧ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ ਸੋ ਹਰ ਭਜਨ ਸਾਧ ਕੈ ਸੰਗ ਮਨ ਤਨ ਰਾਪੇ ਹਰ ਕੈ ਰੰਗ ਛੋੜ ਸਿਆਣਪ ਬਹੁ ਚਤੁਰਾਈ ਛੋੜ ਸਿਆਣਪ ਬਹੁ ਚਤੁਰਾਈ ਮਨ ਬਿਨ ਹਰ ਨਾਵੇਂ ਜਾਏ ਨਾ ਕਾਈ ਦਇਆ ਧਾਰ ਗੋਬਿੰਦ ਗੋਸਾਈ ਹਰ ਹਰ ਨਾਮ ਟੇਕ ਟਿਕਾਈ ਰਾਮਕਲੀ ਮਹੱਲਾ ਪੰਜਵਾਂ ਸੰਤ ਕੇ ਸੰਗ ਰਾਮ ਰੰਗ ਕੇ ਲਾਗੇ ਜਮ ਜਿਉਂ ਸਿਉਂ ਹੋਏ ਹੈ ਮੇਲ ਅਹਮ ਬੁੱਧ ਕਾ ਪਿਆ ਬਿਨਾ ਦੁਰਮਤ ਹੋਈ ਸਗਲੀ ਨਾਸ ਰਾਮ ਨਾਮ ਗੁਣ ਗਾਓ ਪੰਡਿਤ ਕਰਮ ਕਾਂਡ ਹੰਕਾਰ ਨਾ ਕਾਜੇ ਕੁਸਲ ਛੇਤੀ ਕਰ ਜਾਹੇ ਪੰਡਿਤ ਰਹਾਓ ਹਰ ਕਾ ਜਸ ਨਿਦ ਲੀਆ ਲਾਭ ਪੂਰਨ ਭੈ ਮਨੋਰਥ ਸਾਭ ਦੁੱਖ ਨਾਠਾ ਸੁਖ ਘਰ ਮੇ ਆਇਆ ਸੰਤ ਪ੍ਰਸ਼ਾਦ ਕਮਲ ਬਿਗਸਾਇਆ ਨਾਮ ਰਤਨ ਜਨ ਪਾਇਆ ਦਾਨ ਤਿਸ ਜਨ ਹੋਏ ਸਗਲ ਨਿਦਾਨ ਸੰਤੋਖ ਆਇਆ ਮਨ ਪੂਰਾ ਪਾਏ ਫਿਰ ਫਿਰ ਮੰਗਣ ਕਾਹੇ ਜਾਏ ਹਰ ਕੀ ਕਥਾ ਸੁਨਤ ਪਵਿੱਤ ਜਿਹਾ ਬਖਤ ਪਾਈ ਗਤ ਮਿਤ ਸੋ ਪ੍ਰਵਾਨ ਜਿਸੇ ਹਿਰਦੇ ਵਸਾਈ ਨਾਨਕ ਤੇ ਜਨ ਊਤਮ ਪਾਈ ਰਾਮਕਲੀ ਮਹੱਲਾ ਪੰਜਵਾਂ ਗੋ ਕਰ ਪਕਰੀ ਆਈ ਨਾ ਹਾਥ ਪ੍ਰੀਤ ਕਰੀ ਚਾਲੀ ਨਹੀਂ ਸਾਥ ਕਹੋ ਨਾਨਕ ਜੋ ਤਿਆਗ ਦੇਈ ਉਹ ਤਬ ਉਹ ਚਰਣੀ ਆਈ ਪਈ ਸੁਣ ਸੰਤੋ ਨਿਰਮਲ ਵਿਚਾਰ ਨਾਮ ਨਾਮ ਬਿਨ ਗਤ ਨਹੀਂ ਕਾਈ ਗੁਰਪੂਰਾ ਭੇਟਿਆ ਉਧਾਰ ਰਹਾਓ ਜਬ ਉਸ ਕੋ ਕੋਈ ਦੇਵੇ ਮਾਨ ਤਬ ਵਾਪਸ ਉੱਪਰ ਰੱਖੇ ਗੁਮਾਨ ਜਬ ਉਸ ਕੋ ਕੋਈ ਮਨ ਪਰ ਹਰੇ ਤਬ ਉਹ ਸੇਵਕ ਸੇਵਾ ਕਰੇ ਮੁੱਖ ਵਿਰਾਵੇ ਅੰਤ ਠਗਾਵੇ ਇੱਕ ਠੌਰ ਉਹ ਕਹੀ ਨਾ ਸਮਾਵੇ ਉਨ ਮੋਹੇ ਬਹੁਤੇ ਬ੍ਰਹਮੰਡ ਰਾਮ ਜਨੀ ਕੀਨੀ ਖੰਡ ਖੰਡ ਜੋ ਮੰਗੇ ਸੋ ਭੁੱਖਾ ਰਹੇ ਐਸ ਸੰਗ ਰਾਚੇ ਸੋ ਕਸ਼ੂ ਨਾ ਲਹੇ ਇਸੇ ਤਿਆਗ ਸਤ ਸੰਗਤ ਕਰੇ ਬਡਭਾਗੀ ਨਾਨਕ ਉਹ ਤਰੇ ਰਾਮਕਲੀ ਮਹੱਲਾ ਪੰਜਵਾਂ ਆਤਮ ਰਾਮ ਸਰਬ ਮੈਂ ਪੇਖ ਪੂਰਨ ਪੂਰ ਰਹਿਆ ਪਰਬ ਏਕ ਰਤਨਾ ਮੋਰ ਹਿਰਦੇ ਮੈਂ ਜਾਨ ਆਪਣੀ ਵਸਤ ਤੂੰ ਆਪ ਪਛਾਣ ਪੀ ਅੰਮ੍ਰਿਤ ਸੰਤਨ ਪ੍ਰਸਾਦ ਵੱਡੇ ਭਾਗ ਹੋਵੇ ਤੋ ਪਾਈਏ ਬਿਨ ਜਿਹ ਵਾਕਿਆ ਜਾਣੇ ਸੁਆਦ ਰਹਾਓ ਅੱਠ ਦਸ ਬੇਦ ਸੁਨੇ ਕਹਿ ਡੋਰਾ ਕੋਟ ਪ੍ਰਗਾਸ ਨਾ ਦਿਸੇ ਅੰਧੇਰਾ ਪਸ਼ੂ ਪ੍ਰੀਤ ਘਾਸ ਸੰਗ ਰਚੇ ਜਿਸ ਨਹੀਂ ਬੁਝਾਵੇ ਸੋ ਕਿਤ ਬਿਦ ਬੁੱਝੇ ਜਾਨਣ ਹਾਰ ਰਿਹਾ ਪ੍ਰਭ ਜਾਨ ਓਤ ਪੋਤ ਭਗਤਨ ਸੰਗਾਨ ਬਿਗਸ ਬਿਗਸ ਆਪਣਾ ਪ੍ਰਭ ਗਾਵੇ ਨਾਨਕ ਤਿੰਨ ਜਮ ਨੇੜ ਨਾ ਆਵੇ ਰਾਮਕਲੀ ਮਹੱਲਾ ਪੰਜਵਾਂ ਦੀਨੋ ਨਾਮ ਕੀਆ ਪਵਿੱਤ ਹਰ ਧਨ ਰਾਸ ਨਿਰਾਸ ਇਹ ਬਿੱਤ ਕਾਟੀ ਬੰਦ ਹਰ ਸੇਵਾ ਲਾਏ ਹਰ ਹਰ ਭਗਤ ਰਾਮ ਗੁਣ ਗਾਏ ਬਾਜੇ ਅਨਹਤ ਬਾਜਾ ਰਸ ਕਰਸ ਗੁਣ ਗਾਵੇ ਹਰ ਜਨ ਆਪਣੇ ਗੁਰਦੇਵ ਨਿਵਾਜਾ ਰਹਾਓ ਆਏ ਬਣਿਓ ਪੂਰਬਲਾ ਭਾਗ, ਜਨਮ ਜਨਮ ਕਾ ਸੋਇਆ ਜਾਗ, ਗਈ ਗਲਾਨ ਸਾਧਕੈ ਸੰਗ, ਮਨ ਤਨ ਰਾਤੋ ਹਰ ਕੈ ਰੰਗ। ਰਾਖੇ ਰਾਖਨ ਹਾਰ ਦਿਆਲ, ਨਾ ਕੋ ਸੇਵਾ ਨਾ ਕੁਛ ਘਾਲ, ਕਰ ਕਰ ਪ੍ਰਭ ਕੀਨੀ ਦਇਆ, ਬੂਢ ਦੁੱਖ ਮੈਂ ਕਾਢ ਲਿਆ। ਸੁਣ ਸੁਣ ਉਪਜੋ ਮਨ ਮੈਂ ਚਾਓ, ਆਠ ਪੈਰ ਹਰ ਕੇ ਗੁਣ ਗਾਓ, ਗਾਵਤ ਗਾਵਤ ਪਰਮ ਗਤ ਪਾਈ, ਗੁਰਪ੍ਰਸਾਦ ਨਾਨਕ ਲੈ ਬੁਲਾਈ। ਰਾਮਕਲੀ ਮਹੱਲਾ ਪੰਜਵਾਂ। ਕੌਡੀ ਬਦਲੇ ਰਤਨ ਕੌਡੀ ਬਦਲੇ ਤਿਆਗੇ ਰਤਨ, ਛੋੜ ਜਾਹੇ ਤਾਹੂ ਕਾ ਜਤਨ, ਸੋ ਸਾਂਚੇ ਜੋ ਹੋਸੀ ਬਾਤ, ਮਾਇਆ ਮੋਹਾ ਟੇਡੋ ਜਾਤ। ਉਭਾਗੇ ਤੈ ਲਾਜ ਨਾਹੀ, ਸੁਖ ਸਾਗਰ ਪੂਰਨ ਪਰਮੇਸ਼ਰ, ਹਰ ਨਾ ਚੇਤਿਓ ਮਨ ਮਾਹੀ ਰਹਾਓ। ਅੰਮ੍ਰਿਤ ਕੌੜਾ ਵਿਖਿਆ ਮੀਠੀ, ਸਾਖਤ ਕੀ ਬੈਦ ਨੈਨੋ ਡੀਠੀ, ਕੂੜ ਕਪਟ ਹੰਕਾਰ ਰਿਜਾਨਾ, ਨਾਮ ਸੰਤ ਜਨ ਬਸ਼ੂ ਅਡਸਾਨਾ। ਮਾਇਆ ਕਾਰਨ ਸਦ ਹੀ ਝੂਰੇ, ਮਨਮੁਖ ਕਵੇ ਨਾ ਔਸਤ ਕਰੇ, ਨਿਰਭਉ ਨਿਰੰਕਾਰ ਦਾ ਤਾਰ, ਤੈਸਿਓ ਪ੍ਰੀਤ ਨਾ ਕਰੇ ਗਵਾਰ। ਸਭ ਸ਼ਾਹ ਸਿਰ ਸਾਚਾ ਸਾਹਿਬ, ਬੇਮੁਹਤਾਜ ਪੂਰਾ ਪਾਤਸ਼ਾਹ, ਮੋਹ ਮਗਨ ਲਪਟਿਓ ਭਰਮ ਗ੍ਰਹਿ, ਨਾਨਕ ਤਰੀਏ ਤੇਰੀ ਮਿਹਰ। ਰਾਮਕਲੀ ਮਹੱਲਾ ਪੰਜਵਾਂ। ਰੈਣ ਦਿਨ ਸਾ ਜਪੋ ਹਰ ਨਾਉ, ਆਗੇ ਦਰਗਹਿ ਪਾਵੇ ਥਾਓ, ਸਦਾ ਆਨੰਦ ਨਾ ਹੋਵੀ ਸੋਗ, ਕੱਬੂ ਨਾ ਵਿਆਪੇ ਹੋਮੇ ਰੋਗ। ਖੋਜੋ ਸੰਤੋ ਹਰ ਬ੍ਰਹਮ ਗਿਆਨੀ, ਬਿਸਮਨ ਬਿਸਮ ਪੈ ਬਿਸਮਾਦਾ, ਪਰਮ ਗਤ ਪਾਵੇ ਹਰ ਸਿਮਰ ਪ੍ਰਾਨੀ ਰਹਾਓ। ਗਨ ਮਨ ਦੇਖੋ ਸਗਲ ਵਿਚਾਰ, ਨਾਮ ਨਾਮ ਕੋ ਨਾਮ ਬਿਨਾ ਕੋ ਸਕੇ ਨਾ ਤਾਰ, ਸਗਲ ਉਹ ਭਾਵ ਨਾ ਚਾਲੇ ਸੰਗ, ਭਵ ਜਲ ਤਰੀਏ ਪ੍ਰਭ ਕੈ ਰੰਗ। ਦੇਹੀ ਧੋਏ ਨਾ ਉਤਰੇ ਮੈਲ, ਹੋਮੇ ਵਿਆਪੇ ਦੁਵਿਧਾ ਫੈਲ, ਹਰ ਹਰ ਔਗਦ ਸੋ ਜਨ ਖਾਏ, ਤਾਂ ਕਾ ਰੋਗ ਸਗਲ ਮਿਟ ਜਾਏ। ਕਰ ਕਿਰਪਾ ਪਾਰ ਬ੍ਰਹਮ ਦਿਆਲ, ਮਨ ਤੇ ਕਬੂ ਨਾ ਬਿਸਰ ਗੋਪਾਲ, ਤੇਰੇ ਦਾਸ ਕੀ ਹੋਵਾਂ ਧੂਰ, ਨਾਨਕੀ ਪ੍ਰਭ ਸ਼ਰਧਾ ਪੂਰ। ਰਾਮਕਲੀ ਮਹੱਲਾ ਪੰਜਵਾਂ। ਤੇਰੀ ਸ਼ਰਨ ਪੂਰੇ ਗੁਰਦੇਵ, ਤੁਝ ਬਿਨ ਦੂਜਾ ਨਾਹੀ ਕੋਏ, ਤੂੰ ਸਮਰੱਥ ਪੂਰਨ ਪਾਰ ਬ੍ਰਹਮ, ਸੋ ਧਿਆਏ ਪੂਰਾ ਜਸ ਕਰਮ। ਤਰਨ ਤਾਰਨ ਪ੍ਰਭ ਤੇਰੋ ਨਾਉ, ਏਕਾ ਸ਼ਰਨ ਗਹੀ ਮਨ ਮੇਰੇ, ਤੁਝ ਬਿਨ ਦੂਜਾ ਨਾਹੀ ਠਾਉ ਰਹਾਉ। ਜਪ ਜਪ ਜੀਵਾ ਤੇਰਾ ਨਾਉ, ਅੱਗੇ ਦਰਗਹਿ ਪਾਵੇ ਠਾਉ, ਦੁਖ ਅੰਧੇਰਾ ਮਨ ਤੇ ਜਾਏ, ਦੁਰਮਤ ਬਿਨਸੇ ਰਾਚੇ ਹਰ ਨਾਏ, ਦੁਰਮਤ ਬਿਨਸੇ ਰਾਚੇ ਹਰ ਨਾਏ। ਚਰਨ ਕਮਲ ਸਿਉ ਲਾਗੀ ਪ੍ਰੀਤ, ਗੁਰਪੂਰੇ ਕੀ ਨਿਰਮਲ ਰੀਤ, ਭਉ ਭਾਗਾ ਨਿਰਭਉ ਮਨ ਵਸੇ, ਅੰਮ੍ਰਿਤ ਨਾਮ ਰਸਨਾ ਨਿਤ ਜਪੇ। ਕੋਟ ਜਨਮ ਕੇ ਕਾਟੇ ਫਾਹੇ, ਪਾਇਆ ਲਾਭ ਸੱਚਾ ਧਨ ਲਾਹੇ, ਤੋਟ ਨਾ ਆਵੇ ਅਖੱਟ ਭੰਡਾਰ, ਨਾਨਕ ਭਗਤ ਸੋਹੇ ਹਰ ਦੁਆਰ। ਰਾਮਕਲੀ ਮਹੱਲਾ ਪੰਜਵਾਂ। ਰਤਨ ਜਵੇਹਰ ਨਾਮ, ਸਤ ਸੰਤੋਖ ਗਿਆਨ, ਸੂਖ ਸਹਿਜ ਦਇਆ ਕਾ ਪੋਤਾ, ਹਰ ਭਗਤਾਂ ਹਵਾਲੇ ਹੋਤਾ, ਮੇਰੇ ਨਾਮ ਕੋ ਭੰਡਾਰ, ਖਾਤ ਖਰਚ ਕੁਛ ਤੋਟ ਨਾ ਆਵੇ, ਅੰਤ ਨਹੀਂ ਹਰ ਪਾਰਾ ਵਾਰ ਰਹਾਓ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਆਨੰਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੂੰਜੀ, ਸੁਨ ਸਮਾਧ ਗੁਫਾ ਤੈ ਆਸਨ, ਕੇਵਲ ਬ੍ਰਹਮ ਪੂਰਨ ਤੈ ਬਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ, ਤੈ ਹਰਖ ਨਾ ਸੋਗ ਨਾ ਜਨਮ ਨਾ ਮਰਤ, ਕਰ ਕਿਰਪਾ ਜੈ ਸਾਪ ਦਿਵਾਇਆ, ਸਾਧ ਸੰਗ ਤੈਨ ਹਰ ਤਨ ਪਾਇਆ, ਦਿਆਲ ਪੁਰਖ ਨਾਨਕ ਅਰਦਾਸ, ਹਰ ਮੇਰੀ ਵਰਤਣ ਹਰ ਮੇਰੀ ਰਾਸ। ਰਾਮਕਲੀ ਮਹੱਲਾ ਪੰਜਵਾਂ। ਮਹਿਮਾ ਨਾ ਜਾਣੇ ਵੇਦ, ਬ੍ਰਹਮੇ ਨਹੀਂ ਜਾਣੇ ਭੇਦ, ਅਵਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਆਪਣੀ ਗਤ ਆਪ ਜਾਣੇ, ਸੁਣ ਸੁਣ ਅਵਰ ਬਖਾਨੇ ਰਹਾਓ। ਸ਼ੰਕਰਾ ਨਹੀਂ ਜਾਣੇ ਭੇਦ, ਖੋਜਤ ਹਾਰੇ ਦੇਵ, ਦੇਵੀਆ ਨਹੀਂ ਜਾਣੇ ਮਰਮ, ਸਭ ਉੱਪਰ ਅਲਖ ਪਾਰ ਬ੍ਰਹਮ, ਆਪਣੇ ਰੰਗ ਕਰਤਾ ਕੇਲ, ਆਪ ਵਿਛੋੜੇ ਆਪੇ ਮੇਲ, ਇੱਕ ਭਰਮੇ ਇੱਕ ਭਗਤੀ ਲਾਏ, ਆਪਣਾ ਕੀਆ ਆਪ ਜਣਾਏ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਪੇਖੇ ਆਖੀ, ਨਹੀਂ ਲੇਫ ਤਿਸ ਪੁੰਨ ਨਾ ਪਾਪ, ਨਾਨਕ ਆ ਪ੍ਰਭੂ ਆਪੇ ਆਪ। ਰਾਮਕਲੀ ਮਹੱਲਾ ਪੰਜਵਾਂ। ਕਬਹੂ ਕਾਜ ਨਾ ਕੀਓ ਜਾਨ, ਸੁਰਤ ਮਤ ਨਾਹੀ ਕੁਛ ਗਿਆਨ, ਜਾਪ ਤਾਪ ਸੀਲ ਨਹੀਂ ਧਰਮ, ਕਛੂ ਨਾ ਜਾਨੋ ਕੈਸਾ ਕਰਮ, ਠਾਕਰ ਪ੍ਰੀਤਮ ਪ੍ਰਭ ਮੇਰੇ, ਤੁਝ ਬਿਨ ਦੂਜਾ ਅਵਰ ਨਾ ਕੋਈ, ਭੂਲੋ ਚੂਕੋ ਪ੍ਰਭ ਤੇਰੇ ਰਹਾਓ। ਰਿਦ ਨਬੁੱਧ ਨਾਂ ਸਿੱਧ ਪ੍ਰਗਾਸ ਵਿਖੇ ਵਿਆਦ ਕੇ ਗਾਵ ਮੇ ਵਾਸ ਕਰਨ ਹਰ ਮੇਰੇ ਪ੍ਰਭ ਏਕ ਨਾਮ ਤੇਰੇ ਕੀ ਮਨ ਮੇ ਟੇਕ। ਸੁਣ ਸੁਣ ਜੀਵੋ ਮਨ ਏ ਵਿਸ਼ਰਾਮ ਪਾਪ ਖੰਡਨ ਪ੍ਰਭ ਤੇਰੋ ਨਾਮ। ਤੂੰ ਉਗੰਤ ਜੀਆ ਕਾ ਦਾਤਾ ਜਿਸੇ ਜਨਾਵੇ ਤੈਨ ਤੂੰ ਜਾਤਾ। ਸੋ ਉਪਜੋ ਤਸ ਤਸ ਤੇਰੀ ਆਸ ਸਗਲ ਰਾਧੇ ਪ੍ਰਭ ਗੁਣਤਾਸ। ਨਾਨਕ ਦਾਸ ਤੇਰੇ ਕੁਰਬਾਨ ਬੇਅੰਤ ਸਾਹਿਬ ਮੇਰਾ ਮਿਹਰਵਾਨ। ਰੱਖ ਰਾਮਕਲੀ ਮਹੱਲਾ ਪੰਜਵਾਂ। ਰਾਖਣ ਹਾਰ ਦਿਆਲ ਕੋਟ ਭਾਵ ਖੰਡੇ ਨਿਮਖ ਖਿਆਲ ਸਗਲ ਰਾਧੇ ਜੰਤ ਮਿਲੀਏ ਪ੍ਰਭ ਗੁਰ ਮਿਲ ਮੰਤ। ਜੀਨ ਕੋ ਦਾਤਾ ਮੇਰਾ ਪ੍ਰਭੂ ਪੂਰਨ ਪਰਮੇਸ਼ਰ ਸਵਾਮੀ ਘਟਕਾ ਰਾਤਾ ਮੇਰਾ ਪ੍ਰਭੂ ਰਹਾਓ। ਤਾਂ ਕੀ ਗਹੀ ਮਨ ਓਟ ਬੰਧਨ ਤੇ ਹੋਈ ਛੋਟ। ਹਿਰਦੇ ਜਾ ਪਰਮਾਨੰਦ ਮਨ ਮਾਹੇ ਭੈ ਆਨੰਦ। ਤਾਰਨ ਤਾਰਨ ਹਰ ਸਰਣ ਜੀਵਨ ਰੂਪ ਹਰ ਚਰਨ। ਸੰਤਨ ਕੇ ਪ੍ਰਾਣ ਆਧਾਰ ਉੱਚੇ ਤੇ ਉੱਚ ਅਪਾਰ। ਸੋ ਮਤ ਸਾਰ ਜਿਤ ਹਰ ਸਿਮਰੀਜੇ ਕਰ ਕਿਰਪਾ ਜਸ ਆਪੇ ਦੀਜੇ। ਸੁਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰ ਮਿਲ ਨਾਉ। ਰਾਮਕਲੀ ਮਹੱਲਾ ਪੰਜਵਾਂ। ਸਗਲ ਸਿਆਣਪ ਛਾੜ ਸਗਲ ਸਿਆਣਪ ਛਾੜ ਕਰ ਸੇਵਾ ਸੇਵਕ ਸਾਜ। ਆਪਣਾ ਆਪ ਸਗਲ ਮਿਟਾਏ ਮਨ ਚਿੰਦੇ ਸੇਈ ਫਲ ਪਾਏ। ਹੋ ਸਾਹਿਬ ਦਾ ਆਪਣੇ ਗੁਰ ਸਿਓ ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲ ਨਿਧਾਨ ਗੁਰ ਸਿਓ ਰਹਾਓ। ਦੂਜਾ ਨਹੀਂ ਜਾਣੇ ਕੋਏ ਸਤਿਗੁਰ ਨਿਰੰਜਨ ਸੋਏ। ਮਾਨੁਖ ਕਾ ਕਰ ਰੂਪ ਨਾ ਜਾਣ ਮਿਲੀ ਨਿਮਾਣੇ ਮਾਨ। ਗੁਰ ਕੀ ਹਰ ਟੇਕ ਟਿਕਾਈ ਔਰ ਆਸਾ ਸਭ ਲਾਹੇ। ਹਰ ਕਾ ਨਾਮ ਮਾਂਗ ਨਿਧਾਨ ਤਾਂ ਦਰਗਹਿ ਪਾਵੇ ਮਾਨ। ਗੁਰ ਕਾ ਬਚਨ ਜਪ ਮੰਨਤਾ ਇਹਾ ਭਗਤ ਸਾਰ ਤਤ। ਸਤਿਗੁਰ ਪੈ ਦਿਆਲ ਨਾਨਕ ਦਾਸ ਨਿਹਾਲ। ਰਾਮਕਲੀ ਮਹੱਲਾ ਪੰਜਵਾਂ। ਹੋਵੇ ਸੋਈ ਪਲ ਮਾਨ ਆਪਣਾ ਤਜ ਅਭਿਮਾਨ। ਦਿਨ ਰਹਿਣ ਸਦਾ ਗੁਣ ਗਾਓ ਪੂਰਨ ਇਹੀ ਸੁਆਓ। ਆਨੰਦ ਕਰ ਸੰਤ ਹਰ ਜਪ ਛਾੜ ਸਿਆਣਪ ਬਹੁ ਚਤੁਰਾਈ। ਗੁਰ ਕਾ ਜਪ ਮਨ ਮੰਤ ਨਿਰਮਲ ਰਹਾਓ। ਏਕੀ ਕਰ ਆਸ ਪੀਤਰ ਨਿਰਮਲ ਜਪ ਨਾਮ ਹਰ ਹਰ। ਗੁਰ ਕੇ ਚਰਨ ਨਮਸਕਾਰ ਭਾਵ ਜਲ ਉਤਰੇ ਪਾਰ। ਦੇਵਨ ਹਰ ਦਾ ਤਾਰ ਅੰਤ ਨਾ ਪਾਰਾ ਬਾਰ। ਜਾਂ ਕਹਿ ਘਰ ਸਰਬ ਨਿਧਾਨ ਰੱਖਣ ਹਰ ਨਿਦਾਨ। ਨਾਨਕ ਪਾਇਆ ਇਹੋ ਨਿਦਾਨ ਹਰੇ ਹਰ ਨਿਰਮਲ ਨਾਮ। ਜੋ ਜਪੇ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ। ਰਾਮਕਲੀ ਮਹੱਲਾ ਪੰਜਵਾਂ। ਦੁਲੱਭ ਦੇਹ ਸਵਾਰ ਦੁਲੱਭ ਦੇਹ ਸਵਾਰ ਜਾਹੇ ਨਾ ਦਰਗਹਿ ਹਾਰ। ਹਲਤ ਪਲਤ ਤੁਦ ਹੋਏ ਵਡਿਆਈ ਸੰਤ ਕੀ ਬੇਲਾ ਲੈ ਛਡਾਈ। ਰਾਮ ਕੇ ਗੁਣ ਗਾਓ ਹਲਤ ਪਲਤ ਹੋਏ ਦੋਵੇ ਸਹੇਲੇ ਅਚਰਜ ਪੁਰਖ ਤਿਆਹੋ ਰਹਾਓ। ਊਠਤ ਬੈਠਤ ਹਰ ਜਾਪ ਬਿਨਸੇ ਸਗਲ ਸੰਤਾਪ। ਬੈਰੀ ਸਭ ਹੋਵੇ ਮੀਤ ਨਿਰਮਲ ਤੇਰਾ ਹੋਵੇ ਚੀਤ। ਸਭ ਤੇ ਉਤਮ ਇਹੋ ਕਰਮ ਸਗਲ ਧਰਮੇ ਸ਼੍ਰੇਸ਼ਟ ਧਰਮ। ਹਰ ਸਿਮਰਨ ਤੇਰਾ ਹੋਏ ਆਧਾਰ ਜਨਮ ਜਨਮ ਕਾ ਉਤਰੇ ਪਾਰ। ਪੂਰਨ ਤੇਰੀ ਹੋਵੇ ਆਸ ਜਮਕੀ ਕੱਟੀਏ ਤੇਰੀ ਫਾਸ। ਗੁਰ ਕਾ ਉਪਦੇਸ਼ ਨੀਜੇ ਨਾਨਕ ਸੁਖ ਸਹਿ ਸਮੀਜੇ। ਰਾਮਕਲੀ ਮਹੱਲਾ ਪੰਜਵਾਂ। ਜਿਸ ਕੀ ਤਿਸ ਹੀ ਕੀ ਕਰਮਾਨ ਆਪਣਾ ਲਾਹੇ ਗੁਮਾਨ। ਜਿਸ ਕਾ ਤੂੰ ਤਿਸ ਕਾ ਸਭ ਕੋਏ ਤਿਸੇ ਰਾਹ ਸਦਾ ਸੁਖ ਹੋਏ। ਕਾਹੇ ਭਰਮ ਪਵੇ ਬਿਗਾਨੇ ਨਾ ਬਿਨਾਂ ਕੁਛ ਕਾਮਨਾ ਆਵੇ। ਮੇਰਾ ਮੇਰਾ ਕਰ ਬਹੁਤ ਪਛਤਾਨੇ ਰਹਾਓ। ਜੋ ਜੋ ਕਰੇ ਸੋਈ ਮਾਨ ਲੇਹੋ ਬਿਨ ਮਾਨੇ ਰਲ ਹੋਵੇ ਖੇ। ਤਿਸਕਾ ਭਾਣੇ ਲਾਗਾ ਮੀਟ ਲਾਗੇ ਮੀਠਾ ਗੁਰਪ੍ਰਸਾਦ ਬਿਰਲੇ ਮਨ ਬੂਠਾ। ਬੇਪਰਵਾਹ ਗੋਚਰ ਆਪ ਆਠ ਪੈਰ ਮਨ ਤਾਂ ਕੋ ਜਾਪ। ਜਿਸ ਜਿਤ ਆਏ ਬਿਨਸੇ ਦੁੱਖਾ ਹਲਤ ਪਲ ਤੇਰਾ ਊਜਲ ਮੁਖਾ। ਕੌਣ ਕੌਣ ਉਧਰੇ ਗੁਣ ਗਾਏ ਗਣ ਨਾ ਜਾਈ ਕੀਮ ਨਾ ਪਾਏ। ਬੂਢਤ ਲੋ ਸਾਧ ਸੰਗ ਤਰੇ ਨਾਨਕ ਜਿਸੇ ਪ੍ਰਾਪਤ ਕਰੇ। ਰਾਮਕਲੀ ਮਹੱਲਾ ਪੰਜਵਾਂ। ਮਨ ਮਾਹੇ ਜਾ ਭਗਵੰਤ ਗੁਰ ਪੂਰੇ ਦੀਨੋ ਮੰਤ। ਮਿਟੇ ਸਗਲ ਪੈ ਤਰਾਸ ਪੂਰਨ ਹੋਈ ਆਸ। ਸਫਲ ਸੇਵਾ ਗੁਰਦੇਵਾ ਕੀਮਤ ਕੁਛ ਕਹਿਣ ਨਾ ਜਾਏ ਸਾਚੇ ਸੱਚ ਅਲਖ ਉਪੇਵਾ ਰਹਾਓ। ਕਰਨ ਕਰਾਵਨ ਆਰ ਆਪ ਤਿਸ ਕੋ ਸਦਾ ਮਨ ਜਾਪ। ਤਿਸਕੀ ਸੇਵਾ ਕਰ ਨੀਤ, ਸੱਚ ਸਹਿਜ ਸੁਖ ਪਾਵੇ ਮੀਤ। ਸੱਚ ਸਹਿਜ ਸੁਖ ਪਾਵੇ ਮੀਤ। ਸਾਹਿਬ ਮੇਰਾ ਅਤ ਭਾਰਾ, ਖਿਨਮੇ ਥਾਪ ਉਥਾਪਨਹਾਰਾ। ਤਿਸਮੈ ਨਵਰ ਨਾ ਕੋਈ, ਜਨ ਕਾ ਰਾਖਾ ਸੋਈ। ਕਰ ਕਿਰਪਾ ਅਰਦਾਸ ਸੁਣੀਜੇ, ਆਪਣੇ ਸੇਵਕ ਕੋ ਦਰਸ਼ਨ ਦੀਜੇ। ਨਾਨਕ ਜਾਪੀ ਜਪ ਜਾਪ, ਸਭ ਤੇ ਉੱਚ ਜਾਂ ਕਾ ਪ੍ਰਤਾਪ। ਰਾਮਕਲੀ ਮਹੱਲਾ ਪੰਜਵਾਂ। ਬਿਰਥਾ ਪ੍ਰਵਾਸਾ ਲੋਕ, ਠਾਕਰ ਪ੍ਰਭ ਤੇਰੀ ਟੇਕ। ਅਵਰ ਛੁੱਟੀ ਸਭ ਆਸ, ਚਿੰਤ ਠਾਕਰ ਪਏ ਗੁਣ ਤਾਸ। ਏਕੋ ਨਾਮ ਧਿਆਏ ਮਨ ਮੇਰੇ, ਕਾਰਜ ਤੇਰਾ ਹੋਵੇ ਪੂਰਾ। ਹਰ ਹਰ ਹਰ ਗੁਣ ਗਾਏ ਮਨ ਮੇਰੇ, ਰਹਾਓ। ਤੁਮ ਹੀ ਕਾਰਨ ਕਰਨ, ਚਰਨ ਕਮਲ ਹਰ ਸਰਨ। ਮਨ ਤਨ ਹਰ ਉਹੀ ਧਿਆਇਆ, ਆਨੰਦ ਹਰ ਰੂਪ ਦਿਖਾਇਆ। ਤਿਸ ਹੀ ਕੀ ਓਟ ਸਦੀਵ, ਜਾ ਕੇ ਕੀਨੇ ਹੈ ਜੀਵ। ਸਿਮਰਤ ਹਰ ਕਰਤ ਨਿਧਾਨ, ਰਾਖਨ ਹਰ ਨਿਧਾਨ। ਸਰਬ ਕੀ ਰੈਣ ਹੋ ਬੀਜੇ, ਆਪ ਮਿਟਾਏ ਮਲੀਜੇ। ਅੰਦਨ ਧਿਆਈਏ ਨਾਮ, ਸਫਲ ਨਾਨਕ ਇਹੋ ਕਾਮ। ਰਾਮਕਲੀ ਮਹੱਲਾ ਪੰਜਵਾਂ। ਕਰਨ ਕਰਨ ਕਰੀਮ, ਸਰਬ ਪ੍ਰਿਤਪਾਲ ਰਹੀਮ। ਅੱਲਾ ਅਲਖ ਅਪਾਰ, ਖੁਦ ਖੁਦਾਏ ਵੱਡ ਬੇਸਮਾਰ। ਉਹ ਨਮੋ ਭਗਵੰਤ ਗੁਸਾਈ, ਖਾਲਕ ਰੱਬ ਰਹਿਆ ਸਰਬ ਠਾਈ, ਰਹਾਓ। ਜਗਨਾਥ ਜਗਜੀਵਨ ਮਾਧੋ, ਪਉ ਪੰਜਨ ਰਹਿਤ ਮਾਏ ਅਰਾਧੋ। ਰਿਸ਼ੀਕੇਸ਼ ਗੋਪਾਲ ਗੋਬਿੰਦ, ਪੂਰਨ ਸਰਵਤਰ ਮੋਕੰਦ। ਮਿਹਰਬਾਨ ਮੌਲਾ ਤੂੰ, ਮੌਲਾ ਤੂੰ ਹੀ ਏਕ। ਪੀਰ ਪਕੰਬਰ ਸੇਖ, ਦਿਲਾਂ ਕਾ ਮਾਲਕ ਕਰੇ ਹਾਕ। ਕੁਰਾਨ ਕਤੇਬ ਤੇ ਪਾਕ। ਨਾਰਾਇਣ ਨਰ ਹਰ ਦਿਆਲ, ਰਮਤ ਰਾਮ ਕਟ ਕਟ ਅਰਾਧ। ਵਾਸਦੇ ਵਸਤ ਸਭ ਠਾਏ, ਲੀਲਾ ਕਛ ਲਖੀ ਨਾ ਜਾਏ। ਮੇਰ ਦਇਆ ਕਰ ਕਰਨੇ ਹਾਰ, ਭਗਤ ਬੰਦਗੀ ਦੇ ਸਿਰਜਣ ਹਾਰ। ਕਹੋ ਨਾਨਕ ਗੁਰ ਖੋਏ ਭਰਮ, ਏਕੋ ਅੱਲਾ ਪਾਰ ਬ੍ਰਹਮ। ਰਾਮਕਲੀ ਮਹੱਲਾ ਪੰਜਵਾਂ। ਕੋਟ ਜਨਮ ਕੇ ਬਿਨਸੇ ਪਾਪ, ਹਰ ਹਰ ਜਪਤ ਨਾਹੀ ਸੰਤਾਪ। ਹਰ ਹਰ ਜਪਤ ਨਹੀਂ ਸੰਤਾਪ। ਗੁਰ ਕੇ ਚਰਨ ਕਮਲ ਮਨ ਬਸੇ, ਮਹਾਂ ਵਿਕਾਰ ਤਨ ਤੇ ਸਭ ਨਸੇ। ਗੋਪਾਲ ਕੇ ਜਸ ਗਾਓ ਪੁਰਾਣੀ, ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋ ਸਮਾਣੀ, ਰਹਾਓ। ਤ੍ਰਿਸ਼ਨਾ ਭੂਖ ਸਭ ਨਾਸੀ, ਸੰਤ ਪ੍ਰਸਾਦ ਜਪਿਆ ਅਵਨਾਸੀ। ਰਹਿਣ ਦੈਨਸ ਪ੍ਰਭ ਸੇਵ ਕੁਮਾਨੀ, ਹਰ ਮਿਲਣੇ ਕੀ ਇਹੋ ਨਿਸ਼ਾਨੀ। ਮਿਟੇ ਜੰਜਾਲ ਹੋਏ ਪ੍ਰਭ ਦਿਆਲ, ਗੁਰ ਕਾ ਦਰਸ਼ਨ ਦੇਖ ਨਿਹਾਲ। ਪਰ ਪੂਰਬਲਾ ਕਰਮ ਬਣਾਇਆ, ਹਰ ਕੇ ਗੁਣਨਿਤ ਰਸਨਾ ਗਾਇਆ। ਹਰ ਕੇ ਸੰਤ ਸਦਾ ਪ੍ਰਵਾਨ, ਸੰਤ ਜਨਾ ਮਸਤਕ ਨਿਸ਼ਾਨ। ਦਾਸ ਕੀ ਰੇਣ ਪਾਏ ਜੇ ਕੋਏ, ਨਾਨਕ ਤਿਸ ਕੀ ਪਰਮ ਗਤ ਹੋਏ। ਰਾਮਕਲੀ ਮਹੱਲਾ ਪੰਜਵਾਂ। ਦਰਸ਼ਨ ਕੋ ਜਾਈਏ ਕੁਰਬਾਨ, ਚਰਨ ਕਮਲ ਹਿਰਦੇ ਧਰ ਧਿਆਨ। ਤੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਜਿਸ ਭੇਟਤ ਮਿਟੇ ਅਭਿਮਾਨ, ਪਾਰ ਬ੍ਰਹਮ ਸਭ ਨਦਰੀ ਆਵੇ। ਕਰ ਕਿਰਪਾ ਪੂਰਨ ਭਗਵਾਨ, ਰਹਾਓ। ਗੁਰ ਕੀ ਕੀਰਤ ਜਪੀਏ ਹਰ ਨਾਉ, ਗੁਰ ਕੀ ਭਗਤ ਸਦਾ ਗੁਣ ਗਾਓ। ਗੁਰ ਕੀ ਸੁਰਤ ਨਿਕਟ ਕਰ ਜਾਨ, ਗੁਰ ਕਾ ਸ਼ਬਦ ਸਤ ਕਰ ਮਾਨ। ਗੁਰ ਬਚਨੀ ਸਿਮ ਸਿਰ ਸੁਖ ਦੁਖ, ਕਦੇ ਨਾ ਵਿਆਪੇ ਤ੍ਰਿਸ਼ਨਾ ਭੂਖ। ਮਨ ਸੰਤੋਖ ਸ਼ਬਦ ਗੁਰ ਰਾਜੇ, ਜਪ ਗੋਬਿੰਦ ਪੜਦੇ ਸਭ ਕਾਜੇ। ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰਦਾਤਾ ਦਿਆਲ ਬਖਸੰਦ। ਗੁਰ ਚਰਨੀ ਤਾਂ ਜਾਂ ਕਾ ਮਨ ਲਾਗਾ, ਨਾਨਕ ਦਾਸ ਤਿਸ ਪੂਰਨ ਭਾਗਾ। ਰਾਮਕਲੀ ਮਹੱਲਾ ਪੰਜਵਾਂ। ਕਿਸ ਪ੍ਰਭਾਸੇ ਵਿਚਰੇ ਭਵਨ, ਮੂੜ ਮੁਗ ਤੇਰਾ ਸੰਗੀ ਕਵਨ। ਰਾਮ ਸੰਗੀ ਤਿਸ ਗਤ ਨਹੀਂ ਜਾਣੇ, ਪੰਚ ਬਟਵਾਰੇ ਸੇ ਮੀਤ ਕਰ ਮਾਨੇ। ਸੋ ਕਰ ਸੇਵਾ ਜਿਸਤ ਉਧਰੇ ਮੀਤ, ਗੁਣ ਗੋਬਿੰਦ ਗਾ ਰਵੀਏ ਦਿਨ ਰਾਤੀ। ਸਾਧ ਸੰਗ ਕਰ ਮਨ ਕੀ ਪ੍ਰੀਤ, ਰਹਾਓ। ਜਨਮ ਬਿਹਾਨੋ ਹੰਕਾਰ ਔਰ ਬਾਦ, ਤ੍ਰਿਪਤ ਨਾ ਆਵੇ ਵਿਖਿਆ ਸਾਧ। ਭਰਮਤ ਭਰਮਤ ਮਹਾ ਦੁੱਖ ਪਾਇਆ, ਤਰੀ ਨਾ ਜਾਈ ਦੁੱਤਰ ਮਾਇਆ। ਕਾਮ ਨਾ ਆਵੇ ਸੋ ਕਾਰ ਕਮਾਵੇ, ਆਪ ਬੀਜ ਆਪੇ ਹੀ ਖਾਵੇ। ਰੱਖਣ ਕੋ ਦੂਸਰ ਨਹੀਂ ਕੋਏ, ਤਿਸ ਨਿਸਤਰੇ ਜਿਉ ਕਿਰਪਾ ਹੋਏ। ਪਤਤ ਪੁਨੀਤ ਪ੍ਰਭ ਤੇਰੋ ਨਾਮ, ਆਪਣੇ ਦਾਸ ਕੋ ਕੀਜੇ ਦਾਨ। ਕਰ ਕਿਰਪਾ ਪ੍ਰਭ ਗਤ ਕਰ ਮੇਰੀ, ਸਰਨ ਗਈ ਨਾਨਕ ਪ੍ਰਭ ਤੇਰੀ। ਰਾਮਕਲੀ ਮਹੱਲਾ ਪੰਜਵਾਂ। ਇਹ ਲੋਕੋ ਸੁਖ ਪਾਇਆ, ਨਹੀਂ ਭੇਟ ਤਾਂ ਧਰਮ ਰਾਜਾ। ਹਰ ਦਰਗਹਿ ਸੋਭਾ ਬੰਤ, ਫੁਨ ਗਰਭ ਨਹੀਂ ਬਸੰਤ। ਜਾਨੀ ਸਤ ਸੰਤ ਕੀ ਮਿਤਰਾਈ, ਕਰ ਕਿਰਪਾ ਦੀਨੋ ਹਰ ਨਾਮਾ ਪੂਰ ਸੰਜੋਗ ਮਿਲਾਈ ਰਹਾਓ। ਗੁਰ ਕੇ ਚਰਨ ਚਿੱਤ ਲਾਗਾ, ਤਨ ਤਨ ਸੰਜੋਗ ਸੁਭਾਗਾ, ਸੰਤ ਕੀ ਤੂੰ ਲਾਗੀ ਮੇਰੇ ਮਾਥੇ, ਕਲਬਖ ਦੁੱਖ ਸਗਲੇ ਮੇਰੇ ਲਾਥੇ। ਸਾਧ ਕੀ ਸੱਚ ਟਹਿਲ ਕਮਾਨੀ, ਤਬ ਹੋਏ ਮਨ ਸੁਧ ਪੁਰਾਣੀ, ਜਨ ਕਾ ਸਫਲ ਦਰਸਨ ਦਰਸ ਡੀਠਾ, ਨਾਮ ਪ੍ਰਭੂ ਕਾ ਘਟ ਘਟ ਬੂਠਾ। ਮਿਟਾਨੇ ਸਭ ਕਲ ਕਲੇਸ਼, ਜਿਸ ਤੇ ਉਪਜੇ ਤਿਸ ਮੇ ਪ੍ਰਵੇਸ਼, ਪ੍ਰਗਟੇ ਅਨੂਪ ਗੋਬਿੰਦ, ਪ੍ਰਪੂਰੇ ਨਾਨਕ ਬਖਸੰਦ। ਰਾਮ ਕਲੀ ਮਹੱਲਾ ਪੰਜਵਾਂ। ਗਊ ਕੋ ਚਾਰੇ ਸਾਰ ਦੂਲ, ਕੌਡੀ ਕਾਲਾ ਖੂਆ ਮੂਲ, ਬੱਕਰੀ ਕੋ ਹਾਸਤਰੀ ਪਿਤ ਪਾਲੇ, ਆਪਣਾ ਪ੍ਰਭ ਨਦਰ ਨਿਹਾਲੇ, ਕਿਰਪਾ ਨਿਧਾਨ ਪ੍ਰੀਤਮ ਪੁਰ, ਮੇਰੇ ਵਰ ਨਾ ਸਾਕੋ ਬੋ ਗੁਣ ਤੇਰੇ ਰਹਾਓ। ਦੀਸਤ ਮਾਸ ਨਾ ਖਾਈ ਬਿਲਾਈ, ਮਹਾਂ ਕਸਾਬ ਸੁਰੀ ਸੱਟ ਪਾਈ, ਕਰਨ ਹਰ ਪ੍ਰਭ ਹਿਰਦੇ ਬੂਠਾ, ਪਾਥੀ ਮਛਲੀ ਕਾ ਜਾਲਾ ਟੂਟਾ, ਸੁੱਕੇ ਕਾਸ਼ਟ ਹਰੇ ਚਲੂਲ, ਉਹ ਉੱਚੇ ਥਲ ਫੂਲੇ ਕਮਲੋ, ਨੂਪ ਔਗਨ ਨਿਵਾਰੀ ਸਤਿਗੁਰ ਦੇਵ, ਸੇਵਕ ਆਪਣੀ ਲਾਇਓ ਸੇਵ, ਕਿਰਤ ਕਰਾਂ ਕਾ ਕਰੇ ਉਧਾਰ, ਪ੍ਰਭ ਮੇਰਾ ਹੈ ਸਦਾ ਦਿਆਰ। ਸੰਤ ਜਨਾ ਕਾ ਸਦਾ ਸਹਾਈ, ਚਰਨ ਕਮਲ ਨਾਨਕ ਸਰਨ ਆਈ। ਰਾਮ ਕਲੀ ਮਹੱਲਾ ਪੰਜਵਾਂ। ਪੰਚ ਸਿੰਘ ਰਾਖੇ ਭਰਾ ਮਾਰ, ਦਸ ਬਗਿਆੜੀ ਲਈ ਨਿਵਾਰ, ਤੀਨ ਆਵਰਤ ਕੀ ਚੁੱਕੀ ਘੇਰ, ਸਾਧ ਸੰਗ ਚੁੱਕੇ ਪੈ ਫੇਰ, ਸਿਮਰ ਸਿਮਰ ਜੀਵਾਂ ਗੋਬਿੰਦ, ਕਰ ਕਿਰਪਾ ਰਾਖੇ ਉਦਾਸ, ਆਪਣਾ ਸਦਾ ਸਦਾ ਸਾਚਾ ਬਖਸੰਦ ਰਹਾਓ। ਦਾਜ ਗਏ ਤ੍ਰੈਣ ਪਾਪ ਸਮੇਰ, ਜਪ ਜਪ ਨਾਮ ਪੂਜੇ ਪ੍ਰਭ ਪੈਰ, ਆਨੰਦ ਰੂਪ ਪ੍ਰਗਟਿਓ ਸਭ ਥਾਨ, ਪ੍ਰੇਮ ਭਗਤ ਜੋਰੀ ਸੁਖ ਮਾਨ, ਸਾਗਰ ਤਰਿਓ ਬਾਛਰ ਖੋਜ, ਖੇਦ ਨਾ ਪਾਇਓ ਨਾ ਫੁੰਨ ਰੋਜ, ਸਿੱਧ ਸਮਾਇਓ ਘੁੱਟ ਕੇ ਮਾਹੇ, ਕਰਨ ਹਰ ਕੋ ਕੁਛ ਅਚਰਜ ਨਾਹੇ, ਜੋ ਛੂਟੋ ਤੋ ਜਾਏ ਪਿਆਲ, ਜੋ ਕਾਢਿਓ ਤੋ ਨਜ਼ਰ ਨਿਹਾਲ, ਪਾਪ ਪੁੰਨ ਹਮਰੇ ਬਸ ਨਾਹੇ, ਰਸਕ ਰਸਕ ਨਾਨਕ ਗੁਣ ਗਾਹੇ। ਰਾਮ ਕਲੀ ਮਹੱਲਾ ਪੰਜਵਾਂ। ਨਾ ਤਨ ਤੇਰਾ ਨਾ ਮਨ ਤੋਹੇ, ਮਾਇਆ ਮੋਹੇ ਵਿਆਪਿਆ ਤੋਹੇ, ਕੁਦਮ ਕਰੇ ਗਾਡਰ ਜਿਉਂ ਸ਼ੇਲ, ਚਿੰਤ ਜਾਲ ਕਾਲ ਚੱਕਰ ਪੇਲ, ਹਰ ਚਰਨ ਕਮਲ ਸਰਨਾਏ ਮਨਾ, ਰਾਮ ਨਾਮ ਜਪ ਸੰਗ ਸਾਈ, ਗੁਰਮੁਖ ਪਾਵੇ ਸਾਚ ਤਨਾ ਰਹਾਓ। ਉਨੇ ਕਾਜ ਨਾ ਹੋਵਤ ਪੂਰੇ, ਕਾਮ ਕ੍ਰੋਧ ਮਦ ਸਦ ਹੀ ਝੂਰੇ, ਕਰੇ ਵਿਕਾਰ ਜੀਰੇ ਕੇ ਤਾਈ, ਗਾਫਲ ਸੰਗ ਨਾ ਤਸੁਆ ਜਾਈ, ਧਰਤ ਤੋ ਨਿਕਟ ਛਲ ਜਾਨੇ, ਕੌਡੀ ਕੌਡੀ ਕੋ ਖਾਕ ਸਿਰ ਜਾਨੇ, ਜਿਨ ਦੀਆ ਤਿਸੇ ਨਾ ਚੇਤੇ ਮੂਲ, ਮਿਥਿਆ ਲੋਭ ਨਾ ਉਤਰੇ ਸੂਲ, ਪਾਰ ਬ੍ਰਹਮ ਜਪੈ ਦਿਆਲ, ਇਹੋ ਮਨ ਹੋਆ ਸਾਧਰਵਾਲ, ਅਤ ਕਮਲ ਲੜ ਲੀਨੋ ਲਾਏ, ਨਾਨਕ ਸਾਚੇ ਸਾਥ ਸਮਾਏ। ਰਾਮ ਕਲੀ ਮਹੱਲਾ ਪੰਜਵਾਂ। ਰਾਜਾ ਰਾਮ ਕੀ ਸਰਨ ਆਏ, ਨਿਰਭਉ ਪਏ ਗੋਬਿੰਦ ਗੁਣ ਗਾਵਤ, ਸਾਧ ਸੰਗ ਦੁੱਖ ਜਾਏ ਰਹਾਓ, ਜਾਂ ਕੇ ਰਾਮ ਵਸੇ ਮਨ ਮਾਹੀ, ਸੋ ਜਨ ਦੁੱਤਰ ਪੇਖਤ ਨਾਹੀ, ਸਗਲੇ ਕਾਜ ਸਵਾਰੇ ਆਪਣੇ, ਹਰ ਹਰ ਨਾਮ ਰਸਨ ਨਿਤ ਜਪਨੇ, ਜਿਸ ਕੇ ਮਸਤਕ ਹਾਥ ਗੁਰ ਧਰੇ, ਸੋ ਦਾਸ ਆਦੇਸਾ ਕਾਹੇ ਕਰੇ, ਜਨਮ ਮਰਨ ਕੀ ਚੁੱਕੀ ਕਾਣ, ਪੂਰੇ ਗੁਰ ਉੱਪਰ ਕੁਰਬਾਨ, ਗੁਰ ਪਰਮੇਸ਼ਰ ਭੇਟ ਨਿਹਾਲ, ਸੋ ਦਰਸ਼ਨ ਪਾਏ ਜਿਸ ਹੋਏ ਦਿਆਲ, ਪਾਰ ਬ੍ਰਹਮ ਜਿਸ ਕਿਰਪਾ ਕਰੇ, ਸਾਧ ਸੰਗ ਸੋ ਭਵ ਜਲ ਤਰੇ, ਅੰਮ੍ਰਿਤ ਪੀਵੋ ਸਾਧ ਪਿਆਰੇ, ਮੁਖ ਉਜਲ ਸਾਚੇ ਦਰਬਾਰੇ, ਅੰਧ ਕਰੋ ਤਾਂ ਸਗਲ ਵਿਕਾਰ, ਨਾਨਕ ਹਰ ਜਪ ਉਤਰੋ ਪਾਰ। ਰਾਮ ਕਲੀ ਮਹੱਲਾ ਪੰਜਵਾਂ। ਈਦਨ ਤੇ ਬਸੰਤਰ ਭਾਗੇ, ਮਾਟੀ ਕੋ ਜਲ ਦਾਸ ਦਿਸ ਤਿਆਗੇ, ਉੱਪਰ ਚਰਨ ਤਲੇ ਆਕਾਸ, ਕਟਮੇ ਸਿੰਧ ਕੀਓ ਪ੍ਰਗਾਸ, ਐਸਾ ਸਮਰੱਥ ਹਰ ਜਿਓ ਆਪ, ਨਿਮਖ ਨਾ ਬਿਸਰੇ ਜੀ ਭਗਤਨ ਕੇ, ਆਠ ਪਹਿਰ ਮਨ ਤਾਂ ਕੋ ਜਾਪ ਰਹਾਓ। ਪਿਰਥਮੇ ਮਾਖਨ ਪਾਛੇ ਦੂਧ, ਮੈਲ ਕੀਨੋ ਸਾਬਨ ਸੁੱਧ, ਪੈ ਤੇ ਨਿਰਭਉ ਡਰਤਾ ਫਿਰੇ, ਹੁੰਦੀ ਕੋ ਅਣਹੁੰਦੀ ਹਿਰੇ, ਦੇਹੀ ਗੁਪਤ ਵਿਦੇਹੀ ਦੀਸੇ, ਸਗਲੇ ਸਾਜ ਕਰਤ ਜਗਦੀਸ਼ੇ, ਠੱਗਣ ਹਾਰਨ ਠੱਗਦਾ ਠਾਗੇ, ਬਿਨ ਬਕਰ ਫਿਰ ਉੱਠ ਲਾਗੇ, ਸੰਤ ਸਭਾ ਮਿਲ ਕਰੋ ਬਖਿਆਣ, ਸਿਮਰਤ ਸ਼ਾਸਤਰ ਵੇਦ ਪੁਰਾਣ, ਬ੍ਰਹਮ ਵਿਚਾਰ ਵਿਚਾਰੇ ਕੋਏ, ਨਾਨਕ ਤਾਂ ਕੀ ਪਰਮ ਗਤ ਹੋਏ। ਰਾਮਕਲੀ ਮਹੱਲਾ ਪੰਜਵਾਂ। ਜੋ ਤਿਸ ਭਾਵੇ ਸੋ ਥੀਆ, ਸਦਾ ਸਦਾ ਹਰ ਕੀ ਸ਼ਰਨ ਆਈ, ਪ੍ਰਭ ਨਾਹੀ ਆਨ ਬੀਆ ਰਹਾਉ। ਪੁੱਤਰ ਕਲੱਤਰ ਲਕਸ਼ਮੀ ਦੀਸੇ, ਐਨਵੇਂ ਕਛੂ ਨਾ ਸੰਗ ਲੀਆ। ਵਿਖੇ ਠਗੋਰੀ ਖਾਏ ਭੁਲਾਨਾ, ਮਾਇਆ ਮੰਦਰ ਤਿਆਗ ਗਿਆ, ਨਿੰਦਾ ਕਰ ਕਰ ਬਹੁਤ ਬਗੂਤਾ, ਗਰਭ ਜੋਨ ਮੈਂ ਕਿਰਤ ਪਿਆ। ਪੁਰਬ ਕਮਾਣੇ ਛੋਡੇ ਨਾਹੀ, ਜਮਦੂਤ ਗਰਾਸਿਓ ਮਹਾਂ ਪਿਆ। ਬੋਲੇ ਝੂਠ ਕਮਾਵੇ ਅਵਰਾ, ਤ੍ਰਿਸ਼ਨ ਨਾ ਬੂਝੇ ਬਹੁਤ ਹਿਆ। ਅਸਾਧ ਰੋਗ ਉਪਜਿਆ, ਸੰਤ ਦੁਖਨ ਦੇ ਵਿਨਾਸੀ ਮਹਾਂ ਖਿਆ। ਜਿਸੇ ਨਵਾਜੇ ਤੈਨਹੀ ਸਾਜੇ, ਆਪੇ ਕੀਨੇ ਸੰਤ ਜਯਾ। ਨਾਨਕ ਦਾਸ ਕੰਠ ਲਾਏ ਰਾਖੇ, ਕਰ ਕਿਰਪਾ ਪਰ ਬ੍ਰਹਮ ਮਿਆ। ਰਾਮਕਲੀ ਮਹੱਲਾ ਪੰਜਵਾਂ। ਐਸਾ ਪੂਰਾ ਗੁਰਦੇਵ ਸਹਾਈ, ਜਾਂ ਕਾ ਸਿਮਰਨ ਬਿਰਥਾ ਨਾ ਜਾਈ ਰਹਾਉ। ਦਰਸ਼ਨ ਪੇਖਤ ਹੋਏ ਨਿਹਾਲ, ਜਾਂ ਕੀ ਤੂਰ ਕਾਟੇ ਜਮਜਾਲ। ਚਰਨ ਕਮਲ ਬਸੇ ਮੇਰੇ ਮਨ ਕੇ, ਕਾਰਜ ਸਵਾਰੇ ਸਗਲੇ ਤਨ ਕੇ। ਜਾਂ ਕੇ ਮਸਤਕ ਰਾਖੇ ਹਾਥ, ਪ੍ਰਭ ਮੇਰੋ ਅਨਾਥ ਕੋ ਨਾਥ। ਪਤ ਉਦਾਹਰਣ ਕਿਰਪਾ ਨਿਧਾਨ, ਸਦਾ ਸਦਾ ਜਾਈਏ ਕੁਰਬਾਨ। ਨਿਰਮਲ ਮਨ ਦੇ ਜਿਸ ਦਾਨ, ਤਿਸੇ ਵਿਕਾਰ ਬਿਨਸੇ ਅਭਿਮਾਨ। ਏਕ ਧਿਆਈਏ ਸਾਧ ਕੈ ਸੰਗ, ਪਾਪ ਬਿਨਾਸੇ ਨਾਮ ਕੈ ਰੰਗ। ਔਰ ਪਰਮੇਸ਼ਰ ਸਗਲ ਨਿਵਾਸ, ਕਟ ਕਰ ਰੱਬ ਰਹਿਆ ਗੁਣਤਾਸ। ਦਰਸ ਦੇਹੋ ਧਾਰੋ ਪ੍ਰਭ ਆਸ, ਨਿਤ ਨਾਨਕ ਚਿਤਵੇ ਸੱਚ ਅਰਦਾਸ। ਰਾਗ ਰਾਮਕਲੀ ਮਹੱਲਾ ਪੰਜਵਾਂ। ਕਰ ਦੂਜਾ ਦੁਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ। ਗਾਵੋ ਰਾਮ ਕੇ ਗੁਣ ਨੀਤ, ਨਾਮ ਜਪਤ ਪਰਮ ਸੁਖ ਪਾਈਏ। ਆਵਾਗੁਣ ਮਿਟੇ ਮੇਰੇ ਮੀਤ ਰਹਾਓ। ਗੁਣ ਗਾਵਤ ਹੋਵਤ ਪ੍ਰਗਾਸ, ਚਰਨ ਕਮਲ ਮੈਂ ਹੋਏ ਨਿਵਾਸ। ਸੰਤ ਸੰਗਤ ਮੈਂ ਹੋਏ ਆਧਾਰ, ਨਾਨਕ ਭਵ ਜਲ ਉਤਰ ਸਪਾਰ। ਰਾਮਕਲੀ ਮਹੱਲਾ ਪੰਜਵਾਂ। ਗੁਰਪੂਰਾ ਮੇਰਾ ਗੁਰਪੂਰਾ, ਰਾਮ ਨਾਮ ਜਪ ਸਦਾ ਸਹੇਲੇ। ਸਗਲ ਬਿਨਾਸੇ ਰੋਗ ਕੂਰਾ ਰਹਾਓ। ਏਕ ਅਰਾਧੋ ਸਾਚਾ ਸੋਏ, ਜਾਂ ਕੀ ਸਰਨ ਸਦਾ ਸੁਖ ਹੋਏ। ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ, ਹਰ ਸਿਮਰਤ ਬਿਨਸੇ ਸਭ ਦੁੱਖ। ਸਹਿਜ ਆਨੰਦ ਕਰੋ ਮੇਰੇ ਭਾਈ, ਗੁਰਪੂਰੇ ਸਭ ਚਿੰਤ ਮਿਟਾਈ। ਆਠ ਪੈਰ ਪ੍ਰਭੂ ਕਾ ਜਪ ਜਾਪ, ਨਾਨਕ ਰਾਖਾ ਹੋਆ ਆਪ। ਰਾਗ ਰਾਮਕਲੀ ਮਹੱਲਾ ਪੰਜਵਾਂ। ਪੜਤਾਲ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਨਰਨ ਰਹੋ ਨਮਸਕਾਰਨ, ਜਲਨ ਥਲਨ ਬਸੁਧ ਗਗਨ, ਏਕ ਏਕ ਓਂਕਾਰਨ ਰਹਾਓ। ਹਰਨ ਧਰਨ ਪੁੰਨ ਪੁੰਨਹਿ ਕਰਨ, ਨਾ ਗ੍ਰਹਿ ਨਿਰੰਹਾਰਨ। ਗੰਭੀਰ ਦੀ ਨਾਮ ਹੀ ਰੂਚ ਮੂਚ ਅਪਾਰਨ, ਕਰਨ ਕੇਲ ਗੁਣ ਮੋਲ ਨਾਨਕ ਬਲਹਾਰਨ। ਰਾਮਕਲੀ ਮਹੱਲਾ ਪੰਜਵਾਂ। ਰੂਪ ਰੰਗ ਸੁਗੰਧ ਭੋਗ ਤਿਆਗ, ਚੱਲੇ ਮਾਇਆ ਛਲੇ ਕਨ ਕਾਮਨੀ ਰਹਾਓ। ਭੰਡਾਰ ਦਰਬ ਅਰਬ ਖਰਬ, ਪੇਖ ਲੀਲਾ ਮਨ ਸੁਧਾਰੇ, ਨਾ ਸੰਗ ਗਾਮਨੀ। ਸੁੱਤ ਕਲੱਤਰ ਪ੍ਰਾਤ ਮੀਤ, ਉਰਜ ਪਰਿਓ ਪਰ ਮੋਹ ਬਿਰਖ ਸ਼ਾਮਨੀ। ਚਰਨ ਕਮਲ ਸਰਨ ਨਾਨਕ, ਸੁਖ ਸੰਤ ਭਾਵਨੀ। ਇੱਕ ਓਂਕਾਰ ਸਤਿਗੁਰ ਪ੍ਰਸਾਦ। ਰਾਗ ਰਾਮਕਲੀ ਮਹੱਲਾ ਨੌਵਾਂ। ਤਿਪਦੇ ਰੇ ਮਨ ਓਟ ਲਿਹੋ ਹਰ ਨਾਮਾ, ਜਾਂ ਕੇ ਸਿਮਰਨ ਦੁਰਮਤ ਨਾਸੇ, ਪਾਵੇ ਪਦ ਨਿਰਮਾਨਾ ਰਹਾਓ। ਬੜਪਾਗੀ ਤੈ ਜਨ ਕੋ ਜਾਨੋ, ਜੋ ਹਰ ਕੇ ਗੁਣ ਗਾਵੇ। ਜਨਮ ਜਨਮ ਕੇ ਪਾਪ ਹੋਏ ਕਹਿ, ਫੁਨ ਬੇਕੰਠ ਸਦਾਵੇ। ਅਜਾਮਲ ਕੋ ਅੰਤ ਕਾਲ ਮੇਂ, ਨਰਾਇਣ ਸੁਦਾਈ। ਜਾਂ ਗਤ ਕੋ ਜੋਗੀ ਸਰਬਾ, ਸੋ ਗਤ ਛਿਨ ਮੇਂ ਪਾਈ। ਨਾਹਨ ਗੁਣ ਨਾਹਨ ਕੁਛ ਵਿਦਿਆ, ਧਰਮ ਕੌਣ ਗਜ ਕੀਨਾ। ਨਾਨਕ ਬਿਰਧ ਰਾਖ ਰਾਮ ਕਾ ਦੇਖੋ, ਅਬੇ ਦਾਨ ਤਹ ਦੀਨਾ। ਰਾਮਕਲੀ ਮਹੱਲਾ ਨੌਵਾਂ। ਸਾਧੋ ਕੌਣ ਜੋਗ ਤਬ ਕੀਜੇ, ਜਾਂ ਤੇ ਦੁਰਮਤ ਸਗਲ ਬਿਨਾਸੇ। ਰਾਮ ਭਗਤ ਮਨ ਭੀਜੇ ਰਹਾਓ, ਮਨ ਮਾਇਆ ਮੈਂ ਉਰਜ ਰਹੋ ਹੈ। ਬੂਝੇ ਨਾ ਕੁਛ ਗਿਆਨਾ, ਕੌਣ ਨਾਮ ਜਗ ਜਾ ਕੇ ਸਿਮਰੇ, ਪਾਵੇ ਪਦ ਨਿਰਵਾਨਾ। ਪੈ ਦਿਆਰ ਕਿਰਪਾਲ ਸੰਤ ਜਨ ਤਾਬੇ ਬਾਤ ਬਤਾਈ ਸਰਬ ਧਰ ਮਾਨੋ ਤੈ ਕੀਏ ਜੇ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸ ਬਸਰ ਮੈਂ ਨਿਮਖ ਏਕ ਔਰ ਧਾਰੇ ਜਮ ਕੋ ਤਰਾਸ ਮਿਟੇ ਨਾਨਕ ਤੈ ਆਪਣੋ ਜਨਮ ਸਵਾਰੇ ਰਾਮ ਕਲੀ ਮਹੱਲਾ ਨੌਵਾਂ ਪੁਰਾਣੀ ਨਾਰਾਇਣ ਸੁਧ ਲੇਹੇ ਛਨ ਛਨ ਔਧ ਘਟੇ ਨਿਸ ਬਸਰ ਬਿਰਥਾ ਜਾਤ ਹੈ ਦੇ ਰਹਾਉ ਤਰ ਨਾਪੋ ਬਿਖਿਆਨ ਸਿਉ ਖੋਇਓ ਬਾਲਪਨ ਅਗਿਆਨਾ ਬਿਰਦ ਭਇਓ ਅਜੂ ਨਹੀਂ ਸਮਝੇ ਬਿਰਦ ਭਇਓ ਅਜੂ ਨਹੀਂ ਸਮਝੇ ਕੌਣ ਕੁਮੁੱਤ ਅਰਜਾਨਾ ਮਾਨਸ ਜਨਮ ਦਿਓ ਜੈ ਠਾਕਰ ਸੋ ਤੈ ਕਿਉਂ ਵਿਸਾਰਿਓ ਮੁਕਤ ਹੋਤ ਨਰ ਜਾ ਕੇ ਸਿਮਰੇ ਨਿਮਖ ਨਾ ਤਾਂ ਕੋ ਗਾਇਓ ਮਾਇਆ ਕੋ ਮਦ ਕਹਾਂ ਕਰਤ ਹੈ ਸੰਗ ਨ ਕਾਹੂ ਜਾਈ ਨਾਨਕ ਕਹਿਤ ਚੇਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਰਾਮ ਕਲੀ ਮਹੱਲਾ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜੇ ਸੇ ਤਾਰੇ ਸੋਈ ਦਿਨਿਰ ਤਪਤ ਰਹੇ ਸਰ ਧਰਤੀ ਸੋ ਪੌਣ ਝੁਲਾਰੇ ਜੁਗ ਜੀ ਖੇਲੇ ਥਾਪ ਕੈਸੇ ਜੀਵਨ ਤਲਬ ਨਿਵਾਰ ਹੋਵੇ ਪੁਰਾਣਾ ਕਰੇ ਧਿਆਣਾ ਕਰ ਲੱਖਣ ਵਿਚਾਰ ਰਹਾਉ ਕਿਤੇ ਦੇਸ ਨਾ ਆਇਆ ਸੁਣੀਏ ਤੀਰਥ ਪਾਸ ਨਾ ਬੈਠਾ ਦਾਤਾ ਦਾਨ ਕਰੇ ਤੈ ਨਾਹੀ ਮਹਿਲ ਉਸਾਰ ਨਾ ਬੈਠਾ ਜੇ ਕੋ ਸਤ ਕਰੇ ਸੋ ਸੀਜੇ ਤਪ ਘਰ ਤਪ ਨਾ ਹੋਈ ਜੇ ਕੋ ਨਾਉ ਲਏ ਬਦਨਾਮੀ ਕਲ ਕੇ ਲੱਖਣ ਏਈ ਜੈ ਸਿਕਦਾਰੀ ਤਿਸੇ ਖੁਆਰੀ ਚਾਕਰ ਕਿਹੇ ਡਰਨਾ ਜਾਂ ਸਿਕਦਾਰੇ ਪਵੇ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ ਆਹ ਗੁਣਾ ਕਲ ਆਈਏ ਤਹਿ ਜੁਗ ਕੇਰਾ ਰਹਿਆ ਤਵਾਬ ਜੇ ਗੁਣ ਦੇਹ ਤੇ ਪਾਜੇ ਰਹਾਉ ਕਲ ਕਲ ਵਾਲੀ ਸਰਾ ਨਵੇੜੀ ਕਾਜੀ ਤ੍ਰਿਸ਼ਨ ਕ੍ਰਿਸ਼ਨਾ ਹੋਆ ਬਾਣੀ ਬ੍ਰਹਮਾ ਵੇਦ ਅਰਥ ਬਣ ਕਰਨੀ ਕੀਰਤ ਲਹਿਆ ਪਤ ਵੈਣ ਪੂਜਾ ਸਤ ਵੈਣ ਸੰਜਮ ਜਤ ਵੈਣ ਕਾਹੇ ਜਨੇਊ ਨਾਵੋ ਧੋਵੋ ਤਿਲਕ ਚੜਾਵੋ ਸੱਚ ਵੈਣ ਸੋਚ ਨਾ ਹੋਈ ਕਲ ਪ੍ਰਵਾਨ ਕਤੇਬ ਕੁਰਾਨ ਪੋਥੀ ਪੰਡਿਤ ਰਹੇ ਪੁਰਾਣ ਨਾਨਕ ਨਾਮ ਭਇਆ ਰਹਿਮਾਨ ਕਰ ਕਰਤਾ ਤੂੰ ਏਕੋ ਜਾਣ ਨਾਨਕ ਨਾਮ ਮਿਲੇ ਵਡਿਆਈ ਇੰਦੂ ਉੱਪਰ ਕਰਮ ਨਹੀਂ ਜੇ ਕਰ ਹੁੰਦੇ ਮੰਗਣ ਜਾਈਏ ਫਿਰ ਉਲਾਮਾ ਮਿਲੇ ਤਹੀ ਰਾਮ ਕਲੀ ਮਹੱਲਾ ਪਹਿਲਾ ਜਗ ਪੁਰ ਬੋਧੋ ਮੜੀ ਵਧਾਵੇ ਆਸਣ ਤਿਆਗ ਕਾਹੇ ਸੱਚ ਪਾਵੇ ਮਮਤਾ ਮੋਹ ਕਾਮਣ ਹਿਤਕਾਰੀ ਨਾ ਉਹ ਤੂਤੀ ਨਾ ਸੰਸਾਰੀ ਜੋਗੀ ਬੈਸ ਰਹੋ ਦੁਵਿਧਾ ਦੁੱਖ ਭਾਗੇ ਕਰ ਕਰ ਮਾਂਗਤ ਲਾਜ ਨਾ ਲਾਗੇ ਰਹਾਓ ਗਾਵੇ ਗੀਤ ਨਾ ਚੀਨੇ ਆਪ ਕਿਉਂ ਲਾਗੇ ਨਿਬਰੇ ਪ੍ਰਤਾਪ ਗੁਰ ਕੇ ਸ਼ਬਦ ਰਚੇ ਮਨ ਭਾਏ ਭਿਖਿਆ ਭਿਖਿਆ ਸਹਿਜ ਵਿਚਾਰੀ ਖਾਏ ਭਸਮ ਚੜਾਏ ਕਰੇ ਪਖੰਡ ਮਾਇਆ ਮੋਹ ਸਹੇ ਜਮ ਡੰਡ ਫੂਟੇ ਖਾਪਰ ਪੀਖ ਨਾ ਪਾਏ ਬੰਧਨ ਬਾਂਧਿਆ ਆਵੇ ਜਾਏ ਬਿੰਦ ਨਾ ਰਾਖੇ ਜਤੀ ਕਹਾਵੇ ਮਾਇਆ ਮਾਂਗਤ ਤ੍ਰੈ ਲੋਭ ਆਵ ਹੈ ਨਿਰਦਇਆ ਨਹੀਂ ਜੋਤ ਉਜਾਲਾ ਬੂਝਤ ਬੂਢੇ ਸਰਬ ਜੰਜਾਲਾ ਪੇਖ ਕਰੇ ਖੈਂਥਾ ਬਹੁ ਥਟੂਆ ਝੂਠੋ ਖੇਲ ਖੇਲੇ ਬਹੁ ਨਟੂਆ ਅੰਤਰ ਅਗਨ ਚਿੰਤਾ ਬਹੁ ਜਾਰੇ ਬਿਨਕਰਮਾ ਕੈਸੇ ਉਤਰਸ ਪਾਰੇ ਮੁੰਦਰਾ ਫਟਕ ਬਣਾਈ ਕਾਨ ਮੁਕਤ ਨਹੀਂ ਵਿਖਿਆ ਬਖਿਆਨ ਜਿਹਵਾ ਇੰਦਰੀ ਸਾਧ ਲਵਾਨਾ ਪਸ਼ੂ ਭੈ ਨਹੀਂ ਮਿਟੇ ਨਿਸ਼ਾਨਾ ਤ੍ਰੈਭਤ ਲੋਗਾ ਤ੍ਰੈਭਤ ਜੋਗਾ ਸ਼ਬਦ ਵਿਚਾਰੇ ਚੁੱਕ ਸੋਗਾ ਊਜਤ ਸਾਸੋ ਸ਼ਬਦ ਹੋਏ ਜੋਗੀ ਜੁਗਤ ਵਿਚਾਰੇ ਸੋਏ ਤੁਧ ਪੈ ਨੌ ਨੈ ਤੂੰ ਕਰਨੇ ਜੋਗ ਥਾਪ ਤਾਪੇ ਕਰੇ ਸੋ ਹੋਗ ਜਤ ਸਤ ਸੰਜਮ ਸਚ ਸੁਚੀਤ ਨਾਨਕ ਜੋਗੀ ਤ੍ਰੈਭਣ ਮੀਤ ਰਾਮ ਕਲੀ ਮਹੱਲਾ ਪਹਿਲਾ ਖਟ ਮਟ ਦੇਹੀ ਮਨ ਬੈਰਾਗੀ ਸੁਰਤ ਸ਼ਬਦ ਤੋਂ ਨੰਤਰ ਜਾਗੀ ਬਾਜੇ ਅਨਹਤ ਮੇਰਾ ਮਨ ਲੀਣਾ ਗੁਰਬਚਨੀ ਸੱਚ ਨਾਮ ਪਤੀਣਾ ਪ੍ਰਾਣੀ ਰਾਮ ਭਗਤ ਸੁਖ ਪਾਈਏ ਗੁਰਮੁਖ ਹਰ ਹਰ ਮੀਠਾ ਲਾਗੇ ਹਰ ਹਰ ਨਾਮ ਸਮਾਈਏ ਰਹਾਉ ਮਾਇਆ ਮੋਹ ਬਿਬਰ ਜਾ ਸਮਾਏ ਸਤਿਗੁਰ ਭੇਟੇ ਮੇਲ ਮਿਲਾਏ ਨਾਮ ਰਤਨ ਨਿਰਮੋਲਕ ਹੀਰਾ ਤਿਤ ਰਾਤਾ ਮੇਰਾ ਮਨ ਤੀਰਾ ਹੋਮੇ ਮਮਤਾ ਰੋਗ ਨਾ ਲਾਗੇ ਰਾਮ ਭਗਤ ਜਮ ਕਾ ਭਉ ਭਾਗੇ ਜਮ ਦਿਨ ਦਾ ਨਾ ਲਾਗੇ ਮੋਹੇ ਨਿਰਮਲ ਨਾਮ ਹਿਰਦੇ ਹਰ ਸੋਹੇ ਸ਼ਬਦ ਵਿਚਾਰ ਪੈ ਨਿਰੰਕਾਰੀ, ਗੁਰਮਤ ਜਾਗੇ ਦੁਰਮਤ ਪਰਹਾਰੀ। ਅੰਦਨ ਜਾਗ ਰਹੇ ਲੈਬ ਲਾਈ, ਜੀਵਨ ਮੁਕਤ ਗਤ ਅੰਤਰ ਪਾਈ। ਅਲਪਤ ਗੁਫਾ ਮੇ ਰਹੇ ਨਿਰਾਲੇ, ਤਸਕਰ ਪੰਜ ਸ਼ਬਦ ਸ਼ੰਗਾਰੇ, ਪਰ ਕਰ ਜਾਏ ਨਾ ਮਨ ਡੁਲਾਏ, ਸਹਿ ਨਿਰੰਤਰ ਰਹੋ ਸਮਾਏ। ਗੁਰਮੁਖ ਜਾਗ ਰਹੇ ਓ ਤੂਤਾ, ਸਦ ਬੈਰਾਗੀ ਤਤ ਪਰੋਤਾ, ਜਗ ਸੂਤਾ ਮਰ ਆਵੇ ਜਾਏ, ਬਿਨ ਗੁਰ ਸ਼ਬਦ ਨਾ ਸੋਝੀ ਪਾਏ। ਬਿਨ ਗੁਰ ਸ਼ਬਦ ਨਾ ਸੋਝੀ ਪਾਏ। ਅਨਹਤ ਸ਼ਬਦ ਵਜੇ ਦਿਨ ਰਾਤੀ, ਅਵਗਤ ਕੀ ਗਤ ਗੁਰਮੁਖ ਜਾਤੀ, ਤੋ ਜਾਨੀ ਜਾਂ ਸ਼ਬਦ ਪਛਾਨੀ, ਏਕੋ ਰਬ ਰਹਿਆ ਨਿਰਵਾਨੀ। ਸੁਨ ਸਮਾਧ ਸਹਿਜ ਮਨ ਰਾਤਾ, ਤਜ ਹੋ ਲੋਭਾ ਏਕੋ ਜਾਤਾ, ਗੁਰ ਚੇਲੇ ਆਪਣਾ ਮਨ ਮਾਨਿਆ, ਨਾਨਕ ਦੂਜਾ ਮੇਟ ਸਮਾਨਿਆ। ਰਾਮਕਲੀ ਮਹੱਲਾ ਪਹਿਲਾ। ਸਾਹਾ ਗਣੇ ਨਾ ਕਰੇ ਵਿਚਾਰ, ਸਾਹੇ ਉੱਪਰ ਇੱਕ ਓਂਕਾਰ, ਜਿਸ ਗੁਰ ਮਿਲੇ ਸੋਈ ਵਿਦ ਜਾਣੇ, ਗੁਰਮਤ ਹੋਏ ਸੋ ਹੁਕਮ ਪਛਾਣੇ, ਝੂਠ ਨਾ ਬੋਲ ਪਾਂਡੇ ਸੱਚ ਕਹੀਏ, ਹੋਮੇ ਜਾਏ ਸ਼ਬਦ ਕਰ ਲਈਏ ਰਹਾਓ। ਗਣ ਗਣ ਜੋ ਤਾਂ ਕਾਂਡੀ ਕੀਨੀ, ਪੜ੍ਹੇ ਸੁਣਾਵੇ ਤਤ ਨਾ ਚੀਨੀ, ਪੜ੍ਹੇ ਸੁਣਾਵੇ ਤਤ ਨਾ ਚੀਨੀ। ਸਭਸੇ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦੋ ਨਾ ਸਗਲੀ ਸ਼ਾਰ, ਨਾਵੇ ਧੋਵੇ ਪੂਜੇ ਸੈਲਾ, ਬਿਨ ਹਰ ਰਾਤੋ ਮੈਲੋ ਮੈਲਾ। ਗਰਮ ਨਿਵਾਰ ਮਿਲੇ ਪ੍ਰਭ ਸਾਰਥ, ਮੁਕਤ ਪ੍ਰਾਣ ਜਪ ਹਰ ਕਿਰਤਾਰਥ, ਵਾਚੇ ਬਾਦ ਨਾ ਵੇਦ ਵਿਚਾਰੇ, ਆਪ ਡੁੱਬੇ ਕਿਉਂ ਪਿਤਰਾ ਤਾਰੇ। ਘਟ ਘਟ ਬ੍ਰਹਮ ਚੀਨੇ ਜਨ ਕੋਏ, ਸਤਿਗੁਰ ਮਿਲੇ ਤਾਂ ਸੋਝੀ ਹੋਏ। ਗਣਤ ਗਣੀਏ ਸਹਿਸਾ ਦੁੱਖ ਜੀਏ, ਗੁਰ ਕੀ ਸ਼ਰਨ ਪਾਵੇ ਸੁਖ ਤੀਏ, ਕਰ ਅਪਰਾਧ ਸ਼ਰਨ ਹਮ ਆਇਆ, ਗੁਰ ਹਰ ਪੇਟੇ ਪੁਰਬ ਕਮਾਇਆ। ਗੁਰ ਸ਼ਰਨ ਨਾ ਆਈਏ ਬ੍ਰਹਮ ਨਾ ਪਾਈਏ, ਭਰਮ ਭੁਲਾਈਏ ਜਨਮ ਮਰ ਆਈਏ, ਦਰਬਰ ਜਮ ਦਰ ਬੰਧੋ ਮਰੇ ਵਿਕਾਰ, ਨਾ ਰਿਦੇ ਨਾਮ ਨਾ ਸ਼ਬਦ ਆਚਾਰ। ਇੱਕ ਪਾਂਧੇ ਪੰਡਿਤ ਮਿਸਰ ਕਹਾਵੇ, ਦੁਵਿਧਾ ਰਾਤੇ ਮੈਲ ਨਾ ਪਾਵੇ। ਜਿਸ ਗੁਰ ਪ੍ਰਸਾਦੀ ਨਾਮ ਉਧਾਰ, ਕੋਟ ਮਦੇ ਕੋ ਜਨ ਉਪਾਰ। ਏਕ ਬੁਰਾ ਭਲਾ ਸੱਚ ਏਕੇ, ਬੁੱਝ ਗਿਆਨੀ ਸਤਿਗੁਰ ਕੀ ਟੇਕੇ, ਗੁਰਮੁਖ ਬਿਰਲੀ ਏਕੋ ਜਾਣਿਆ, ਆਵਣ ਜਾਣ ਮੇਟ ਸਮਾਣਿਆ। ਜਿਨ ਕੇ ਹਿਰਦੇ ਏਕ ਓਂਕਾਰ, ਸਰਬਗੁਣੀ ਸੱਚਾ ਵਿਚਾਰ, ਗੁਰ ਕੇ ਭਾਣੇ ਕਰਮ ਕਮਾਵੇ, ਨਾਨਕ ਸਾਚੇ ਸਾਚ ਸਮਾਵੇ। ਰਾਮਕਲੀ ਮਹੱਲਾ ਪਹਿਲਾ। ਹੱਠ ਨਿਰਗ੍ਰਾਹ ਕਰ ਕਾਇਆ ਸੀਜੇ, ਵਰਤ ਤਪਨ ਕਰ ਮਨ ਨਹੀਂ ਪੀਜੇ, ਰਾਮ ਨਾਮ ਸਰਵਰ ਨਾ ਪੂਜੇ, ਗੁਰਸੇ ਮਨਾ ਹਰ ਜਨ ਸੰਗ ਕੀਜੇ। ਜਮ ਜੰਦਾਰ ਜੋ ਨਹੀਂ ਸਾਕੇ, ਸਰਪਣ ਦੱਸ ਨਾ ਸਕੇ, ਹਰ ਕਾ ਰਸ ਪੀਜੇ ਰਹਾਓ। ਬਾਦ ਪੜੇ ਰਾਗੀ ਜਗ ਪੀਜੇ, ਤ੍ਰੈ ਗੁਣ ਵੇਖਿਆ ਜਨਮ ਰੀਜੇ, ਰਾਮ ਨਾਮ ਬਿਨ ਦੁੱਖ ਦੂਖ ਸਹੀਜੇ। ਚਾੜਸ ਪਵਨ ਸੰਘਾਸਨ ਪੀਜੇ, ਨਿਓਲੀ ਕਰਮ ਖਟ ਕਰਮ ਕਰੀਜੇ, ਰਾਮ ਨਾਮ ਬਿਨ ਬਿਰਥਾ ਸਾਸ ਲੀਜੇ। ਅੰਤਰ ਪੰਚ ਅਗਨ ਕਿਉਂ ਧੀਰਜ ਤੀਜੇ, ਅੰਤਰ ਚੋਰ ਕਿਉਂ ਸਾਧ ਲਹੀਜੇ, ਗੁਰਮੁਖ ਹੋਏ ਕਾਇਆ ਗੜ ਲੀਜੇ। ਅੰਤਰ ਮੈਲ ਤੀਰਥ, ਅੰਤਰ ਮੈਲ ਤੀਰਥ ਪਰਮੀਜੇ, ਮਨ ਨਹੀਂ ਸੂਚਾ ਕਿਆ ਸੋਚ ਕਰੀਜੇ, ਕਿਰਤ ਪਿਆ ਦੋਸ ਕਾ ਕੋ ਦੀਜੇ, ਅੰਨ ਨਾ ਖਾਹੇ ਦੇਹੀ ਦੁੱਖ।

ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਹੋਏ ਕੇਵਟ ਵੱਡਾ ਡਿਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੈ ਤੇਰਾ ਕੀਤਾ ਕੇਵਟ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੇ ਧਿਆਨੇ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇ ਤਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਓ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੇ ਖਾਏ ਚਲੀਏ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਇ ਰਹਾਓ ਸਾਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨੇ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਇਹੋ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡੇ ਆਪ ਤੇ ਵਡ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੈ ਤੇ ਕਮਜ਼ਾਤ ਨਾਨਕ ਨਾਵੇਂ ਬਾਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋਂ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸ਼ਰਨਾਈ ਕਰ ਦਇਆ ਨਾਮ ਪ੍ਰਗਾਸ਼ ਮੇਰੇ ਮੀਤ ਗੁਰਦੇਵ ਮੁਕੋ ਰਾਮ ਨਾਮ ਪ੍ਰਗਾਸ਼ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸੈ ਮਿਲ ਸੰਗਤ ਗੁਣ ਪ੍ਰਗਾਸ਼ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿੰਨ ਤੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ਼ ਰਾਗ ਗੁਜਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਇਆ ਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤਿ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਾਰਿਆ ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਉਡੇ ਉਡਿਆ ਵੇਸੈ ਕੋਸਾਂ ਤਿਸ ਪਾਛੇ ਬਚਰੇ ਸ਼ਰਿਆ ਤਿਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਹੈਠ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦ